0: ਤਰ੍ਹਾਂ ਗੁਜਰਾਤ ਵਾਲਾ ਬਾਰਡਰ ਆ ਉੱਥੇ ਰੱਜ ਕੇ ਲੜੋ ਜੀ, ਤੁਸੀਂ ਪਾਕਿਸਤਾਨ ਨੂੰ ਮਾਰੋ, ਪਾਕਿਸਤਾਨੀ ਤੁਹਾਨੂੰ ਮਾਰਨ, ਕੋਈ ਚੱਕਰ ਨਹੀਂ ਅਸੀਂ। ਪਰ ਸਾਡਾ ਪੰਜਾਬ ਜਿਹੜਾ ਹੈਗਾ ਸਾਡਾ ਕੋਈ ਮਸਲਾ ਨਹੀਂ, ਕਿਉਂਕਿ ਸਾਨੂੰ ਤਾਂ ਤੁਸੀਂ ਠੋਕਣ ਨੂੰ ਫਿਰਦੇ ਹੋ। ਸਾਡੀ ਕੌਮ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਉਹਦੇ 1984 ਦੇ ਨਵੰਬਰ ਮਹੀਨੇ ਚ ਇੰਦਰਾ ਗਾਂਧੀ ਪਲੈਨ ਬਣਾਈ ਫਿਰਦੀ ਸੀ। ਆ ਜਿਹੜਾ ਡਾਕਟਰ ਸੰਗਤ ਸਿੰਘ ਭਾਰਤੀ ਖੁਫੀਆ ਏਜੰਸੀਆਂ ਦਾ ਅਫਸਰ, ਉਹਨੇ ਲਿਖਿਆ, ਅਸੀਂ ਤਾਂ ਏਜੰਸੀਆਂ ਦੇ ਇੰਡੀਅਨ ਏਜੰਸੀਆਂ ਦੇ ਬੰਦੇ ਨਹੀਂ ਹੈਗੇ, ਸਾਨੂੰ ਤਾਂ ਇਹ ਕਹਿੰਦੇ ਜੀ ਪਾਕਿਸਤਾਨ ਦੇ ਏਜੰਟ ਨੇ ਤੇ ਫਲਾਨੇ ਏਜੰਟ ਆ, ਤੇ ਇਹਨਾਂ ਦੇ ਅਫਸਰ ਕਹਿੰਦੇ ਨੇ ਵੀ ਭਾਰਤ ਸਰਕਾਰ ਦਾ ਮਿਥਿਆ ਹੋਇਆ ਸੀ ਇੰਦਰਾ ਗਾਂਧੀ ਦਾ ਕਿ ਪਹਿਲੋਂ ਮਾੜੀ ਜੀ ਜੰਗ ਛੇੜ ਦੋ ਫਿਰ ਪਿੱਛੇ ਹੋ ਜਾਓ ਤੇ ਫਿਰ ਢਾਲੋ। ਇਹ ਕੰਮ ਹੁਣ ਵੀ ਹੋ ਸਕਦਾ ਸੀ, ਇਹ ਹੁਣ ਬੀਜੇਪੀ ਵੀ ਇਹ ਕੰਮ ਕਰ ਸਕਦੀ ਆ, ਡਭਾਲ ਤਾਂ ਹੈ ਹੀ ਇਹ ਜਿਹੀਆਂ ਸਾਜ਼ਿਸ਼ਾਂ ਦਾ ਮਾਹਿਰ ਹੈ ਜੀ। ਸੋ ਜਿਹੜਾ ਕੌਮ ਦਾ ਇੱਕ ਬਤੌਰ ਕੌਮ ਦਿਨੋ ਦਿਨ ਡਿਵੈਲਪ ਹੋ ਰਹੀ ਆ ਮਾਇੰਡ ਸੈਟ ਕਿ ਇਹ ਇੰਡੀਆ ਸਾਡੀ ਆਇਡੈਂਟੀਟੀ ਦਾ, ਸਾਡੇ ਸਾਰੇ ਕਾਸੇ ਦਾ ਦੁਸ਼ਮਣ, ਤੇ ਸਾਡੇ ਅੰਦਰੋਂ ਹੌਲੀ ਹੌਲੀ ਖੁਰਚ ਖੁਰਚ ਕੇ ਸਿੱਖੀ ਕੱਢ ਰਿਹਾ, ਸਾਡੇ ਸਿੱਖ ਸਿਵਲਾਈਜੇਸ਼ਨ ਦੇ ਹਰ ਹਿੱਸੇ ਨੂੰ, ਉਹਨਾਂ ਦੇ ਹੱਕ 'ਚ ਬੜੇ ਭੁਗਤ ਸਕਦੇ ਆ ਜੀ, ਬੜੇ ਧਾਰਮਿਕ ਵੱਡੇ ਵੱਡੇ ਬਾਬੇ, ਬੜੇ ਵੱਡੇ ਵੱਡੇ MP MLA ਪ੍ਰਧਾਨ ਮੰਤਰੀ, ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਸੀਗਾ, ਤੇ ਉੱਥੇ ਸਾਰੀ ਕੌਮ ਪਿੱਟਦੀ ਫਿਰਦੀ ਆ ਮੁਲਕਾਂ 'ਚ ਅੱਡ ਅੱਡ, ਤੇ ਉਹ UNO 'ਚ ਜਾ ਕੇ ਕਹਿਣ ਲੱਗਿਆ ਹੋਇਆ ਸੀਗਾ ਕਿ ਸਾਨੂੰ ਤਾਂ ਜੀ ਉੱਥੇ ਕੋਈ ਹੈ ਨੀਗਾ ਜੀ, ਸਾਡਾ ਤਾਂ ਨਵੰਬਰ 'ਚ ਕੁਛ ਨੀ ਹੋਇਆ ਜੀ, ਸਾਡਾ ਤਾਂ ਠੀਕ ਹੈ ਜੀ। ਤੋ ਜਿਹੜੀ ਕੌਮ ਦੇ ਰੂਪ ਚ ਗੱਲ ਆ ਉਹ ਇਹੀ ਆ ਕਿ ਸਿੱਖ ਇਸ ਗੱਲ ਨੂੰ ਸਮਝ ਰਹੇ ਨੇ, ਸਿੱਖ ਰਹੇ ਨੇ, ਬਹੁਤ ਸਾਰੇ ਕਾਰਨ ਹੁੰਦੇ ਆ ਜਿਹਦੀ ਕਰਕੇ ਕਹਿ ਨਹੀਂ ਸਕੀਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਸਾਰੀ ਕੌਮ ਦੇ ਉਹਨਾਂ ਸਿੱਖਾਂ ਦਾ ਪ੍ਰਤੀਨਿਧ ਵਾ ਜਿਹੜੇ ਕਹਿ ਨਹੀਂ ਸਕਦੇ ਪਰ ਜਿਉਂਦੇ ਆ। ਜਥੇਦਾਰ ਟੌੜਾ ਬਾਰੇ ਮਾਰਕ ਟੱਲੀ ਨੇ ਕਿਤਾਬ ਲਿਖੀ ਆ, ਗੱਲ ਲਿਖੀ ਆ ਕਿ ਉਹ ਪੱਕੇ ਸਿੱਖਾਂ ਦੀ ਆਜ਼ਾਦੀ ਦੇ ਮਦਈ ਸੀ ਪਰ ਉਹਨਾਂ ਤੋਂ ਕਹਿ ਨਹੀਂ ਹੋਇਆ, ਮਾਰਕ ਟੱਲੀ ਦੀ ਅਸੈਸਮੈਂਟ ਹੈ। ਤੇ ਟੌੜਾ ਸਾਹਿਬ ਦੇ ਜਿੰਨੇ ਸਮਰਥਕ ਨੇ ਉਹ ਵੀ ਸਾਰੇ ਇਸ ਗੱਲ ਨੂੰ ਮੰਨਦੇ ਆ, ਪਰ ਟੌੜਾ ਸਾਹਿਬ ਵਾਂਗੂ ਹੀ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜੀ, ਜਿਨ੍ਹਾਂ ਨੂੰ ਅੱਜ ਇੰਡੀਆ ਜਾਂ ਮਾਹੌਲ ਇਹ ਸਮਝ ਰਿਹਾ ਹੋਣਾ ਖਨੀ। ਮੈਂ ਤਾਂ ਦੇਖਿਆ ਜੀ ਆ ਜਿਹੜੀ ਸਾਡੀ ਸਾਰੀ ਹੁਣ ਪਿਛਲੇ ਸਮੇਂ 'ਚ ਹੋ ਕੇ ਹਟੀ ਆ, ਪੁਲਿਸ ਦੇ ਵਿੱਚੋਂ, ਫੌਜ ਦੇ ਵਿੱਚੋਂ, ਮਾਸਟਰਾਂ ਚੋਂ, ਡਾਕਟਰਾਂ ਚੋਂ, ਜਿਹੜੇ 26 ਜਨਵਰੀ 15 ਅਗਸਤ ਨੂੰ ਤਿਰੰਗੇ ਨੂੰ ਸਲੂਟ ਜੇ ਦਿੰਦੇ ਆ, ਉਹਨਾਂ ਵਿੱਚੋਂ ਵੀ ਪਤਾ ਨੀ ਕਿਹੜਾ ਕਿਹੜਾ ਕੌਮ ਦੀ ਸੇਵਾ 'ਚ ਹਿੱਸਾ ਪਾ ਗਿਆ ਜੀ। ਜਦੋਂ ਕੌਮ ਦਾ ਸਵਾਲ ਆਉਂਦਾ ਉਦੋਂ ਹਰ ਸਿੱਖ ਆਪਦਾ ਫਰਜ਼ ਪਛਾਣਦਾ। ਇਹ ਠੀਕ ਆ ਕਿ ਜਿਹੜੇ ਹੁੰਦੇ ਆ ਹਾਲਾਤ ਉਹਦੇ ਵਿੱਚ ਕਈ ਵਾਰੀ ਮਜਬੂਰੀਆਂ 'ਚ ਬੰਦੇ ਕਰਦੇ ਆ, ਮੈਨੂੰ ਤਾਂ ਅਕਾਲੀ ਲੀਡਰਸ਼ਿਪ ਦੇ ਵੀ ਚਾਹੇ 100% ਤਾਂ ਨਹੀਂ ਚਾਹੇ 1% ਹੀ ਆ, ਇਹ ਕਦੇ ਕਦੇ ਆਉਂਦਾ ਵੀ ਕਦੇ ਵਕਤ ਆਊਗਾ ਇਹ ਵੀ ਖਾਲਿਸਤਾਨ ਦੇ ਝੰਡੇ ਚੁੱਕਣਗੇ, ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ ਜਿਵੇਂ ਹੁਣ ਸਾਡੇ ਬਾਦਲ ਸਾਹਿਬ ਬਾਦਲ ਦਲ ਵਾਲੇ ਨੇ ਭਰਾ ਸਾਡੇ, ਹੁਣ ਕਈ ਵਾਰੀ ਜਿਹਨਾਂ 'ਚ ਨਜ਼ਰਬੰਦ ਸਿੰਘਾਂ ਦੀ ਵੀ ਗੱਲ ਕਰਦੇ ਆ, ਹੁਣ ਪੰਥਕ ਏਜੰਡੇ ਦੀ ਵੀ ਗੱਲ ਕਰਦੇ ਆ, ਜੇ ਕਦੇ 2 ਵਾਰੀ ਇਹ ਸੱਤਾ ਤੋਂ ਪਰਾਂ ਰਹੇ ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ ਆ, ਇਹੋ ਜਿਹੇ ਹੁੰਦੇ ਨੇ ਇਹ ਸਿਆਸੀ ਬੰਦੇ।
1: ਤੁਹਾਨੂੰ ਐਂ ਕਿਉਂ ਲੱਗਦਾ ਜਾਂ ਜਿਵੇਂ ਇੱਕ ਇੱਕ ਗੱਲ ਤੁਸੀਂ ਉਹ ਤਿਰੰਗੇ ਦੀ ਗੱਲ ਕਰ ਰਹੇ ਸੀ ਜਾਂ ਸਲੂਟ ਵਾਲੀ ਗੱਲ ਕਰ ਰਹੇ ਸੀ, ਅਕਾਲੀ ਮਿਨਿਸਟਰ ਨੇ ਸਲੂਟ ਨਹੀਂ ਕੀਤਾ
0: ਜੀ। ਦੇਖੋ ਗੱਲ ਇਹ ਆ ਸਾਡੀ ਕੌਮ ਨੂੰ ਨਾ ਜਿਹੜੀ ਗਿਆਨ ਦੀ ਤਾਕਤ ਆ ਇਹ ਬੜੀ ਵੱਡੀ ਆ। ਮੇਰੇ ਹੱਥ 'ਚ AK-47 ਚੱਕੀ ਹੋਵੇ ਜਾਂ ਮੈਂ ਇੱਥੇ 47 ਰੱਖ ਕੇ ਬੈਠਾ ਸੌਖਾ ਹੀ ਕੰਮ ਆ, 4 ਹੋਮਗਾਰਡ ਵਾਲੇ ਵੀ ਆ ਜਾਣ ਨਾ ਡੰਡੇ ਲੈ ਕੇ ਆ ਜਾਣ ਉਹ ਵੀ ਮੈਨੂੰ ਕਰ ਲੈਣਗੇ ਵੀ ਆ ਇੱਧਰ। ਪਰ ਜੇ ਗਿਆਨ ਆ, ਗਿਆਨ ਦੀ ਤਾਕਤ ਆ, ਗਿਆਨ ਦਾ ਹਥਿਆਰ ਆ, ਉਹ ਜ਼ਿਆਦਾ ਵਧੀਆ ਕਾਰਗਰ ਆਉਂਦਾ। ਕਿਹਾ ਜਾਂਦਾ ਨਾ ਵੀ ਜਿਹੜਾ ਕਲਮ ਆ ਇਹਦੀ ਤਾਕਤ ਜਿਹੜੀ ਆ, ਇਹ ਨੀ ਵੀ ਗੰਨ ਦੀ ਤਾਕਤ ਕੋਈ ਅਰਥ ਨਹੀਂ ਰੱਖਦੀ, ਸਾਡੇ ਤਾਂ ਗੁਰੂ ਸਾਹਿਬ ਨੇ ਹਥਿਆਰਾਂ ਨੂੰ ਬਹੁਤ ਪੀਰ ਜਿਹੇ ਹਮਾਰੇ ਪੀਰ ਕਿਹਾ, ਹਥਿਆਰ ਤੋਂ ਬਗੈਰ ਤਾਂ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੱਥੇ ਹੀ ਨਾ ਲੱਗੀ। ਇੱਥੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਦਿੱਤਾ ਸੀ ਗਿਆਨੀ ਕਿਰਪਾਲ ਸਿੰਘ ਨੇ, ਤੇ ਸੰਤ ਭਿੰਡਰਾਂ ਵਾਲੇ ਮੱਥਾ ਟੇਕ ਕੇ ਨੰਘ ਜਾ ਕਰਨ, ਉਹ ਕਹਿੰਦੇ ਵੀ ਸੰਤ ਜੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ, ਉਹ ਕਹਿੰਦੇ ਕਰਾਂ ਕੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆ ਕੇ ਸ਼ਾਸਤਰ ਲੈ ਕੇ ਨਹੀਂ ਆਉਣੇ, ਤੇ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਵੀ ਮੇਰਾ ਬਿਨਾਂ ਹਥਿਆਰਾਂ ਤੋਂ ਮੇਰੇ ਮੱਥੇ ਨਹੀਂ ਲੱਗਣਾ। ਸੋ ਸ਼ਾਸਤਰ ਦਾ ਇੱਕ ਵੱਖਰਾ ਕੌਨਸੈਪਟ ਆ, ਪਰ ਗਿਆਨ ਜਿਹੜਾ ਹੈਗਾ ਉਹਦੀ ਇੱਕ ਵੱਖਰੀ ਤਾਕਤ ਆ। ਅੱਜ ਦੇ ਦੌਰ ਵਿੱਚ ਸਾਡੇ ਬੰਦਿਆਂ ਨੂੰ ਹਰ ਤਰ੍ਹਾਂ ਦਾ ਲਿਟਰੇਚਰ ਪੜ੍ਹਨਾ ਚਾਹੀਦਾ। ਜਦੋਂ ਮੇਰੇ ਕੋਲ ਇੱਥੇ ਲੋਕ ਆਉਂਦੇ ਨੇ ਮੈਂ ਉਹਨਾਂ ਨੂੰ ਦਿਖਾਉਣਾ, ਦਿਖਾਉਣ ਦਾ ਭਾਵ ਇਹ ਹੈਗਾ ਕਿ ਤੁਹਾਨੂੰ ਪਤਾ ਹੋਵੇ ਮੈਂ 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ, ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ ਤੁਸੀਂ ਆਹ ਪੜ੍ਹ ਲਓ। ਇਵੇਂ ਹੀ ਹਿੰਦੂ ਧਰਮ ਦਾ ਸਾਰਾ ਜਿੰਨਾ ਲਿਟਰੇਚਰ ਆ, 400 ਤੋਂ ਵੱਧ ਕਿਤਾਬਾਂ ਮੈਂ ਲਿਖੀਆਂ ਰੱਖੀਆਂ ਹੋਈਆਂ ਨੇ। ਪਿੱਛੇ ਜੇ ਕੋਈ ਕਾਮਰੇਡ ਸੱਜਣ ਕੋਈ ਗੱਲ ਚੱਲਦੀ ਸੀਗੀ ਕਿਸੇ ਮਸਲੇ ਤੇ, ਮੈਂ ਉਹਦੇ ਬਾਰੇ ਗੱਲ ਕੀਤੀ, ਉਹ ਕਹਿੰਦਾ ਇਹਨਾਂ ਤਾਂ ਸਾਨੂੰ ਨਹੀਂ ਪਤਾ ਹੋਣਾ। ਮੈਂ ਕਿਹਾ ਵੀ ਤੁਹਾਡੀ ਨਕਸਲਵਾੜੀ ਲਹਿਰ ਜਾਂ ਕਾਮਰੇਡ ਲਹਿਰ ਦਾ ਕੋਈ ਵਿਰਲਾ ਹੀ ਦਸਤਾਵੇਜ਼ ਹੋ, ਕੋਈ ਕਿਤਾਬ ਹੋਊਗੀ। ਆ ਜਿਹੜੇ ਤੁਸੀਂ ਸਾਡੇ ਖਿਲਾਫ ਕੱਢਦੇ ਸੀ ਸੁਰਖ ਰੇਖਾ, ਸੁਰਖ ਲੀ, ਜਨਤਕ, ਉਹ ਸਭ ਰੱਖੇ ਹੋਏ ਨੇ। ਹੁਣ ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ ਉਹਨਾਂ

ਤੁਹਾਨੂੰ ਗੱਲਾਂ ਦੀ ਸਮਝ ਹੋ ਗਈ, ਅਸਰ ਨਾ ਲਓ, ਤੁਸੀਂ ਤੋਲੋ ਹਰ ਚੀਜ਼ ਨੂੰ ਗੁਰਬਾਣੀ ਦੀ ਰੋਸ਼ਨੀ ਚ ਆਪਦੇ ਇਤਿਹਾਸ ਦੇ ਨਜ਼ਰੀਏ ਤੋਂ। ਹੁਣ ਜਿਹੜਾ 1947 ਤੋਂ ਪਹਿਲਾਂ ਇਸ ਮੁਲਕ ਦਾ ਝੰਡਾ ਬਣਨ ਦੀ ਆਈ, ਝੰਡਾ ਕਮੇਟੀ ਬਣੀ ਵੀ ਮੁਲਕ ਦਾ ਝੰਡਾ ਬਣਨਾ, ਸਿੱਖ ਕਹਿਣ ਜੀ ਅਸੀਂ ਸਾਡਾ ਵੀ ਰੰਗ ਪਾਓ, ਉਹ ਕਹਿੰਦੇ ਜੀ ਤਿਰੰਗਾ ਬਣਨਾ, ਤਿਰੰਗਾ ਜਿਹੜਾ ਹੈਗਾ ਉਹਦੇ ਚ ਉਹ ਜਿਹੜਾ ਲਾਲ ਜਿਹਾ ਰੰਗ ਆ ਭਗਵਾਂ ਜਿਹਾ, ਉਹ ਜੀ ਆ ਗਿਆ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਜਿਹੜਾ ਹੈਗਾ ਉਹ ਈਸਾਈਆਂ ਦਾ, ਤਿੰਨ ਕੌਮਾਂ ਨੇ। ਉਹ ਕਹਿੰਦੇ ਨਾਲੇ ਕਹਿੰਦੇ ਉਹਨੇ ਹਿੰਦੂ ਮੁਸਲਿਮ ਸਿੱਖ ਈਸਾਈ, ਬਾਬਾ ਖੜਕ ਸਿੰਘ ਹੋਣੀ ਕਹਿਣ ਤੋਂ ਇਸ ਗੱਲ ਤੇ ਰਫੜ ਪੈਣ ਲੱਗ ਗਿਆ। ਜਿੱਦਣ ਤੋਂ ਝੰਡਾ ਕਮੇਟੀ ਦਾ ਕੰਮ ਸ਼ੁਰੂ ਹੋਇਆ, ਸਿੱਖ ਲੜਦੇ ਰਹੇ, ਬਹੁਤ ਜ਼ੋਰਦਾਰ ਤਰੀਕੇ ਨਾਲ ਲੜੇ, ਇੱਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਇੱਕ ਇਹਨਾਂ ਨਾਲ ਲੜ ਰਹੇ ਸੀ ਲਾਲਿਆਂ ਨਾਲ, ਇਹ ਕਹਿਣ ਜੀ ਤੁਸੀਂ ਤਾਂ ਸਿੱਖ ਤਾਂ ਹਿੰਦੂ ਹੀ ਨੇ, ਤੁਹਾਡਾ ਰੰਗ ਬਸ ਇਹਦੇ ਵਿੱਚ ਹੀ ਆ ਗਿਆ ਜਿਹੜਾ ਸਾਡੇ ਵਾਲਾ ਰੰਗ। ਉਹ ਕਹਿੰਦੇ ਸਾਡੀ ਔਰ ਸਭ ਤੋਂ ਵਧੀਆ ਸਟੇਟਮੈਂਟਸ ਜਿਹੜੀਆਂ ਨੇਗੀਆਂ ਵੱਖਰੇ ਪੜਦੇ ਉੱਤੇ ਕੌਮ ਦੇ ਬਾਰੇ, ਜੇ ਕਿਸੇ ਨੇ ਪੜ੍ਹਨੀਆਂ ਹੋਣ, ਨਫ਼ਰਤ ਤਿਆਗ ਦੇ, ਉਹ ਵੀ ਉਹਨੇ ਮਾੜੀਆਂ ਕੀਤੀਆਂ, ਮਾਸਟਰ ਤਾਰਾ ਸਿੰਘ ਨੇ ਕਾਫੀ ਫੈਸਲੇ ਉਹਦੇ ਗਲਤ ਨੇ, ਪਰ ਜੇ ਕਿਸੇ ਨੇ ਸਿੱਖ ਕੌਮ ਦੇ ਬਾਰੇ ਵੱਖਰੇ ਪੜ ਦੀਆਂ ਗੱਲਾਂ ਸਮਝਣੀਆਂ ਹੋਣ ਤਾਂ ਸਭ ਤੋਂ ਵਧੀਆ ਮਾਸਟਰ ਤਾਰਾ ਸਿੰਘ ਦੀਆਂ ਨੇ। ਉਹ ਸ਼ਰਿਆਂ ਵੀ ਕਹਿੰਦੇ ਸੀ ਮੈਂ ਹਿੰਦੂ ਦੀ ਗੁਲਾਮੀ ਤੋਂ ਬਚਣਾ ਜੀ, ਮੈਨੂੰ ਤੁਸੀਂ ਮੇਰੇ ਇੱਥੇ ਫੱਟੇ ਤੇ ਲਿਖ ਕੇ ਲਾ ਦੋ ਮੇਰੇ ਮੱਥੇ ਤੇ ਵੀ ਮੈਂ ਫਿਰਕੂ ਹਾਂ, ਕਹਿ ਦੋ ਮੈਨੂੰ ਫਿਰਕੂ, ਪਰ ਮੈਂ ਹਿੰਦੂ ਹੋਣ ਤੋਂ ਇਨਕਾਰ ਕਰਦਾ, ਮੈਂ ਹਿੰਦੂ ਨਹੀਂ ਹੈਗਾ ਮੈਂ ਸਿੱਖ ਹਾਂ। ਬੜਾ ਕਮਾਲ ਦੇ ਉਹਦੇ ਇਸ ਪੱਖੋਂ ਵਿਚਾਰ ਸੀ, ਹੋਰ ਉਹਦੇ ਫੈਸਲਿਆਂ ਬਾਰੇ ਸਾਡੇ ਚਲੋ। ਹੁਣ ਗੱਲ ਇਹ ਹੋਈ ਕਿ ਮਾਸਟਰ ਤਾਰਾ ਸਿੰਘ ਸਮੇਤ ਸਾਰੀ ਲੀਡਰਸ਼ਿਪ, ਪਰ ਗਾਂਧੀ ਐਂਡ ਕੰਪਨੀ ਦਾ ਇੱਕੋ ਹੀ ਰਾਗ ਡੋਮੀਨੈਂਸ ਸੀ, ਉਹਦੀ ਪ੍ਰਭਾਵ ਬੜਾ ਸੀ, ਤੇ ਨਹੀਂ ਇਹਨਾਂ ਤੇ ਦੋਸ਼ ਲੱਗਣਾ ਸੀਗਾ ਬਈ ਇਹ ਸਿੱਖ ਤਾਂ ਜੀ ਆਜ਼ਾਦੀ ਦੇ ਸੰਘਰਸ਼ ਵਿੱਚੋਂ ਵਿੱਚ ਨਹੀਂ ਆ ਰਹੇ। ਸਿੱਖਾਂ ਨੇ ਆਪਦਾ ਵੱਖਰਾ ਝੰਡਾ ਚੱਕ ਕੇ ਮਾਰਚ ਕੀਤੇ ਨੇ, ਸਾਰੇ ਆਜ਼ਾਦੀ ਸੰਘਰਸ਼ ਚ ਇਹਨਾਂ ਦਾ ਰੰਗ ਨਹੀਂ ਪਾਇਆ। ਸਿੱਖ ਕਦੇ ਕਹਿਣ ਵੀ ਖੱਟਾ ਜਿਹਾ ਪਾ ਦੋ, ਪੀਲਾ ਪਾ ਦੋ, ਨੀਲਾ ਪਾ ਦੋ, ਕਾਲਾ ਪਾ ਦੋ, ਪਰ ਉਹਨਾਂ ਨੇ ਰੰਗ ਨਹੀਂ ਪਾਇਆ। ਤੋ ਜਿਹੜਾ ਤਿਰੰਗਾ ਝੰਡਾ 1947 ਤੋਂ ਬਾਅਦ ਇਸ ਮੁਲਕ ਦਾ ਝੰਡਾ ਬਣਿਆ, ਉਹਦੇ ਚ ਸਿੱਖਾਂ ਦਾ ਰੰਗ ਨਹੀਂ ਹੈ। ਇਹ ਗੱਲ ਫੈਡਰੇਸ਼ਨ ਦੇ ਕੈਂਪਾਂ ਚ ਜਾਂ ਹੋਰ ਜਿੱਥੇ ਜਿੱਥੇ ਵੀ ਕਿਤੇ ਸਿਖਾਈ ਗਈ, ਸਿਖਾਉਣ ਵਾਲੇ ਵੀ ਉਦੋਂ 1947 ਤੋਂ ਪਹਿਲਾਂ ਦੇ ਜਿਹੜੇ ਮਾਹੌਲ ਚ ਸੀਗੇ ਲੋਕ, ਉਹਨਾਂ ਨੇ ਜਦੋਂ ਕੀਤਾ ਉਹਦਾ ਨਤੀਜਾ ਇਹ ਨਿਕਲਿਆ ਕਿ ਬੜੇ ਇਹੋ ਜਿਹੇ ਸਾਡੇ ਆਗੂ ਸੱਜਣ ਸੀ, ਜਿਹੜੇ ਅਕਾਲੀ ਦਲ ਦੇ ਫੈਡਰੇਸ਼ਨ ਚੋਂ ਗਏ ਆਗੂ ਸਰਦਾਰ ਮਨਜੀਤ ਸਿੰਘ ਕਲਕੱਤਾ, ਉਹ ਚਾਹੇ ਵਜ਼ੀਰ ਵੀ ਬਣ ਜਾਂਦੇ ਸੀ, ਉਹ 26 ਜਨਵਰੀ 15 ਅਗਸਤ ਨੂੰ ਸਕਿੱਪ ਕਰ ਜਾਂਦੇ ਸੀਗੇ ਕਿ ਮੈਂ ਤਿਰੰਗੇ ਨੂੰ ਸਲਿਊਟ ਨਹੀਂ ਕਰਨਾ, ਇਹਦੇ ਵਿੱਚ ਉਹਦਾ ਰੰਗ ਪਾਇਆ ਹੈ। ਹਾਲਾਂਕਿ ਉਹਦੇ ਹੋਰ ਕਈ ਗੱਲਾਂ ਨਾਲ ਆਪਾਂ ਅਸਹਿਮਤ ਹੋ ਸਕਦੇ ਹਾਂ, ਪਰ ਇਹ ਗੱਲ ਜਦੋਂ ਮੈਂ ਸੁਣਦਾ ਸੀ ਮੈਨੂੰ ਲੱਗਦਾ ਸੀ ਵੀ ਵਾਹ ਵਧੀਆ ਗੱਲ ਆ। ਤੋ ਇਵੇਂ ਹੀ ਸਾਡੀ ਹੁਣ ਜਿੰਨੀਆਂ ਕੌਮ ਆ, ਇਹਨਾਂ ਚੋਂ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੁਸੀਂ ਤਿਰੰਗੇ ਨੂੰ ਸਲਿਊਟ ਕਿਉਂ ਕਰਦੇ ਆ, ਇਹ ਤਿਰੰਗਾ ਤਾਂ ਉਦਣ ਟੈਂਕ ਤੇ ਲੱਗਿਆ ਹੋਇਆ ਸੀ ਜਿੱਦਣ ਤੁਹਾਡੇ ਧਰਮ ਸਥਾਨ ਤੇ ਗੋਲੇ ਚੱਲਦੇ ਸੀ, ਇਸ ਤਿਰੰਗੇ ਦੀ ਛਾਂ ਹੇਠ ਤੁਹਾਡੀ ਕੌਮ ਦੀ ਨਸਲ ਖੁਸ਼ੀ ਹੋਈ, ਇਸ ਤਿਰੰਗੇ ਨੂੰ ਗੱਡ ਕੇ ਤੁਹਾਡੇ ਬੰਦੇ ਮਾਰੇ ਗਏ, ਤੁਹਾਡੀਆਂ ਧੀਆਂ ਭੈਣਾਂ ਰੇਪ ਕੀਤੀਆਂ ਗਈਆਂ, ਉਹ ਤਿਰੰਗਾ ਇੱਥੇ ਆ ਜਦੋਂ ਆਸਫਾ ਨੌ ਦੀ ਬੱਚੀਆਂ ਰੇਪ ਹੋਇਆ, ਤਿਰੰਗਾ ਯਾਤਰਾ ਨਿਕਲੀ ਆ ਕਠੂਆ ਦੇ ਵਿੱਚ, ਉਹ ਤਿਰੰਗਾ ਜਿਹੜਾ ਸਾਨੂੰ ਪ੍ਰਵਾਨ ਹੀ ਨਹੀਂ ਕਰਦਾ ਸਾਡੀ ਆਈਡੈਂਟੀ ਨੂੰ, ਸਾਡੇ ਵੱਖਰੇ ਜਿਹੜਾ ਰੂਪ ਸਰੂਪ ਆ ਸਾਡੀ ਸਾਰੀ ਚੀਜ਼ ਨੂੰ, ਤੇ ਉਹੀ ਚੀਜ਼ ਦੇ ਆਧਾਰ ਤੇ ਮੁੜ ਕੇ ਡਾਕਟਰ ਅੰਬੇਦਕਰ ਦੀ ਕਮਾਂਡ ਹੇਠ ਆ ਬਣ ਗਿਆ ਸੰਵਿਧਾਨ। ਹੁਣ 26 ਜਨਵਰੀ ਵਾਲੇ ਦਿਨਾਂ ਚ ਸਾਡੇ ਬਹੁਤ ਸਾਰੇ ਜਿਹੜੇ ਭਾਰਤ ਦੇ ਮੂਲ ਵਾਸੀ, ਜਿਹਨਾਂ ਨੂੰ ਬਾਅਦ ਚ ਦਲਿਤ ਵੀ ਕਿਹਾ ਗਿਆ, ਬਾਹਮਣ ਨੇ ਸ਼ੂਦਰ ਵੀ ਕਿਹਾ, SC ST ਵੀ ਕਹਿ ਦਿੰਦੇ ਆ, ਉਹ ਕਹਿੰਦੇ ਨੇ ਕਿ ਜੀ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ, ਤੇ ਜਦੋਂ ਸਿੱਖ ਕੌਮ ਕਹਿੰਦੀ ਆ ਵੀ ਜੇ ਸੰਵਿਧਾਨ ਉਹਨੇ ਲਿਖਿਆ, ਹਾਲਾਂਕਿ ਇਹ ਗੱਲ ਹੁਣ ਬੜੀ ਸਪਸ਼ਟ ਆ, ਗੂਗਲ ਤੇ ਲਿਖ ਕੇ ਪਾ ਲਓ, ਡਾਕਟਰ ਅੰਬੇਦਕਰ ਸਾਹਿਬ ਤਾਂ ਆਪ ਮੰਨਦੇ ਆ ਵੀ ਇਹ ਸੰਵਿਧਾਨ, ਮੈਂ ਤਾਂ ਇਹਦੇ ਚ ਕੰਮ ਕੀਤਾ, ਇਹਨੂੰ ਬਣਾਉਣ ਵਾਲੀ ਕਮੇਟੀ ਦੇ ਵਿੱਚ ਮੈਂ ਇਹਦਾ ਹੈਗਾ, ਪਰ ਮੇਰੇ ਤਾਂ ਬਹੁਤ ਸਾਰੇ ਮੈਂਬਰ ਸੀ, ਕਾਫੀ ਵੱਡੀ ਗਿਣਤੀ ਚ ਮੈਂਬਰ ਸੀ, ਮੈਂ ਵੀ ਇਹਨੂੰ ਬਣਾਉਣ ਵਾਲਿਆਂ ਚ ਇੱਕ ਵਾਂ, ਪਰ ਇਹ ਸੰਵਿਧਾਨ ਜੇਕਰ ਜਿੰਨਾ ਵੀ ਵਧੀਆ ਮਰਜ਼ੀ ਹੋਵੇ, ਜੇ ਇਹਨੂੰ ਅੱਗ ਲਾਉਣੀ ਹੋਵੇ, ਸਭ ਤੋਂ ਪਹਿਲਾਂ ਮੈਂ ਲਾਊਂਗਾ। ਡਾਕਟਰ ਅੰਬੇਦਕਰ ਦੀ ਕਿਤਾਬ ਆਪ ਬੀਤੀ, ਉਹਦੀ ਸਵੈ ਜੀਵਨੀ ਮੈਂ ਰੱਖੀ ਹੋਈ ਆ, ਉਹਨੇ ਇਹ ਗੱਲ ਪਾਰਲੀਮੈਂਟ ਚ ਬੋਲੀ ਹੋਈ ਹੈ। ਤੇ ਡਾਕਟਰ ਅੰਬੇਦਕਰ ਦੇ ਜਿਹੜੇ ਹੈਗੇ ਆ ਸਮਰਥਕ, ਉਹ ਇਹ ਗੱਲ ਭੁੱਲ ਜਾਣ ਬਈ ਜੇਕਰ ਤੁਸੀਂ ਕਹੋਗੇ ਨਾ ਕਿ ਸਭ ਕੁਛ ਉਹਨਾਂ ਨੇ ਲਿਖਿਆ, ਤਾਂ ਜਿਹੜੇ ਇਸ ਸੰਵਿਧਾਨ ਤੋਂ ਪੀੜਿਤ ਨੇ, ਵਿਕਟਿਮ ਨੇ ਇਹਦੇ, ਉਹ ਜਦੋਂ ਫਿਰ ਇਹਨੂੰ ਮਾੜਾ ਬੋਲਣਗੇ, ਫਿਰ ਡਾਕਟਰ ਅੰਬੇਦਕਰ ਨੂੰ ਵੀ ਮਾੜਾ ਬੋਲਣਗੇ ਵੀ ਸਾਡੇ ਤੇ ਬੇੜੀਆਂ 'ਚ ਵੱਟੇ ਇਹਨਾਂ ਨੇ ਪਾਏ ਨੇ। ਸੋ ਅਸਲ ਵਿੱਚ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ, ਹਿੰਦੂ ਇਜ਼ਮ ਨੇ ਸਿੱਖਾਂ ਦੀ ਆਈਡੈਂਟੀ ਖਤਮ ਕਰਨ ਦਾ ਜਿਵੇਂ ਤਿਰੰਗੇ ਤਿਰੰਗ ਨਹੀਂ ਪਾਇਆ, ਉਵੇਂ ਸਿੱਖਾਂ ਦੇ ਲਈ ਸੰਵਿਧਾਨ ਵਿੱਚ ਉਹਨਾਂ ਨੇ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਹਾਂ, ਉਹ ਸ਼ੈਤਾਨ ਬੜੇ ਆ, ਸਾਡੀ ਕੌਮ ਜਿਵੇਂ ਹੁਣ ਮੈਂ ਗੱਲ ਕਰਦਾ, ਮੈਂ ਸਿੱਧੀ ਸਟ੍ਰੇਟ ਗੱਲ ਕਰਨ ਦੀ ਦੱਸਦੀ ਹਾਂ, ਹਿੰਦੂ ਮੇਰੇ ਵਰਗਾ ਨਹੀਂ ਹੈਗਾ, ਹਿੰਦੂ ਹਿੰਦੂ ਆ,
ਉਹ ਹਰ ਗੱਲ ਸਾਮ ਦਾਮ ਦੰਡ ਭੇਦ ਉਹ ਮਤਲਬ ਕਿ ਗੱਲ ਨੂੰ ਬੜਾ ਤਰੀਕੇ ਨਾਲ ਕਹਿੰਦੇ ਆ ਤੇ ਉਹਦੇ ਵਿੱਚ ਫਸ ਕੇ ਸਾਡੇ ਕਈ ਬੰਦੇ ਖਾਸ ਤੌਰ ਤੇ ਮੈਨੂੰ ਹਾਸਾ ਆਉਂਦਾ ਜਦੋਂ ਮੈਂ ਸੁਣਦਾ ਵੀ ਕਿੱਡਾ ਵੱਡਾ ਮੰਨਿਆ ਜਾਂਦਾ ਇਹਨੂੰ ਤਰਲੋਚਨ ਸਿੰਘ ਨੂੰ ਵੀ ਮੈਂਬਰ ਪਾਰਲੀਮੈਂਟ ਗਿਆਨੀ ਜੈਲ ਸਿੰਘ ਦਾ ਖਾਸਮ ਖਾਸ ਤੇ ਐਡਾ ਹਿਸਟਰੀ ਦਾ ਗਿਆਤਾ ਬੜਾ ਗਿਆਨ ਆ ਉਹਦੇ ਕੋਲ ਪਰ ਉਹ ਹਰ ਵਾਰੀ ਆ ਕੇ ਟੀਵੀ ਚੈਨਲਾਂ ਦੇ ਉੱਤੇ ਸ਼ਰੇਆਮ ਹਿੰਦੂਇਜ਼ਮ ਦੇ ਏਜੰਡੇ ਤਹਿਤ ਸਿੱਖਾਂ ਨੂੰ ਵਰਗਲਾ ਰਿਹਾ ਹੁੰਦਾ ਕਿ ਜੀ ਸੰਵਿਧਾਨ ਚ ਤਾਂ ਲਿਖਿਆ ਹੋਇਆ ਜੀ ਉਹ ਪਿੱਛੇ ਤੇ ਕਹੀ ਜਾਂਦਾ ਸੀਗਾ ਕਹਿੰਦਾ ਜੀ ਆਰ ਐਸ ਐਸ ਮੰਨ ਗਈ ਉਹ ਭਾਈ ਉਹ ਤਾਂ ਹੁਣ ਕੀ ਕਹਿ ਰਹੇ ਨੇ ਹੁਣੇ ਥੋੜਾ ਦਿਨ ਪਹਿਲਾਂ ਥੋੜਾ ਸਮਾਂ ਪਹਿਲਾਂ ਇੱਕ ਆਰ ਐਸ ਐਸ ਦੇ ਸਾਰੇ ਜਿਹੜੇ ਉਹ ਉਹਨਾਂ ਦੇ ਹੈਗੇ ਆ ਵੱਡੇ ਉਹਨਾਂ ਦੀ ਇੱਕ ਮੀਟਿੰਗ ਦੀ ਪਿੱਛੇ ਜੇ ਟੀਵੀ ਚੈਨਲਾਂ ਤੇ ਡਿਸਕਸ਼ਨ ਹੋ ਚੁੱਕੀ ਹੈ ਉੱਥੇ ਨਾਗਪੁਰ ਮੀਟਿੰਗ ਹੋਈ ਕਿ ਸਿੱਖ ਕਾਬੂ ਨਹੀਂ ਆਉਂਦੇ ਕਿਉਂਕਿ ਭਾਰਤ ਚ ਸਾਰੇ ਚ ਮੋਦੀ ਦਾ ਝੰਡਾ ਝੂਲ ਗਿਆ ਭਗਵਾ ਬ੍ਰਿਗੇਡ ਜਿੰਦਾਬਾਦ ਦਾ ਤੇ ਕੱਲਾ ਕੱਲਾ ਸਾਰੇ ਮੁਲਕ ਦੇ ਵਿੱਚ ਹਿੰਦੂ ਕਹਿ ਰਿਹਾ ਹੈਗਾ ਹਿੰਦੂ ਰਾਸ਼ਟਰਵਾਦ ਬਣਾਵਾਂਗੇ ਤੇ ਮੋਦੀ ਜਿੰਦਾਬਾਦ ਮੋਦੀ ਗਿਆ ਤਾਂ ਯੋਗੀ ਆਜੂ ਯੋਗੀ ਗਿਆ ਤਾਂ ਫਲਾਨਾ ਆਜੂ ਸਾਡਾ ਬਸ ਹੁਣ ਚੱਲ ਪਿਆ ਜੀ ਰੱਥ ਅਸੀਂ ਤਾਂ ਲੈ ਰਿਹਾ ਕੰਮ ਸਾਰੇ ਭਾਰਤ ਨਾਲੋਂ ਕੱਲਾ ਪੰਜਾਬ ਕਹਿੰਦੇ ਅੱਡੀ ਖੜਾ ਇਹ ਕਹਿੰਦੇ ਇੱਥੇ ਨਾ ਸਾਡੀ ਕੋਈ ਗੱਲ ਬਣਦੀ ਆ ਨਾ ਬੀਜੇਪੀ ਦੇ ਪੈਰ ਲੱਗਦੇ ਆ ਇੱਥੇ ਆਰ ਐਸ ਐਸ ਦੇ ਹਜ਼ਾਰਾਂ ਤੁਰੇ ਫਿਰਦੇ ਆ ਆਹ ਅੰਮ੍ਰਿਤਸਰ ਚ ਮੇਰੇ ਘਰ ਦੇ ਬਿਲਕੁਲ ਕੋਲ ਆਰ ਐਸ ਐਸ ਦਾ ਬੜਾ ਵੱਡਾ ਹੈੱਡਕੁਆਟਰ ਵਾ ਪਤਾ ਹੀ ਨਹੀਂ ਕਿੰਨੀਆਂ ਕੁ ਸਭਾ ਸੁਸਾਇਟੀਆਂ ਉਹ ਤਾਂ ਬਾਅਦ ਚ ਪਤਾ ਲੱਗਦਾ ਪਿੱਛੇ ਜੇ ਸ਼ਾਇਦ ਫਰਾਂਸ ਦੇ ਕਿਸੇ ਵੱਡੇ ਜਿਹੜਾ ਮੀਡੀਆ ਅਦਾਰਾ ਉਹਨੇ 2500 ਦੇ ਕਰੀਬ ਇਹੋ ਜਿਹੀਆਂ ਜਥੇਬੰਦੀਆਂ ਸੰਸਥਾਵਾਂ ਦੇ ਨਾਂ ਕੱਢ ਕੇ ਦਿੱਤੇ ਨੇ ਵੀ ਇਹ ਆਰ ਐਸ ਐਸ ਦੇ ਫਰੰਟ ਫੋਰਸਿਸ ਨੇਗੀਆਂ ਜਿਹੜੀਆਂ ਸਾਰੇ ਵਰਲਡ ਦੇ ਵਿੱਚ ਸਰਗਰਮ ਨੇ ਹੁਣ ਉਹ ਆਰ ਐਸ ਐਸ ਪੂਰੀ ਮਿਹਨਤ ਕਰਨ ਤੋਂ ਬਾਅਦ ਜਦੋਂ ਅਸਫਲ ਆ ਸਿੱਖਾਂ ਨੂੰ ਬਰਗਲਾਉਣ ਦੇ ਵਿੱਚ ਸਿੱਖਾਂ ਦੇ ਕੁਛ ਜਿਹੜੇ ਹੈਗੇ ਆ ਬੰਦੇ ਵਿਚਾਰੇ ਉਹ ਉਹਨਾਂ ਨੂੰ ਕਾਬੂ ਜ਼ਰੂਰ ਕਰ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੰਜਾਬ 'ਚ ਤਾਂ ਉਹਨਾਂ ਨੇ ਹੁਣ ਇੱਕ ਨਵਾਂ ਏਜੰਡਾ ਬਣਾਇਆ ਕਿ ਇਹ ਗੱਲ ਨੂੰ ਘਟਾਓ ਜਿਹੜਾ ਆਪਾਂ ਜਿੱਦ ਫੜਦੇ ਆ ਨਾ ਵਾਰ ਵਾਰ ਜਦੋਂ ਕਹਿੰਦਾ ਵਾ ਉਹ ਮੋਹਨ ਭਾਗਵਤ ਕਿ ਸਿੱਖ ਤਾਂ ਹਿੰਦੂ ਹੀ ਨੇ ਫਿਰ ਉਹ ਰੌਲਾ ਪੈ ਜਾਂਦਾ ਫਿਰ ਆਪਣੇ ਇਹਨਾਂ ਬੰਦਿਆਂ ਨੂੰ ਜੁੜਨਾ ਔਖਾ ਹੋ ਜਾਂਦਾ ਪਹਿਲਾਂ ਇਹ ਹਰਡਲ ਵਿੱਚੋਂ ਤੋੜੋ ਜਿਵੇਂ ਇੱਕ ਵੇਲੇ ਤੱਕ ਬੀਜੇਪੀ ਜਾਂ ਜਨਸੰਘ ਨਾਲ ਜਾਂ ਆਰ ਐਸ ਐਸ ਨਾਲ ਨੇੜਤਾ ਬਣਾਉਣ ਦਾ ਸਿੱਖਾਂ ਦਾ ਕੋਈ ਹੁੰਦਾ ਹੀ ਨਹੀਂ ਸੀ ਮਤਲਬ ਜਿਵੇਂ ਗਨਾਹ ਵਾਲੀ ਗੱਲ ਸੀ ਜਦੋਂ ਇੱਥੋਂ ਕਾਂਗਰਸ ਦੇ ਖਿਲਾਫ ਇੱਕ ਲੋੜ ਸੀਗੀ ਅਕਾਲੀ ਦਲ ਨੇ ਨੇੜਤਾ ਬਣਾਈ ਉਹ 25 ਸਾਲ ਦੇ ਉਸ ਰਿਲੇਸ਼ਨ ਨੇ ਅੱਜ ਕੀ ਕੀਤਾ ਹੋਇਆ ਬੜੀ ਵੱਡੀ ਗਿਣਤੀ ਚ ਮਨਜਿੰਦਰ ਸਿੰਘ ਸਰਸੇ ਵਰਗੇ ਜਾਂ ਪੰਜਾਬ ਚੋਂ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਚਲੇ ਗਏ ਨਾ ਬੀਜੇਪੀ ਚ ਪਹਿਲਾਂ ਇਹ ਨਹੀਂ ਸੀ ਹੋ ਸਕਣਾ ਹੁਣ ਕਿਵੇਂ ਹੋ ਗਿਆ ਕਿਉਂਕਿ ਜਦੋਂ ਕਿਸੇ ਨਾਲ ਰਾਬਤਾ ਬਣ ਜਾਂਦਾ ਜਦੋਂ ਉਹਦੇ ਨਾਲ ਮੋਹ ਮੁਹੱਬਤ ਬਣ ਜਾਂਦਾ ਜਦੋਂ ਕਿਸੇ ਨਾਲ ਨੇੜਤਾ ਬਣ ਜਾਂਦੀ ਆ ਫਿਰ ਉਹ ਹਰਡਲ ਟੁੱਟ ਜਾਂਦੀ ਹੈ ਤੋ ਉਹ ਜਿਹੜਾ ਬੈਰੀਅਰ ਸੀ ਉਹ ਤੋੜਨ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਆ ਵੀ ਸਾਰੀ ਅਕਾਲੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਹੁਣੀ ਚੀਕਾਂ ਮਾਰਦੇ ਫਿਰਦੇ ਵੀ ਸਾਡੇ ਸਾਰੇ ਬੰਦੇ ਪੱਟ ਕੇ ਲੈ ਚੱਲੇ ਆ ਬੀਜੇਪੀ ਵਾਲੇ ਉਵੇਂ ਹੀ ਜਿਹੜਾ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਆਰ ਐਸ ਐਸ ਦਾ ਬੀਜੇਪੀ ਦਾ ਕੰਮ ਔਖਾ ਹੁੰਦਾ ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਇਹ ਰੋਕ ਆ ਜਿਹੜੀ ਉਹ ਮਜ਼ਬੂਤ ਹੁੰਦੀ ਆ ਉਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਆਪਾਂ ਪਛਾਣੋ ਆਈਡੈਂਟੀਫਾਈ ਕਰੋ ਉਹਨਾਂ ਦਾ ਹੱਲ ਕੱਢਿਆ ਜਾਵੇ ਇਸ ਗੱਲ ਦਾ ਅਸਰ ਆ ਕਿ ਹੁਣ ਚਰਨਜੀਤ ਸਿੰਘ ਬਰਾੜ ਸਮੇਤ ਬਹੁਤ ਵੱਡੀ ਲੋਬੀ ਆ ਜਿਹੜੀ ਉਹ ਛਾਲਾ ਮਾਰ ਮਾਰ ਕੇ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਛੱਡਤਾ ਸਾਰਾ ਕੁਛ ਉਹਨਾਂ ਨੂੰ ਬਰਗਲਾਉਣਗੇ ਤੇ ਉਹਨਾਂ ਨੂੰ ਬਰਗਲਾਉਣ ਦੇ ਲਈ ਆ ਜਿਹੜੇ ਸਾਡੇ ਤਰਲੋਚਨ ਸਿੰਘ ਐਮ ਪੀ ਵਰਗੇ ਨੇ ਇਹਨਾਂ ਨੇ ਹਮੇਸ਼ਾ ਤਿਰੰਗੇ ਦੀ ਇੰਡੀਅਨ ਕੋਨਸਟੀਟਿਊਸ਼ਨ ਦੀ ਇਹਨਾਂ ਨੇ ਜਿਹੜਾ ਹੈਗਾ ਉਹ ਸਾਰਾ ਕੁਛ ਕਰਨਾ ਇਹ ਨਹੀਂ ਕਿ ਕੋਈ ਗਦਾਰ ਨੇ ਜਾਂ ਹੋਰ ਆ ਇਹਨਾਂ ਦੀ ਮੇਕਿੰਗ ਉਵੇਂ ਹੋਈ ਹੋਈ ਹੈ ਜਿਵੇਂ ਜਦੋਂ ਗੁਰੂ ਸਾਹਿਬਾਨ ਦੇ ਕੋਲ ਕੋਈ ਜਿਨ੍ਹਾਂ ਦਾ ਗੁਰੂ ਪਹਿਲੀ ਪਾਤਸ਼ਾਹੀ ਜਦੋਂ ਇਸ ਧਰਤੀ ਦੇ ਉੱਤੇ ਇਸ ਭ੍ਰਮਣ ਕਰਦੇ ਸੀ ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ ਚਾਹੇ ਉਹ ਕੌਡਾ ਭੀਲ ਆ ਚਾਹੇ ਸੱਜਣ ਆ ਜਿਹੜਾ ਕੁਛ ਉਹ ਕਰ ਰਿਹਾ ਹੁੰਦਾ ਸੀ ਸੱਜਣ ਉਹਨੂੰ ਲੱਗਦਾ ਸੀ ਇਹੀ ਠੀਕ ਆ ਇਹੀ ਧਰਮ ਸੱਜਣ ਜਿਹਨੂੰ ਆਪਾਂ ਠੱਗ ਕਹਿੰਦੇ ਅੱਜ ਇੰਨੇ ਸਦੀਆਂ ਬਾਅਦ ਹਾਲਾਂਕਿ ਉਹ ਸੰਤ ਬਣ ਗਿਆ ਸੀ ਕੌਡਾ ਭੀਲ ਆਦਿਵਾਸੀਆਂ ਦਾ ਨਾਇਕ ਸੀਗਾ ਉਹ ਇਹ ਸਾਰੇ ਜਿਹੜੇ ਸੀਗੇ ਜਿਹੜਾ ਕੁਛ ਉਦੋਂ ਪਹਿਲਾਂ ਕਰ ਰਹੇ ਸੀ ਉਹਨਾਂ ਨੂੰ ਉਹ ਠੀਕ ਲੱਗਦਾ ਸੀ ਜਦੋਂ ਉਹਨਾਂ ਨੂੰ ਸਿੱਖੀ ਦਾ ਪਾਠ ਪੜ੍ਹ ਲਿਆ ਸੱਜਣ ਠੱਗ ਜਿਹਨੂੰ ਕਹਿੰਦੇ ਆ ਬੇ ਤੋਂ ਠੱਗ ਮੂੰਹ ਚੋਂ ਨਿਕਲਦਾ ਨਹੀਂ ਪਰ ਚੱਲਦਾ ਅੱਖਰ ਇਹੀ ਹੈ ਕਿੰਨੀ ਕੁ ਦੁਨੀਆਂ ਨੂੰ ਸਾਨੂੰ ਚੇਤੇ ਆ ਕਿ ਸਭ ਤੋਂ ਪਹਿਲਾਂ ਧਰਮ ਪ੍ਰਚਾਰ ਦੀ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਉਸ ਸੱਜਣ ਨੂੰ ਦਿੱਤੀ ਗਈ ਹੈ ਤੇ ਉਹਦੇ ਕਰਮ ਜਿਹੜੇ ਆ ਜਾਂ ਉਹਦੀ ਪਹਿਲੀ ਜ਼ਿੰਦਗੀ ਅਲੱਗ ਆ ਉਵੇਂ ਹੀ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਤੀਕਰ ਕੋਈ ਸਹੀ ਸੇਧ ਨਹੀਂ ਮਿਲੀ ਹੁੰਦੀ ਉਹਨਾਂ ਨੂੰ ਪਹਿਲਾਂ ਵਾਲੀ ਸੇਧ 100% ਠੀਕ ਲੱਗਦੀ ਹੁੰਦੀ ਹੈ ਸੋ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਦਾ ਪਹਿਲਾਂ ਵਾਲਾ ਸਾਰਾ ਕੁਛ ਠੀਕ ਲੱਗਦਾ ਜਿਵੇਂ ਮੈਂ 1984 ਦੀ ਗੱਲ ਕਰਦਾ ਹੁੰਦਾ ਕਿ 1984 ਤੋਂ ਪਹਿਲਾਂ ਮੈਂ ਖੁਦ 15 ਅਗਸਤ ਤੇ
26 ਜਨਵਰੀ ਵਾਲੇ ਦਿਨ ਉਦੋਂ ਘਰਾਂ 'ਚ ਟੈਲੀਵਿਜ਼ਨ ਬਹੁਤ ਘੱਟ ਸੀ ਤੇ ਅਸੀਂ ਇਕੱਠੇ ਹੋ ਕੇ ਜਵਾਕ ਕਿਸੇ ਦੇ ਪਿੰਡ 'ਚ ਜਿਹਦੇ ਟੀਵੀ ਲੱਗਾ ਹੁੰਦਾ ਸੀ ਉਹਦੇ ਘਰੇ ਉਹ ਤਿਰੰਗਾ ਚੜ੍ਹਦਾ ਦੇਖਣ ਨੂੰ ਸਾਨੂੰ ਲੱਗਦਾ ਸੀ ਵਾਹ ਕਮਾਲ ਹੋ ਗਈ, ਖਾਲਸਾ ਨਹੀਂ ਬਣ ਗਿਆ। ਤੇ ਉਦੋਂ ਜਦੋਂ ਫਿਲਮ ਆਉਣੀ ਬਾਅਦ 'ਚ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਹੀਰੋ ਜਿਹੜਾ ਉਹ ਪਾਕਿਸਤਾਨ ਨੂੰ ਢਾ ਰਿਹਾ ਜਾਂ ਉਹ ਸਾਰੀਆਂ ਗੱਲਾਂ ਸਾਨੂੰ ਲੱਗਦੀਆਂ ਸੀ ਵੀ ਬਸ ਇਹ ਸਾਡੀ ਗੱਲ ਆ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ, ਉਹ ਜਿਹੜੇ ਤਿਰੰਗੇ ਨੂੰ ਜਿਹੜੇ ਇੰਡੀਅਨ ਕੌਨਸਟੀਟਿਊਸ਼ਨ ਨੂੰ ਐਵੇਂ ਸਲਾਮੀਆਂ ਦਿੰਦੇ ਫਿਰਦੇ ਹੋ, ਇਸੇ ਕਰਕੇ ਫਿਰ ਜਿਹੜੇ ਫੌਜੀ ਉਦਣ ਬਗਾਵਤ ਕੀਤੀ ਜਿਨ੍ਹਾਂ ਨੇ ਉਹ ਧਰਮੀ ਫੌਜੀ ਕਹਾਏ, ਉਹ ਬੰਦੇ ਜਿਨ੍ਹਾਂ ਨੇ ਇੰਡੀਅਨ ਕੌਨਸਟੀਟਿਊਸ਼ਨ

ਸਰਾਈ ਕਲਰ ਤਿਰੰਗੇ ਦੇ ਉਹਨੂੰ ਤਿਆਗ ਕੇ ਪੰਥ ਲਈ ਪੰਜਾਬ ਲਈ ਕੀਤਾ, ਅੱਜ ਉਹਨਾਂ ਦੀਆਂ ਫੋਟੋਆਂ ਕਿੱਥੇ ਲੱਗੀਆਂ ਹੋਈਆਂ ਨੇ? ਕੇਂਦਰੀ ਸਿੱਖ ਅਜਾਇਬ ਘਰ ਚ। ਸੋ ਜਿਹਨਾਂ ਨੂੰ ਇੰਡੀਆ ਮਾਰੂਗਾ, ਜਿਹਨਾਂ ਨੂੰ ਇੰਡੀਆ ਚਾਹੇ ਉਹ ਪਾਕਿਸਤਾਨ ਦੇ ਏਜੰਟ ਕਹਿ ਕੇ ਮਾਰੇ, ਚਾਹੇ ISI ਦੇ ਬੰਦੇ ਕਹਿ ਕੇ ਮਾਰੇ, ਉਹਨਾਂ ਨੂੰ ਚਾਈਨਾ ਦੇ ਕਹਿ ਕੇ ਮਾਰੇ, ਇਜ਼ਰਾਈਲ ਦੇ, ਅਮਰੀਕਾ ਦੇ, ਜਿਹਦੇ ਮਰਜ਼ੀ ਕਹਿ ਕੇ ਬੰਦੇ ਮਾਰੇ, ਜਿਹਨਾਂ ਨੂੰ ਇੰਡੀਆ ਮਾਰੂਗਾ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲੱਗੂ, ਸ਼ਹੀਦੀ ਗੈਲਰੀ ਦੇ ਵਿੱਚ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਭਾਈ ਗਜਿੰਦਰ ਸਿੰਘ ਉਹਨਾਂ ਨਾਲ ਮੈਂ ਗੱਲ ਕੀਤੀ, ਸੁਧਾਰਨ ਮੇਰਾ ਉਹਨਾਂ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਸੀ, ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਥੋੜਾ ਜਿਹਾ ਖਿਆਲ ਰੱਖਿਆ ਕਰੋ, ਮੈਨੂੰ ਕਹਿੰਦੇ ਸਾਰੀ ਉਮਰ ਲੰਘ ਗਈ, ਉਮਰ ਵੱਡੀ ਵੀ ਹੋ ਗਈ, ਜੇ ਹੁਣ ਇੰਡੀਆ ਦੀ ਗੋਲੀ ਨਾਲ ਮਾਰੇ ਜਾਈਏ ਹੋਰ ਕੀ ਚਾਹੀਦਾ, ਤੇ ਇੰਡੀਆ ਸੋਚਦਾ, ਮੈਂ ਸੋਚ ਰਿਹਾ ਵੀ ਇੰਡੀਆ ਸੋਚਦਾ ਇਹਨਾਂ ਨੂੰ ਮਾਰ ਦਿਓ, ਕਿ ਵੀ ਆਹ ਬਿੱਜਰ ਨੂੰ ਮਾਰਿਆ ਤੇ ਉਹ ਖੰਡੇ ਨੂੰ ਮਾਰਿਆ ਵੀ ਮਾਰ ਦਿਓ, ਉਹ ਜਿਹਨਾਂ ਨੂੰ ਤੁਸੀਂ ਮਾਰਦੇ ਹੋ ਲੇਖ ਹੀ ਉਹ ਰਹੇ, ਉਹ ਸਾਡੇ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਚਮਕਦੇ ਆ, ਜਿਹਨਾਂ ਨੂੰ ਮਤਲਬ ਮੈਂ ਹੁਣ ਜੇ ਵੈਸੇ ਇੱਥੇ ਉਮਰ ਹੋ ਗਈ ਆ ਤੇ ਉਮਰ ਦੇ ਹਿਸਾਬ ਨਾਲ ਪਤਾ ਨਹੀਂ ਕਦੋਂ ਕੁਛ ਹੋ ਜਾਵੇ, ਕੋਈ ਐਕਸੀਡੈਂਟ 'ਚ ਮਰ ਜਾਵੇ, ਕੋਈ ਇੱਥੇ ਡਰੱਗ ਨਾ ਮਰ ਰਿਹਾ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ, ਪਰ ਜੇ ਇੰਡੀਆ ਦੀ ਗੋਲੀ ਨਾ ਮਰ ਜਾਈਏ ਫਿਰ ਰੰਗ ਹੀ ਕੁਛ ਹੋਰ ਆ। ਸੋ ਜਿਹੜੀ ਇਹ ਦਿਨੋਂ ਦਿਨ ਕੌਮ ਦੀ ਸਮਝ ਡਿਵੈਲਪ ਹੋ ਰਹੀ ਹੈ, ਜੋ ਖਾਲਿਸਤਾਨ ਵਾਲੇ ਪਾਸੇ ਨੂੰ ਕੌਮ ਦਾ ਮਤ ਵੱਧ ਰਿਹਾ, ਉਹ ਬਹੁਤ ਹੀ ਜ਼ਿਆਦਾ ਇੱਕ ਸਫ਼ਰ ਵਾ, ਇੱਕ ਇਹ ਜਰਨੀ ਹੁੰਦੀ ਆ, ਉਹ ਹਰ ਬੰਦੇ ਦੀ ਆਪਣੀ ਹੁੰਦੀ ਆ। ਬੰਦਿਆਂ ਬਾਰੇ ਨਿੱਜੀ ਤੌਰ ਦੇ ਉੱਤੇ ਵਿਰੋਧ ਪੱਕਾ ਪਾ ਲੈਣਾ ਜਾਂ ਕਿਸੇ ਬਾਰੇ ਪੱਕੀ ਰਾਇ ਬਣਾ ਲੈਣੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਮੈਂ ਜਦੋਂ ਪਿਛਲੀ ਹਿਸਟਰੀ 'ਤੇ ਨਜ਼ਰ ਮਾਰਦਾ, ਜੇ ਸੱਜਣ ਵਰਗੇ ਸੁਧਰ ਸਕਦੇ ਆ, ਜੇ ਕੌਡੇ ਵਰਗੇ ਬਾਬੇ ਨਾਨਕ ਦਾ ਝੰਡਾ ਚੱਕ ਸਕਦੇ ਆ, ਤਾਂ ਇਸ ਇਤਿਹਾਸ ਵਿੱਚ ਸਾਡੇ ਤਾਂ ਇਹ ਆ ਨਾ, ਫਰੀਦਾ ਬੁਰੇ ਦਾ ਭਲਾ ਕਰ। ਤੇ ਜਿੰਨੇ ਲੋਕ ਇਸ ਟਾਈਮ ਖਾਲਿਸਤਾਨ ਤੋਂ, ਖਾਲਸੇ ਦੀ ਪ੍ਰਭੂ ਸੱਤਾ ਤੋਂ, ਖਾਲਸੇ ਦੇ ਸ਼ੁੱਧ ਸਰੂਪ ਤੋਂ, ਖਾਲਸਾ ਦ੍ਰਿਸ਼ਟੀਕੋਣ ਤੋਂ ਦੂਜੇ ਪਾਸੇ ਖੜੇ ਆ, ਹਿੰਦੂਇਜ਼ਮ ਦਾ ਝੰਡਾ ਚੱਕੀ ਫਿਰਦੇ ਆ, ਇੰਡੀਆ ਦਾ ਝੰਡਾ ਚੱਕੀ ਫਿਰਦੇ ਆ, ਉਹ ਸਮਝ ਲਓ ਵੀ ਉਹ ਬੁਰੇ ਨੇ ਨਾ, ਇਹੀ ਕਹਿ ਸਕਦੇ ਹੋ ਤੁਸੀਂ ਸਿੱਖ ਹੋਣ ਦੇ ਨਾਤੇ, ਤਾਂ ਫਿਰ ਫਰੀਦਾ ਬੁਰੇ ਦਾ ਭਲਾ ਕਰ। ਉਹਨਾਂ ਨੂੰ ਇੱਕ ਵਕਤ ਆਊਗਾ, ਮੈਂ ਦੇਖਿਆ ਕਿ 6 ਜੂਨ 84 ਤੋਂ ਪਹਿਲਾਂ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਜੀ ਨੂੰ, ਸਿੱਖ ਸੰਘਰਸ਼ ਨੂੰ, ਧਰਮ ਯੁੱਧ ਮੋਰਚੇ ਨੂੰ, ਮੋਰਚਾ ਲਾਈ ਬੈਠੀ ਲੀਡਰਸ਼ਿਪ ਨੂੰ ਨਿੰਦਦੇ ਭੰਡਦੇ ਸੀ, ਉਹਨਾਂ ਕੋਲ 7 ਜੂਨ ਤੋਂ ਬਾਅਦ ਕੋਈ ਗੱਲ ਨਹੀਂ ਸੀ ਆਉਂਦੀ ਕਿ ਇਹਨਾਂ ਨੂੰ, ਇਹ ਤਾਂ ਯਾਰ ਫਿਰ ਵੀ ਚੰਗੇ ਰਹੇ। ਫਿਰ ਜਿਹੜਾ ਮਾੜਾ ਮੋਟਾ ਕੋਈ ਕੱਚ ਰਹਿ ਗਿਆ ਸੀ, ਉਹ ਨਵੰਬਰ 84 ਨੂੰ ਨਿਕਲ ਗਿਆ, ਕਿ ਆਪਾਂ ਤਾਂ ਇਹ ਸਮਝਦੇ ਰਹੇ ਕਿ ਜੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਕੋਲ ਹਥਿਆਰ ਸੀ ਤਾਂ ਇਹ ਭਾਣਾ ਵਾਪਰਿਆ, ਨਹੀਂ ਭਾਈ, ਚਾਹੇ ਤੁਸੀਂ ਟਿਫਨ ਟੰਗ ਕੇ ਸਾਈਕਲ ਦੇ ਮੂਹਰੇ ਨਿੱਕੀ ਜੀ ਬਾਲੜੀ ਨੂੰ ਬਿਠਾ ਕੇ ਵੀ ਜਾਂਦਾ ਹੋਇਆ ਸਕੂਲ ਛੱਡ ਜੂ ਜਾ ਰਹੇ ਹੋ ਨਾ, ਜੇ ਤੁਹਾਡੇ ਸਿਰ ਤੇ ਪੱਗ ਵਾ, ਜੇ ਪੱਗ ਨਹੀਂ ਹੈਗੀ ਤੁਹਾਡੇ ਕੜਾ, ਕਿਉਂਕਿ ਕਈ ਜਿਹੜੇ ਪੰਜਾਬ ਤੋਂ ਬਾਹਰ ਉਹ ਮੂੰਹ ਸਰ ਮਨਾ ਲੈਂਦੇ ਸੀ, ਪਤਤ ਹੋਣ ਲੱਗ ਗਏ ਸੀ, ਜਿੱਥੇ ਪੰਜਾਬੀ ਹੋਣਾ, ਸਿੱਖ ਹੋਣਾ ਜਿਸ ਮੁਲਕ 'ਚ ਜੁਰਮ ਬਣ ਗਿਆ ਸੀ, ਦੋਸ਼ ਬਣ ਗਿਆ ਸੀ, ਤਾਂ ਉਦੋਂ ਸਮਝ ਲੱਗ ਗਈ, ਉਹੀ ਘਰ ਉਹੀ ਲੋਕ ਦਰਵਾਜ਼ੇ ਖੋਲ੍ਹ ਕੇ ਪੈਣ ਲੱਗ ਗਏ ਸੀ ਵੀ ਕੌਮ ਦੀ ਲੜਾਈ ਚੱਲ ਰਹੀ ਹੈ। ਸੋ ਖਾਲਿਸਤਾਨ ਦੇ ਅੱਜ 40 ਸਾਲਾਂ ਬਾਅਦ ਮੈਂ ਇਹ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਬਹੁਤ ਸਾਰੇ ਸਿੰਘ ਜਿਹੜੇ ਆ ਸ਼ਹੀਦ ਹੋ ਗਏ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ, ਬਹੁਤ ਸਾਰੇ ਉਹ ਨੇ ਜਿਹੜੇ ਅੱਜ ਵੀ ਅੱਡ ਤਰੀਕਿਆਂ ਨਾਲ ਲੜ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਲੜੇ ਤਾਂ ਸੀ ਪਰ ਥੱਕ ਗਏ, ਹੰਭ ਗਏ, ਪਿੱਛੇ ਮੁੜ ਗਏ, ਜਿਨ੍ਹਾਂ ਨੇ ਬਿਲਕੁਲ ਚਾਹੇ ਦੂਜਾ ਪਾਸਾ ਵੀ ਕਰ ਲਿਆ, ਪਰ ਸੰਘਰਸ਼ ਵਿੱਚ ਉਹਨਾਂ ਸਾਰਿਆਂ ਦੇ ਯੋਗਦਾਨ ਨੂੰ ਸਲਾਮ ਕਰਨਾ ਚਾਹੀਦਾ। ਉਪਰੰਤ ਇਹ ਕਿ ਹਰ ਜਿਵੇਂ ਇੱਕ ਰੇਸ ਹੁੰਦੀ ਸੀ ਜਿਹਦੇ ਚ ਭੱਜਿਆ ਜਾਂਦਾ, ਗਾਹਣੇ ਨੂੰ ਡੰਡਾ ਜਾ ਫੜਾ ਦਿੰਦਾ ਤੇ ਗਾਹ ਵਾਲਾ ਗਾਹਣੇ ਨੂੰ ਫੜਾ ਦਿੰਦਾ, ਉਵੇਂ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਆਪਦੇ ਫਰਜ਼ ਨਿਭਾਏ, ਫਿਰ ਅਸੀਂ ਨਿਭਾਏ, ਹੁਣ ਗਾਹ ਵਾਲੀ ਪੀੜ੍ਹੀ ਦੇ ਵਿੱਚੋਂ ਲੋਕ ਉੱਠ ਰਹੇ ਨੇ, ਉਹਨਾਂ ਦੇ ਆਪਦੇ ਤਰੀਕੇ ਆ। ਥੋੜਾ ਸਮਾਂ ਪਹਿਲਾਂ ਇੱਕ ਨੌਜਵਾਨ ਮੈਨੂੰ ਮਿਲਿਆ, ਉਹਦਾ ਆਪਦਾ ਹੀ ਤਰੀਕਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਉਹ ਇੱਥੇ ਮਤਲਬ ਜਦੋਂ ਮਿਲਿਆ ਤਾਂ ਮੇਰੇ ਕੋਲ ਉਹਨੇ ਇੱਕ ਕਿਤਾਬ ਦੇਖੀ ਸੀ ਮਹਾਤਮਾ ਗਾਂਧੀ ਦੀ, ਮੇਰੇ ਸਪਨੋ ਕਾ ਭਾਰਤ, ਅੰਗਰੇਜ਼ਾਂ ਦੇ ਰਾਜ ਵਿੱਚ ਗਾਂਧੀ ਲਿਖ ਰਿਹਾ ਸੀ ਕਿ ਜਦੋਂ ਸਾਡਾ ਮੁਲਕ ਬਣੂ ਉਦੋਂ ਇਹੋ ਜਿਹਾ ਬਣੂ। ਕਹਿੰਦੇ ਜੀ ਆਪਾਂ ਨਾ ਇਹਦੇ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬਣਾ ਕੇ ਪਾਉਂਦੇ ਹਾਂ ਕਿ ਦੁਨੀਆਂ ਭਰ ਦੇ ਸਿੱਖ ਬੱਚੇ ਬੱਚੀਆਂ ਤੇ ਗੈਰ ਸਿੱਖ ਸਾਰਿਆਂ ਨੂੰ ਖੁੱਲ੍ਹਾ ਸੱਦਾ ਕਿ ਕੋਈ ਇੰਨੇ ਸ਼ਬਦਾਂ 'ਚ, 1000 ਸ਼ਬਦਾਂ 'ਚ, ਹਿੰਦੀ, ਪੰਜਾਬੀ, ਅੰਗਰੇਜ਼ੀ, ਜਿਹੜੀ ਮਰਜ਼ੀ ਬੋਲੀ ਦੇ ਵਿੱਚ ਲੇਖ ਲਿਖ ਕੇ ਭੇਜੋ ਵੀ ਜੇ ਖਾਲਿਸਤਾਨ ਬਣੇ ਤਾਂ ਕਿਹੋ ਜਿਹਾ ਬਣੇ।

0: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾ ਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
1: क्या लगा था तुझे मेरे खिलाफ गवाही देके
2: तू बच जाएगी
1: क्या कोई नहीं आएगा तुझे बचाने के लिए
3: वाह मेरे हीरो आते ही कर दिया गुंडों को जीरो
4: मेरे दो तीन आदमियों को मार के खुद को तू शेर समझ रहा है
5: अरे पूरी फौज पड़ी है तीर्थ लड़ने के लिए
4: तो भेज अपनी फौज अब तू ही आ जा
6: अरे ऐसा तू क्या खाता है यार इतनी ताकत कहां से लाता है
4: मेरा भरोसेमंद साथी X प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
7: सत श्री अकाल जी आप देख रहे सारे दर्शकों को महेंद्रपाल सिंह ढेरी वालों प्यार भरी सत श्री अकाल जी ते जिवें साडे दर्शकों नूं पता ही है जी हुण गर्मियां दा सीजन आ चुका ते केटरिंग घरां दे विच ब्याह शादियां फंक्शन सारा कुछ अखंड पाठ घरां दी नवें घर दी ओपनिंग बच्चे का बर्थडे तुसीं करना तां मोहन ढाबे नूं तुसीं भुलना जायो केटरिंग करवानी है तो तुसीं जरूर साडे नाल संपर्क करो मोहन ढाबे ते आओ 416-450-99 साडे कोल हर तरह के नवे डिजाइन हुण तुहानूं डिस्पोजेबल प्लेटां लैके आउण दी वी लोड़ नहीं साडे कोल नवीं प्लेटां कप कौलियां गिलास सारा कुछ पहुँच चुका ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-99 ਸਤਿ ਸ਼੍ਰੀ ਅਕਾਲ ਜੀ
8: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
9: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
10: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
11: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੇ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
12: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
13: Sarai Trucking, the name you can trust in transportation industry. Hire kar rahe ne AZ company drivers and owner-operators for Midwest, Southwest, California and Toronto-Montreal run. Steady work around the year. All new equipments then are 24-7 the friendly dispatch or the vadhiya pay rate the weekly payment basis. The direct deposit land li aj hi call karo. Sarai Trucking, 905-794-8837. 905-794-8837. Sarai Trucking.
14: ਵਿਜੇ ਬਣਨਾ ਹੀ ਆ ਜੇ ਕੋਈ ਉਲਟ ਵੀ ਆ ਹਿੰਦੂ ਆ ਕੋਈ ਕੱਟੜਵਾਦੀ ਆ ਉਹ ਵੀ ਕਵੇ ਵੀ ਜੇ ਤੁਸੀਂ ਇਹੋ ਜਿਹਾ ਬਣਾਓਗੇ ਤਾਂ ਮੈਨੂੰ ਮਨਜ਼ੂਰ ਆ ਜੇ ਕੋਈ ਸਿੱਖ ਆਊਗਾ ਵੀ ਆਹ ਨੀ ਹੋਣਾ ਚਾਹੀਦਾ ਉਹ ਨੀ ਹੋਣਾ ਚਾਹੀਦਾ

0: ਤੇ ਏਦਾਂ ਇੱਕ ਹੋਵੇ ਵੀ ਆਪਣੇ ਕੋਲੇ ਵੀ ਫਿਰ ਬਹੁਤ ਲੋਕਾਂ ਦੇ ਵਿਚਾਰ ਆਉਣਗੇ, ਉਹਨਾਂ ਵਿੱਚੋਂ ਕਦੇ ਆਪਾਂ ਇਹ ਵੀ ਐਲਾਨ ਕਰ ਸਕਦੇ ਹਾਂ ਵੀ ਜਿਹੜੇ 100 ਸਭ ਤੋਂ ਵਧੀਆ ਲੇਖ ਹੋਣਗੇ ਅਸੀਂ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਰੂਪ ਚ ਛਾਪਾਂਗੇ। ਤੇ ਉਹ ਮੇਰੇ ਕੋਲ ਆ ਕਿਤਾਬ ਦੇਖ ਰਿਹਾ ਸੀ, ਕਹਿੰਦਾ ਫਿਰ ਆਪਾਂ ਮੇਰੇ ਸੁਪਨੋ ਕਾ ਭਾਰਤ ਵਾਂਗੂ ਮੇਰੇ ਸੁਪਨਿਆਂ ਦਾ ਖਾਲਿਸਤਾਨ ਏਦਾਂ ਕਹਿੰਦਾ ਛਾਪਦੇ ਹਾਂ। ਹੁਣ ਉਹਦੀ ਗੱਲ ਨਾਲ ਅਸਹਿਮਤ ਹੋਣ ਦਾ ਜਾਂ ਉਹਨੂੰ ਉੱਥੇ ਹੱਸ ਛੱਡਣ ਦਾ ਤਾਂ ਵੱਖਰਾ ਵਾ, ਪਰ ਮੈਨੂੰ ਇਹ ਸਵਾਲ ਸੀ ਕਿ ਇੱਕ ਵਾਰੀ ਨਾ ਮੈਨੂੰ ਕੰਵਰ ਸਿੰਘ ਧਾਮੀ ਮਿਲੇ, ਮੈਨੂੰ ਕਹਿੰਦੇ ਘੁਮਾਣ ਜਦੋਂ ਅਸੀਂ ਤੇਰੇ ਵਰਗਿਆਂ ਨੂੰ ਦੇਖਦੇ ਹਾਂ ਨਾ ਕਾਲੇ ਦਾੜੇ ਵਾਲਿਆਂ ਨੂੰ ਵੀ ਤੁਸੀਂ ਸੰਘਰਸ਼ ਵਿੱਚ ਅੱਗੇ ਜ਼ਿੰਮੇਵਾਰੀਆਂ ਨਿਭਾਉਣ ਲਈ ਆ ਰਹੇ ਹੋ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਵੇਂ ਮੈਨੂੰ ਉਦੋਂ ਵਧੀਆ ਲੱਗਿਆ ਸੀ ਜਦੋਂ ਉਹ ਬੱਚਾ ਕਹਿ ਰਿਹਾ ਸੀ, ਨੌਜਵਾਨ ਸਾਡਾ ਉੱਠਦੀ ਜੀ ਦਾੜੀ ਵਾਲਾ, ਕਿ ਜੀ ਮੇਰੇ ਸੁਪਨਿਆਂ ਦਾ ਖਾਲਿਸਤਾਨ। ਹੁਣ ਇੱਕ ਵੇਲਾ 1984 ਤੋਂ ਬਾਅਦ ਦਾ ਸੀ ਜਦੋਂ ਅਸਾਲਟ ਚੱਕਣੀ ਕੌਮ ਦੀ ਲੜਾਈ ਲੜਨ ਦੇ ਲਈ ਜ਼ਰੂਰੀ ਸੀ, ਫਿਰ ਦੌਰ ਹੋਰ ਆਇਆ ਪਿੱਛੇ ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਦੌਰ ਲੰਘ ਕੇ ਗਿਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੜੇ ਹੋਣਗੇ, ਉਹਨਾਂ ਦੇ ਤਰੀਕੇ ਕਿਹੜੇ ਹੋਣਗੇ, ਇਹ ਵਾਹਿਗੁਰੂ ਜਾਣੇ, ਪਰ ਏਜੰਡਾ ਜਿਹੜਾ ਹੈਗਾ ਉਹ ਉਹੀ ਰਹੂਗਾ ਜਿਹੜਾ 26 ਜਨਵਰੀ 1986 ਦੇ ਵਿੱਚ ਬਣੀ ਹੋਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਉਲੀਕਤਾ ਕਿ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ।
1: ਜਿਵੇਂ ਤੁਸੀਂ ਗੱਲ ਕੀਤੀ ਵੀ ਫਰੀਦਾਪੁਰੇ ਦਾ ਭਲਾ ਕਰ
0: ਜੀ
1: ਗੁਰਬਾਣੀ ਦੀ ਤੁਕ ਤੁਸੀਂ ਕੋਟ ਕੀਤੀ ਆ
0: ਜੀ,
1: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾਹ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ
0: ਜੀ,
1: ਜਾਂ ਦੂਜੇ ਪਾਸੇ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਹਨਾ, ਮਤਲਬ ਉਹਨਾਂ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਤੁਸੀਂ?
0: ਦੇਖੋ ਜਦੋਂ ਜੰਗੀ ਮਾਹੌਲ ਹੁੰਦਾ ਉਦੋਂ ਬਹੁਤ ਕੁਝ ਇਹੋ ਜਿਹਾ ਵਾਪਰਦਾ ਜਿਹਦੀ ਬਾਅਦ ਵਿੱਚ ਵਿਆਖਿਆ ਬਦਲ ਜਾਂਦੀ ਆ, ਉਸ ਮੌਕੇ ਉਹੀ ਗੱਲ ਠੀਕ ਲੱਗ ਰਹੀ ਹੁੰਦੀ ਆ। ਜਿਵੇਂ ਇਹ ਗੱਲ ਹੈਗੀ ਆ ਕਿ ਜੀ ਉਸ ਦੌਰ ਵਿੱਚ ਢਿਲਵਾਂ ਕਾਂਡ, ਰੇਲ ਕਾਂਡ, ਬੱਸ ਕਾਂਡ, ਪਰ ਉਸ ਮੌਕੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਉਹਨਾਂ ਜ਼ਿੰਮੇਵਾਰੀਆਂ ਦੇ ਨਤੀਜੇ ਨਿਕਲੇ ਜਦੋਂ, ਉਹ ਨਤੀਜਿਆਂ ਦੇ ਹਿਸਾਬ ਨਾਲ ਲੋਕ ਉਸ ਟਾਈਮ ਹਮਾਇਤ ਕਰਦੇ ਸੀ, ਸਪੋਰਟ ਕਰਦੇ ਸੀ ਕਿ ਇਹ ਠੀਕ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਬੇਦਰ ਦੇ ਵਿੱਚ, ਕਰਨਾਟਕਾ ਦੇ ਵਿੱਚ ਜੀ ਐਨ ਈ ਕਾਲਜ ਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਦਾ, ਬੇਦੋਸ਼ੇ ਬੱਚਿਆਂ ਦਾ ਜਿਨ੍ਹਾਂ ਦਾ ਸਾਡੀ ਸਿੱਖ ਸਟਰਗਲ ਨਾਲ ਕੋਈ ਨਹੀਂ, ਜਿਹੜੇ ਉੱਥੇ ਪੜ੍ਹਨ ਗਏ ਨੇ ਵਿਚਾਰੇ, ਉਹਨਾਂ ਦਾ ਉੱਥੇ ਕਤਲੇਆਮ ਹੋਇਆ ਔਰ ਬਹੁਤ ਬੇਰਹਿਮੀ ਤੇ ਬੇਕਿਰਕੀ ਨਾਲ। ਤੁਸੀਂ ਸੋਚੋ ਜੇ ਤੁਹਾਨੂੰ ਖ਼ਬਰ ਮਿਲੇ ਆਪਾਂ ਇੱਥੇ ਬੈਠੇ ਹਾਂ ਕਿ ਜੀ ਸਾਡੇ ਪਰਿਵਾਰ ਚੋਂ ਜਿਹੜਾ ਫਲਾਨੀ ਥਾਂ ਤੇ ਪੜ੍ਹਨ ਗਿਆ ਉਹਦੇ ਨਾਲ ਐਂ ਹੋਇਆ, ਤੇ ਸਿਰਫ ਇਸ ਕਰਕੇ ਉਹ ਸਿੱਖਾਂ ਦੇ ਘਰੇ ਜੰਮਿਆ, ਇਹ ਇਹ ਕੋਈ ਦੋਸ਼ ਨਹੀਂ ਹੈਗਾ, ਕਿਸੇ ਦਾ ਹਿੰਦੂ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਕਿਸੇ ਦਾ ਸਿੱਖ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਉਹਦੇ ਕਰਮ ਦੇ ਹਿਸਾਬ ਨਾਲ ਉਹਦਾ ਲੇਖਾ ਕਰਨਾ ਹੋਰ ਗੱਲ ਹੈ। ਹੁਣ ਹੋਇਆ ਕੀ ਕਿ ਉਸ ਘਟਨਾ ਤੋਂ ਇੱਕ ਸਾਲ ਤੀਕਰ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਲੋਕਾਂ ਤੋਂ ਕੁਛ ਨਹੀਂ ਸਰਿਆ, ਤੇ ਜਿਹੜੇ ਉਸ ਟਾਈਮ ਲੜ ਰਹੀ ਧਿਰ ਸੀ ਹਥਿਆਰਬੰਦ ਜੁਝਾਰੂ ਸਫਾਂ, ਉਹਨਾਂ ਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਜਿਹਦਾ ਜੀ ਕਰਦਾ ਗਲ 'ਚ ਟਾਇਰ ਪਾ ਲੈਂਦਾ, ਜਿਹਦਾ ਜੀ ਕਰਦਾ ਆਰੇ ਤੇ ਰੱਖ ਕੇ ਵੱਢਤਾ ਉੱਥੇ ਵਿਚਾਰਿਆਂ ਨੂੰ, ਖੂਹ 'ਚ ਸਿੱਟਦੀਆਂ ਲਾਸ਼ਾਂ ਖੂਹ 'ਚ ਉਂਬੜੀਆਂ ਨੇ ਉੱਤੇ, ਘੱਟੋ ਘੱਟ ਬੇਦਰ ਦੇ ਵਿੱਚ ਉਸ ਕਰਨਾਟਕਾ ਦੇ ਵਿੱਚ 15-20 ਦਿਨ ਬਾਅਦ ਜਦੋਂ ਭੋਗ ਪੈ ਰਹੇ ਸੀ ਉਦੋਂ ਵੀ ਲਾਸ਼ਾਂ ਮਿਲ ਰਹੀਆਂ ਸੀ ਬੰਦਿਆਂ ਦੀਆਂ। ਹੋ ਗਿਆ ਜੀ, ਫਿਰ ਬੇਦਰ ਤੋਂ ਬਾਅਦ 'ਚ 1.5 ਸਾਲ ਬਾਅਦ ਸਮਝ ਲਓ ਇੱਥੇ ਪਟਿਆਲੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਬੰਦੇ ਮਾਰੇ ਗਏ, ਫਿਰ ਖਾੜਕੂ ਜਥੇਬੰਦੀਆਂ ਦੇ ਇਸ ਐਕਸ਼ਨ ਦਾ ਰੌਲਾ ਪਿਆ, ਜ਼ਿੰਮੇਵਾਰੀ ਲਈ ਜੁਝਾਰੂ ਸਫਾ ਨੇ। ਉਸ ਜ਼ਿੰਮੇਵਾਰੀ ਦੇ ਅਰਥ ਬੜੇ ਸਪਸ਼ਟ ਸੀ ਕਿ ਜੇ ਸਾਰੇ ਭਾਰਤ ਵਿੱਚ ਕੋਈ ਵੀ ਹਿੰਦੂ ਭਰਾ ਵਪਾਰੀ ਕੋਈ ਵੈਸੇ ਪੰਜਾਬ ਆਉਣਾ ਚਾਹੁੰਦਾ, ਤੇ ਜੇ ਤੁਸੀਂ ਚਾਹੁੰਦੇ ਹੋ ਇੱਥੇ ਆ ਕੇ ਚਾਹੇ ਉਹ ਭੰਗੜੇ ਪਾਉਂਦਾ ਫਿਰੇ, ਆਪਦੇ ਮਾਤਾ ਵੈਸ਼ਨੋ ਦੇਵੀ ਜਾਣਾ ਜਾਂ ਕੋਈ ਹੋਰ ਕੰਮ ਆ ਜੋ ਮਰਜ਼ੀ ਕਰੇ, ਜੇ ਤੁਸੀਂ ਚਾਹੁੰਦੇ ਹੋ ਨਾ ਤਾਂ ਫਿਰ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਨੀ ਪਊਗੀ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਨਾਲ ਬੁਰਾ ਨਾ ਹੋਵੇ। ਜੇ ਪੰਜਾਬ ਤੋਂ ਬਾਹਰ ਕਿਸੇ ਇੱਕ ਸਿੱਖ ਦੇ ਝਰੀਟ ਆਊਗੀ ਤਾਂ ਪੰਜਾਬ ਦੇ ਵਿੱਚ ਉਹਦੇ ਨਤੀਜੇ ਇੱਥੇ ਬੈਠੇ ਲੋਕਾਂ ਨੂੰ ਭੁਗਤਣੇ ਪੈਣਗੇ। ਅਸੀਂ ਲੜ ਰਹੇ ਹਾਂ ਨਾ, ਸਾਨੂੰ ਮਾਰ ਰਹੇ ਸਟੇਟ, ਤੇ ਅਸੀਂ ਉਹਦੇ ਹੱਥੋਂ ਮਾਰੇ ਜਾਈਏ ਜਾਂ ਉਹ ਗੱਲ ਵੱਖਰੀ ਹੈ, ਪਰ ਜਿਹੜੇ ਇਨੋਸੈਂਟ ਬੰਦੇ ਆਪਦੀ ਜ਼ਿੰਦਗੀ ਜਿਉਂ ਰਹੇ ਨੇ ਇਹਨਾਂ ਦਾ ਦਰਦ ਜਿਵੇਂ ਤੁਹਾਨੂੰ ਆ ਉਵੇਂ ਸਾਨੂੰ ਵੀ ਆਉਂਦਾ। ਅਸੀਂ ਲੜ ਰਹੇ ਹਾਂ, ਦੇਖੋ ਜਦੋਂ ਭਾਰਤ ਦੀ ਫੌਜ ਲੜਦੀ ਹੈ, ਜੇ ਉਹ ਪਾਕਿਸਤਾਨ ਦੀ ਫੌਜ ਲੜ ਰਹੀ ਹੈ, ਜੇ ਕੋਈ ਗੋਲਾ ਸਿਵਲ ਡਿੱਗ ਪਵੇ ਉਹ ਜ਼ਿਆਦਾ ਅਰਥ ਰੱਖਦਾ। ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਦਰਬਾਰ ਸਾਹਿਬ ਤੇ, ਜੇ ਦਰਬਾਰ ਸਾਹਿਬ ਤੇ ਗੋਲਾ ਪਾਕਿਸਤਾਨ ਦਾ ਡਿੱਗਦਾ, ਜਿਵੇਂ ਇੰਡੀਆ ਨੇ ਜਿਵੇਂ ਪ੍ਰਚਾਰਿਆ ਉਹ ਇਹੀ ਸੀ ਨਾ ਵੀ ਸੈਂਟੀਮੈਂਟ ਜ਼ਿਆਦਾ ਭੜਕ ਪੈਣਗੇ ਪਾਕਿਸਤਾਨ ਦੇ ਖਿਲਾਫ, ਤੋ ਜਿਹੜਾ ਲੜ ਰਿਹਾ ਹੁੰਦਾ ਬੰਦਾ ਉਹਦੀ ਗੱਲ ਹੋਰ ਹੁੰਦੀ ਆ। ਆਮ ਦੁਨਿਆਵੀ ਲੜਾਈਆਂ ਚ ਵੀ ਉਹ ਕਹਿੰਦਾ ਇਹ ਥੋੜੀ ਲੜ ਰਿਹਾ ਸੀ, ਇਹਦੇ ਕਦੋਂ ਮਾਰੀ ਆ ਤੁਸੀਂ,

0: ਉਵੇਂ ਹੀ ਜਦੋਂ ਆਮ ਜਨਰਲ ਸਿੱਖ ਸਮਾਜ ਦੇ ਉੱਤੇ ਇਹ ਜਦੋਂ ਖਾੜਕੂ ਲਹਿਰ ਵੱਲੋਂ ਸੁਨੇਹਾ ਗਿਆ ਸਾਰੇ ਇੰਡੀਆ ਵਿੱਚ, ਉਸ ਦਿਨ ਤੋਂ ਬਾਅਦ ਜਿਹੜੇ ਕਹਿੰਦੇ ਆ ਨਾ ਜੀ ਬਹੁਤ ਮਾੜਾ ਕੀਤਾ, ਮੈਂ ਇੱਕੋ ਬੇਨਤੀ ਕਰਦਾ, ਬੇਦਰ ਕਾਂਡ ਦੇ ਸੁਨੇਹੇ ਨੂੰ ਸਾਰੇ ਇੰਡੀਆ ਨੇ ਸੁਣ ਲਿਆ। 89 ਤੋਂ ਅੱਜ 2026 ਆ ਗਿਆ, ਪਿਛਲੇ ਇਸ 30-35 ਸਾਲ ਦੇ ਸਮੇਂ ਚ ਜੇ ਕਿਤੇ ਹੋਰ ਦੁਬਾਰਾ ਸਿੱਖ ਨਾਲ ਉਵੇਂ ਦੇ ਕਤਲੇਆਮ ਨਹੀਂ ਹੋਏ ਨਾ ਬਿਦਰ ਵਰਗੇ। ਗੱਲ ਤਾਂ ਇਹ ਆ ਕਿ ਕੀ ਸਿੱਖ ਇਹ ਚਾਹੁੰਦੇ ਆ ਕਿ ਲਗਾਤਾਰ ਕਤਲ ਹੁੰਦੇ ਰਹਿਣ, ਬਿਦਰ ਵਰਗੇ ਕਾਂਡ ਵਾਪਰਦੇ ਰਹਿਣ, ਕਿ ਸਿੱਖ ਇਹ ਚਾਹੁੰਦੇ ਆ ਕਿ ਠੀਕ ਆ ਕਿਤੇ ਇੱਕਾ ਦੁੱਕਾ ਗੱਲ ਵਾਪਰਨੀ ਉਹਦਾ ਵੀ ਆਪਾਂ ਵਿਰੋਧ ਕਰਦੇ ਹਾਂ।
1: ਪਰ ਤੁਸੀਂ ਰਿਵੈਂਜ ਲਿਆ
0: ਬਿਦਰ? ਨਹੀਂ, ਇਹ ਬਦਲਾ ਨਹੀਂ ਸੀ,
1: ਫਿਰ ਕੀ?
0: ਸਿੱਖ ਬਦਲਾ ਲੈਂਦੇ ਹੀ ਨਹੀਂ, ਸਿੱਖ ਇਨਸਾਫ਼ ਕਰਦਾ, ਇਹ ਇਨਸਾਫ਼ ਸੀ। ਇਨਸਾਫ ਦੀ ਜਿਹੜੀ ਲੜਾਈ ਆ ਉਹ ਹਰ ਇੱਕ ਬੰਦੇ ਦੀ ਆਖਦੀ ਹੁੰਦੀ ਆ। ਆ ਥੋੜੇ ਦਿਨ ਪਹਿਲਾਂ ਇੱਕ ਖਬਰ ਚੱਲ ਰਹੀ ਸੀ,
1: ਲੱਗਦਾ ਜਿਵੇਂ ਜ਼ਿੰਮੇਵਾਰੀ ਚੱਕੀ ਗਈ ਆ, ਮਤਲਬ ਸਟੇਟਮੈਂਟ,
0: ਜ਼ਿੰਮੇਵਾਰੀ ਨਹੀਂ ਸੀਗੀ, ਇਹ ਕਲੈਰੀਫਿਕੇਸ਼ਨ ਸੀ,
1: ਕਲੈਰੀਫਿਕੇਸ਼ਨ ਦਿੱਤੀ ਗਈ ਜਿਵੇਂ ਤੁਹਾਡੇ ਕਹਿਣ ਮੁਤਾਬਕ
0: ਜੀ,
1: ਇੱਕ ਪਹਿਲਾਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ
0: ਲੜ ਰਹੀਆਂ ਤਰ੍ਹਾਂ, ਇੱਕ ਸਾਲ ਨਹੀਂ 1.5 ਸਾਲ ਪੂਰਾ ਖੁੱਲਾ ਟਾਈਮ ਦਿੱਤਾ ਗਿਆ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ ਆ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ, ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ, ਜਦੋਂ ਕਰਦਾ ਜੀ 10 ਹਿੰਦੂ ਮੁੰਡੇ ਇਕੱਠੇ ਹੋਣ ਤੇ ਉਹ ਜਿਹਨੂੰ ਮਰਜ਼ੀ ਘੇਰ ਕੇ ਜੋ ਮਰਜ਼ੀ ਕਰ ਸਕਦੇ ਆ। ਉਦੋਂ ਬਾਅਦ ਮਾਹੌਲ ਬਦਲ ਗਿਆ, ਬਦਲੇ ਹੋਏ ਮਤਲਬ ਨਤੀਜੇ ਮੈਟਰ ਕਰਦੇ ਆ ਨਾ ਜੀ। ਉਸ ਤੋਂ ਬਾਅਦ ਵਿੱਚ ਅੱਜ ਤੀਕਰ ਹੁਣ ਵੀ ਬਥੇਰਿਆਂ ਦਾ ਜੀ ਕਰਦਾ ਹੋਣਾ, ਜਿਹੜੇ ਮਾੜੇ ਫਿਤਰਤ ਵਾਲੇ ਆ ਨਾ, ਵੀ ਕਦੇ ਯਾਰ ਇਕੱਠੇ ਹੋ ਕੇ ਨਾ 150-200 ਆਪਾਂ ਕਿਸੇ ਸਿੱਖਾਂ ਦੇ ਮਹੱਲੇ ਚ ਪੈ ਜਾਈਏ ਟੁੱਟ ਕੇ, ਤੇ ਫਿਰ ਉਸ ਮੌਕੇ ਦੂਜੇ ਚੌਥੇ ਦਿਨ ਤਾਂ ਆ ਜਾਂਦਾ ਫਲਾਣੇ ਥਾਂ ਤੇ ਟਰੱਕ ਚੋਂ ਲਾ ਲਿਆ, ਫਲਾਣੇ ਥਾਂ ਤੇ ਜੇ ਲਾ ਲਿਆ, ਉਹ ਤਾਂ ਸਾਡੀ ਕੌਮ ਚੰਗੀ ਆ। ਇਸ ਗੱਲ ਨੂੰ ਥੋੜਾ ਜਿਹਾ ਜੇ ਹੋਰ ਆਪਾਂ ਖੋਲੀਏ, ਅੱਜ ਆਪਣੀ ਕੌਮ ਕੋਲੇ ਕੋਈ ਮੁਲਕ ਨਹੀਂ ਹੈ, ਹੈਨਾ? ਆਪਣੀ ਕੌਮ ਦੇ ਜੇਕਰ ਕਿਸੇ ਬੰਦੇ ਉੱਤੇ ਸਾਰੇ ਭਾਰਤ ਵਿੱਚ ਮਾੜਾ ਵਾਪਰਦਾ ਨਾ, ਤਾਂ ਜਿਹੜਾ ਅਸੀਂ ਉਦੋਂ ਬੀਜ ਬੀਜਿਆ ਵੀ ਠੀਕ ਆ, ਅੱਜ ਸਾਡੀ ਕੌਮ ਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲ ਅਸਾਲਟ ਹੈ ਨੀ ਗੀ, ਪਰ ਜਦੋਂ ਅੱਜ ਸਾਰੇ ਭਾਰਤ ਚ ਦਿੱਲੀ ਦੱਖਣ ਜਿੱਥੇ ਵੀ ਕੋਈ ਖਬਰ ਮਿਲਦੀ ਆ, ਸਾਰੇ ਭਾਰਤ ਦੇ ਵਿੱਚੋਂ ਨੀ ਸਾਰੇ ਬ੍ਰਹਿਮੰਡ ਚ ਜਿੱਥੋਂ ਜਿੱਥੋਂ ਸਿੱਖ ਮਿਲਦਾ, ਜਦੋਂ ਸੋਸ਼ਲ ਮੀਡੀਆ ਤੇ ਬੋਲਦਾ ਇੰਡੀਆ ਜਦੀ ਕਹਿੰਦਾ ਹੱਲ ਕੱਢੋ ਛੇਤੀ, ਕਿਉਂ? ਉਹਨਾਂ ਨੂੰ ਪਤਾ ਨਹੀਂ ਪੰਜਾਬ ਚ ਕੁਛ ਹੋ ਜਾਣਾ, ਪੰਜਾਬ ਵਿੱਚ ਕੁਛ ਹੋ ਜਾਊਗਾ, ਇਹ ਡਰ ਬਿਦਰ ਕਾਂਡ ਨਹੀਂ ਪਾਇਆ ਹੋਇਆ, ਨਹੀਂ ਤਾਂ ਚੌਥੇ ਕੁ ਦਿਨ ਪੰਜਾਬ ਤੋਂ ਬਾਹਰ ਛਿੱਤਰ ਪਿਆ ਕਰੇ ਬਹੁਤ ਜ਼ਿਆਦਾ। ਹੁਣ ਜਦੋਂ ਉਹਨਾਂ ਦਾ ਜੀ ਕਰਦਾ ਗਾਹਾਂ, ਜਦੀ ਕੋਈ ਬੈਠਾ ਕਸਿਆਣਾ ਜਿਹੜਾ ਹਿੰਦੂ ਭਰਾ ਉਹ ਕਹਿ ਦਿੰਦਾ ਉਹ ਕਾਹਨੂੰ ਤੁਸੀਂ ਪੰਜਾਬ ਚ ਕਤਲੇਆਮ ਕਰਾਉਣਾ, ਉਹ ਬਿਦਰ ਕਾਂਡ ਦੇ ਬਦੌਲਤ ਸਿੱਖ ਸਿਕਿਓਰ ਨੇ। ਤੇ ਇਹ ਜਿਹੜੀ ਨੀਤੀਗਤ ਫੈਸਲੇ ਹੁੰਦੇ ਨੇ, ਇਹ ਰਣਨੀਤੀ ਹੁੰਦੀ ਆ ਕੌਮਾਂ ਦੀ ਕਿ ਅਸੀਂ ਆਪਦੇ ਹਿੱਤ ਸਿਕਿਓਰ ਕਰਨੇ ਆ। ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ, ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। ਜੇ ਸਾਡੇ ਹਿੱਤ ਇਸ ਮੌਕੇ ਹਿੰਦੂ ਤੋਂ ਖਤਰੇ 'ਚ ਨੇ, ਅੱਜ ਅਸੀਂ ਹਿੰਦੂ ਨੂੰ ਆਪਦਾ ਵਿਰੋਧੀ ਮੰਨਦੇ ਹਾਂ, ਇੱਕ ਟਾਈਮ ਉਹ ਸੀ ਜਦੋਂ ਅਸੀਂ ਹਿੰਦੂ ਵੀ ਤੇ ਸਿੱਖ ਵੀ ਤੇ ਮੁਸਲਮਾਨ ਵੀ ਗੋਰਿਆਂ ਦੇ ਅਧੀਨ ਸੀ, ਉਦੋਂ ਸਾਰੇ ਰਲ ਕੇ ਗੋਰਿਆਂ ਨਾਲ ਲੜ ਰਹੇ ਸੀ, ਸਾਂਝੇ ਹਿੱਤ ਸੀ। ਇੱਕ ਟਾਈਮ ਉਹ ਆਇਆ ਜਦੋਂ ਇਸ ਮੁਲਕ ਦੇ ਉੱਤੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਸੀ ਜਿਹੜੇ, ਜਾਂ ਜਿਹੜੇ ਧਾੜਵੀ ਅਫਗਾਨ ਤੋਂ ਆਉਂਦੇ ਸੀ, ਉਹਨਾਂ ਤੋਂ ਸਾਡੀ ਧਰਤੀ ਇਫੈਕਟਡ ਸੀ, ਅਸੀਂ ਪੀੜਿਤ ਸੀ ਇੱਥੇ, ਸਾਡੇ ਹਿੰਦੂ, ਅਸੀਂ ਉਹਨਾਂ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ। ਕੌਮਾਂ ਦੇ ਹਿੱਤ ਹੁੰਦੇ ਆ। ਅੱਜ ਸਾਡੇ ਹਿੱਤ ਨੇ ਕਿ ਜਿਸ 1947 ਜਾਂ 1947 ਤੋਂ ਲੈ ਕੇ 1984 ਤੱਕ ਜਿਸ ਪਾਕਿਸਤਾਨ ਦੇ ਤਿਰੰਗੇ ਨੂੰ, ਜਿਸ ਝੰਡੇ ਨੂੰ, ਜਾਂ ਜਿਸ ਮੁਲਕ ਨੂੰ ਅਸੀਂ ਹੋਰ ਤਰੀਕੇ ਨਾਲ ਦੇਖਦੇ ਸੀ, 84 ਮੌਕੇ ਅਸੀਂ ਭੱਜ ਭੱਜ ਕੇ ਬਾਰਡਰ ਟੱਪ ਕੇ ਉੱਥੇ ਪਹੁੰਚੇ ਜੀ। ਜਿਸ ਪਾਕਿਸਤਾਨ ਨੂੰ ਇਹ ਦੁੱਖ ਹੋ ਸਕਦਾ ਕਿ ਇਹਨਾਂ ਨੇ 71 ਦੇ ਵਿੱਚ ਜਨਰਲ ਸਵੇਗ ਸਿੰਘ ਵਰਗਿਆਂ ਨੇ ਮੁਕਤੀ ਵਹਿਣੀ ਕੀਤੀ ਤੇ ਉੱਥੇ ਇਹ ਕੀਤਾ, ਉਹਨੂੰ 1984 ਤੋਂ ਬਾਅਦ ਇਹ ਗੱਲ ਠੀਕ ਲੱਗੀ ਹੋਣੀ ਆ ਕਿ ਸਿੱਖਾਂ ਨੂੰ ਦਿਓ ਹਮਾਇਤ, ਇਹ ਪਾਕਿਸਤਾਨ ਦਾ ਜਿਹੜਾ ਆਪਾਂ ਇਹਨਾਂ ਨੇ ਟੁਕੜੇ ਕੀਤੇ ਆ, ਬੰਗਲਾਦੇਸ਼ ਬਣਾਇਆ ਤੇ ਉਹਦੇ ਲਈ ਇਹਨਾਂ ਨੂੰ ਵਰਤੋ। ਹਰੇਕ ਕੌਮ ਦੇ ਹਿੱਤ ਹੁੰਦੇ ਆ। ਇਕੱਲੀ ਸਿੱਖ ਕੌਮ ਆ ਜਿਹਨੂੰ ਘੇਰ ਕੇ ਕਿਹਾ ਜਾ ਰਿਹਾ ਆਪਦੇ ਹਿੱਤਾਂ ਦੀ ਲੜਾਈ ਨਾ ਲੜ, ਆਪਦੇ ਹਿੱਤਾਂ ਦੀ ਲੜਾਈ ਨਾ ਲੜ। ਕਿਉਂ ਭਾਈ? ਸਿੱਖ ਗੁਲਾਮ ਰਹਿਣ, ਸਿੱਖ ਭਾਰ, ਮਤਲਬ ਜੇ ਸਿੱਖਾਂ ਨੂੰ 84 ਨਾ ਵਾਪਰਦਾ, ਜੇ ਸਿੱਖਾਂ ਨੂੰ ਗਲਾਂ 'ਚ ਟਾਇਰ ਨਾ ਪੈਂਦੇ, ਜੇ ਸਿੱਖਾਂ ਦੇ ਬਣਦੇ ਹੱਕ ਦਿੱਤੇ ਜਾਂਦੇ, ਜਿਹੜੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਸੀ ਉਹ ਪੂਰੇ ਕਰ ਦਿੱਤੇ ਜਾਂਦੇ, ਜੇ ਸਿੱਖ ਫੇਰ ਖਾਲਿਸਤਾਨ ਦੀ ਗੱਲ ਕਰਦੇ, ਫੇਰ ਤਾਂ ਸਿੱਖਾਂ ਨੂੰ ਕਿਹਾ ਜਾ ਸਕਦਾ ਸੀ। ਗਲਤੀਆਂ ਇੰਡੀਆ ਕਰੇ, ਗਲਾਂ 'ਚ ਟਾਇਰ ਤੁਹਾਡੇ ਉਹ ਪਾਵੇ, ਅਕਾਲ ਤਖ਼ਤ ਤੁਹਾਡਾ ਉਹ ਢਾਵੇ, ਤੇ ਸਿੱਖ ਪਾਕਿਸਤਾਨ ਦੇ ਏਜੰਟ ਬਣ ਗਏ ਜੀ। ਸਿੱਖ ਆਪਦੇ ਹਿੱਤਾਂ ਦੀ ਰਾਖੀ ਕਰਦਾ ਸਿੱਖ ਬੜਾ ਮਾੜਾ। ਜੇ ਸਿੱਖ ਬਿਦਰ ਕਾਂਡ ਤੋਂ ਬਾਅਦ ਨਹੀਂ ਚਾਹੁੰਦਾ ਕਿ ਸਾਡੇ ਭਰਾ ਹੋਰ ਮਾਰੇ ਜਾਣ, ਤੇ ਜੇ ਸਿੱਖ ਇੱਕ ਹੁਣ ਕਰੀਏ ਕੀ

ਕੇ ਹੁਣ ਇੰਡੀਆ ਦੇ ਮੂਹਰੇ ਮੰਗ ਪੱਤਰ ਲੈ ਕੇ ਜਾਈਏ, ਉਹੀ ਤਾਂ ਉਹ ਚਾਹੁੰਦੇ ਨੇ ਹਿੰਦੂ ਨੂੰ। ਇਹ ਨਹੀਂ ਵੀ ਹਰ ਹਿੰਦੂ ਨੂੰ, ਹਿੰਦੂ ਤੋਂ ਭਾਵ ਉਹ ਹਿੰਦੂ ਕੱਟੜਵਾਦ ਜਿਹੜਾ ਇਸ ਗੱਲੋਂ ਬੜਾ ਦੁਖੀ ਆ। ਸਾਚੀ ਸਾਖੀ ਦੇ ਸ਼ਬਦ ਨੇ, ਸਾਚੀ ਸਾਖੀ ਦੇ ਸਰਦਾਰ ਕਪੂਰ ਸਿੰਘ ਜੀ ਦੇ, ਕਿ ਹਿੰਦੂ ਨੂੰ ਸਿੱਖ ਉੱਤੇ ਇਸ ਗੱਲ ਦਾ ਬੜਾ ਹੈਗਾ ਕਿ ਜਦੋਂ ਸਾਡੇ ਛਤਰ ਪੈ ਰਹੇ ਸੀ ਨਾ ਉਦੋਂ ਇਹ ਆਪਦੀ ਲੜਾਈ ਲੜ ਰਹੇ ਸੀ। ਅੱਜ ਸਾਰੇ ਭਾਰਤ ਵਿੱਚ ਹਿੰਦੂ ਤੇ ਮੁਸਲਮਾਨ ਦਾ ਜਿਹੜਾ ਕਲੈਸ਼ ਆ ਉਹਦੇ ਪਿੱਛੇ ਇੱਕ ਕਲਚਰਲ ਕਲੈਸ਼ ਆ, ਪਿੱਛੇ ਹਿਸਟਰੀ ਪਈ ਆ ਉਹਦੇ ਪਿੱਛੇ। ਜਿਨ੍ਹਾਂ ਵੇਲਿਆਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਜ਼ੁਲਮ ਕਰਦੇ ਰਹੇ, ਉਹਨਾਂ ਵੇਲਿਆਂ ਦੇ ਵਿੱਚ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਵਾਜੀ ਸਿੱਖੀ ਆ ਜਿਹੜੀ, ਇਹਦੇ ਨਾਲ ਵੀ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਦਾ ਪੰਗਾ ਪਿਆ। ਪਰ ਸਿੱਖਾਂ ਦਾ ਹਿਸਾਬ ਕਿਤਾਬ ਕੁਛ ਹੋਰ ਆ। ਜੇ ਇੱਥੇ ਮੱਸੇ ਰਗੜ ਨੇ ਕੁਛ ਕੀਤਾ, ਸਿੱਖਾਂ ਨੇ ਰਗੜਤਾ, ਜੇ ਮਤਲਬ ਸਾਡੇ ਜਿਹੜਾ ਅੱਜ ਕੋਈ ਮੁਸਲਮਾਨਾਂ ਦਾ ਮੁੰਡਾ ਆਪਣੇ ਨਾਲ ਬੈਠਾ ਹੋਵੇ ਨਾ ਸਿੱਖਾਂ ਦੇ ਨਾਲ, ਸਾਨੂੰ ਉਹਦੇ ਮੂਹਰੇ ਨੀਵੀਂ ਨਹੀਂ ਪਾਉਣੀ ਪੈਂਦੀ। ਸਾਡੇ ਪੁਰਖਿਆਂ ਨੇ, ਸਾਡੇ ਵੱਡੇ ਵਡੇਰਾਂ ਨੇ ਲੇਖੇ ਨਿਬੇੜੇ ਹੋਏ ਨੇ ਨਾਲ ਦੀ ਨਾਲ, ਵੀ ਲਿਆ ਭਾਈ ਜੇ ਤੁਸੀਂ ਆਹ ਕੀਤਾ ਸੀ ਆਹ ਕੀਤਾ। ਹਿੰਦੂਆਂ ਦੀ ਹਿਸਟਰੀ ਬਿਲਕੁਲ ਉਲਟਾ। ਜੇ ਉਹਨਾਂ ਦੇ ਮੰਦਰ ਢਾਹ ਤੇ ਉਹ ਹੁਣ ਬਣਾ ਰਹੇ ਨੇ ਵੀ ਇੱਥੇ ਮੈਂ ਗਿਆ ਕਸ਼ਮੀਰ ਚ ਮਾਰਤੰਡ ਮੰਦਰ ਬੜਾ ਮਸ਼ਹੂਰ ਆ, ਸੂਰਜ ਮੰਦਰ ਜਿੱਥੇ ਉਹ ਹੈਦਰ ਫਿਲਮ ਦੀ ਸ਼ੂਟਿੰਗ ਹੋਈ ਸੀ, ਉਹ ਜਿਹੜਾ ਸ਼ੇਖਰ ਉਹ ਕਰਦੇ ਆ, ਉਹ ਮੰਦਰ ਦੇ ਉੱਥੇ ਮੂਰਤੀਆਂ ਜਿਹੜੀ ਜਿਹਨਾਂ ਦੀ ਪੂਜਾ ਕੀਤੀ ਜਾਂਦੀ ਆ ਹਿੰਦੂਇਜ਼ਮ ਵੱਲੋਂ, ਉਹ ਯਾਰ ਥੱਲੇ ਪੈਰਾਂ 'ਚ ਆਉਂਦੀਆਂ ਨੇ, ਉੱਥੇ ਉਹ ਨਹੀਂ ਕਰ ਸਕਦੇ। ਸਾਡੇ ਇੱਥੇ ਦਰਬਾਰ ਸਾਹਿਬ ਤੇ ਕਰੋ, ਆਪਾਂ ਜਦ ਹੀ ਬਣਾਉਂਦੇ ਹਾਂ, ਕਿੰਨੀ ਵਾਰ ਦਰਬਾਰ ਸਾਹਿਬ ਨੂੰ ਅਟੈਕ ਹੋਇਆ, ਅਕਾਲ ਤਖ਼ਤ ਨੂੰ ਅਟੈਕ ਹੋਇਆ, ਆਪਾਂ ਟੇਕ ਨਹੀਂ ਆਉਂਦੀ ਸਿੱਖ ਨੂੰ ਬਈ ਤੁਸੀਂ ਕੀ ਕੀਤਾ। ਹੁਣ ਉਹਨਾਂ ਦੀ ਹਿਸਟਰੀ ਹੋਰ ਆ, ਉਹਨਾਂ ਨੂੰ ਅੱਜ ਦੇ ਹਿੰਦੂ ਨੂੰ ਇਸ ਗੱਲ ਦੀ ਤਕਲੀਫ ਆ, ਜਦੋਂ ਕਿਤੇ ਉਹ ਲੰਘਿਆ ਜਾ ਰਿਹਾ ਹੋਵੇ ਹਿੰਦੂ, ਦੋ ਮੁਸਲਮਾਨ ਆਪਸ ਵਿੱਚ ਹੱਸ ਰਹੇ ਹੁਣ ਖੜ ਕੇ, ਹਿੰਦੂ ਨੂੰ ਲੱਗਦਾ ਇਹ ਕਹਿ ਰਿਹਾ ਤੁਸੀਂ ਚਾਹੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਿੰਦੂ ਰਾਸ਼ਟਰ ਜੋ ਮਰਜ਼ੀ ਲਈ ਫਿਰੋ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨਾਲ ਸਾਡੇ ਵੱਡੇ ਵਡੇਰਿਆਂ ਨੇ ਜੋ ਵੀ ਉਹ ਪਿਛਲੀ ਹਿਸਟਰੀ ਆ ਉਹਨੂੰ ਲੱਗਦਾ। ਫਿਰ ਉਸ ਖਿੱਝ ਦੇ ਵਿੱਚੋਂ, ਉਸ ਦੁੱਖ ਦੇ ਵਿੱਚੋਂ, ਉਸ ਮਾਨਸਿਕ ਸੰਤਾਪ ਦੇ ਵਿੱਚੋਂ ਉਹ ਫਿਰ ਉਹ ਬਣਦਾ ਸ਼ੈਤਾਨ, ਉਹਦੇ ਚੋਂ ਇਹ ਗੱਲਾਂ ਨਿਕਲਦੀਆਂ। ਸਾਡੀ ਕੌਮ ਜਿਹੜੀ ਆ ਉਹ ਸਹਿਜ 'ਚ ਕਿਉਂ ਆ? ਜੇਕਰ ਕਾਂਗਰਸ ਵਾਲੇ ਆ ਨਾ ਜਾਂ ਗਾਂਧੀ ਪਰਿਵਾਰ ਆ, ਇੰਦਰਾ ਨੂੰ 6 ਮਹੀਨਿਆਂ ਦੇ ਵਿੱਚ ਹਿਸਾਬ ਜਿਹਾ ਕਰਕੇ ਆਪਾਂ ਸੁਰਖਰੂ ਹਾਂ। ਇਹ ਕੌਮਾਂ ਇਉਂ ਚੱਲਦੀਆਂ ਨੇ। ਆ ਜਿਹੜੇ ਬੜੀਆਂ ਸਿਆਣਪਾਂ ਜੀਆਂ ਹੈਗੀਆਂ ਨਾ, ਇਹ ਜਦੋਂ ਸਦੀਆਂ ਬਾਅਦ ਕੋਈ ਕੌਮ, ਜਦੋਂ ਉਸ ਕੌਮ ਦੇ ਬੰਦੇ ਦੂਜੀ ਕੌਮ ਨਾਲ ਬੈਠਦੇ ਨੇ, ਉਦੋਂ ਸ਼ਰਮਿੰਦਗੀ ਨਹੀਂ ਹੁੰਦੀ ਹੁੰਦੀ। ਸਾਡੀ ਕੌਮ ਦਾ ਇਤਿਹਾਸ ਫਲਸਫਾ ਜਿਹੜਾ ਗਾ ਗੁਰੂ ਸਾਹਿਬਾਨ ਵੇਲੇ ਆਉਣਾ, ਉਹਦੇ ਵਿੱਚ ਬਦਲਾ ਨਹੀਂ, ਇਨਸਾਫ਼ ਆ। ਉੱਥੇ ਜਦੋਂ ਸਾਚੀ ਸਾਖੀ ਤੇ ਸਰਦਾਰ ਕਪੂਰ ਸਿੰਘ ਕਹਿੰਦੇ ਆ ਨਾ, ਇਸ ਗੱਲ ਨੂੰ ਖੋਲ ਕੇ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਆ ਕਿ ਜਿਹੜੀਆਂ ਗੱਲਾਂ ਲਈ ਤੁਸੀਂ ਭਾਰਤੀ ਤੰਤਰ ਦੇ ਮਗਰ ਲਾ ਕੇ ਵੀ ਬਹੁਤ ਮਾੜਾ ਵਾਪਰ ਗਿਆ, ਉਹ ਭਰਾਵੋ ਜੇ ਉਹ ਨਾ ਵਾਪਰਦੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਕਹਿਣਾ ਸੀਗਾ। ਹੁਣ ਕਈ ਵਾਰੀ ਕਹਿੰਦੇ ਨੇ ਕਿ ਫਲਾਨੇ ਵੇਲੇ ਫਿਰ ਤੁਸੀਂ ਕੀ ਕਰ ਲਿਆ ਜਿੱਥੇ ਜਿੱਥੇ ਰਹਿ ਗਿਆ, ਕਿਉਂਕਿ ਸਾਰੀਆਂ ਗੱਲਾਂ ਕਈ ਵਾਰੀ ਨਹੀਂ ਕਰ ਹੁੰਦੀਆਂ ਕੌਮ ਤੋਂ, ਜਿੱਥੇ ਜਿੱਥੇ ਖੱਪੇ ਰਹਿ ਗਏ ਆ ਨਾ ਲੇਖੇ ਨਹੀਂ ਕਰ ਹੋਏ। ਸੋ ਲੇਖੇ ਨਿਬੇੜੇ ਹੀ ਚੰਗੇ ਹੁੰਦੇ ਨੇ, ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ ਹੋਣ ਗੱਲਾਂ ਬਾਤਾਂ ਨਾਲ ਨਿਬੇੜ ਦਿਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ ਨਿਬੇੜ ਲੈਣੇ ਚਾਹੀਦੇ ਆ। ਬਾਅਦ ਵਿੱਚ ਤਾਂ ਫਿਰ ਹਿਸਟਰੀ ਜਿਹੜੀ ਆ ਜਾਂ ਤਾਂ ਤੁਹਾਨੂੰ ਮਾਣ ਦਿੰਦੀ ਆ ਜਾਂ ਤੁਹਾਡੀ ਨੀਵੀਂ ਪਵਾਉਂਦੀ ਆ। ਸਾਨੂੰ ਸ਼ੁਕਰ ਆ ਸਾਡੇ ਪੁਰਖਿਆਂ ਨੇ ਸਾਨੂੰ ਜਿਹੜਾ ਰਾਹ ਬਣਾ ਕੇ ਦਿੱਤਾ, ਆ ਜਿਹੜਾ ਹੁਣ ਗਾਂਧੀਵਾਦੀ ਜਿਹਾ ਰਾਹ ਆ ਵੀ ਕੁੱਟਕਾਰੋ ਖੜ ਕੇ, ਇਹ ਰਾਹ ਥੋੜ੍ਹੀ ਆ। ਇਹ ਤਾਂ ਆਪਾਂ ਉਦੋਂ ਫੜਿਆ ਜਦੋਂ ਗਾਂਧੀ ਆਇਆ ਤੇ ਜਦੋਂ ਆਪਣਾ ਅਕਾਲੀ ਮੋਰਚੇ ਆਏ। ਅਕਾਲੀ ਮੋਰਚਿਆਂ ਤੋਂ ਪਹਿਲਾਂ ਤੁਸੀਂ ਬੱਬਰ ਅਕਾਲੀਆਂ ਦਾ ਇਤਿਹਾਸ ਪੜੋ, ਉਹ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਆ ਤੁਸੀਂ ਲੈ ਜਾਂਦੇ ਉੱਥੇ ਜਾ ਕੇ ਡਾਂਗਾ ਖਵਾ ਕੇ ਮੋੜ ਲਿਆਉਂਦੇ ਹੋ, ਇਹ ਤਰੀਕਾ ਹੈ ਕਿਹੜੇ ਗੁਰੂ ਨੇ ਕਿਹਾ ਸੀ ਛਤਰ ਖਾਈਦੇ ਹੁੰਦੇ? ਸਿੱਖ ਅਣਖ ਨਾਲ ਜਾਂਦਾ, ਸਿੱਖ ਚੜ੍ਹਤ ਨਾਲ ਜਾਂਦਾ, ਸਿੱਖ ਰੜਕ ਨਾਲ ਜਾਂਦਾ। ਇਸ ਗੱਲ ਦਾ ਸਾਰਾ ਜਿਹੜਾ ਸੰਸਾਰ ਆ ਉਹ ਸਤਿਕਾਰ ਕਰਦਾ। ਜਿੰਨੇ ਦੁਨੀਆ ਭਰ ਦੇ ਵੱਡੇ ਫਿਲਾਸਫਰ ਨੇ ਜਦੋਂ ਸਿੱਖ ਜਿਵੇਂ ਨੂੰ ਸਮਝਦੇ ਆ, ਉਹ ਕਹਿੰਦੇ ਆ ਵੱਲੇ ਕਮਾਲ ਆ, ਇੱਥੇ ਇਹ ਲਿਖਿਆ ਹੋਇਆ ਇਹਨਾਂ ਦੇ ਗੁਰੂ 'ਚ, ਇਹਨਾਂ ਦੇ ਧਰਮ 'ਚ ਲਿਖਿਆ ਹੋਇਆ ਵੀ ਜੇ ਜੀਵੇ ਪਤ ਲੱਥੀ ਜਾਏ। ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਇਹ ਤਾਂ ਮਾਰਗ ਪੈਰ ਧਰੀਜੇ ਸਿਰ ਦੀਜੇ, ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਸ਼ਾਸਤਰ ਨਾਲ ਉਹ ਹੈਰਾਨ, ਉਹ ਕਹਿੰਦੇ ਯਾਰ ਆਹ ਆਉਂਦਾ ਧਰਮ ਤੇ ਤੁਹਾਡੇ ਇੱਥੇ ਬੰਦਿਆਂ ਦੇ ਦਿਮਾਗ 'ਚ ਪਾਇਆ ਜਾ ਰਿਹਾ ਕਿ ਤੁਹਾਡਾ ਗੁਰੂ ਗਲਤ ਆ, ਤੁਹਾਡਾ ਸਿਧਾਂਤ ਗਲਤ ਆ, ਤੁਹਾਨੂੰ ਤਾਂ ਅਗਲੀ ਨਹੀਂ, ਤੁਹਾਡਾ ਕੋਈ ਧਰਮ ਆ, ਤੁਹਾਡੀ ਕੋਈ ਕੌਮ ਆ। ਇਹ ਗੱਲਾਂ ਤੁਹਾਨੂੰ ਕੌਣ ਪੜ੍ਹਾ ਰਿਹਾ? ਉਹ ਹਿੰਦੂਇਜ਼ਮ। ਮੈਂ ਹੈਰਾਨ ਹੁੰਦਾ ਜੀ, ਸਾਨੂੰ ਕਿਹਾ ਜਾ ਰਿਹਾ ਨਾ ਸਿੱਖਾਂ ਦੇ ਮੁੰਡਿਆਂ ਨੂੰ ਵੀ ਤੁਸੀਂ ਮੂੰਹ ਸਿਰ ਬਣਾ ਕੇ ਜੈਂਟਲਮੈਨ ਬਣਦੇ ਹੋ। ਇੱਕ ਦੁਕਾਨ ਦੇ ਬਾਹਰ ਲਿਖਿਆ ਹੋਇਆ ਸੀ ਸਿੱਖ ਗੁਰੂ ਗੋਡ ਮੇਕਸ ਮੈਨ ਵੀ ਮੇਕਸ ਜੈਂਟਲਮੈਨ। ਅਸੀਂ ਲੜ ਪਏ ਜਾ ਕੇ, ਮੈਂ ਕਿਹਾ ਤੂੰ ਰੱਬ ਨੂੰ ਵੱਡਾ ਹੋ ਗਿਆ ਜੈਂਟਲਮੈਨ ਬਣਾਉਣਾ ਤੂੰ। ਜੈਂਟਲਮੈਨ ਅੱਜ ਕੱਲ੍ਹ ਕੌਣ ਆ ਜਿਹੜਾ ਘੋਣ ਮੋਣ ਆ, ਜਿਹੜਾ ਮੂੰਹ ਸਿਰ ਮੁੰਨਦਾ, ਜਿਹਦੇ ਬਾਰੇ ਬਾਣੀ ਕਹਿੰਦੀ ਆ ਸਾਬਤ ਸੂਰਤ ਰੱਬ ਕੀ ਭੰਨੇ ਬੇਈਮਾਨ। ਉਹ ਬੇਈਮਾਨ ਆ ਤੇ ਬੇਈਮਾਨ ਨੂੰ ਉੱਥੇ ਦਰਸਾਇਆ ਜਾ ਰਿਹਾ ਵੀ ਅਸੀਂ ਘੈਂਟ ਬੰਦੇ ਆ। ਇਹ ਇੰਡੀਆ, ਇਹ ਹਿੰਦੂ ਚਾਹੁੰਦਾ ਕਿ ਸਾਰੇ ਜਿਹੜੇ ਸਿੱਖ ਨੇ ਉਹ ਘੋਣ ਮੋਣ ਹੋ ਜਾਣ, ਠੀਕ ਆ ਨਾ। ਹੁਣ ਉਹਨਾਂ ਦੇ ਜਿੰਨੇ ਰਹਿਬਰ ਨੇ, ਜਿੰਨੇ ਰਹਿਬਰ ਨੇ ਜੀ, ਸਾਰੇ ਸਾਰੇ ਕੇਸਾਂ ਵਾਲੇ ਨੇ, ਜਿੰਨੇ ਹਿੰਦੂਆਂ ਦੇ ਵੱਡੇ ਪੈਗੰਬਰ ਨੇ, ਜਿੰਨੇ ਹਿੰਦੂ ਮਹਾਂ

0: ਮਹਾਂਪੁਰਖ ਨੇ, ਦੇਵੀ ਦੇਵਤੇ ਨੇ, ਸਭ ਕੇਸਾਂ ਵਾਲੇ ਨੇ ਤੇ ਸ਼ਾਸਤਰਾਂ ਵਾਲੇ ਨੇ। ਸੁਦਰਸ਼ਨ ਚੱਕਰ ਆ, ਕਿਸੇ ਕੋਲੇ ਤੀਹ ਕਮਾਨ ਆ। ਉਹ ਜਦੋਂ ਤੁਲਸੀਦਾਸ ਨੇ ਲਿਖਿਆ ਆਪਦੀ ਰਮਾਇਣ ਚ ਬਈ ਉਹ ਜੀ ਆ ਗਏ, ਭਗਵਾਨ ਪ੍ਰਗਟ ਹੋ ਗਏ, ਤੇ ਉਹ ਜਦੋਂ ਉਹ ਕਹਿੰਦਾ ਵੀ ਤੂੰ ਮੱਥਾ ਨੀ ਟੇਕਦਾ, ਰਾਮ ਚੰਦਰ ਕਹਿੰਦਾ, ਉਹ ਕਹਿੰਦਾ ਜੀ ਮੈਨੂੰ ਤੁਲਸੀ ਮਸਤਕ ਤੋ ਟਿਕੇ ਧਨੁਸ਼ਵਾਨ ਲਏ ਹਾਥ, ਕਹਿੰਦਾ ਤੀਰ ਕਮਾਨ ਲੈ ਕੇ ਆਓ ਸ਼ਾਸਤਰਾਂ ਤੋਂ ਬਗੈਰ। ਉਧਰ ਭਗਤ ਕਹਿ ਰਿਹਾ ਤੁਲਸੀਦਾਸ ਰਹਿਬਰ ਨੂੰ ਕਿ ਤੀਰ ਕਮਾਨ ਨਾ ਸ਼ਾਸਤਰ ਨਾਲ ਆ, ਤੇ ਸਾਡਾ ਗੁਰੂ ਕਹਿ ਰਿਹਾ ਵੀ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ। ਉਹ ਇੱਕ ਉਹਨਾਂ ਦੀ ਦੈਵੀ ਸ਼ਕਤੀ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਰਹਿਬਰ, ਕੋਈ ਵੀ ਮੈਨੂੰ ਬਗੈਰ ਹਥਿਆਰਾਂ ਤੋਂ ਨਹੀਂ ਮਿਲਿਆ ਜੀ, ਮੈਨੂੰ ਉਹਨਾਂ ਦਾ ਕੋਈ ਕੇਸਾਂ ਤੋਂ ਬਗੈਰ ਨਹੀਂ ਮਿਲਿਆ। ਮੈਂ ਬਹੁਤ ਪੜ੍ਹਿਆ, ਉਹ ਸਾਡੇ ਕਹਿੰਦੇ ਤੁਸੀਂ ਹਥਿਆਰ ਨਹੀਂ ਰੱਖਣੇ, ਜੇ ਹਥਿਆਰ ਫੜਿਆ ਗਿਆ ਤੇ ਬੜਾ ਮਾੜਾ, ਸਾਡਾ ਗੁਰੂ ਕਹਿ ਰਿਹਾ ਹੈਗਾ ਵੀ ਤੁਸੀਂ ਤਾਂ ਭੇਡਾਂ ਵਰਗੇ ਹੋ ਜੇ ਤੁਸੀਂ ਹਥਿਆਰ ਨਹੀਂ ਰੱਖਦੇ। ਤੇ ਸਾਡੇ ਮਤ ਆਮ ਸਿੱਖ ਦੇ ਬਣ ਗਿਆ ਨਾ ਮਨ ਚ ਵੀ ਹਥਿਆਰ ਰੱਖਣਾ ਬੜੀ ਮਾੜੀ ਗੱਲ ਹੈ, ਕਿਉਂਕਿ ਇੰਡੀਆ ਕਹਿ ਰਿਹਾ, ਕਿਉਂਕਿ ਹਿੰਦੂ ਕਹਿ ਰਿਹਾ। ਇਵੇਂ ਹੀ ਕੇਸ ਵਾ, ਕੇਸਾਂ ਬਾਰੇ ਆ ਸਾਡੇ, ਇਵੇਂ ਹੀ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਕੇ ਸਿੱਖਾਂ ਨੂੰ ਉਹਦੇ ਧਰਮ ਤੋਂ ਤੋੜਨਾ, ਉਹਨੂੰ ਕੇਸਾਂ ਤੋਂ ਦੂਰ ਕਰਨਾ, ਉਹਨੂੰ ਸਾਰਾ ਕੁਛ ਕਰਨਾ। ਹੁਣ ਇੱਥੇ
1: ਉਹਨੂੰ ਐਂ ਕਿਉਂ ਲੱਗਦਾ, ਮਤਲਬ ਇੱਕ ਪਾਸੇ ਮਿਨੋਰਟੀ ਕਮਿਸ਼ਨ ਬਣਿਆ ਹੋਇਆ ਜਾਂ ਮਿਨੋਰਟੀ ਦੀ ਗੱਲ ਹੁੰਦੀ ਹੈ,
0: ਹਾਂਜੀ,
1: ਜਾਂ ਸਰਕਾਰ ਕਹਿੰਦੀ ਹੈ ਜਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ, ਜਾਂ ਮਤਲਬ ਮਿਨੋਰਟੀ ਨੂੰ ਨਾਲ ਲੈ ਕੇ ਚੱਲਣਾ, ਜਾਂ ਜਿਹੜੇ ਐਸਸੀ ਐਸਟੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ,
0: ਹਾਂਜੀ,
1: ਤੁਹਾਨੂੰ ਐਂ ਕਿਉਂ ਲੱਗਦਾ?
0: ਕਈ ਦਾ ਤਾਂ ਏਦਾਂ ਹੀ ਹੁੰਦਾ, ਕਹਿਣ ਤੇ ਕਰਨ ਚ ਫਰਕ ਆ। ਸਿੱਖ ਕਹਿੰਦਾ ਨੀ ਕੱਲਾ, ਸਿੱਖ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਜਦੋਂ ਕਰਦੇ ਆ ਨਾ, ਅਸੀਂ ਨੀ ਕਰਦੇ, ਸਾਡਾ ਤਾਂ ਇਤਿਹਾਸ ਲੋਕਾਂ ਨੇ ਲਿਖਿਆ, ਜਿਹੜੇ ਗੋਰਿਆਂ ਨੇ ਜਾਂ ਹੋਰ ਲੋਕਾਂ ਨੇ ਲਿਖਿਆ, ਉਹਨਾਂ ਨੇ ਸਾਰਿਆਂ ਨੇ ਸਿਫਤਾਂ ਹੀ ਲਿਖੀਆਂ ਨੇ ਵੀ ਇਸ ਰਾਜ ਵਿੱਚ ਆਹ ਸੀ ਦੂਜੇ ਧਰਮਾਂ ਕੌਮਾਂ ਦਾ ਹਾਲ। ਹੁਣ ਕੀ ਆ, ਇਸ ਮੁਲਕ ਦੇ ਵਿੱਚ ਬਾਕੀਆਂ ਦੀ ਤਾਂ ਗੱਲ ਵੱਖਰੀ ਆ, ਸਿੱਖਾਂ ਦੀਆਂ ਚੀਕਾਂ ਦੀ, ਸਿੱਖਾਂ ਦੇ ਬਰਲਾਪ ਦੀ ਗੱਲ ਛੱਡੋ ਜੀ, ਮੁਸਲਮਾਨਾਂ ਦੇ ਕਟਾਪੇ ਦੀ ਗੱਲ ਛੱਡੋ ਜੀ, ਈਸਾਈਆਂ ਨਾਲ ਜੋ ਹੋ ਰਿਹਾ ਉਹ ਛੱਡੋ ਜੀ, ਇੱਥੇ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ, ਇੱਥੇ ਤਾਂ ਹਿੰਦੂ ਖੁਦ ਕਹਿ ਰਿਹਾ ਜੀ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ, ਤੇ ਖੁਸ਼ਹਾਲ ਕੌਣ ਆ? ਅਪਰ ਕਲਾਸ ਹਿੰਦੂ, ਅਪਰ ਕਲਾਸ ਹਿੰਦੂ ਜਿਹੜਾ ਉਹ ਸਾਰੇ ਭਾਰਤ ਨੂੰ ਖਿੱਚੀ ਫਿਰਦਾ ਤੇ ਮਨ ਮਰਜ਼ੀ ਦੇ ਉਹਦੇ ਫੈਸਲੇ ਆ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਜੀ, ਸਾਰੇ ਭਾਰਤ ਵਿੱਚੋਂ ਪੰਜਾਬ ਦੇ, ਪੰਜਾਬ ਦੇ ਵਿੱਚੋਂ ਬਹੁਤ ਸਾਡੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾਂਦੇ ਆ, ਕੈਨੇਡਾ ਜਾ ਕੇ ਵੀ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਨਸ਼ਾ ਕਰ ਸਕਦੇ ਆ ਜਾਂ ਮੂੰਹ ਸਿਰ ਮੁੰਨ ਸਕਦੇ ਆ, ਪਰ ਉੱਥੋਂ ਦੀ ਸਟੇਟ ਦਾ ਕੋਈ ਏਜੰਡਾ ਨਹੀਂ ਹੈਗਾ ਕਿ ਹਰ ਸਿੱਖ ਨੂੰ ਨਸ਼ਈ ਬਣਾਉਣਾ ਜਾਂ ਇਹਦਾ ਮੂੰਹ ਸਿਰ ਮਨਾਉਣਾ ਜਾਂ ਇਹਦਾ ਇਹਦੇ ਕੋਲੋਂ ਧਰਮ ਖੋਣਾ। ਉੱਥੇ ਜਾ ਕੇ ਇੱਥੋਂ ਦਾ ਉਹ ਮੁੰਡਾ ਜਿਹਦੇ ਘਰ ਦੇ ਪੂਰੇ ਦੁਖੀ ਹੁੰਦੇ ਆ ਵੀ ਇਹਦਾ ਉਹਦਾ ਮਰਜ ਵੀ ਚੰਗਾ, ਇਹ ਨਸ਼ੇ ਕਰਦਾ, ਇਹ ਮੂੰਹ ਸਿਰ ਮੁੰਨੀ ਫਿਰਦਾ, ਮੁੰਦਰਾਂ ਪਾਈਆਂ ਹੋਈਆਂ ਨੇ, ਪਿੰਡ ਦੇ ਮੋੜ ਤੇ ਬਹਿ ਕੇ ਮਾੜੇ ਕਰਮ ਕਰਦਾ, ਸਾਡੀ ਬੇਇੱਜ਼ਤੀ ਹੋ ਰਹੀ ਆ। ਮੈਂ ਉਹ ਕਈ ਮਾਵਾਂ ਅਰਦਾਸਾਂ ਕਰਦੀਆਂ ਨੇ ਰੱਬਾ ਇਹਨੂੰ ਚੱਕ ਲਾ, ਇੰਨਾ ਇਹ ਭੈੜਾ। ਉਹ ਢਿੱਡੋਂ ਜੰਮਿਆ ਪੁੱਤ, ਪਿਓ ਜਦੋਂ ਉਹਨੂੰ ਕੋਈ ਅਲਾਂਭਾ ਮਿਲਦਾ ਉਹ ਨਾਲ ਦੇ ਨੂੰ ਕਹਿੰਦਾ ਜਾਗਰ ਸਿਆ ਕੀ ਕਰਾਂ, ਇਧਰੋਂ ਤਾਂ ਇਹ ਮਰ ਜਾਵੇ। ਉਹ ਮੁੰਡਾ ਕਿਸੇ ਤਰੀਕੇ ਨਾਲ ਕੋਈ ਜਗਾੜ ਲਾ ਕੇ ਪੁੱਠੀ ਸਿੱਧੀ ਆਈਲੈਟਸ ਕਰਕੇ ਜਾਂ ਕੋਈ ਵਿਆਹ ਕਰਾ ਕੇ ਕੈਨੇਡਾ ਉੱਪੜਦਾ ਹੋ ਜੇ, ਡੇਢ ਦੋ ਸਾਲ ਬਾਅਦ ਉਹੀ ਪਿਓ ਤੇ ਉਹੀ ਮਾਂ ਗੁਰਦੁਆਰੇ ਮੱਥਾ ਟੇਕ ਕੇ ਪਤਾਸੇ ਵੰਡਦੇ ਆਉਂਦੇ ਮਿਲਦੇ ਆ। ਉਹੀ ਜਾਗਰ ਸਿੰਘ ਪੁੱਛਦਾ ਫਿਰ ਵੀ ਤੂੰ ਤਾਂ ਗੁਰਦੁਆਰੇ ਨੀ ਸੀ ਵੜਦਾ ਹੁੰਦਾ, ਤੂੰ ਤਾਂ ਕਹਿੰਦਾ ਸੀਗਾ ਮੈਂ ਕੀ ਲੈਣਾ ਜੀ, ਮੇਰੀ ਤਾਂ ਇੱਕੋ ਹੀ ਔਲਾਦ ਆ ਤੇ ਬੁਰੇ ਕੰਮ। ਉਹ ਕਹਿੰਦਾ ਯਾਰ ਤੈਂ ਮੰਨਣਾ ਨੀ। ਜਾਗਰ ਸਿੰਘ ਰਾਤ ਨਿੱਕੇ ਦਾ ਫੋਨ ਆਇਆ ਸੀ, ਕਹਿੰਦਾ ਪਾਪਾ ਮੈਂ ਤੁਹਾਨੂੰ ਬਹੁਤ ਦੁਖੀ ਕੀਤਾ, ਮੈਂ ਜਦੋਂ ਮੂੰਹ ਸਿਰ ਮਨਾਇਆ ਸੀ ਉਦੋਂ ਵੀ ਤੁਸੀਂ ਬਹੁਤ ਕਲਪੇ ਸੀ ਵੀ ਅਸੀਂ ਤਾਂ ਤੈਨੂੰ ਸੁੱਖਾਂ ਮੰਗ ਮੰਗ ਕੇ ਗੁਰਦੁਆਰਿਓਂ ਲਿਆ ਸੀ, ਤੇ ਜਦੋਂ ਇੱਕ ਵਾਰੀ ਆਪਣੇ ਸੋਨੇ ਦੀ ਮੁੰਦਰੀ ਲੱਭਦੀ ਨੀ ਸੀ ਉਹੀ ਉਹ ਵੀ ਚੱਕ ਕੇ ਮੈਂ ਹੀ ਵੇਚੀ ਸੀ, ਜਿੱਦਾਂ ਮੈਂ ਆੜਤੀਆਂ ਤੋਂ ਚੋਰੀ ਪਾਪਾ ਪੈਸੇ ਲਿਆਇਆ ਸੀ ਉਹ ਵੀ ਮੈਂ, ਪਰ ਹੁਣ ਜਦੋਂ ਮੈਂ ਇੱਥੇ ਆ ਗਿਆ, ਇੱਥੇ ਹੁਣ ਮੈਨੂੰ ਅਕਲ ਆਈ ਆ, ਇੱਥੇ ਹਰ ਵੀਕਐਂਡ ਤੇ ਮੈਂ ਗੁਰਦੁਆਰੇ ਵੀ ਜਾਂਦਾ, ਇੱਥੇ ਮੈਂ ਪ੍ਰੋਗਰਾਮ ਦੇਖਦਾ, ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਨਾਲ ਇੰਝ ਕਿਉਂ ਵਾਪਰ ਰਿਹਾ, ਮੈਂ ਇੱਦਾਂ ਦਾ ਕਿਉਂ ਆ, ਮੈਂ ਕਿਉਂ ਆਪਦੇ ਘਰ ਨੂੰ ਪੱਟ ਰਿਹਾ ਸੀ, ਮੈਂ ਕਿਉਂ ਇਹ ਪੁੱਠੇ ਕੰਮ ਕਰ ਰਿਹਾ ਸੀ, ਕਿਉਂਕਿ ਮੈਂ ਗੁਲਾਮ ਕੌਮ ਦਾ ਬੰਦਾ। ਇੱਥੇ ਮੈਨੂੰ ਪਤਾ ਲੱਗਿਆ ਕਿ ਸਾਡੀ ਕਿਵੇਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਕਿਵੇਂ ਸਾਡੀ ਕੌਮ ਮਾਰੀ ਜਾ ਰਹੀ ਆ। ਹੁਣ ਮੈਂ ਹਰ ਵੀਕਐਂਡ ਤੇ ਗੁਰਦੁਆਰੇ ਜਾ ਕੇ ਨਾਲੇ ਸੇਵਾ ਕਰਦਾ, ਹੁਣ ਮੈਂ ਪਾਪਾ ਤੁਹਾਨੂੰ ਫੋਟੋ ਭੇਜ ਰਿਹਾ, ਮੈਂ ਦਾੜੀ ਕੇਸ ਵੀ ਰੱਖ ਲਏ, ਹੁਣ ਮੈਂ ਅੰਮ੍ਰਿਤ ਵੀ ਛਕੂ, ਤੁਸੀਂ ਨਿੱਕੀ ਦਾ ਹਜੇ ਵਿਆਹ ਨਾ ਕਰਿਓ ਭੈਣ ਦਾ। ਮੈਂ ਆ ਰਿਹਾ, ਵਧੀਆ ਵਿਆਹ ਕਰਾਂਗੇ ਤੇ ਜਿਹੜੇ ਆਪਾਂ 4 ਕਿੱਲੇ ਗਹਿਣੇ ਰੱਖੇ ਉਹ ਵੀ ਛੁਡਾਉਣੇ ਆ ਪਾਪਾ। ਹੁਣ ਮੈਂ ਇੱਥੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਨ ਮਰਿਆ ਜਾਂਦਾ ਸਭ ਤੋਂ ਮੂਹਰੇ ਹੁੰਦਾ ਮੈਂ। ਉਹ ਪਿਓ
1: ਜਵਾਕ ਗੀੜੀਆਂ ਵੀ ਲਾਉਂਦੇ ਆ, ਗੱਡੀਆਂ ਘੁਮਾਉਂਦੇ ਆ, ਮਤਲਬ ਕਈ ਮਾੜੀਆਂ ਤਸਵੀਰਾਂ
0: ਸਿਸਟਮ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਕਿ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਨੇ, ਇੱਥੇ ਜਿਹੜੀਆਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇਗੀਆਂ।

0: ਕਿਉਂਕਿ ਦੇਖੋ ਵੀਰੇ, ਇੱਕ 1947 ਚ ਗੱਲ ਕਹੀ ਸੀ ਸਿੱਖ ਇੱਕ ਜਰਮ ਪੇਸ਼ਾ ਕੌਮ ਆ। ਹੁਣ ਵਰਲਡ ਵਾਈਡ ਇੱਕ ਫਨੋਮਨਾ ਚਲਾਇਆ ਜਾ ਰਿਹਾ ਇੰਡੀਅਨ ਸਟੇਟ ਵੱਲੋਂ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਸਿੱਖ ਬਹੁਤ ਮਾੜੀ ਕੌਮ ਆ। ਜਿੱਦਣ ਸਿੱਖਾਂ ਦਾ ਕਤਲੇਆਮ ਹੋਵੇ, ਦੁਨੀਆ ਭਰ ਦੇ ਵਿੱਚੋਂ ਸਿੱਖਾਂ ਦੇ ਹੱਕ 'ਚ ਕੋਈ ਬੋਲਣ ਵਾਲਾ ਨਾ ਰਵੇ। ਇਸ ਪ੍ਰੋਜੈਕਟ ਦੇ ਤਹਿਤ ਕਦੇ ਆਸਟ੍ਰੇਲੀਆ ਦੇ ਵਿੱਚ ਆਪ ਹੀ ਹਿੰਦੂ ਮੰਦਿਰ ਤੇ ਕੁਛ ਲਿਖ ਲੈਂਦੇ ਆ, ਕਦੇ ਕੈਨੇਡਾ 'ਚ ਕੋਈ ਗੱਲ ਕਰ ਦਿੰਦੇ ਆ, ਕਦੇ ਕੁਛ ਕਦੇ ਕੁਛ।
1: ਇਹ ਲੱਗਦਾ ਵੀ ਮਤਲਬ ਸਟੇਟ ਇੰਨੀ ਵਿਹਲੀ ਹੁੰਦੀ ਆ, ਮਤਲਬ ਇਹਨਾਂ ਕੰਮਾਂ ਤੇ ਕੰਮ ਕਰੂਗੀ ਵੀ, ਮੰਦਿਰ ਦੀਆਂ ਕੰਧਾਂ ਤੇ ਕੁਛ ਲਿਖੂਗੀ ਇਸ ਮੁਲਕ ਦੇ ਵਿੱਚ।
0: ਇਹ ਗੱਲਾਂ ਤਾਂ ਸਥਾਪਿਤ ਹੋ ਚੁੱਕੀਆਂ ਨੇ ਨਾ, ਸਾਬਤ ਹੋ ਚੁੱਕੀਆਂ ਨੇ ਨਾ, ਬੰਦੇ ਫੜੇ ਗਏ ਨੇ ਨਾ ਉਹਨਾਂ ਮੁਲਕਾਂ ਦੇ ਵਿੱਚ। ਸਾਡੀ ਤਾਂ ਚੱਲਦੀ ਨਹੀਂ,
1: ਆਮ ਬੰਦੇ ਦੀ ਕੋਈ ਮਾਨਸਿਕਤਾ ਹੋ ਸਕਦੀ ਆ, ਮਤਲਬ ਜ਼ਰੂਰੀ ਤਾਂ ਨਹੀਂ ਉਹਦੇ ਪਿੱਛੇ ਸਾਰੀ ਸਟੇਟ ਖੜੀ ਹੋਵੇ,
0: ਜਿੱਦਾਂ
1: ਅੰਤਰ ਖੜਾ ਹੋਵੇ।
0: ਨਹੀਂ, ਮੈਂ ਇੱਕ ਸਿੱਖ ਵਾਂ, ਚਲੋ ਮੈਂ ਖਾਲਿਸਤਾਨੀ ਆ, ਮੈਂ ਝੂਠ ਬੋਲਦਾ ਹਾਂ, ਪਰ ਜਿਹੜੀ ਕੈਨੇਡੀਅਨ ਸਿਸਟਮ ਦੀ ਆਰਸੀਐਮਪੀ ਦੀ ਆਈ ਆ ਵੀ ਆ ਜਿਹੜਾ ਸਾਡੇ ਇੱਥੇ ਮੁਲਕ 'ਚ ਹੋ ਰਿਹਾ, ਇਹਦੇ ਮਗਰ ਭਾਰਤੀ ਦੂਤ ਆ। ਜਦੋਂ ਮਿਸਟਰ ਸਾਡੇ ਭਾਈ ਸਾਹਿਬ ਦਾ ਖੰਡੇ ਦਾ ਮਰਡਰ ਹੋਇਆ ਤੇ ਉਦੋਂ ਬਾਅਦ ਕੀ ਕਿਹਾ ਉੱਥੋਂ ਦੀ ਸਿਸਟਮ ਨੇ ਕਿ ਉਹ ਇੱਥੋਂ ਜਿਹੜੇ ਹੈਗੇ ਆਹ ਬੰਦੇ ਨੇਗੇ, ਆ ਜਿਹੜਾ ਐਡਵੋਕੇਟ ਪੰਨੂ ਵਾਲਾ ਮਾਮਲਾ ਉਹਦੇ 'ਚ ਕੌਣ, ਤੇ ਹਰ ਥਾਂ ਤੇ ਇੰਡੀਅਨ ਵੈਸੀਆਂ ਪੂਰੀ ਤਰ੍ਹਾਂ ਨੇ ਹੈ, ਤੇ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਜਦੋਂ ਜੈਨੋਸਾਈਡ ਹੋਇਆ ਉਹਨਾਂ ਦੇ ਕਾਤਲਾਂ ਨੂੰ ਕਿਹਨੇ ਬਚਾਇਆ? 1984 'ਚ ਕਤਲੇਆਮ ਹੁੰਦਾ, 85 ਤੱਕ ਸਾਰੇ ਮੁਕੱਦਮਿਆਂ ਦੀ ਐਫ ਆਈ ਆਰਾਂ ਲਿਖੀਆਂ ਗਈਆਂ, ਨਾਲ ਦੀ ਨਾਲ ਕਹਿੰਦਾ ਜਦੋਂ ਤੁਹਾਨੂੰ ਸੱਦਾਂਗੇ ਜਾਇਓ, ਫ੍ਰੀ ਹੋ ਤੁਸੀਂ ਜਾਓ, ਤੁਹਾਨੂੰ ਸੱਦਾਂਗੇ ਉਦਣ ਆਇਓ। 1995 ਤੱਕ ਸਾਨੂੰ ਨਾ ਸਾਡੀ ਕੌਮ ਦਾ ਜਿਹੜਾ ਮਾਤਾ ਦਾ ਮਾਲ ਆ, ਖਾੜਕੂਆਂ ਨੂੰ ਮਤਾਂ ਦਿੰਦਾ ਹੁੰਦਾ ਸੀ ਵੀ ਜੇ ਤੁਸੀਂ ਹਟ ਜਾਓ ਨਾ ਇਹ ਉੱਥੇ, ਫਿਰ ਉਹਨਾਂ ਨੂੰ ਇਨਸਾਫ਼ ਹੋ ਜਾਊਗਾ। ਤੇ ਉਹ ਖਾੜਕੂ ਲਹਿਰ ਖਤਮ ਹੋ ਗਈ। 1995 ਤੋਂ ਪਹਿਲਾਂ ਇੱਕ ਵੀ ਬੰਦੇ ਨੂੰ ਅਦਾਲਤ ਨਹੀਂ ਸੱਦਿਆ ਗਿਆ 1995 ਤੋਂ ਬਾਅਦ, ਬਈ ਤੁਸੀਂ ਲਾ ਲਿਆ ਜ਼ੋਰ ਤੇ ਹੁਣ ਅਸੀਂ ਮੁਕੱਦਮੇ ਚਲਾਉਂਦੇ ਹਾਂ। ਤੇ ਅੱਜ ਤੱਕਰ ਕਿਸੇ ਨੂੰ ਚੱਜ ਹਾਲ ਦੀ ਸਜ਼ਾ ਹੋਈ ਆ? ਜਿਹੜੇ ਸਿੰਘਾਂ ਨੇ ਆਪ ਮਾਰ ਲਏ ਮਾਰ ਲਏ, ਇੰਡੀਅਨ ਸਟੇਟ ਨੇ ਤਾਂ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ। ਹਾਂ, ਹੁਣ ਸਾਡੇ ਐਡਵੋਕੇਟ ਫੂਲ ਕੇ ਹੁਣੀ ਸਾਨੂੰ ਮੱਥਾ ਦਿੰਦੇ ਹੁੰਦੇ ਆ ਵੀ ਸਿੰਬੋਲਿਕ ਜਸਟਿਸ ਮਿਲ ਸਕਦਾ। ਇਹ ਸਿੰਬੋਲਿਕ ਜਸਟਿਸ ਜੀ ਆਪਦਾ ਸਾਂਭ ਕੇ ਰੱਖੋ, ਕੌਮਾਂ ਦਾ ਸਿੰਬੋਲਿਕ ਜਸਟਿਸਾਂ ਨਾਲ ਨਹੀਂ ਸਰਦਾ ਹੁੰਦਾ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Saade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444.
9: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ
10: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 friendly dispatch ate vadhiya pay rate te weekly payment basis te direct deposit.

0: ਕਰਨੀ ਅੱਜ ਹੀ ਕਾਲ ਕਰੋ ਸਰਾਈ ਟਰੱਕਿੰਗ 905-794-8837 905-794-8837 ਸਰਾਈ ਟਰੱਕਿੰਗ।
1: ਤੁਸੀਂ ਕਿ HS ਫੂਲਕਾ ਕਹਿੰਦੇ ਕਿ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ
2: ਜੀ,
1: ਮਤਲਬ ਮੈਂ ਜਦੋਂ ਆਇਆ ਮੈਂ ਦੇਖ ਰਿਹਾ ਸੀ ਤੁਹਾਨੂੰ, ਮਤਲਬ ਤੁਹਾਡਾ ਜਿਹੜਾ ਡਰੈਸ ਕੋਡ ਆ
2: ਜੀ,
1: ਮਤਲਬ ਹਰੇਕ ਚੀਜ਼ ਇੱਕ ਸਿੰਬਲ ਹੁੰਦੀ ਆ ਜਾਂ ਰੰਗ ਵੀ ਇੱਕ ਸਿੰਬੋਲਿਕ ਤਰੀਕੇ ਨਾਲ ਦੇਖੇ ਜਾਂਦੇ ਆ। ਮਤਲਬ ਮੈਂ ਤੁਹਾਡੇ ਰੰਗ ਦੇਖ ਰਿਹਾ
2: ਜੀ,
1: ਚਿੱਟਾ, ਕਾਲਾ ਤੇ ਕੇਸਰੀ
2: ਜੀ ਜੀ। ਜਿੰਨਾ ਦਿਨਾਂ ਚ 84 ਤੋਂ ਬਾਅਦ ਸਾਡੀ ਕੌਮ ਇੱਕ ਬਹੁਤ ਵੱਡੀ ਪੀੜ ਚੋਂ ਲੰਘ ਰਹੀ ਸੀ, ਉਦੋਂ ਇਹ ਦਿਖਾਉਣਾ ਪੈਣਾ ਸੀ ਸਿੱਖਾਂ ਨੂੰ ਕਿ ਅਸੀਂ ਜਿਉਂਦੇ ਅਸੀਂ ਜਾਗਦੇ। 1985 ਦੇ ਹੋਲੇ ਮਹੱਲੇ ਤੋਂ ਬਾਅਦ ਅਗਲੇ ਮਹੀਨੇ ਦਾ ਸੰਤ ਸਿਪਾਹੀ, ਮੈਂ ਵੈਸੇ ਸਾਰੇ ਸੰਤ ਸਿਪਾਹੀ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਨੇ, ਉਹਦਾ ਜਿਹੜਾ ਫਰੰਟ ਪੇਜ ਆ ਨਾ ਉਹਦੇ ਉੱਤੇ ਫੋਟੋ ਛਪੀ ਸੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ, ਖਾਲਿਸਤਾਨੀ ਪੱਗਾਂ ਤੇ ਚੁੰਨੀਆਂ ਦਾ ਦਰਿਆ ਵਗਦਾ ਦਿਖਦਾ, ਖਾਲਿਸਤਾਨੀ ਰੰਗ ਕਹਿਣ ਲੱਗ ਗਏ ਸੀ ਇਹਨੂੰ। ਇਹ ਹਾਲਾਂਕਿ ਖਾਲਿਸਤਾਨੀ ਰੰਗ ਉਹਦੇ ਹੁੰਦੇ ਆ, ਹਿੰਦੁਸਤਾਨੀ ਇੰਗਲੈਂਡ ਦਾ ਰਾਜ ਅਮਰੀਕਾ ਦਾ ਰੰਗ ਥੋੜੀ ਹੁੰਦਾ, ਇਹ ਪੀਲਾ ਆ ਜਾਂ ਜੈਲੋ ਕਹਿ ਲਓ, ਕੇਸਰੀ ਕਹਿ ਲਓ, ਕੁਛ ਬਸੰਤੀ ਕਹਿ ਲਓ, ਪਰ ਇਹ ਖਾਲਿਸਤਾਨੀ। ਇਹ ਸਿੰਬਲ ਬਣਿਆ, ਚਿੱਟਾ ਕੁੜਤਾ ਪਜਾਮਾ, ਕਾਲੀ ਲੋਈ, ਕਾਲੀ ਕੋਟੀ ਸਵੈਟਰ ਪਾ ਲਓ, ਇਹ ਇੱਕ ਸਿੰਬਲ ਬਣ ਗਿਆ ਕਿ ਇਹ ਬੰਦੇ ਪੰਥ ਨੂੰ ਕੌਮ ਨੂੰ ਪਿਆਰ ਕਰਦੇ ਆ, ਇਹ ਕੌਮ ਨੂੰ ਪਿਆਰ ਕਰਦੇ ਬੰਦੇ ਆ। ਉਹਨਾਂ ਦਿਨਾਂ ਦੇ ਵਿੱਚ ਫੈਡਰੇਸ਼ਨ ਵਾਲੇ ਜਾਂ ਹੋਰ ਸਾਧ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਪਾਉਂਦੇ ਸੀ। ਹੁਣ ਜਦੋਂ ਇਹ ਸਿੰਬਲ ਜਿਹੜੇ ਹੁੰਦੇ ਨੇ ਨਾ, ਬਿੰਬ ਜਿਹੜੇ ਹੁੰਦੇ ਨੇ, ਇਹ ਬੜੇ ਅਰਥ ਰੱਖਦੇ ਹੁੰਦੇ ਨੇ। ਕਈ ਵਾਰ ਕੌਮਾਂ ਇਹੋ ਜਿਹੀ ਪੀੜ ਵਿੱਚੋਂ ਲੰਘ ਰਹੀਆਂ ਹੁੰਦੀਆਂ ਨੇ ਜਦੋਂ ਉਹ ਬਹੁਤਾ ਬੋਲਦੀਆਂ ਨਹੀਂ। ਜੇ ਤੁਸੀਂ ਕਦੇ 1985 ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਹਾਲ ਚਾਲ ਦੇਖ ਸਕੋ, ਸੁਲਤਾਨਪੁਰ ਲੋਧੀ ਇਕੱਠ ਹੋਇਆ ਸੀ,
1: ਤੁਹਾਡੇ ਕੋਲ ਖਬਰ ਹੋਊਗੀ ਉਹ, ਹਨਾ।
2: ਵਾਹ ਜੀ ਵਾਹ, ਕਮਾਲ ਹੋ ਗਈ ਕਹਿ ਜੀ। ਮਤਲਬ ਪੰਥ ਉੱਤੇ ਜਕਾਰੇ ਲਾਉਣ ਥੋੜੀ ਗਿਆ ਸੀ, ਅਸੀਂ ਤਾਂ 84 ਜੂਨ ਤੇ ਨਵੰਬਰ ਹੰਢਾ ਕੇ ਹਟੇ ਸੀ, ਸਾਡੀ ਕੌਮ ਦਾ ਤਾਂ ਕਤਲੇਆਮ ਹੋ ਰਿਹਾ ਸੀ। ਪਰ ਕੌਮ ਨੇ ਜਕਾਰੇ ਲਰਕਾਰੇ ਜਾਂ AK-47 ਚੱਕ ਕੇ ਨਹੀਂ, ਕੌਮ ਨੇ ਦੱਸਿਆ ਪੱਗਾਂ, ਤੁਸੀਂ ਸਾਡੀਆਂ ਪੱਗਾਂ ਲਾਉਣੀ ਚਾਹੁੰਦੇ, ਹਾਲੀ ਪੱਗ ਰੋਲਣੀ ਚਾਹੁੰਦੇ ਹੋ ਤੁਸੀਂ, ਕੌਮ ਨੇ ਪੱਗ ਸਜਾ ਕੇ ਦਿਖਾਤੀ। ਉਹ ਮੁੰਡੇ ਕੁੜੀਆਂ, ਮੈਂ ਸਾਡੇ ਅਖਾੜਕੂ ਸੰਘਰਸ਼ ਦੇ ਬਹੁਤ ਵੱਡੇ ਮਹਾਨ ਯੋਧੇ ਜਿਹਨਾਂ ਦਾ ਅੱਜ ਸ਼ਹੀਦਾਂ ਚ ਮੈਂ ਉਹਨਾਂ ਦੇ ਜਦੋਂ ਗੱਲ ਸੁਣਦਾ ਨਾ, ਉਹ ਪੁੱਛੀਦਾ ਵੀ ਕੀ ਹੋਇਆ, ਕਹਿੰਦਾ ਜੀ ਦਾਰੂ ਦੂਰੂ ਪੀਣ ਵਾਲੇ ਬੰਦੇ ਸੀ, ਹੋਰ ਵੀ ਸਾਰੀਆਂ ਪੁੱਠੀਆਂ ਆਦਤਾਂ ਜਿਹੜੀਆਂ ਮੁੰਡਿਆਂ ਖੁੰਡਿਆਂ ਨੂੰ ਹੁੰਦੀਆਂ ਨੇ। ਪਰ ਜੂਨ 84 ਨੇ ਇਹੋ ਜਿਹਾ ਝਟਕਾ ਮਾਰਿਆ ਵੀ ਉਦੋਂ ਬਾਅਦ ਸਾਰਾ ਕੁਛ ਛੱਡਤਾ। ਅੱਛਾ ਜੀ, ਇੱਕ ਹੋਰ ਸੱਜਣ ਸੀ, ਉਹ ਕਹਿੰਦਾ ਨਵੰਬਰ 84 ਤਿੱਕਰ, ਮੈਂ ਕਹਿੰਦਾ ਸੀ ਆ ਭਿੰਡਰਾਂ ਵਾਲੇ ਨੇ ਐਂ ਕਰਤਾ ਉਹ ਕਰਤਾ, ਮਾੜੇ ਸ਼ਬਦ ਬੋਲਦਾ ਸੀ, ਕਹਿੰਦਾ ਨਵੰਬਰ 84 ਸਾਡੇ ਰਿਸ਼ਤੇਦਾਰ ਆਏ ਲੁਧਿਆਣੇ, ਜਦੋਂ ਉਹਨਾਂ ਦਾ ਹਾਲ ਦੇਖਿਆ, ਭੂਆ ਦੀ ਕੁੜੀ ਨਾ ਹੋਇਆ, ਕਹਿੰਦਾ ਮੈਂ ਕਰ ਦੁਰ ਫਿੱਟੇ ਮੂੰਹ, ਅਸੀਂ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਹਾਂ। ਸੋ ਜਦੋਂ ਕੌਮਾਂ ਆਪਦੇ ਇਤਿਹਾਸਕ ਸਫ਼ਰ ਤੇ ਅੱਗੇ ਵਧ ਰਹੀਆਂ ਹੁੰਦੀਆਂ ਨੇ, ਉਦੋਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਈਆਂ ਨੂੰ ਪਰਾਂ ਬੈਠਿਆਂ ਨੂੰ ਲੱਗਦੇ ਹੁੰਦੀਆਂ ਐਵੇਂ ਆ ਜਬਲੀਆਂ ਜੀਆਂ, ਐਵੇਂ ਹੀ ਮਰੀ ਜਾਂਦੇ ਨੇ, ਕਈ ਬਿਆਨ ਨੇ ਜਿਹਨਾਂ ਨੂੰ ਅੱਜ ਪੜ੍ਹ ਕੇ ਲੋਕ ਹੱਸ ਸਕਦੇ ਆ। ਜਿਵੇਂ ਪਿੱਛੇ ਜੇ ਇੱਕ ਸੱਜਣ ਕਹਿ ਰਿਹਾ ਸੀ, ਲੈ ਦੱਸ ਕਹਿੰਦਾ ਸਿੱਖਾਂ ਦੀ ਆਹ ਵੀ ਮੰਗ ਸੀ ਵੀ ਜਿਹੜੀ ਉੱਥੇ ਨੂੰ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਆ ਉਹਦਾ ਨੂੰ ਸੱਚਖੰਡ ਐਕਸਪ੍ਰੈਸ ਹੋਣਾ ਚਾਹੀਦਾ, ਇਹ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਐਕਸਪ੍ਰੈਸ ਹੋਣਾ ਚਾਹੀਦਾ, ਇਹ ਕੋਈ ਮੰਗਾਂ ਹੁੰਦੀਆਂ ਨੇ ਕੌਮਾਂ ਦੀਆਂ, ਕੌਮਾਂ ਨੂੰ ਤਾਂ ਮਤਲਬ ਆਹ ਹੋਣਾ ਚਾਹੀਦਾ ਕਿਉਂਕਿ ਉਹ ਜਿਹਾ ਖਿਆਲ ਸੀ ਉਹਦਾ ਵਿਚਾਰੇ ਦਾ। ਹੁਣ ਉਹਨੂੰ ਕੀ ਸਮਝਾਈਏ, ਜਿਵੇਂ ਜਦੋਂ ਕੋਈ ਕੌਮ ਆਪਦਾ ਸਫ਼ਰ ਸ਼ੁਰੂ ਕਰਦੀ ਆ ਉਹਦੀਆਂ ਸਦੀਆਂ ਦੇ ਸਫ਼ਰ ਚ ਬਹੁਤ ਕੁਛ ਗਲਤ ਮਲਤਾ ਬਣਦਾ। ਇੱਕ ਮਹਿਲ ਹੋਵੇ ਸਾਫ਼ ਸੁਥਰਾ, ਉਹਨੂੰ ਜਿੰਦਾ ਲਾ ਦੋ, 10 ਸਾਲਾਂ ਬਾਅਦ ਖੁੱਲੋ ਆ ਕੇ ਸਾਰੇ ਪਾਸੋਂ ਬੰਦ ਮਹਿਲ ਦੇ ਵਿੱਚ ਕਿੰਨਾ ਡਸਟ ਆ ਜਾਂਦੀ ਹੈ, ਉਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਿਲ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਆ ਚੁੱਕਿਆ, ਪਰ ਅਜੇ ਵੀ ਬਹੁਤ ਕੁਛ ਬਚਿਆ ਹੋਇਆ। ਉਸ ਸਾਰੇ ਕਾਸੇ ਦਾ ਮਲੀਨ ਹੋਣਾ, ਉਹ ਸਾਰੇ ਕਾਸੇ ਦਾ ਖਤਮ ਹੋਣਾ, ਇੱਕ ਤਾਂ ਇਹ ਗੱਲ ਵਾ, ਇੱਕ ਹੈਗਾ ਕਿ ਇਹਨੂੰ ਬਚਾਉਣਾ। ਧਿਰਾਂ ਦੋ ਨੇਗੀਆਂ ਜੀ, ਆਪਦੇ ਆਪ ਨੂੰ ਹਰ ਸਿੱਖ ਇਹ ਗੱਲ ਪੁੱਛੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਧਰਮ, ਇੱਕ ਆਦਰਸ਼, ਇੱਕ ਸਿਧਾਂਤ ਬਖਸ਼ਿਆ ਸੀ ਜਿਹਨੇ ਇੱਕ ਖਾਲਸਾ ਮਨੁੱਖ, ਇੱਕ ਸਿੱਖ ਮਨੁੱਖ ਘੜਿਆ ਸੀ। ਜੇਕਰ ਜਿਹੜਾ ਕੁਛ ਹੁਣ ਚੱਲ ਰਿਹਾ ਉਹ ਇੰਡੀਆ ਕਰ ਰਿਹਾ ਨਹੀਂ ਕਰ ਰਿਹਾ, ਉਹ ਏਜੰਸੀਆਂ ਕਰ ਰਹੀਆਂ ਨਹੀਂ ਕਰ ਰਹੀਆਂ, ਸਾਰਾ ਕੁਝ ਤਿਆਗ ਕੇ ਜਿਵੇਂ ਇਹ ਚੱਲ ਰਿਹਾ, ਜਿਹੜਾ ਕੁਛ ਅੱਜ ਹੈ, ਜਿਸ ਹਾਲਾਤ ਵਿੱਚ ਸਾਡੀ ਕੌਮ ਹੈ, ਜੇ ਇਉਂ ਹੀ ਚੱਲਦਾ ਰਹੇ ਤਾਂ ਅਸੀਂ ਕਿੰਨਾ ਕੁ ਟਾਈਮ ਹੋਰ ਇਸ ਧਰਤੀ ਉੱਤੇ ਸਰਵਾਈਵ ਕਰ ਸਕਾਂਗੇ ਬਤੌਰ ਕੌਮ, ਸਵਾਲ ਆਇਆ। ਜੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਖਤਰਿਆਂ 'ਚ ਹਾਂ, ਖਦਸ਼ਿਆਂ 'ਚ ਹਾਂ, ਜੇ ਅਸੀਂ ਸਾਡੀ ਸਵਾਲ ਦੇ ਸਾਡੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਹੈ, ਤਾਂ ਅਸੀਂ ਇਹਨੂੰ ਬਚਾਉਣ ਲਈ ਤੁਰਨਾ ਕਿ ਚੁੱਪ ਕਰਕੇ ਖੜੇ ਰਹਿਣਾ, ਕਿਉਂਕਿ ਇੱਕ ਪੁੱਤ ਹੁੰਦੇ ਆ, ਇੱਕ ਕਪੁੱਤ ਇੱਕ ਸਪੁੱਤ।
1: ਪਰ ਮੇਰਾ ਸਵਾਲ ਹੈ ਵੀ ਚਾਰ ਦਹਾਕਿਆਂ ਬਾਅਦ ਕੀ ਤੁਸੀਂ ਅੱਜ ਵੀ ਲੜ ਰਹੇ ਹੋ?
2: ਲੜਾਈ ਦੇ ਅਰਥ ਬਦਲਦੇ ਹੁੰਦੇ ਨੇ। 1984 ਤੋਂ ਬਾਅਦ ਜਿਹੜਾ ਉਸ ਮਾਹੌਲ ਦੇ ਵਿੱਚ ਕੌਮ ਨੂੰ ਲੜਨ ਦਾ ਰਾਹ ਦਿਖਿਆ ਉਦੋਂ ਉਵੇਂ ਲੜੇ ਕੌਮ। ਅਸੀਂ ਉਸ ਦੌਰ ਦੇ ਵਿੱਚ ਜੋ ਸਾਤੋਂ ਸੇਵਾ ਹੋਈ ਉਹ ਕੀਤੀ। ਮੈਨੂੰ ਇਹ ਵੀ ਮੌਕਾ ਮਿਲਿਆ ਕਿ ਜਿਹੜਾ ਬਾਅਦ ਵਿੱਚ ਓਵਰਗਰਾਉਂਡ ਮਤਲਬ ਪੀਸਫੁਲ ਤੇ ਡੈਮੋਕ੍ਰੈਟਿਕ ਫਰੰਟਾਂ ਦੇ ਉੱਤੇ ਕੌਮ ਨੇ ਲੜਾਈ ਲੜੀ, ਮੈਂ ਉਹਦਾ ਵੀ ਕੁਛ ਹਿੱਸਾ ਬਣਿਆ। ਹੁਣ ਜਿਹੜਾ ਅੱਜ ਦਾ ਦੌਰ ਆ, ਇਹਦੇ ਵਿੱਚ ਅੱਜ ਨਵੇਂ ਯੋਧੇ, ਨਵੇਂ ਬੰਦੇ, ਨਵੇਂ ਮਾਹੌਲ 'ਚ, ਕਿਉਂਕਿ ਮਾਹੌਲ ਵੀ ਬਦਲਦਾ ਨਾ। ਇੱਕ ਟਾਈਮ ਦੇ ਉੱਤੇ ਘੋੜਿਆਂ ਦੇ ਉੱਤੇ ਚੜ੍ਹ ਕੇ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ। ਫਿਰ ਦੌਰ AK-47 ਦਾ ਵੀ ਆਇਆ, ਮੋਟਰਸਾਈਕਲ ਸਾਧਨ ਵਰਤਿਆ ਗਿਆ। ਆਉਣ ਵਾਲਾ ਦੌਰ ਜਿਹੜਾ ਕੁਛ ਹੋਰ ਵੀ ਹੋ ਸਕਦਾ। ਸੋ ਜਿਹੜੀ ਜੰਗ ਵਾ ਖਾਲਸੇ ਦੀ ਉਹ ਲੜ ਹੈਗੀ ਆ, ਲੜਾਈ ਆਪਦੀ ਥਾਂ 'ਤੇ ਆ। ਮੈਂ ਲੜ ਰਿਹਾ ਜਾਂ ਨਹੀਂ ਲੜ ਰਿਹਾ, ਮੈਂ ਇੱਕ ਕੌਮ ਦਾ ਹਿੱਸਾ ਵਾਂ, ਬਹੁਤ ਵੱਡੀ ਕੌਮ ਆ ਜਿਹਦਾ ਇੱਕ ਨਿੱਕਾ ਜਿਹਾ ਪੁਰਜਾ। ਮੈਂ ਆਪ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਸਿੱਖ ਸੰਘਰਸ਼ ਪੂਰੀ ਬੁਲੰਦੀ 'ਤੇ ਸੀ, ਮੇਰੇ ਵਰਗੇ ਕਰੋੜਾਂ ਹੋਣਗੇ ਜਿਨ੍ਹਾਂ ਵਿੱਚੋਂ ਸਾਡਾ ਕਿਸੇ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੋਣਾ, ਪਰ ਅਸੀਂ ਵੀ ਉਦੋਂ ਸਮਝਦੇ ਸੀ ਵੀ ਅਸੀਂ ਕੌਮ ਦੀ ਸੇਵਾ 'ਚ ਹਿੱਸਾ ਪਾ ਰਹੇ ਹਾਂ। ਉਵੇਂ ਅੱਜ ਵਾ ਆਪਦੇ ਆਪ ਨੂੰ ਜਿਹੜਾ ਸਭ ਤੋਂ ਮੇਨ ਜਾਂ ਵੱਡਾ ਮੰਨਦਾ ਹੋਵੇ ਨਾ ਕਿ ਮੇਰੇ ਸਿਰ 'ਤੇ ਗੱਲ ਖੜੀ ਆ ਸਾਰੀ, ਉਹ ਬਹੁਤ ਵੱਡੀ ਸੇਵਾ ਹੁੰਦੀ ਹੈ। ਅਸੀਂ ਓਡੇ ਜੋਗੇ ਨਹੀਂ ਹੈਗੇ, ਪਰ ਸਾਨੂੰ ਸਪਸ਼ਟ ਵਾ ਕਿ ਸਾਨੂੰ ਲੜਨਾ ਬਣਦਾ। ਜਿਵੇਂ ਇੱਕ ਜਵਾਨ ਬੀਬੀ ਜਾ ਰਹੀ ਹੋਵੇ, ਉਹਦੇ ਦੋ ਤਿੰਨ ਮੁੰਡੇ ਹੋਣ, ਇੱਕ 8 ਸਾਲ ਦਾ, ਇੱਕ 10 ਸਾਲ ਦਾ, ਇੱਕ 12 ਸਾਲ ਦਾ, ਉਹਨੂੰ ਗੁੰਡੇ ਪੈ ਜਾਣ। ਹੁਣ ਉਹ ਬੈਠ ਕੇ ਇਹ ਸੋਚੇ ਕਿ ਯਾਰ ਮੈਂ ਜੇ ਇਹਨਾਂ ਨਾਲ ਲੜ ਪਿਆ ਮੈਨੂੰ ਕੁੱਟਣਗੇ, ਅਸੀਂ 3 ਜਣੇ ਨਿੱਕੇ ਨਿੱਕੇ ਹਾਂ। ਉਹਦਾ ਲੜਨਾ ਬਣਦਾ, ਬਸ ਇੰਨਾ ਹੀ ਬਹੁਤ ਆ। ਸੋ ਮੇਰਾ ਲੜਨਾ ਬਣਦਾ, ਲੜਾਈ ਬੋਲ ਕੇ ਆ, ਲੜਾਈ ਸ਼ਸਤਰ ਦੇ ਨਾਲ ਆ, ਲੜਾਈ ਕਿਸੇ ਹੋਰ ਤਰੀਕੇ ਨਾਲ ਆ, ਉਹ ਹਾਲਾਤਾਂ 'ਤੇ ਮੈਟਰ ਕਰਦਾ। ਮੈਂ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਸਮਝਦਾ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਮੌਕੇ ਸਾਨੂੰ ਕੁਛ ਗੱਲਾਂ ਕਹੀਆਂ ਜਿਹਦੇ ਵਿੱਚ ਗੁਲਾਮ ਮਹੀਉਦੀਨ, ਇਤਿਹਾਸਕਾਰ ਬੂਟੇ ਸ਼ਾਹ, ਉਹਦੀ ਇੱਕ ਲਿਖਤ ਵਾ ਜਿਹੜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਲੇਖ, ਸਰਦਾਰ ਕਪੂਰ ਸਿੰਘ ਦਾ ਬੜਾ ਰਿਹਾ ਚਰਚਾ 'ਚ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਮੌਕੇ ਹਾਜ਼ਰ ਸੰਗਤ ਨੂੰ ਕੀ ਕਿਹਾ। ਉਹ 2-4 ਲਾਈਨਾਂ ਦੇ ਵਿੱਚ ਪੂਰੀ ਸਾਰੀ ਜਿਹੜੀ ਅੱਜ ਵਾਲੀ ਸਾਡੀ ਗੱਲਬਾਤ ਆ ਉਹਦਾ ਨਟਸ਼ਲ ਉਹੀ ਹੈ। ਉਹਨੇ ਕਿਹਾ, 10ਵੇਂ ਪਾਤਸ਼ਾਹ ਨੇ ਕਿਹਾ, ਇਹ ਇੱਕ ਜਿਵੇਂ ਰਿਪੋਰਟ ਵਾ ਵੀ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇਹ ਸਿੱਖ ਧਰਮ ਪੜਾਓ, ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਲ ਹਿੰਦੂ ਵਰਣਾ ਜਿਹੜੇ ਜਾਤ ਪਾਤ ਵਾਲਾ ਹੈਗਾ ਉਹਦਾ ਤਿਆਗ ਕਰੋ ਤੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹੋ, ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ, ਗੰਗਾ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ ਕ੍ਰਿਸ਼ਨ ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਾਂ ਦੀ ਪੂਜਾ ਨਾ ਕਰੋ ਤੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਉੱਤੇ ਯਕੀਨ ਕਰੋ, ਚਾਰੇ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦੀ ਪੌਰ ਲਓ ਤੋਂ ਇੱਕ ਬਰਤਨ ਵਿੱਚ ਛਕੋ ਤੇ ਇੱਕ ਦੂਜੇ ਤੋਂ ਅਡਰੇ ਮਹਿਸੂਸ ਨਾ ਕਰੋ, ਇੱਕ ਦੂਜੇ ਤੋਂ ਨਫ਼ਰਤ ਨਾ ਕਰੋ। ਹੁਣ ਇਹ ਗੱਲ ਮੈਂ ਨਹੀਂ ਕਹੀ, ਮੈਂ ਨਹੀਂ ਬਣਾਈ, ਇਹ ਸਦੀਆਂ ਤੋਂ ਸਿੱਖਾਂ 'ਚ ਚੱਲੀ ਆ ਰਹੀ ਗੱਲ ਵਾ, ਇਹ ਹਰ ਸਿੱਖ ਦੇ ਘਰ 'ਚ ਲੈ ਕੇ ਲਈ ਹੋਣੀ ਚਾਹੀਦੀ ਆ। ਫਿਰ ਸਾਰੀ ਗੱਲ ਨੂੰ ਇੱਕ ਲਾਈਨ 'ਚ ਕਲਗੀ ਧਰ ਸ਼ਹਿਨਸ਼ਾਹ ਨੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਖਾਲਿਸਤਾਨ ਬਣਨ ਤੋਂ ਬਾਅਦ ਵੀ ਉਹ ਹਜੇ ਤਾਂ ਕੁਛ ਵੀ ਨਹੀਂ, ਜਿੱਦਣ ਖਾਲਿਸਤਾਨ ਬਣ ਗਿਆ ਨਾ ਉਦਣ ਬੰਬੇ ਤੋਂ ਫਿਲਮਾਂ ਆਇਆ ਕਰਨਗੀਆਂ ਜਿਹਦੇ ਵਿੱਚ ਜਿਵੇਂ ਹੁਣ ਇੰਡੀਅਨ ਫਿਲਮਾਂ ਦੇ ਵਿੱਚ ਪਾਕਿਸਤਾਨ ਤੋਂ ਆਉਂਦੇ ਆ ਫਿਰ ਉਹ ਕੁਛ ਕਰ ਜਾਂਦੇ ਆ, ਉਵੇਂ ਫਿਰ ਸਿੱਖ ਉਹ 'ਚ ਖਲਨਾਇਕ ਹੋਇਆ ਕਰਨਗੇ, ਸਿੱਖਾਂ ਦਾ ਜਲੂਸ ਨਿਕਲ, ਉਦੋਂ ਬਾਹਲੇ ਨੂੰ ਤਾਂ ਖਲਾਉਣੀਆਂ ਵੀ ਅਸੀਂ ਇਹਨਾਂ ਨਾਲ ਰਹਿੰਦੇ ਹੁੰਦੇ ਸੀ। ਸਾਡੀ ਕੌਮ ਨੂੰ ਅਜੇ ਉਹ ਵਰਗਲਾ ਰਹੇ ਨੇ, ਅਜੇ ਉਹ ਪਰਮਾ ਰਹੇ ਨੇ, ਵਕਤ ਆਊਗਾ।
1: ਜਿਵੇਂ ਤੁਸੀਂ ਗੱਲ ਕੀਤੀ, ਮਤਲਬ ਇਹ ਤੁਹਾਡਾ ਥੌਟ ਆ ਹਨਾ, ਜਿੱਥੇ ਤੁਸੀਂ ਖੜੇ ਹੋ ਜਾਂ ਸੋਚ ਰਹੇ ਹੋ। ਪਿੱਛੇ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਪਈ ਹੈ
2: ਜੀ,
1: ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਗਿਆਨੀ ਹਰਨਾਮ ਸਿੰਘ
2: ਜੀ,
1: ਬਾਬਾ ਹਰਨਾਮ ਸਿੰਘ ਧੂਮਾ, ਉਹ ਤਾਂ ਕੁੰਭ ਜਾ ਕੇ ਨਹਾ ਕੇ ਆਉਂਦੇ ਨੇ, ਕਹਿੰਦੇ ਟਕਸਾਲ ਜਾਂਦੀ ਰਹੀ ਹੈ।
2: ਨਹੀਂ ਮੈਂ ਇਹੀ ਤਾਂ ਪੁੱਛਣਾ ਚਾਹੁੰਦਾ ਕਿ ਬਾਬਾ ਜਰਨੈਲ ਸਿੰਘ ਗਲਤ ਸੀ ਕਿ ਬਾਬਾ ਜੀ ਤੁਸੀਂ ਗਲਤ ਹੋ?
1: ਨਹੀਂ ਬਾਬਾ ਜਰਨੈਲ, ਉਹਨਾਂ ਨੂੰ ਕੁਐਸਚਨ ਹੋਇਆ, ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਟਕਸਾਲ ਜਾਂਦੀ ਰਹੀ ਹੈ ਜਾਂ ਮਤਲਬ

0: ਉਹ ਬਾਬਾ ਜਰਨੈਲ ਸਿੰਘ ਨਾਲ ਕੰਪਲੀਟ ਹੁੰਦਾ। ਜੇ ਅਸੀਂ ਖਾਲਸਾ ਦਾ ਇਤਿਹਾਸ ਲਿਖਣਾ ਹੋਵੇ ਤਾਂ ਬਾਬਾ ਜਰਨੈਲ ਸਿੰਘ ਤੋਂ ਬਗੈਰ ਤਾਂ ਗੱਲ ਹੀ ਨਹੀਂ ਨਾ। ਤਾਂ ਬਾਬਾ ਜਰਨੈਲ ਸਿੰਘ ਸਾਨੂੰ ਖਾਲਸਾ ਦੇ ਰਾਹ, ਖਾਲਸੇ ਦੇ ਰਾਹ ਜਦੋਂ ਤੋਰਦੇ ਆ, ਉੱਥੇ ਆਪਦੇ ਲੈਕਚਰਾਂ ਚ, ਉੱਥੇ ਸਾਰੀ ਵਰਕਿੰਗ ਚ, ਸਾਰਾ ਜਿਹੜਾ ਕੌਨਸੈਪਟ ਆ ਉਹ ਕੀ ਕਹਿ ਕੇ ਗਏ ਨੇ ਕਿ ਖਾਲਸਾ ਆਪਦਾ ਸ਼ੁੱਧ ਰਵੇ, ਖਾਲਸਾ ਇਹਨਾਂ ਚੀਜ਼ਾਂ ਤੋਂ ਬਚੇ ਜਿਹੜੀਆਂ ਚੀਜ਼ਾਂ ਸਾਨੂੰ ਮਲੀਨ ਕਰਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਫਿਰ ਬਾਬਾ ਜਰਨੈਲ ਸਿੰਘ ਉਦੋਂ ਲੈ ਜਾਂਦੇ ਜੀ ਉੱਥੇ ਨਹੀਂ ਜਾਗੇ ਨਾ। ਤੇ ਜਿਹੜੀ ਅੱਜ ਬਾਬੇ ਕਰ ਰਹੇ ਨੇ ਬਾਬੇ ਹੋਣੀ, ਇਹ ਬਾਬਾ ਹਰਨਾਮ ਸਿੰਘ ਹੋਣੀ ਤੇ ਉਹ ਬਾਬਾ ਠਾਕਰ ਸਿੰਘ ਕਰਦੇ ਸੀਗੇ, ਬਾਬਾ ਠਾਕਰ ਸਿੰਘ ਕਰਦੇ ਸੀ। ਬਾਬਾ ਠਾਕਰ ਸਿੰਘ ਤਾਂ ਇੱਥੇ ਪੰਥ ਦੀ, ਸੰਘਰਸ਼ ਦੀ ਜਿੰਨੀ ਉਹਨਾਂ ਨੇ ਗੱਲ ਕਰ ਸਕਦੇ ਸੀ ਉਹ ਕਰਦੇ ਰਹੇ। ਸੋ ਹੋ ਸਕਦਾ ਕੱਲ ਨੂੰ ਟਕਸਾਲ ਦਾ ਮੁਖੀ ਆ ਜਾਵੇ, ਉਹ ਇਹਨਾਂ ਬਾਬੇ ਹਰਨਾਮ ਸਿੰਘ ਨੂੰ ਕੀ ਠੀਕ ਲੱਗਦਾ ਉਹ ਕਰ ਲੈਣ। ਕੱਲ ਨੂੰ ਹੋ ਸਕਦਾ ਇਹੀ ਟਕਸਾਲ ਦਾ ਮੁਖੀ ਕੋਈ ਚੱਜ ਹਾਲ ਦੀ ਉਹ ਜੀ ਗੱਲ ਕਰਨ ਵਾਲਾ ਆ ਜਾਏ ਜਿਹੜਾ ਬਾਬਾ ਜਰਨੈਲ ਸਿੰਘ ਤੋਂ ਅੱਗੇ ਗੱਲ ਤੋਰ ਲਵੇ। ਤੋ ਬੰਦਿਆਂ ਨਾਲ, ਸ਼ਖਸੀਅਤਾਂ ਨਾਲ, ਸੰਸਥਾਵਾਂ ਜਿਹੜੀਆਂ ਨੇ ਰਿਲੇਟ ਨਹੀਂ ਵੀ ਹੁੰਦੀਆਂ, ਹੁੰਦੀਆਂ ਵੀ ਨੇ। ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਜਦੋਂ ਉਹ ਆਪਦੇ ਪਿੰਡ ਤੋਂ ਕੱਚੇ ਪੱਕੇ ਜੇ ਘਰ ਚੋਂ ਤੁਰਦੇ ਸੀ, ਦਿੱਲੀ ਤੱਕ ਧੁੰਮ ਪੈ ਜਾਂਦੀ ਸੀ, ਏਜੰਸੀਆਂ CID ਨੋਟ ਕਰਨ ਲਈ ਵੀ ਪਤਾ ਨੀ ਕੀ ਕਰ ਦੇਣਾ, ਉੱਥੇ ਜਾ ਕੇ ਅੰਮ੍ਰਿਤਸਰ ਚੱਲਿਆ ਜਥੇਦਾਰ ਟੌੜਾ। ਅੱਜ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਅੱਜ ਜਿਸ ਪੱਧਰ ਤੇ ਆ, ਜਿਸ ਹਾਲਾਤ ਨੇ, ਉਹ ਦਿਨੋ ਦਿਨ ਉਸ ਅਹੁਦੇ ਦੀ ਸ਼ਾਨ ਘਟਦੀ ਜਾ ਰਹੀ ਆ। ਇਵੇਂ ਹੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਉਹ ਨੇ ਕੀ ਕਹਿੰਦੇ ਆ ਇੰਸਟੀਟਿਊਸ਼ਨ ਨੇ ਸਾਡੇ, ਉਹਨਾਂ ਦੇ ਉੱਤੇ ਉਹ ਬੰਦੇ ਜੇ ਆ ਗਏ ਜਿਹਨਾਂ ਤੋਂ ਅੱਜ ਉਹ ਭਾਰ ਨਹੀਂ ਚੱਕਿਆ ਜਾ ਰਿਹਾ, ਤਾਂ ਉਹ ਸੰਸਥਾ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਉਹ ਬੰਦੇ ਦੀ ਕਮਜ਼ੋਰੀ ਹੋ ਸਕਦੀ ਆ, ਉਹ ਬੰਦੇ ਦਾ ਸੁਭਾਅ ਹੋ ਸਕਦਾ, ਬੰਦੇ ਗੜਬੜਾ ਕਰਦੇ ਨੇ।
1: ਮੈਂ ਕੁਛ ਇੰਪੋਰਟੈਂਟ ਅਖਬਾਰ ਦੇਖਣਾ ਚਾਹੁੰਦਾ ਜਿਹੜੇ,
0: ਹਾਂਜੀ ਆਪਾਂ ਸਾਰੇ ਜਿਹੜੇ ਅਖਬਾਰ ਨੇ ਗੇ ਮੈਂ ਰੱਖੇ ਹੋਏ ਨੇ ਮੇਰੇ ਕੋਲੇ, ਖਾਸ ਤੌਰ ਤੇ ਸਿੱਖ ਸੰਘਰਸ਼ ਨਾਲ ਸ਼ਹੀਦਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੇ ਬੱਚੇ ਲਾਵਾਰਸ ਗਾਇਬ ਕਰ ਦਿੱਤੇ ਗਏ, ਉਹ ਜਦੋਂ ਆਉਂਦੇ ਆ ਉਹਨਾਂ ਨੂੰ ਲੋੜ ਹੁੰਦੀ ਆ। ਬੜਾ ਚੰਗਾ ਲੱਗਦਾ ਜਦੋਂ ਉਹਨਾਂ ਦੇ ਕਿਸੇ ਕੰਮ ਆ ਸਕਦੇ ਹਾਂ, ਕਿਉਂਕਿ ਅਸੀਂ ਬਚ ਗਏ, ਜਾਂ ਤਾਂ ਅਸੀਂ ਉਦੋਂ ਮਾਰੇ ਜਾਂਦੇ ਤਾਂ ਗੱਲ ਹੋਰ ਸੀ, ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਕੋਈ, ਜਿਵੇਂ ਉਹਨਾਂ ਨੂੰ ਲੱਗਦਾ। ਇੱਕ ਵਾਰੀ ਅਗਰਤਲਾ ਤ੍ਰਿਪੁਰਾ ਵਾਲੇ ਪਾਸੇ ਤੋਂ ਕੋਈ ਸਿੱਖ ਪਰਿਵਾਰ 15-20 ਦਿਨ ਦਰਬਾਰ ਸਾਹਿਬ ਇੱਥੇ ਜਿਹੜੀ ਲਾਇਬ੍ਰੇਰੀ ਆ ਉੱਥੇ ਵਿਚਾਰੇ ਖਪਦੇ ਰਹੇ, ਉਹਨਾਂ ਦਾ ਕੋਈ ਉੱਥੇ ਬੰਦਾ ਚੱਕ ਕੇ ਮਾਰਿਆ ਸੀ। ਅਖੀਰ ਜਿਹੜੇ ਉੱਥੇ ਸੇਵਾ ਕਰਦੇ ਸੀ ਸਿੰਘ, ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਲੱਭ ਰਹੇ ਹੋ, ਤੇ ਉਹਨਾਂ ਨੇ ਜਾਣਾ ਸੀ, ਹੁਣ ਦਿਨ ਉਹਨਾਂ ਦੇ ਖਤਮ ਹੋ ਗਏ ਸੀ, ਉਹਨਾਂ ਨੇ ਕਿਹਾ ਵੀ ਮੇਰਾ ਦਿੱਤਾ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਉਹਨਾਂ ਨੂੰ ਲੱਗਿਆ ਸੀ ਇੰਨੇ ਅਖਬਾਰ ਫੋਲੇ ਸਾਨੂੰ ਨੀ ਮਿਲ ਰਿਹਾ, ਉਹ ਤਾਂ ਬੰਦੇ ਨੂੰ ਪਤਾ ਹੀ ਕੱਖ ਨੀ ਹੋਣਾ। ਪਰ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਂ ਉਹਨਾਂ ਨੂੰ ਆਖਿਆ ਵੀ ਜਿਹੜੀ ਤੁਹਾਡੇ ਬੰਦੇ ਦੀ ਜਦੋਂ ਸ਼ਹੀਦੀ ਹੋਈ ਆ, ਜਿਹੜੀ ਉਦੋਂ ਫੋਟੋ ਛਪੀ ਸੀ, ਉਹਦੇ ਚਾਦਰਾ ਲਾਇਆ ਸੀ ਨਾ ਅਖਬਾਰਾਂ 'ਚ, ਫੋਟੋ ਛਪੀ ਸੀ, ਖਬਰ ਛਪੀ ਸੀ? ਕਹਿੰਦੇ ਹਾਂ ਹਾਂ। ਮੈਂ ਕਿਹਾ ਉਹਦੇ ਨਾਲ ਇੱਕ ਲੜਕੀ, ਇੱਕ ਬੱਚੀ ਇੱਥੇ ਉਹ ਕੁਰਸੀ ਤੇ ਬੈਠਾ ਤੁਹਾਡਾ ਜਿਹੜਾ ਬੰਦਾ? ਕਹਿੰਦੇ ਹਾਂਜੀ। ਮੈਂ ਕਿਹਾ ਆ ਜਾਓ। ਉਹ 2-3 ਦਿਨ ਪਹਿਲਾਂ ਨਾ ਕੋਈ ਵਕੀਲ ਸਾਹਿਬ ਇੱਥੇ ਆਏ ਸੀ ਕਿਸੇ ਕੇਸ ਦੇ ਸੰਬੰਧ 'ਚ, ਅਖਬਾਰਾਂ ਫੋਲਦੇ ਸੀ, ਤੇ ਉਹ ਖਬਰ ਜਿਹੜੀ ਉਹਨਾਂ ਵਾਲੀ ਸੀ, ਉਹ ਅਸੀਂ ਦੇਖ ਕੇ ਉਹ ਤੇ ਚਰਚਾ ਜੀ ਕੀਤੀ ਸੀਗੀ ਵੀ ਆਹ ਦੇਖੋ ਚਾਦਰੇ ਕੁੜਤੇ ਵਾਲੇ ਵੀ ਹੁੰਦੇ ਸੀ ਉਦੋਂ, ਬੰਦੇ ਇੱਦਾਂ ਗੱਲਾਂ ਚੱਲੀਆਂ ਸੀ। ਹੁਣ ਉਹ ਬੰਦੇ ਕਹਿਣ ਵੀ ਸਾਨੂੰ ਤਾਂ ਇਹ ਲੱਭ ਹੀ ਨਹੀਂ ਸੀ ਸਕਦਾ, ਮਿਲ ਹੀ ਨਹੀਂ ਸੀ ਸਕਦਾ। ਸੋ ਇਹ ਜਿਹੜੇ ਪੁਰਾਣੇ ਉਸ ਦੌਰ ਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਿਊਰੇ ਨੇ, ਖਬਰਾਂ ਨੇ, ਜਾਂ ਉਹ ਸਾਰੀ ਇੱਕ ਡਾਕੂਮੈਂਟੇਸ਼ਨ ਆ, ਇਹਦੇ ਬਾਰੇ ਪਿੱਛੇ ਜੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਮਿਲੇ, ਸਤਨਾਮ ਸਿੰਘ ਮਾਣਕ ਥੋੜੇ ਦਿਨ ਪਹਿਲਾਂ ਇੱਕ ਵਿਆਹ ਤੇ ਮਿਲੇ, ਉਹਨਾਂ ਨੂੰ ਦੱਸਿਆ ਵੀ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਖਬਾਰ ਸੀਗਾ ਉਹ ਸਾਡੀ ਇਤਿਹਾਸ ਨੂੰ ਸਾਂਭਣ ਦੇ ਕੰਮ ਆਇਆ, ਤੇ ਉਹ ਆਪਾਂ ਜ਼ਰੂਰ ਸੰਗਤ ਨੂੰ ਜਾਂ ਜਿਹੜੇ ਸਾਡੇ ਦਰਸ਼ਕ ਨੇ, ਮੈਂ ਸਕਾਂ ਤੇ ਸੁਨੇਹਾ ਵੀ ਦੇਣਾ ਚਾਹੂੰਗਾ ਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਲੋੜ ਹੁੰਦੀ ਆ, ਕਿਸੇ ਵੀ ਕਈਆਂ ਨੂੰ ਬਾਹਰ ਅੰਦਰ ਲੋੜ ਪੈਂਦੀ ਆ ਜਾਂ ਇੱਥੇ ਕੇਸਾਂ ਦੇ ਵਿੱਚ ਲੋੜ ਪੈ ਜਾਂਦੀ ਆ, ਮੁਕੱਦਮੇ ਚੱਲਦੇ ਆ, ਕੋਈ ਖਬਰ ਚਾਹੀਦੀ ਹੁੰਦੀ ਆ, ਤੋ 1982 ਤੋਂ 95 ਤੱਕ ਦਾ ਸਾਰਾ ਅਜੀਤ ਰੱਖਿਆ ਹੋਇਆ। ਇਹ ਤੋਂ ਬਿਨਾਂ ਹੋਰ ਵੀ ਸਾਰੇ ਜਿਹੜੇ ਅਖਬਾਰ ਨੇ ਉਹਨਾਂ ਦੀਆਂ ਕਟਿੰਗਾਂ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਤਿਹਾਸ ਦੇ ਲਈ ਸਾਂਭੀਆਂ ਹੋਈਆਂ।
1: ਇੱਕ ਤੁਸੀਂ ਗੱਲ ਕਹੀ ਸੀ ਮਤਲਬ ਅਜੀਤ ਡੋਭਾਲ ਨੂੰ ਲੈ ਕੇ, ਪਿੱਛੇ ਜਦੋਂ ਜੰਗ ਵਾਲਾ ਮਾਹੌਲ ਬਣਿਆ, ਮਤਲਬ ਇਹਨਾਂ ਦਾ ਕੀ ਸੀ, ਮਤਲਬ ਇਹ ਪੰਜਾਬ ਮਤਲਬ ਉਧਰ ਵੱਲ ਨੂੰ ਦੇ ਸਕਦੇ ਸੀ, ਪਾਕਿਸਤਾਨ ਵੱਲ ਨੂੰ ਹਨਾ, ਜਾਂ ਲਹਿੰਦੇ ਵੱਲ ਨੂੰ
0: ਜੀ?
1: ਤੁਹਾਨੂੰ ਐਂ ਕਿਉਂ ਲੱਗਦਾ? ਮੇਰਾ ਸਵਾਲ ਆ ਜਾਂ ਮੇਰਾ ਕੁਐਸਚਨ ਆ ਵੀ ਮਤਲਬ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਜਿਸ ਜਗ੍ਹਾ ਤੇ ਬੈਠੇ ਹੋਏ ਆ, ਸਿਲਕ ਰੂਟ ਖੁੱਲਣ ਦੀਆਂ ਗੱਲਾਂ ਚੱਲਦੀਆਂ ਨੇ, ਫਿਰ ਤਾਂ ਮਤਲਬ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਪਾਰਟ ਆ ਜਿਹੜਾ ਪੰਜਾਬ ਆ, ਜਾਂ ਸਿਲਕ ਰੂਟ ਜੇ ਖੁੱਲਦਾ ਗਾ ਤਾਂ ਮਤਲਬ ਡਿਫੈਂਸ ਦੇ ਰਾਹੀਂ, ਡਿਫੈਂਸ ਦੇ ਵਿੱਚੋਂ ਜਿਹੜੇ ਰੂਟਸ ਕੱਢੇ ਜਾ ਰਹੇ ਆ, ਜਾਂ ਭਾਰਤਮਾਲਾ ਪ੍ਰੋਜੈਕਟ ਆ, ਇਹਨੂੰ ਇਸ ਨਾਲ ਵੀ ਜੁੜਿਆ ਜਾਂਦਾ ਨਾ ਵੀ ਸਿਲਕ ਰੂਟ ਖੁੱਲ ਸਕਦਾ ਗਾ, ਫਿਰ ਤੁਸੀਂ ਐਂ ਕਿਵੇਂ ਕਹਿ ਸਕਦੇ ਹੋ?
0: ਉਹਨਾਂ ਨੂੰ ਪੰਜਾਬ ਚਾਹੀਦਾ, ਉਹਨਾਂ ਨੂੰ ਸਿੱਖੀ ਨਹੀਂ ਚਾਹੀਦੀ, ਸਿੱਖ ਵੀ ਚਾਹੀਦੇ ਆ, ਕੇਸਾਧਾਰੀ ਹਿੰਦੂ। ਇੱਕ ਪ੍ਰੋਜੈਕਟ ਚੱਲ ਰਿਹਾ ਕਿ ਸਿੱਖਾਂ ਦੇ ਅੰਦਰੋਂ ਖੁਰਚ ਖੁਰਚ ਕੇ ਸਿੱਖੀ ਕੱਢੋ, ਇਹਨਾਂ ਨੂੰ ਕੁੰਭ ਵਾਲੇ ਵਿਸ਼ਨੂੰ ਦੇ ਪੁਜਾਰੀ ਤੇ ਉਹੋ ਜਿਹੇ ਸਿੱਖ ਬਣਾ ਲਓ। ਨਾਲ ਦੀ ਨਾਲ ਇਹ ਚੱਲ ਰਿਹਾ ਕਿ ਜਿੰਨੇ ਤੇ ਆ ਪੁਲ ਸੜਕਾਂ ਬਣਾ ਕੇ, ਜਿਹੜੀਆਂ ਜ਼ਮੀਨਾਂ ਆਪਾਂ ਕਿਸਾਨ ਸੰਘਰਸ਼ ਮੌਕੇ ਬਚਾਉਣ ਲਈ ਐਡਾ ਲੜਾਈ ਲੜੀ, ਜਿਹੜੇ ਪਾਣੀਆਂ

0: ਬਚਾਉਣ ਲਈ ਲੜਾਈ ਲੜੀ, ਇੰਨਾ ਖੂਨ ਖਰਾਬਾ ਹੋਇਆ, ਉਹ ਕਹਿੰਦੇ ਸਾਰਾ ਸਿਫਰ ਕਰ ਦਿਆਂਗੇ ਜਦੋਂ ਅਸੀਂ ਐ ਕਰ ਲਿਆਂਗੇ। ਤਾਂ ਉਹ ਪੰਜਾਬ ਦੀ ਇਸ ਧਰਤੀ ਦੇ ਮਤਲਬ ਜਿਵੇਂ ਕਸ਼ਮੀਰ ਵਾਲੇ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਸ਼ਮੀਰ ਤਾਂ ਚਾਹੀਦਾ, ਕਸ਼ਮੀਰ ਹੀ ਨਹੀਂ ਚਾਹੀਦੇ, ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਗੁਰੂ ਦੀ ਸਿੱਖੀ ਜਿਹੜੀ ਆ ਉਹਦੇ ਨਾਲ ਖੁੰਦਕ ਆ। ਔਰ ਬਾਬੇ ਨਾਨਕ ਨੇ ਜਿਸ ਦਿਨ ਜਨੇਊ ਤੋਂ ਇਨਕਾਰ ਕੀਤਾ ਸੀ ਨਾ, ਉਸ ਦਿਨ ਤੋਂ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ ਸਿੱਖੀ ਨੂੰ, ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਪੈਰੋਕਾਰਾਂ ਨੂੰ, ਗੁਰੂ ਨਾਨਕ ਦੇ ਉਪਦੇਸ਼ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ। ਤੇ ਬਹੁਤ ਵੱਡੀ ਗਿਣਤੀ ਵਿੱਚ ਉਹ ਲੋਕ ਜਿਹੜੇ ਬ੍ਰਾਹਮਣ ਦੇ ਸਤਾਏ ਹੋਏ ਸੀ, ਉਹ ਜਦੋਂ ਸਿੱਖ ਸਜੇ ਤਾਂ ਉਸ ਟਾਈਮ ਆ ਕੇ ਆਖਿਆ ਉਹਨਾਂ ਨੇ ਵੀ ਇਹ ਤਾਂ ਨੀਚ ਨੇ, ਇਹ ਤਾਂ ਦਲਿਤ ਨੇ, ਸ਼ੂਦਰ ਨੇ। ਤੁਸੀਂ ਉਹ ਬਾਬੇ ਨੇ ਸਿੱਧਾ ਕਿਹਾ ਕਿ ਨਾਨਕ ਤਿੰਨ ਕੇ ਸੰਗ ਸਾਥ, ਮੈਂ ਤਾਂ ਇਹਨਾਂ ਨਾਲ ਹਾਂ, ਮੈਂ ਵੱਡਿਆਂ ਤੋਂ ਕੀ ਨਾਲ, ਤੁਸੀਂ ਬਣੇ ਫਿਰੋ ਵੱਡੇ। ਤੋ ਜਿਹੜੀ ਉਸ ਵੇਲੇ ਤੋਂ ਬ੍ਰਾਹਮਣਵਾਦ ਦੀ, ਇਹ ਨੀ ਕਿ ਬ੍ਰਾਹਮਣ, ਬ੍ਰਾਹਮਣਾਂ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਸਜੇ ਆ। ਸਿੱਖੀ ਦੇ ਸਾਡੇ ਕੋਲੇ ਜਿਹੜਾ ਲਾਲਪੁਰਾ ਜੀ ਨੇ ਉਹਨਾਂ ਦੀ ਕਿਤਾਬ ਆ ਪੂਰੀ, ਬ੍ਰਾਹਮਣ ਭਲਾ ਆਖੀਏ, ਉਹ ਚ ਉਹਨਾਂ ਸਾਰੇ ਬ੍ਰਾਹਮਣਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਨਿਭਾਈ ਆ। ਬ੍ਰਾਹਮਣਵਾਦ ਹੋਰ ਚੀਜ਼ ਆ। ਤੋ ਉਸ ਵੇਲੇ ਤੋਂ ਜਿਹੜੀ ਇੱਕ ਨਫ਼ਰਤ, ਇੱਕ ਦਵੈਸ਼, ਇੱਕ ਕੜੱਤਣ ਆ ਉਹਨਾਂ ਦੇ ਅੰਦਰ, ਉਹ ਅੱਜ ਤੱਕ ਰੋਵੇਂ ਚੱਲ ਰਹੀ ਆ। ਮਕਾਲਫ ਨੂੰ ਪੜ੍ਹ ਲਓ, ਮਿਸਟਰ ਡੀ ਪੈਟਰੀ ਨੂੰ ਪੜ੍ਹ ਲਓ, CID ਦਾ ਪ੍ਰਮੁੱਖ ਸੀ 1911 ਚ, ਉਹਦੀ ਰਿਪੋਰਟ ਆਈ ਸੀ ਵੀ ਉਹਨਾਂ ਨੂੰ ਇਹ ਨਫ਼ਰਤ ਆ ਕਿ ਜਿਹੜੀ ਜਾਤ ਵਰਣ ਦੀ ਵਿਵਸਥਾ ਨਾ, ਬ੍ਰਾਹਮਣਵਾਦ ਦੀ ਜਿਹੜੀ ਮੇਨ ਆਧਾਰ ਆ, ਆਧਾਰਸ਼ਿਲਾ, ਉਹਦੇ ਉੱਤੇ ਸਭ ਤੋਂ ਕਰਾਰੀ ਸੱਟ ਸਿੱਖੀ ਨੇ ਮਾਰੀ ਹੈ। ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਸਿੱਖਾਂ ਦੇ ਅੰਦਰ ਹੁਣ ਸਾਡੇ ਫਿਰ ਜਾਤ ਪਾਤ ਦੇ ਕਿੰਨੇ ਨਿੱਤ ਆ ਰਹੇ ਨੇ। ਹਿੰਦੂ ਖੁਸ਼ ਆ ਪੂਰਾ ਵੀ ਇਹ ਵੀ ਲਿਖਾਉਣ ਲੱਗੇ ਨੇ, ਖਾਲਸਾ ਕਾਲਜ ਹੁੰਦਾ ਉੱਥੇ ਲਿਖ ਜਾਤ ਵਾਲਾ ਕਾਲਮ ਸਾਨੂੰ ਭਰ ਕੇ ਦੇਣਾ ਪੈ ਰਿਹਾ ਹੁੰਦਾ, 33% ਰਿਜ਼ਰਵੇਸ਼ਨ ਕਰਦੇ ਫਿਰਦੇ ਆ ਜਾਤ ਆਧਾਰਿਤ ਸ਼੍ਰੋਮਣੀ ਕਮੇਟੀ ਚ। ਜਿਸ ਖਾਲਸਾ ਪੰਥ ਦੇ ਕੋਨਸੈਪਟ ਵਿੱਚ ਵਾ ਕੇ ਜਾਤ ਪਾਤ ਨਹੀਂ, ਇੰਡੀਅਨ ਸਿਸਟਮ ਦੇ ਵਿੱਚ ਰਹਿੰਦੇ ਹੋਣ ਕਰਕੇ ਸਾਨੂੰ ਉੱਥੇ ਸਰਟੀਫਿਕੇਟ ਲੈਣਾ ਪੈ ਰਿਹਾ ਹੈਗਾ ਕਿ ਮੈਂ ਦਰਬਦਾਸੀਆ ਸਿੱਖ ਹਾਂ, ਮੈਂ ਮਜ਼੍ਹਬੀ ਸਿੱਖ ਹਾਂ, ਮੈਂ ਫਲਾਨਾ ਸਿੱਖ ਹਾਂ। ਸਾਨੂੰ ਇਹ ਸਿਸਟਮ ਥਾਂ ਥਾਂ ਦੇ ਉੱਤੇ ਸਾਡੇ ਸੰਕਲਪਾਂ ਤੋਂ, ਸਾਡੇ ਸਿਧਾਂਤ ਤੋਂ ਤੋੜ ਕੇ ਆਪਦੀ ਗੱਲ ਥੋਪ ਰਿਹਾ, ਤੇ ਅਜੇ ਅਸੀਂ ਇਸ ਮੁਲਕ ਚ ਕਹਿੰਦੇ ਹਾਂ ਜੀ ਆਜ਼ਾਦ।
1: ਮੇਰਾ ਆਖਰੀ ਸਵਾਲ ਹੈ, ਚਾਰ ਦਹਾਕਿਆਂ ਮਗਰੋਂ ਮਤਲਬ ਤੁਹਾਨੂੰ ਕੀ ਲੱਗਦਾ, ਜਾਂ ਹੁਣ ਤੁਸੀਂ ਅਸਾਲਟ ਨੀ ਚੱਕੀ ਹੋਈ ਜਾਂ ਮਤਲਬ ਆਰਮਡ ਸਟਰਗਲ ਨੀ ਲੜ ਰਹੇ
0: ਜੀ,
1: ਤੁਸੀਂ ਲੜ ਰਹੇ ਹੋ ਜਾਂ ਖੜੇ ਹੋ ਜਾਂ ਕਿੱਥੇ ਖੜੇ ਹੋ?
0: ਮੈਂ ਉਸ ਸੰਘਰਸ਼ ਦਾ ਹਿੱਸਾ ਜਿਹੜਾ ਸੰਘਰਸ਼ ਪਹਿਲਾਂ ਤੋਂ ਚੱਲ ਰਿਹਾ। ਉਸ ਸੰਘਰਸ਼ ਦੇ ਵਿੱਚ ਉਤਰਾ ਚੜਾ ਜਿਹੜੇ ਨੇਗੇ ਉਹ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਵੀ ਕੋਈ ਚੰਗੀ ਮਿਲਦੀ ਆ ਖਬਰ, ਚੰਗੀ ਗੱਲ ਹੁੰਦੀ ਆ, ਉਦੋਂ ਸਾਨੂੰ ਖੁਸ਼ੀ ਵੀ ਹੁੰਦੀ ਆ, ਅਸੀਂ ਡਰਦੇ ਵੀ ਆ, ਕਿਉਂਕਿ ਸਾਡੇ ਇਤਿਹਾਸ ਵਿੱਚ ਪਿਛਲੇ 40-50 ਸਾਲ ਦੇ ਵਿੱਚ ਅਸੀਂ ਉਹ ਕੁਛ ਵੀ ਦੇਖਿਆ ਬਈ ਇੰਡੀਅਨ ਸਟੇਟ ਦੇ ਏਜੰਟ ਜਿਹੜੇ ਨੇ ਉਹ ਖਾਲਿਸਤਾਨੀ ਜਾਂ ਖਾੜਕੂ ਸਫਾਂ ਦੇ ਵਿੱਚ ਬਣ ਕੇ, ਬਈ ਸਾਡੇ ਨਾਲੋਂ ਵਧੀਆ ਖਾੜਕੂ ਬਣ ਸਕਦੇ ਸੀ, ਉਹ ਸਾਡੇ ਨਾਲੋਂ ਵਧੀਆ ਖਾਲਿਸਤਾਨੀ ਬਣ ਸਕਦੇ ਸੀ, ਤੇ ਇਹੋ ਜਿਹੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਟੇਟ ਚਲਾਉਂਦੀ ਰਹੀ ਹੈ ਤੇ ਗਾਂਹ ਵੀ ਚਲਾ ਸਕਦੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਜੰਗ ਜਾਰੀ ਆ, ਇਹ ਜੰਗ ਇੱਕ ਵੇਲੇ ਜਿਹੜੀ ਆ ਬਹੁਤ ਸਿਖਰ ਤੇ ਗਈ ਸੀ ਜਦੋਂ ਲੱਗਦਾ ਸੀ ਕਿ ਮੰਜ਼ਿਲ ਗੇਟ ਤੇ ਖੜੀ ਹੈ, ਹੁਣ ਮੰਜ਼ਿਲ ਭਾਵੇਂ ਦੂਰ ਦਿਖਦੀ ਹੈ ਪਰ ਜੰਗ ਜਿਹੜੀ ਆ ਉਹ ਲਗਾਤਾਰ ਜਾਰੀ ਆ। ਜਿਵੇਂ ਹਰ ਕੌਮ ਲੜ ਰਹੀ ਹੁੰਦੀ ਆ ਆਪਦੇ ਹੱਕਾਂ ਤੇ ਹਿੱਤਾਂ ਲਈ ਤੇ ਸਦੀਆਂ ਵੀ ਲੱਗ ਜਾਂਦੀਆਂ ਨੇ, ਉਵੇਂ ਸਾਡੀ ਕੌਮ ਲੜ ਰਹੀ ਆ। ਅੱਜ ਮੈਂ ਹਾਂ ਤਾਂ ਮੇਰਾ ਆਖਰੀ ਸਾਹ ਤੱਕ, ਜਿਵੇਂ ਨਰਾਇਣ ਸਿੰਘ, ਭਾਈ ਨਰਾਇਣ ਸਿੰਘ ਨੇ ਕਿਹਾ ਸੀ ਨਾ, ਖਾੜਕੂ ਕਦੇ ਸਾਬਕਾ ਨਹੀਂ ਹੁੰਦੇ, ਉਵੇਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨੀ ਖਾਲਿਸਤਾਨ ਲਈ ਲੜਦਾ, ਖਾਲਿਸਤਾਨ ਲਈ ਜਿਉਂਦਾ ਤੇ ਖਾਲਿਸਤਾਨ ਲਈ ਮਰਦਾ ਆਖਰੀ ਸਾਹ ਤੱਕ। ਕੌਮ ਦੀ ਆਜ਼ਾਦੀ ਦਾ ਜਿਹੜਾ ਝੰਡਾ, ਜਿਹੜਾ ਅਸੀਂ ਕਿਹਨੇ ਚੱਕਣਾ ਸੀਗਾ ਜੀ, ਅਸੀਂ ਤਾਂ ਇਸ ਮੁਲਕ ਲਈ, ਸਿੱਖਾਂ ਨੇ ਤਾਂ ਨਨਕਾਣਾ ਸਾਹਿਬ ਵਰਗਾ ਬਾਬੇ ਨਾਨਕ ਦਾ ਸਭ ਤੋਂ ਪਿਆਰਾ ਥਾਂ ਛੱਡਤਾ, ਜਾਨਾਂ ਬਚਾਈਆਂ, ਉੱਥੇ ਜਾਨਾਂ ਗਵਾਈਆਂ, ਬੰਦੇ ਮਰਵਾਏ, ਪਾਕਿਸਤਾਨ ਛੱਡ ਕੇ ਹਜ਼ਾਰਾਂ, ਸਾਡਾ ਸਾਰੀ ਰਿਆਸਤ, ਸਾਡੀ ਜਿਹੜੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਰੀਆਂ ਉੱਥੇ ਤੱਕ ਸਾਰਾ ਕੁਝ ਤਿਆਗ ਕੇ ਇੱਥੇ ਆ ਗਏ ਸੀ। ਜੇ ਇਹ ਚੱਜ ਹਾਲ ਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ? ਝੰਡਾ ਚੁਕਾਇਆ ਦਿੱਲੀ ਨੇ, ਛਿੱਤਰ ਫੇਰ ਕੇ ਚੁਕਾਇਆ। ਸਿੱਖ ਤਾਂ ਵਾਰ ਵਾਰ ਬਚਦੇ ਰਹੇ 1947 ਤੋਂ ਲੈ ਕੇ 1984 ਤੱਕ ਵੀ ਨਾ ਚੱਕੋ ਯਾਰ, ਨਾ ਚੱਕੋ, ਖਾਲਿਸਤਾਨ ਤੋਂ ਬਗੈਰ ਜੇ ਕੋਈ ਰਾਹ ਨਿਕਲਦਾ ਤਾਂ ਕਰ ਲਓ। ਉਹ ਕਹਿੰਦੇ ਐਸੀ ਤੈਸੀ ਤੁਹਾਡੀ, ਛਿੱਤਰ ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ। ਸ਼ੁਕਰ ਆ 1947 ਮੌਕੇ ਸਾਡੀ ਕੌਮ ਭਾਰਤ ਨਾਲ ਰਲੀ, ਹਿੰਦੂ ਨਾਲ ਰਲੀ, ਅਸੀਂ ਗੋਰਿਆਂ ਦਾ ਜਿਹਨੂੰ ਈਸਾਈ ਕਹਿੰਦੇ ਹਾਂ ਅਸੀਂ ਉਹਨਾਂ ਦਾ ਦੇਖ ਚੁੱਕੇ ਸੀ, ਅਸੀਂ ਮੁਸਲਮਾਨਾਂ ਦਾ ਦੇਖ ਚੁੱਕੇ ਸੀ, ਹਿੰਦੂ ਬਾਰੇ ਸਾਡਾ ਭੁਲੇਖਾ ਰਹਿ ਜਾਣਾ ਸੀ, ਤੇ ਹੁਣ ਸਾਨੂੰ ਸਾਰੀਆਂ ਕੌਮਾਂ ਨੇ ਛੱਤਰ ਫੇਰ ਕੇ ਅਕਲ ਦਿੱਤੀ ਆ, ਹਾਲਾਤਾਂ ਨੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਖਾਲਿਸਤਾਨ ਬਣਾ ਲਓ। ਸੋ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਹੁ ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
3: क्या लगा था तुझे मेरे खिलाफ गवाही देके
4: तू बच जाएगी
3: क्या कोई नहीं आएगा तुझे बचाने के लिए
5: वाह मेरे हीरो आते ही कर दिया गुंडों को जीरो
6: मेरे दो तीन आदमियों को मार के खुद को तू शेर समझ रहा है
7: अरे पूरी फौज पड़ी है तीर्थ लड़ने के लिए
6: तो भेज अपनी फौज अब तू ही आ जा
8: अरे ऐसा तू क्या खाता है यार इतनी ताकत कहां से लाता है
6: मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टैमिना
9: सत श्री अकाल जी आप देख रहे सारे दर्शकों नु महेंद्रपाल सिंह ढेरी वालों प्यार भरी सत श्री अकाल जी ते जिवें साडे दर्शकों नु पता ही है जी हुण गर्मियां दा सीजन आ चुका ते केटरिंग घरां दे विच ब्याह शादियां फंक्शन सारा कुछ अखंड पाठ घरां दी नवें घर दी ओपनिंग बच्चे का बर्थडे तुसीं करना तां मोहन ढाबे नु तुसीं भुलना जायो केटरिंग करवानी है तो तुसीं जरूर साडे नाल संपर्क करो मोहन ढाबे ते आओ 416-450-9990 साडे कोल हर तरह के नवें डिजाइन हुण तुहानूं डिस्पोजेबल प्लेटां लैके आउण दी वी लोड़ नहीं साडे कोल नवीं प्लेटां कप कौलियां गिलास सारा कुछ पहुँच चुका तो तुसीं जरूर एक बार साडे नाल संपर्क करो साडा फूड तां तुसीं ऑलरेडी ट्राई कर चुके हो साडी प्रेजेंटेशन देखो एक बार साडे यूनिट दे विच साडे रेस्टोरेंट दे विच पधारो एक क्वीनस गेट बुलेवार्ड यूनिट नंबर 13 असी बोल्टन दे विच आ जी अपने हाईवे 50 एंड क्वीनस गेट का कॉर्नर है मोहन ढाबा 416-450-9990 सत श्री अकाल जी
10: जो तुसी वधिया स्पोर्ट्स मटीरियल जिवें कि जर्सी टी शर्ट बैट्स ट्रॉफीज शूज या वे किसी भी तरह के स्पोर्ट्स एक्सेसरी की भाल विच हो या फिर तुसी अपनी टी शर्ट ते मनपसंद प्रिंटिंग कराना चाहते हो तो अज ही विजिट करो पंजाब स्पोर्ट्स 2565 Steeles Avenue East Brampton ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
12: ਗਵਰਨਮੈਂਟ ਰੈਗੂਲੇਟਡ ਪਲਾਨ ਜਿਵੇਂ RRSP RESP ਜਾਂ TFSA ਅਤੇ ਨੌ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
13: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
14: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
15: Sarai Trucking, the name you can trust in transportation industry. Hire kar rahe ne AZ company drivers and owner-operators for Midwest, Southwest, California and Toronto-Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking, 905-794-8837. Sarai

0: ਹੋ ਕੇ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟਦੀ ਹੈ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ।
0: ਇਹ ਇਲਜ਼ਾਮਬਾਜ਼ੀ ਹੈ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ, ਆਪਦੇ ਛੱਡ ਦੇ, ਜੋ ਅੜੀਆਂ ਨੇ ਜੋ ਗੁੱਸੇ ਗਿਲੇ ਛੱਡ ਦੇ,
0: ਕਿ ਇਹਦੇ ਵਿੱਚ ਕੋਈ ਇਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਆ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਤੁਸੀਂ ਦੇਖੋ ਕਿੱਡੀ ਵੱਡੀ ਇਹ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ ਤੇ ਫਿਰਦੇ ਰਹੇ ਆ।
0: ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ,
1: ਤਾਂ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ, ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ। ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ ਕਹਿੰਦੇ।
0: ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰ ਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ?
1: ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ?
1: ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ।
1: ਸੁਰਜੀਤ ਅਕਾਲੀ ਦਲ, ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ, ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜਾ।
1: 2027 ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ। ਅਕਸਰ ਹੀ ਚੋਣਾਂ ਦੇ ਨੇੜੇ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਪਰ ਪੰਥਕ ਧਿਰਾਂ ਦਾ ਇਕੱਠੇ ਹੋਣਾ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਹਮੇਸ਼ਾ ਪੰਥਕ ਧਿਰਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਕਿ ਪੰਥਕ ਧਿਰਾਂ, ਖਾਸ ਕਰਕੇ ਸਿੱਖ ਪੰਥਕ, ਉਹ ਇਕੱਠੇ ਨਹੀਂ ਹੋ ਸਕਦੇ। ਏਜੰਡਾ ਚਾਹੇ ਇੱਕ ਹੋਵੇ, ਪਰ ਰਹਿਣਾ ਇਹਨਾਂ ਨੇ ਅਲੱਗ ਅਲੱਗ ਆ। ਪਰ ਇਸ ਵਾਰ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ। ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹ ਪੰਥਕ ਧਿਰਾਂ ਆਪਸ ਦੇ ਵਿੱਚ ਏਕਾ ਕਰ ਰਹੀਆਂ ਨੇ, ਤਾਲਮੇਲ ਕਮੇਟੀ ਇੱਕ ਬਣ ਚੁੱਕੀ ਹੈ ਦੋ ਧਿਰਾਂ ਦੇ ਵਿਚਾਲੇ, ਉਸ ਨੂੰ ਲੈ ਕੇ ਸੋਚਿਆ ਜਾ ਰਿਹਾ। ਚਰਚਾ ਛਿੜ ਗਈ ਪੰਜਾਬ ਦੇ ਲੋਕਾਂ ਦੇ ਅੰਦਰ ਕਿ 2027 ਇੱਕ ਨਵੇਕਲੀ ਪਹਿਲ ਲੈ ਕੇ ਆਵੇਗਾ, ਇੱਕ ਨਵੇਕਲਾ ਨਵਾਂ ਬਦਲਾਅ ਲੈ ਕੇ ਆਵੇਗਾ। ਗੱਲਬਾਤ ਕਰਾਂਗੇ, ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਮੌਜੂਦ ਨੇ। ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਫਤਿਹ।
1: ਵਾਹਿਗੁਰੂ ਫਤਿਹ ਜੀ, ਠੀਕ ਠਾਕ ਹੋ ਸਰ?
0: ਹਾਂ, ਬਿਲਕੁਲ ਠੀਕ ਹੈ। ਮੇਨ ਜਿਹੜਾ ਤੁਸੀਂ ਸਵਾਲ ਕੀਤਾ, ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਤੁਸੀਂ ਜਵਾਬ ਵੀ ਦੇ ਦਿੱਤਾ ਕਿ ਪੰਥਕ ਏਕਤਾ ਤੋਂ ਬਗੈਰ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਸਭ ਕੁਝ ਮਨਫੀ ਹੋ ਜਾਂਦਾ, ਅਤੇ ਉਸ ਦੇ ਲਈ ਇਹ ਜਿਹੜਾ ਏਕਤਾ ਦਾ ਬੰਨ ਨੂੰ ਬੰਨਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਉਹ ਏਕਤਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਲੱਗ ਅਲੱਗ ਧੜੇ ਜਿਹੜੇ ਇੱਕ ਵਿਚਾਰਧਾਰਾ ਵਾਲੇ ਨੇ, ਉਹਨਾਂ ਦਾ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ। ਸੋ ਉਸੇ ਦੇ ਲਈ ਅਸੀਂ ਇੱਕ ਪਹਿਲਕਦਮੀ ਕੀਤੀ ਹੈ, ਜਿਹੜੀ 4-4 ਮੈਂਬਰਾਂ ਦੀ ਇੱਕ ਕਮੇਟੀ ਬਣੀ, 8-ਮੈਂਬਰੀ ਕਮੇਟੀ। ਤਾਂ ਉਹ ਅੱਗੇ ਜਾ ਕੇ ਸਾਰੀਆਂ ਪੰਥਕ ਧਿਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਏਕਤਾ ਨੂੰ ਮਜ਼ਬੂਤ ਕਰੇਗੀ। ਸੋ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਪੰਥਕ ਧਿਰਾਂ, ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰ ਸਕਾਂਗੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ, ਪਰ ਉਹਦੇ ਲਈ ਸਿਰਫ ਇੱਕੋ ਹੀ ਹੈ ਕਿ ਜਿਹੜੇ ਸਾਡੇ ਵਿਚਾਰਧਾਰਕ ਮਤਭੇਦ ਨੇ, ਜਿਹੜੇ ਸਿਧਾਂਤਕ ਮਤਭੇਦ ਨੇ, ਔਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟਦੀ ਹੈ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ।
0: ਦੇਖੋ, ਇਹ ਇਲਜ਼ਾਮਬਾਜ਼ੀ ਹੈ, ਇੱਕ ਦੂਸਰੇ 'ਤੇ ਇਲਜ਼ਾਮਬਾਜ਼ੀ ਕਰਨ ਦਾ ਸਮਾਂ ਜਿਹੜਾ ਹੈ ਉਹ ਅਜਾਈ ਗਵਾਉਣ ਵਾਲੀ ਗੱਲ ਹੈ, ਉਸ ਦਾ ਕੋਈ ਵੀ ਅੰਤ ਨਹੀਂ ਹੈਗਾ। ਉਹ ਸਾਨੂੰ ਕੀ ਕਹਿੰਦੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ, ਇਹ ਇੱਕ ਅਲੱਗ ਚੈਪਟਰ ਹੈ। ਜਿਹੜਾ ਮੇਨ ਗੱਲ ਇਹ ਆ ਕਿ ਪੰਜਾਬ ਦੇ ਲੋਕ ਹੀ ਚਾਹੁੰਦੇ ਨੇ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ ਔਰ ਉਹ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰੇ ਔਰ ਨਾਲ ਹੀ ਪੰਥਕ ਖੇਤਰ ਦੀ ਪਹਿਰੇਦਾਰੀ ਕਰੇ। ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ ਉਹ ਇਸੇ ਕਰਕੇ ਬਣਿਆ ਸੀ। ਰਾਜਨੀਤਿਕ ਪਾਰਟੀਆਂ ਤਾਂ ਉਦੋਂ ਵੀ ਸੀ, ਇੱਕ ਇਹੋ ਜਿਹਾ ਸਮਾਂ ਸੀ ਕਿ ਜਦੋਂ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਅਦ ਦੇ ਵਿੱਚ ਲੀਡਰ ਬਣੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ, ਉਹ ਉਹਨਾਂ ਦੇ ਚੋਣ ਨਿਸ਼ਾਨ 'ਤੇ ਚੋਣ ਲੜਦੇ ਸੀ ਜੇ ਉਹਨਾਂ ਨੇ ਰਾਜਨੀਤਿਕ ਤੌਰ 'ਤੇ ਕੋਈ ਚੋਣ ਲੜਨੀ ਹੁੰਦੀ ਸੀ। ਲੇਕਿਨ ਫਿਰ ਇੱਕ ਐਸਾ ਸਮਾਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਜੂਦ ਨੂੰ ਅੱਗੇ ਰੱਖਿਆ ਔਰ ਧਾਰਮਿਕ ਲੜਾਈ ਲੜੀ, ਲਗਾਤਾਰ ਲੜੀ। ਤੁਸੀਂ ਦੇਖੋ ਕਿ 80 ਸਾਲ ਤਾਂ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਚੋਣ ਤੋਂ ਹੀ ਆਪਣੇ ਵਜੂਦ ਨੂੰ ਬਚਾ ਕੇ ਰੱਖਦਾ ਰਿਹਾ। 25 ਕੁ ਸਾਲ ਰਾਜ ਜਿਹੜਾ ਬਾਕੀ ਕੀਤਾ, 106 ਸਾਲ ਦਾ ਜਥੇਬੰਦੀ ਦਾ ਇਤਿਹਾਸ ਸੀ ਅਤੇ ਜਿਹੜਾ 26 ਸਾਲ ਦਾ ਜਿਹੜਾ ਬਾਕੀ ਹੈਗਾ ਸਮਾਂ ਉਹ ਇੱਕ ਰਾਜ ਭਾਗ ਵਾਲਾ ਪਾਸਾ ਸੀ। ਸੋ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ, ਜੇ ਉਸਨੂੰ ਆਪਣਾ ਗੌਰ ਨਾਲ ਦੇਖੀਏ, ਜਿਵੇਂ ਇੱਥੇ ਦਲ ਬਦਲੀਆਂ ਹੋ ਰਹੀਆਂ ਜਾਂ ਜ਼ੋਰ ਦਬਲੀਆਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇੱਥੇ ਘਟਨਾਕ੍ਰਮ ਵਾਪਰ ਰਿਹਾ ਹੈ, ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਆਪਣੀ ਇੰਟਰਵਿਊ ਤੱਕ ਸਰਕਾਰ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਵਾਲੇ ਪਾਸੇ ਨੂੰ ਕੋਈ ਖਬਰਾਂ ਆਉਣਗੀਆਂ ਕਿ ਜੇ ਉਹ 7 ਵਿਧਾਨ ਆਪਣੇ ਰਾਜ ਸਭਾ ਦੇ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ ਉਹ ਉੱਥੋਂ ਤੱਕ ਰੁਕਣ ਵਾਲੇ ਨਹੀਂ, ਉਹ ਪੰਜਾਬ ਦੀ ਜਿਹੜੀ ਇੱਥੇ ਦੀ ਸਿਆਸਤ ਹੈ ਉਹਨੂੰ ਵੀ ਪ੍ਰਭਾਵਿਤ ਕਰਨਗੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਇੱਕ ਜੁੱਟ ਹੋਣਾ ਬੜਾ ਜ਼ਰੂਰੀ ਹੈ ਔਰ ਉਹਦੀ ਇੱਕਜੁੱਟਤਾ ਦੇ ਲਈ ਸਾਰਿਆਂ ਨੂੰ, ਕਿ ਇਹ ਕਹਿਣ ਦੀ ਬਜਾਏ ਕਿ ਇਹਦੇ ਪੱਲੇ ਕੀ ਹੈ ਉਹਦੇ ਪੱਲੇ ਕੀ ਹੈ, ਸਾਰਿਆਂ ਦੇ ਪੱਲੇ ਤਾਂ ਕੁਝ ਪਵੇਗਾ ਜੇਕਰ ਇੱਕ ਮਜ਼ਬੂਤ ਜਿਹੜਾ ਪ੍ਰਭਾਵ ਹੈ ਸਿੱਖ ਸਿਆਸਤ ਦਾ ਉਹ ਨਜ਼ਰ ਆਵੇਗਾ। ਤਾਂ
1: ਪਰ ਇਹੀ ਗੱਲ ਤਾਂ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮਨਾਮਾ ਸੁਣਾਉਂਦੇ ਹੋਏ ਕਹੀ ਸੀ ਕਿ ਸਾਰੇ ਚੁੱਲ੍ਹੇ ਇਕੱਠੇ ਕਰਕੇ ਇੱਕ ਹੋ ਜਾਓ, ਵੱਖੋ ਵੱਖਰੇ ਚੁੱਲ੍ਹੇ ਨਹੀਂ ਰਹਿਣੇ ਚਾਹੀਦੇ। ਫਿਰ ਵੀ ਚੁੱਲ੍ਹੇ ਵੱਖੋ ਵੱਖਰੇ ਕਿਉਂ ਬਣਾਏ ਗਏ ਅਤੇ ਵੱਖੋ ਵੱਖਰੇ ਚੁੱਲ੍ਹਿਆਂ ਨੂੰ ਲੈ ਕੇ ਕਿਉਂ ਸਿਆਸਤ ਹੋ ਰਹੀ ਆ? ਤੁਹਾਡਾ ਆਪਣਾ, ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1920 ਵਾਲੀ ਜਿਹਦਾ ਤੁਸੀਂ ਜ਼ਿਕਰ ਕੀਤਾ, ਹੈ ਤੁਹਾਡੇ ਕੋਲ ਦਫ਼ਤਰ ਆ ਸਾਰਾ ਕੁਝ ਆ, ਉੱਥੇ ਜਾ ਕੇ ਤੁਸੀਂ ਆਪਸੀ ਮਤਭੇਦਾਂ ਦਾ ਸੁਲਝਾ ਕੇ ਉੱਥੇ ਬਹਿ ਕੇ ਤੁਸੀਂ ਇੱਕ ਝੰਡੇ ਹੇਠ ਪੰਜਾਬ ਦੀ ਲੜਾਈ ਲੜੋ, ਪੰਥ ਦੀ ਲੜਾਈ?
0: ਇਹ ਕਹਿਣ ਨੂੰ ਬੜੀ ਸੌਖੀ ਗੱਲ ਹੈ, ਲੇਕਿਨ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਕਿਉਂਕਿ ਅਸੀਂ ਸਾਰੇ ਉੱਥੇ ਹੀ ਬੈਠੇ ਸੀ, ਉੱਥੇ ਬੈਠ ਕੇ ਇਕੱਠੇ ਹੀ ਫੈਸਲੇ ਲੈਂਦੇ ਸੀ। ਲੇਕਿਨ ਇੱਕ ਐਸਾ ਸਮਾਂ ਆਇਆ ਕਿ ਜਦੋਂ ਉਸ ਲੀਡਰਸ਼ਿਪ ਨਾਲ ਇੱਕ ਵੱਖਰਾ ਰਾਹ ਜਿਹੜਾ ਅਪਣਾਉਣਾ ਪਿਆ। ਉਹਦੇ ਕਾਰਨ ਜਿਹੜੇ ਨੇ ਉਹ 2 ਦਸੰਬਰ ਦਾ ਹੁਕਮਨਾਮਾ, 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਵੀ ਉਹ ਜਿਵੇਂ ਕਹਿੰਦੇ ਨਾ ਪੰਜਾਬੀ ਦਾ ਖਾਣ ਕਿ ਹਾਥੀ ਲੰਘ ਗਿਆ ਅਤੇ ਪੂਛ ਰਹਿ ਗਈ, ਪੂਛ ਦੇ ਉੱਤੇ ਹੀ ਗੱਲ ਅੜ ਗਈ ਆਣ ਕੇ, ਕਿ ਬਹੁਤ ਥੋੜ੍ਹਾ ਜਿਹੜਾ ਪੋਲੀਟੀਕਲ ਖੇਤਰ ਦਾ ਜਿਹੜਾ ਹਿਸਾਬ ਕਿਤਾਬ ਸੀ ਉਹਨੂੰ ਸਹੀ ਕਰਨ ਦੀ ਲੋੜ ਹੈਗੀ ਸੀ। ਔਰ ਉਸ ਦੇ ਲਈ ਬੜੇ ਯਤਨ ਵੀ ਕੀਤੇ ਔਰ ਯਤਨ ਹੁਣ ਤੱਕ ਵੀ ਜਾਰੀ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਮਨੁੱਖ ਹੈ ਇਹ ਹਉਮੈ ਹੰਕਾਰ ਦਾ ਸ਼ਿਕਾਰ ਹੋ ਜਾਂਦਾ। ਕਿਸੇ ਵੀ ਤੁਸੀਂ ਦੇਖੋ ਦੁਨੀਆ ਦੀਆਂ ਤਾਕਤਾਂ ਵੱਲ ਹੀ ਦੇਖ ਲਓ, ਅਮੈਰੀਕਾ, ਇਜ਼ਰਾਈਲ ਔਰ ਇੱਧਰ ਇਰਾਨ, ਇਰਾਕ, ਰਸ਼ੀਆ, ਫਿਰ ਕਿੰਨੇ ਜਿਹੜੇ ਦੇਸ਼ ਨੇ ਯੂਕਰੇਨ ਵਰਗੇ, ਅਫਗਾਨਿਸਤਾਨ ਹੈ, ਪਾਕਿਸਤਾਨ ਹੈ, ਹਰ ਦੇਸ਼ ਦੂਸਰੇ ਦੇਸ਼ ਨਾਲ ਵੀ ਲੜ ਰਿਹਾ। ਇਹ ਸਾਰੀਆਂ ਹਉਮੈ ਹੰਕਾਰ ਦੀਆਂ ਗੱਲਾਂ ਨੇ। ਫਿਰ ਆਖਰ ਗੱਲ ਕੀ ਨਿਬੜਦੀ ਹੈ? ਟੇਬਲ ਟਾਕ। ਹੁਣ ਵੀ ਵੱਖ ਵੱਖ ਦੇਸ਼ਾਂ ਦੀ ਲੜਾਈ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਟੇਬਲ ਟਾਕ ਦੀ ਵੀ ਗੱਲ ਚੱਲ ਰਹੀ ਹੈ ਨਾ। ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਸਾਨੂੰ ਤਾਂ ਗੁਰੂ ਸਾਹਿਬ ਨੇ ਬੜੀ ਵੱਡੀ ਰੋਸ਼ਨੀ ਦਿੱਤੀ ਹੈ, ਹੋਏ 71 ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ। ਜਦੋਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਉਮੈ ਹੰਕਾਰ ਨੂੰ ਦੂਰ ਕਰਕੇ ਤੁਸੀਂ ਇੱਕਜੁੱਟ ਹੋ ਕੇ ਬੈਠੋ, ਹਰ ਇੱਕ ਦਾ ਸਤਿਕਾਰ ਕਰੋ, ਇੱਕ ਦੂਸਰੇ ਨੂੰ ਮਾੜੇ ਸ਼ਬਦ ਨਾ ਬੋਲੋ। ਅੱਜ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ? ਜਣਾ ਖਣਾ ਇੱਕ ਦੂਸਰੇ ਨੂੰ ਗਲਤ ਬੋਲੀ ਜਾ ਰਿਹਾ, ਕਿਸੇ ਨੂੰ ਕਿਸੇ ਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਉਹਦੇ ਬਾਰੇ ਬਹੁਤ ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੋ ਮਰਜ਼ੀ ਕਿਸੇ ਦੇ ਮੂੰਹ 'ਚ ਆਉਂਦਾ ਬੋਲ ਦਿੰਦਾ। ਤਾਂ ਇਹ ਜਿਹੜੇ IT ਵਿੰਗ ਬਣੇ, ਸੋਸ਼ਲ ਮੀਡੀਆ ਆਇਆ, ਗਲੋਬਲ ਵਾਈਜ਼ ਜਿਸ ਤਰੀਕੇ ਦੀਆਂ ਤਬਦੀਲੀਆਂ ਆਈਆਂ, ਉਹਦੇ ਪ੍ਰਭਾਵ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਪਾਇਆ ਹੋਇਆ। ਸੋ ਮੈਂ ਮਹਿਸੂਸ ਕਰਦਾ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਦੇਖੋ ਟਰੰਪ ਨੇ ਇੱਕ ਬਿਆਨ ਦਿੱਤਾ, ਉਹਨੇ ਕਿਹਾ ਕਿ ਭਾਰਤ ਨਰਕ ਵਰਗਾ ਹੈ, ਕਿ ਭਾਰਤ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਂ ਰਹੇ ਆ। ਪਰ ਅਸੀਂ ਉਹਦੇ ਤੋਂ ਡਿਫਰ ਕਰਦੇ ਹਾਂ ਕਿ ਸਾਡੀ ਗੁਰੂਆਂ ਦੀ ਧਰਤੀ ਸਵਰਗ ਵਰਗੀ ਧਰਤੀ ਹੈ, ਔਰ ਇਸ ਧਰਤੀ ਦੇ ਉੱਤੇ ਸਾਡੇ ਕੋਲ ਤਿੰਨ ਤਖ਼ਤ ਸਾਹਿਬਾਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਉਹ ਤਖ਼ਤ ਜਿਹੜਾ ਦੁਨੀਆ ਦੇ ਤਖ਼ਤ ਤੋਂ ਬਹੁਤ ਕਿਤੇ ਉੱਪਰ ਹੈ, ਔਰ ਉਹਦੇ ਫੈਸਲੇ ਜਿਹੜੇ ਆ ਉਹ ਫੈਸਲੇ ਹਰ ਸਿੱਖ ਨੂੰ ਮੰਨਣੇ ਬੜੇ ਜ਼ਰੂਰੀ ਹੁੰਦੇ ਨੇ। ਜੇ ਕੋਈ ਨਹੀਂ ਮੰਨਦਾ ਸਮੇਂ ਮੁਤਾਬਕ ਉਸ ਨੂੰ ਆਖਰ ਝੁਕਣਾ ਪੈਂਦਾ। ਤਾਂ ਤੁਸੀਂ ਦੇਖੋ ਦੁਨੀਆ ਦੀਆਂ ਮਹਾਂਸ਼ਕਤੀਆਂ ਸਾਡੇ ਬਾਰੇ ਕੀ ਸੋਚ ਰਹੀਆਂ, ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਜਿਹੜਾ ਪੰਥ ਅਤੇ ਪੰਜਾਬ ਹੈ, ਇਹ ਇੱਕ ਬਹੁਤ ਵੱਡੀ ਦੁਨੀਆ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸਿਧਾਂਤ, ਇੱਕ ਸੋਚ ਬਖਸ਼ੀ ਹੈ ਕਿ ਅਸੀਂ ਗਲੋਬਲ ਵਾਈਜ਼ ਪ੍ਰਾਊਡ ਨਾਲ ਕਹਿ ਸਕਦੇ ਹਾਂ, ਜਿਵੇਂ ਅਸੀਂ ਆਪਣੇ ਆਪ ਦੇ ਬਾਰੇ ਕਹਿੰਦੇ ਹਾਂ ਪ੍ਰਾਊਡ ਟੂ ਬੀ ਅ ਸਿੱਖ, ਇਸੇ ਤਰ੍ਹਾਂ ਸਾਨੂੰ ਆਪਣੀ ਧਰਤੀ ਦੇ ਉੱਤੇ ਵੀ ਮਾਣ ਹੈ, ਆਪਣੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਬਾਰੇ ਜੋ ਸ਼ਬਦ ਅੱਜ ਟਰੰਪ ਵਰਗੇ ਬੋਲ ਰਹੇ ਨੇ, ਲੇਕਿਨ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸਾਡੇ ਆਗੂ ਨੇ ਉਹ ਕੋਈ ਗੱਲ ਨਹੀਂ ਕਰ ਰਹੇ। ਇਹੋ ਹੀ ਗੱਲ ਸਾਡੇ ਇੱਥੇ ਆ, ਪੰਜਾਬ ਦੀ ਧਰਤੀ ਦੇ ਉੱਤੇ, ਜਿਹੜਾ ਸਾਡੇ ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦੇ ਉੱਤੇ ਸਾਡਾ ਮਜ਼ਾਕ ਨਹੀਂ ਬਣਨਾ ਚਾਹੀਦਾ ਕਿ ਅਸੀਂ ਆਪਸ ਵਿੱਚ ਲੜਦੇ ਨਜ਼ਰ ਆਈਏ। ਅਸੀਂ ਇੱਕ ਇਸ ਤਰ੍ਹਾਂ ਦੀ ਵੇਸ਼ਭੂਸ਼ਾ ਸਾਨੂੰ ਪਰਮਾਤਮਾ ਨੇ ਬਖਸ਼ੀ, ਇੱਕ ਵੱਖਰਾ ਸਾਨੂੰ ਜਿਹੜਾ ਵਿਲੱਖਣਤਾ ਬਖਸ਼ੀ ਹੈ, ਆਈਡੈਂਟੀ ਬਖਸ਼ੀ ਹੈ, ਅਸੀਂ ਉਹਦੇ ਵਿੱਚ ਰਹਿੰਦੇ ਹੋਏ ਕੋਈ ਵੀ ਗੱਲ ਕਰੀਏ ਉਸ ਦਾ ਅਸਰਦਾਇਕ ਅਸਰ ਜਿਹੜਾ ਸਾਡੀ ਜਵਾਨੀ 'ਤੇ ਵੀ ਪਵੇ, ਸਾਡੀ ਕੌਮ ਦੇ ਉੱਤੇ ਵੀ ਪਵੇ, ਔਰ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਨੂੰ ਨਜ਼ਰ ਆਵੇ ਕਿ ਇੱਕ ਖੇਤਰੀ ਪਾਰਟੀ ਐਸੀ ਵੀ ਹੈਗੀ ਹੈ ਜਿਹੜੀ ਆਪਣੇ ਹੱਕਾਂ ਹਕੂਕਾਂ ਵਾਸਤੇ ਕਿਸੇ ਨਾਲ ਵੀ ਲੜ ਪਿੜ ਸਕਦੀ ਹੈ, ਲੇਕਿਨ ਆਪ ਨਹੀਂ ਲੜਦੀ। ਲੇਕਿਨ ਇੱਥੇ ਅੱਜ ਉਲਟ ਹੋ ਰਿਹਾ। ਤੁਸੀਂ ਇਹ ਦੇਖੋ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਹੋਰ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦਾ ਕੁੰਡਾ ਨਹੀਂ ਹੈਗਾ, ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹਦਾ ਆਪਣਾ ਸਿਧਾਂਤ, ਆਪਣੀ ਸੋਚ, ਆਪਣੀ ਪਹਿਰੇਦਾਰੀ ਉਹ ਗੁਰੂ ਦੇ ਸਿਧਾਂਤ ਮੁਤਾਬਕ ਹੋਣੀ ਬੜੀ ਬੇਹੱਦ ਜ਼ਰੂਰੀ ਹੈ। ਜਦੋਂ ਜਦੋਂ ਉਹਦੇ ਵਿੱਚ ਉਹ ਚੀਜ਼ ਨੂੰ ਮਨਫੀ ਕਰਨ ਦੀ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ, ਉਹ ਪਰਿਵਾਰ, ਉਹ ਲੋਕ ਇਸ ਨਕਸ਼ੇ ਤੋਂ ਬਹੁਤ ਦੂਰ ਹੋ ਗਏ ਨੇ। ਤੁਸੀਂ ਦੇਖੋ ਕਿੰਨੇ ਪ੍ਰਧਾਨ ਸਮੇਂ ਸਮੇਂ ਬਣੇ ਜਿਨ੍ਹਾਂ ਨੇ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਬੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ, ਜਿਨ੍ਹਾਂ ਨੇ ਗਦਾਰੀ ਕੀਤੀ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ। ਸੋ ਰਾਜ ਤਾਂ ਹੁਣ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਰਾਜ ਤਾਂ ਤੁਸੀਂ ਇਹ ਦੇਖੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਿਨ੍ਹਾਂ ਦਾ ਉਹਨਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈਗਾ, ਜਿਨ੍ਹਾਂ ਨੂੰ ਉਹ ਜਾਣਦੇ ਪਹਿਚਾਣਦੇ ਵੀ ਨਹੀਂ ਸੀ, ਜਿਨ੍ਹਾਂ ਨੂੰ ਕਦੀ ਉਹਨਾਂ ਨੇ ਰਾਜਨੀਤਿਕ ਖੇਤਰ ਵਿੱਚ ਕੰਮ ਕਰਦਿਆਂ ਨਹੀਂ ਸੀ ਦੇਖਿਆ। ਸੋ ਅੱਜ ਜਿਹੜਾ ਸਮਾਂ ਹੈ, ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ, ਆਪਣੀ ਕੌਮ ਦੀ ਗੱਲ ਕਰੀਏ, ਪੰਥ ਦੀ ਪਹਿਰੇਦਾਰੀ ਕਰੀਏ, ਔਰ ਇਸ ਖਿੱਤੇ ਦੇ ਵਿੱਚ ਜੋ ਦੁਸ਼ਵਾਰੀਆਂ ਨੇ ਉਹਨਾਂ ਦੇ ਨਾਲ ਲੜਨ ਦਾ ਅਸੀਂ ਆਪਣਾ ਜਜ਼ਬਾ ਦਿਖਾ ਸਕੀਏ।
1: ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ, ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ। ਕਹਿੰਦੇ ਕੋਈ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਜਾ ਰਿਹਾ, ਕੁਛ ਨਹੀਂ ਮੰਨਿਆ ਜਾ ਰਿਹਾ, ਮੱਖਣ ਬਰਾੜ ਗਏ, ਉਹਨਾਂ ਦੇ ਐਲੀਗੇਸ਼ਨ ਇਹੀ ਸੀ।
0: ਦੇਖੋ
1: ਚਰਨਜੀਤ ਬਰਾੜ ਦਾ ਜਾਣਾ, ਉਹ ਵੀ ਇਹੀ ਗੱਲ ਕਹਿੰਦੇ ਆ, ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਤੁਸੀਂ ਦੇਖੋ ਇਹ ਸਾਡੀ ਤ੍ਰਾਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਨਾਲ, ਜਨਸੰਘ ਨਾਲ ਲੰਮੀ ਸਾਂਝ ਰਹੀ, ਤਿੰਨ ਸਰਕਾਰਾਂ ਬਣੀਆਂ, ਤਿੰਨਾਂ ਸਰਕਾਰਾਂ ਦੇ ਵਿੱਚ ਬਕਾਇਦਾ ਉਹਨਾਂ ਦੇ ਬੀਜੇਪੀ ਦੇ ਮੰਤਰੀ ਵੀ ਬਣੇ, MLA ਵੀ ਬਣੇ, ਔਰ ਹਰ ਥਾਂ 'ਤੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ। ਅੱਜ ਉਹ ਲੋਕ ਦੂਸਰੇ ਪੰਥਕ ਧਿਰਾਂ ਦੇ ਉੱਤੇ ਦੋਸ਼ ਲਾ ਰਹੇ ਨੇ ਕਿ ਇਹ BJP ਦੇ ਆ। ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ ਇੱਕ ਦੂਸਰੇ ਨੂੰ। ਅੱਜ ਜੇ ਦੇਖੋ ਕੋਈ ਵੀ ਸਿੱਖ ਜਥੇਬੰਦੀ, ਕੋਈ ਵੀ ਸੰਸਥਾ ਜਿਸ ਦੇ ਬਾਰੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਨਾਲ BJP RSS ਨਾਲ ਜੁੜ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਹ ਪੰਜਾਬ ਦੇ ਵਿੱਚ ਹਰ ਤਰੀਕੇ ਦਾ ਪ੍ਰਭਾਵ ਪਾ ਕੇ ਸਾਡੀ ਲੀਡਰਸ਼ਿਪ ਨੂੰ, ਚਾਹੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਹੋਵੇ, ਚਾਹੇ ਆਪ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤਾਂ ਉਹ ਇੱਕ ਜਿਹੜਾ ਪ੍ਰਭਾਵ ਹੈ, ਅੱਜ ਕਿਸੇ ਹੋਰ ਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ? ਇੱਕ ਸਮਾਂ ਸੀ ਜਦੋਂ ਕਾਂਗਰਸ ਰਾਜ ਕਰਦੀ ਸੀ ਕੇਂਦਰ ਦੇ ਵਿੱਚ, ਤਾਂ ਇੱਥੇ ਜਿਹੜੇ ਦੋਸ਼ ਲਾਏ ਜਾਂਦੇ ਸੀ, ਕੋਈ ਵੀ ਦੂਜਾ ਦੂਸਰੇ ਤੇ ਦੋਸ਼ ਲਾਉਂਦੇ ਸੀ ਉਹਦੇ ਕਾਂਗਰਸ ਦਾ ਏਜੰਟ ਹੈ। ਲੇਕਿਨ

0: ਪਿਛਲੇ ਲੰਮੇ ਸਮੇਂ ਤੋਂ, ਕਿਉਂਕਿ 3 ਟਰਮ ਤੋਂ ਬੀਜੇਪੀ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹ ਬਾਂਹ ਵੀ ਮਰੋੜਦੇ ਆ, ਉਹ ਢੰਗ ਤਰੀਕੇ ਵੀ ਵਰਤਦੇ ਆ, ਉਹ ED, CBI, ਪਤਾ ਨਹੀਂ ਕਈ ਕੁਝ NIA ਤੱਕ ਹਰ ਤਰ੍ਹਾਂ ਦੇ ਉਹਨਾਂ ਦੇ ਕੋਲ ਢੰਗ ਤਰੀਕੇ ਨੇ, ਤਾਂ ਉਹ ਜਿਹੜਾ ਪ੍ਰਭਾਵ ਹੈ ਉਹ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ, ਪਾਰਟੀਆਂ ਦੇ ਉੱਤੇ ਪੈ ਚੁੱਕਾ ਹੈ, ਪੈ ਰਿਹਾ ਹੈ, ਜਿਸ ਕਰਕੇ ਹਰ ਇੱਕ ਦੂਸਰੇ ਨੂੰ ਦੂਸਰੇ ਸ਼ੱਕੀ ਨਿਗਾਹ ਨਾਲ, ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜੋ ਵੀ ਕਿਸੇ ਦੇ ਮੂੰਹ 'ਚ ਆਉਂਦਾ ਉਹ ਦੂਸਰੇ ਬਾਰੇ ਐਲੀਗੇਸ਼ਨ ਲਾ ਲੈਂਦਾ। ਪਰ ਤੁਸੀਂ ਇੱਕ ਗੱਲ ਜਿਹੜੀ ਕਹੀਏ, ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਦੋਂ ਜਦੋਂ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਬੰਦਿਆਂ ਦੇ ਨਾਲ ਹੀ ਪਾਰਟੀ ਹੈ ਨਾ। ਜੇ ਇੱਕ ਇੱਕ ਕਰਕੇ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕੁਝ ਬੰਦੇ ਗਏ ਨੇ, ਕੋਈ BJP ਚਲਾ ਗਿਆ, ਜੋ ਅਕਾਲੀ ਦਲ 'ਚ ਚਲਾ ਗਿਆ, ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ? ਇਸ ਕਰਕੇ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਦੋਸ਼ ਨੇ, ਇਹ ਅਸੀਂ ਇੱਕ ਦੂਸਰੇ ਤੋਂ ਲਾਉਣ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂਗਾ, ਤਾਂ ਕਰਕੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾ ਰਹੇ ਹਾਂ ਜਿਹੜੇ ਕਿ ਨਹੀਂ ਲਾਉਣੇ ਚਾਹੀਦੇ। ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਦੋਸ਼ ਤੇ ਦਿਸ਼ਾਹੀਨ ਸਿਆਸਤ ਉਹ ਸਿੱਖ ਸਿਆਸਤ ਨਹੀਂ ਅਖਵਾ ਸਕਦੀ। ਸਿੱਖ ਸਿਆਸਤ ਜਿਹੜੀ ਹੈ, ਰੋਸ਼ਨ ਦਿਮਾਗ ਸੋਚ ਦੇ ਵਿੱਚੋਂ ਪਣਪੀ ਹੋਈ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਗੁਰੂ ਦੇ ਸਿਧਾਂਤ ਮੁਤਾਬਕ ਹੋਵੇ, ਤਾਂ ਉਹਦੇ ਉੱਤੇ ਜੇ ਸਾਰੇ ਪਹਿਰੇਦਾਰੀ ਕਰਨ, ਤਾਂ ਰਾਜ ਭਾਗ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਤੁਹਾਡੀ ਮਹਿਲ ਹੈ, ਜਦੋਂ ਮਰਜ਼ੀ ਤੁਸੀਂ ਪ੍ਰਾਪਤ ਕਰ ਸਕਦੇ ਹੋ।
1: ਤਾਂ ਤੁਸੀਂ ਕਿਹਾ ਕਿ ਇੱਕ ਮਤ ਹੈ ਨਾ, ਇੱਕ ਮਤ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਇਕੱਠੇ ਕਰ ਰਹੇ ਹਾਂ, ਉਹਨਾਂ ਨਾਲ ਇਕੱਠੇ ਹੋ ਰਹੇ ਹਾਂ, ਪਰ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ ਜਿਹੜੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਆ। ਅੰਮ੍ਰਿਤਪਾਲ ਦਾ ਕੋਈ ਆਪਣਾ ਸਿਧਾਂਤ ਥੋੜ੍ਹਾ, ਗੁਰੂ ਦੀ ਮੱਤ ਜਦੋਂ ਵੀ ਕਿਸੇ ਨੂੰ ਕਿਸੇ ਵੇਲੇ ਵੀ ਆ ਜਾਵੇ, ਤਾਂ ਉਹਦਾ ਉਹ ਪਹਿਰੇਦਾਰ ਬਣ ਜਾਵੇ ਅਤੇ ਉਹਦਾ ਸਗੋਂ ਤੁਹਾਨੂੰ ਧੰਨਵਾਦ ਅਤੇ ਉਹਨਾਂ ਸਤਿਕਾਰ ਕਰਨਾ ਬਣਦਾ। ਅੰਮ੍ਰਿਤਪਾਲ ਸਿੰਘ ਨੇ ਕੀ ਕਿਹਾ ਕਿ ਮੈਂ ਕਲੀਨ ਸ਼ੇਵ ਸੀ, ਮੈਂ ਦਾੜੀ ਕੇਸ ਕਤਲ ਕਰਦਾ ਸੀ, ਮੈਨੂੰ ਜਿਵੇਂ ਜਿਵੇਂ ਸਿੱਖ ਇਤਿਹਾਸ ਦਾ ਗਿਆਨ ਹੋਇਆ, ਜਿਵੇਂ ਜਿਵੇਂ ਮੈਂ ਇਸ ਨੂੰ ਪੜ੍ਹਿਆ ਵਿਚਾਰਿਆ, ਆਪਣੇ ਪੁਰਖਿਆਂ ਨੂੰ, ਆਪਣੇ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ, ਸੋਚ ਨੂੰ, ਗੁਰਬਾਣੀ ਸਿਮਰਨ ਦੇ ਨਾਲ ਜੁੜਿਆ, ਅੰਮ੍ਰਿਤ ਪਾਨ ਕੀਤਾ, ਸਿੱਖੀ ਸਰੂਪ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਮੇਰਾ ਜੀਵਨ ਜਿਹੜਾ ਬਦਲ ਗਿਆ। ਅਤੇ ਜੇ ਮੇਰਾ ਜੀਵਨ ਉਹ ਕਹਿੰਦੇ ਬਦਲ ਗਿਆ, ਤਾਂ ਮੈਂ ਹੋਰਾਂ ਦਾ ਜੀਵਨ ਬਦਲਣ ਵਾਸਤੇ ਜੇ ਕੋਈ ਉਪਰਾਲਾ ਕਰ ਰਿਹਾ ਤਾਂ ਇਹ ਗੁਨਾਹ ਕੀ ਹੈ? ਤਾਂ ਇਹ ਸਿੱਖ ਸੰਕਲਪ ਦੇ ਵਿੱਚ ਗੁਰੂ ਸਾਹਿਬ ਦਾ ਜਦੋਂ ਅਸੀਂ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ, ਉਦੋਂ ਬਾਅਦ ਦੋਹਰਾ ਪੜਿਆ ਜਾਂਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਸੋ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜੇਕਰ ਸਿੱਖੀ ਸਿਧਾਂਤਾਂ ਮੁਤਾਬਕ ਰਾਜ ਕਰੇਗਾ ਖਾਲਸੇ ਦੇ ਸੰਕਲਪ ਮਨ ਮੰਦਰ ਵਿੱਚ ਜਗਾਉਣ ਦੀ ਕੋਈ ਵੀ ਕੋਸ਼ਿਸ਼ ਕਰਦਾ, ਤਾਂ ਉਸਦਾ ਸਵਾਗਤ ਕਰਨਾ ਬਣਦਾ, ਨਾ ਕਿ ਉਸਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਜਾਂ ਖਾਲਿਸਤਾਨੀ ਕਹਿ ਕੇ ਜਾਂ ਉਹਨੂੰ ਇੱਕ ਕਿਸੇ ਵੱਖਰੀ ਭਾਸ਼ਾ ਦੇ ਨਾਲ ਨਵਾਜਣਾ, ਉਹ ਸੋਭਾ ਨਹੀਂ ਦਿੰਦਾ ਕਿਸੇ ਨੂੰ ਵੀ।
1: ਤੁਹਾਡੀ ਪਾਰਟੀ ਦੀ ਮੀਟਿੰਗ ਹੋਈ ਆ ਥੋੜ੍ਹੇ ਦਿਨ ਪਹਿਲਾਂ, ਉਹ 'ਚ ਕੁਝ ਫੈਸਲੇ ਲਏ ਗਏ ਆ ਭਵਿੱਖ ਨੂੰ ਲੈ ਕੇ, ਕੁਛ ਏਜੰਡੇ ਜਿਹੜੇ ਪਾਰਟੀ ਨੇ ਤੁਸੀਂ ਮੀਡੀਆ ਦੇ ਉੱਤੇ ਰੱਖੇ ਆ, ਇੱਕ ਇਹ ਗੱਲ ਨਿਕਲ ਕੇ ਉਸ ਦੇ ਵਿੱਚ ਆਉਂਦੀ ਹੈ ਕਿ ਅਸੀਂ ਸਾਬਤ ਸੂਰਤ ਸਿੱਖਾਂ ਨੂੰ ਹੀ ਟਿਕਟਾਂ ਦੇਵਾਂਗੇ, ਮਤਲਬ ਜਿਹੜੇ ਪਤਿਤ ਨੇ ਫਿਰ ਉਹ ਤੁਹਾਡੀ ਪਾਰਟੀ ਦੇ ਹਿੱਸਾ ਨਹੀਂ ਹੋਣਗੇ?
0: ਦੇਖੋ, ਵੋਟਰ ਜਿਹੜਾ ਹੈ, ਕਦੀ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਦੋਂ ਵੋਟ ਪੈਂਦੀ ਹੈ ਨਾ, ਵੋਟਰ ਇੱਕ ਕੋਈ ਵੀ ਹੋ ਸਕਦਾ, ਕਿਸੇ ਵੀ ਕਿਰਦਾਰ ਦਾ ਹੋ ਸਕਦਾ, ਉਹਨੇ ਆਪਣੀ ਵੋਟ ਪਾਉਣੀ ਹੈ, ਆਪਣਾ ਅਧਿਕਾਰ ਵਰਤਣਾ ਜੋ ਉਹਨੂੰ ਡੈਮੋਕ੍ਰੇਟਿਕ ਢੰਗ ਤਰੀਕੇ ਦੇ ਨਾਲ ਮਿਲਿਆ ਹੋਇਆ। ਲੇਕਿਨ ਅਸੀਂ ਜਿਹੜੀ ਗੱਲ ਕੀਤੀ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੇਨ ਏਜੰਡਾ ਹੈ, ਉਸ ਦੇ ਵਿੱਚ ਇਹ ਕਲੀਅਰ ਹੈ ਕਿ ਜਿਹਦੇ ਨਾਲ ਨਾਲ ਸਿੰਘ ਲੱਗਦਾ, ਜਿਹਦੇ ਨਾਲ ਨਾਲ ਕੌਰ ਲੱਗਦਾ, ਉਹ ਘੱਟੋ ਘੱਟ ਸਿੱਖੀ ਸਰੂਪ ਵਿੱਚ ਹੋਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਜਿਹੜਾ ਪਿਛਲਾ ਸਾਡਾ ਇਤਿਹਾਸ ਸੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਹਨੂੰ ਮਿਲਦੀ ਸੀ ਜਿਹੜਾ ਅੰਮ੍ਰਿਤਧਾਰੀ ਹੁੰਦਾ ਸੀ।
1: ਤੁਸੀਂ ਜਿਹੜੀ ਕਮੇਟੀ ਬਣਾਈ ਹੈ, ਜਿਹੜੇ ਉਹਦੇ ਕਨਵੀਨਰ ਆ ਮਨਪ੍ਰੀਤ ਸਿੰਘ ਆਲੀ, ਉਹ ਤਾਂ ਖੁਦ ਨਹੀਂ ਹੈਗੇ ਪ੍ਰੋਪਰ ਸਾਫ ਸੂਰਤ ਸਿੱਖ?
0: ਮੈਂ ਉਹੀ ਗੱਲ ਕਹਿ ਰਿਹਾ, ਅੱਜ ਦੇ ਸਮੇਂ ਦੇ ਵਿੱਚ ਫਿਰ ਉਹ ਮੈਂ ਗੱਲ ਕਹਾਂਗਾ ਕਿ ਘੱਟੋ ਘੱਟ ਸਿੱਖੀ ਸਰੂਪ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹਨੂੰ ਮੀਡੀਆ ਦਾ ਇੱਕ ਹਿੱਸਾ ਚੁੱਕ ਰਿਹਾ ਜੀ ਅਕਾਲੀ ਦਲ ਪੁਨਰ ਸੁਰਜੀਤ, ਸ਼ਾਇਦ ਉਹਨਾਂ ਨੂੰ ਟਿਕਟ ਦੇਵੇਗਾ ਜਿਹੜੇ ਸਿੱਖੀ ਸਰੂਪ ਵਾਲੇ ਆ, ਬਾਕੀਆਂ ਪ੍ਰਤੀ ਕੋਈ ਗੱਲ ਨਹੀਂ। ਜਿਹੜਾ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਈਸਾਈ ਹੈ, ਹੁਣ ਮਲੇਰਕੋਟਲੇ ਤੋਂ ਕੋਈ ਆਉਂਦਾ ਮੁਸਲਮਾਨ, ਤੇ ਅਸੀਂ ਉਹਨੂੰ ਇਹ ਥੋੜ੍ਹਾ ਸ਼ਰਤ ਲਾਵਾਂਗੇ ਕਿ ਪਹਿਲਾਂ ਤੂੰ ਸਿੱਖੀ ਸਰੂਪ ਧਾਰਨ ਕਰ, ਤਾਂ ਫਿਰ ਤੈਨੂੰ ਟਿਕਟ ਦਿੰਦੇ ਹਾਂ। ਉਹ ਜਿਸ ਵੀ ਰੂਪ ਦੇ ਵਿੱਚ ਹੈਗਾ

0: ਲੇਕਿਨ ਉਹਦਾ ਕਿਰਦਾਰ, ਉਹਦਾ ਪੰਥ ਵਿਰੋਧੀ ਚਿਹਰਾ ਨਾ ਹੋਵੇ, ਉਹ ਅਜਿਹਾ ਆਲਮ ਵਰਗਾ ਨਾ ਹੋਵੇ, ਉਹ ਪੰਥ ਦੇ ਪ੍ਰਤੀ ਸਮਰਪਿਤ ਭਾਵਨਾ ਰੱਖਦਾ ਹੋਵੇ, ਸਿੱਖਾਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬੀਆਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਸਿੱਖ ਕੌਜ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬ ਦੀ ਜੋ ਸਮੱਸਿਆਵਾਂ ਨੇ ਉਹਦੇ ਲਈ ਲੜਾਈ ਲੜਨ ਦੀ ਚਾਹਤ ਰੱਖਦਾ ਹੋਵੇ, ਉਹ ਚਾਹੇ ਕੋਈ ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਉਹਨੂੰ ਮੌਕਾ ਮਿਲ ਸਕਦਾ। ਜਿਹੜਾ ਸਿੱਖੀ ਸਰੂਪ ਦੇ ਵਿੱਚ, ਜਿਵੇਂ ਆਲੀ ਦੀ ਗੱਲ ਤੁਸੀਂ ਕੀਤੀ ਹੈ, ਉਹ ਅੱਜ ਸਿੱਖੀ ਸਰੂਪ ਦੇ ਵਿੱਚ ਹੈ, ਠੀਕ ਹੈ ਜੀ। ਸਮਾਂ ਆਉਣ ਦੇ ਉੱਤੇ ਉਹ ਅੰਮ੍ਰਿਤਪਾਨ ਵੀ ਕਰ ਸਕਦੇ ਆ, ਠੀਕ ਹੈ ਜੀ। ਲੇਕਿਨ ਜਿਹੜਾ ਜਿਹੜੇ ਆਗੂ ਸਿੱਖੀ ਸਰੂਪ ਦੇ ਵਿੱਚ ਹੀ ਨਹੀਂ, ਤੁਸੀਂ ਦੇਖੋ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ, ਉਹਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਅਹੁਦੇਦਾਰ ਨੇ, ਉਹਨਾਂ ਨੇ ਦਾੜੀ ਕੇਸ ਕੱਟੇ ਹੋਏ ਨੇ, ਲੇਕਿਨ ਉਹ ਪਾਰਟੀ ਦੇ ਬਹੁਤ ਵੱਡੇ ਅਹੁਦੇ ਲੈ ਕੇ ਬੈਠੇ।
1: ਪਰ ਬਾਲ ਸਾਹਿਬ ਨੇ ਤਾਂ 96 'ਚ ਪੰਜਾਬੀ ਸੂਬੇ ਦੀ ਪਾਰਟੀ ਲਾਂਤਾ ਸੀ ਨਾ,
0: ਅਤੇ ਫਿਰ ਉਹ ਦੇਖੋ, ਫਿਰ ਉਹ ਉਹਨੂੰ ਪੰਜਾਬੀ ਪਾਰਟੀ ਵਜੋਂ ਜੋ ਮਰਜ਼ੀ ਕਰੀ ਜਾਣ, ਲੇਕਿਨ ਅਸੀਂ ਤਾਂ 14 ਦਸੰਬਰ 1920 ਨੂੰ ਜਿਹੜਾ ਬਣਿਆ ਅਕਾਲੀ ਦਲ ਹੈ, ਅਸੀਂ ਤਾਂ ਉਹਦੀ ਗੱਲ ਕਰ ਰਹੇ ਹਾਂ।
1: ਤੁਸੀਂ ਤਾਂ ਉਸਦੀ ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਨੂੰ ਬਣਿਆ ਸੀ?
0: ਦੇਖੋ, ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ, ਪੁਨਰ ਸੁਰਜੀਤ ਦਾ ਮਤਲਬ ਆ ਕਿ ਇਹਨੂੰ ਰਿਵਾਈਵ ਕੀਤਾ ਜਾ ਰਿਹਾ। ਅਕਾਲੀ ਦਲ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕਰੀਤੀਆਂ ਆਈਆਂ, ਜਿਸ ਤਰੀਕੇ ਦਾ ਮਾਹੌਲ ਬਣਿਆ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਿੱਖੀ ਸਿਧਾਂਤਾਂ ਪ੍ਰਤੀ ਸਮਰਪਿਤ ਹੋਵੇ, ਉਹ ਸਭ ਤੋਂ ਪਹਿਲਾਂ ਪੰਥ ਦੀ ਪਹਿਰੇਦਾਰੀ ਦੀ ਗੱਲ ਕਰੇ, ਪੰਜਾਬ ਦੀ ਪਹਿਰੇਦਾਰੀ ਦੀ ਗੱਲ ਕਰੇ, ਤਾਂ ਉਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਿਚਾਰਧਾਰਕ ਤੌਰ ਦੇ ਉੱਤੇ ਸਾਨੂੰ ਇੱਕ ਦੂਜੇ ਦੇ ਨੇੜੇ ਹੋਣਾ ਚਾਹੀਦਾ। ਸਰਕਾਰ ਬਣਾਉਣ ਦੇ ਲਈ ਲੋਕ ਕਾਲੇ ਨੇ, ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਰਾਜ ਭਾਗ ਵਿੱਚ ਵੇਖਣਾ ਚਾਹੁੰਦੇ ਆ, ਉਹ ਚਾਹੁੰਦੇ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ। ਲੇਕਿਨ ਉਹਦੇ ਵਿੱਚ
1: ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਬਣੇ, ਇਹ ਵੀ ਦੱਸ ਦਿਓ
0: ਸਾਰਿਆਂ ਦੀ, ਇੱਕੋ ਅਕਾਲੀ ਦਲ ਦੀ ਜਿਹੜਾ ਇੱਕ ਜੁੱਟ ਨਜ਼ਰ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ ਆਪਦੇ, ਛੱਡ ਦੇ ਜੋ ਅੜੀਆਂ ਨੇ, ਜੋ ਗੁੱਸੇ ਗਿਲੇ ਛੱਡ ਦੇ,
0: ਕਿ ਇਹਦੇ ਵਿੱਚ ਕੋਈ ਈਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ। ਇੱਕ ਦੂਸਰੇ ਦੇ ਨਾਲ ਇਹ ਕੋਈ ਬੰਦੇ ਬਾਹਰੋਂ ਤਾਂ ਅਫਗਾਨਿਸਤਾਨ ਤੋਂ ਤਾਂ ਆਏ ਨਹੀਂ ਗੇ ਜਿਹੜੇ ਵੱਖਰੇ ਬੈਠੇ ਨੇ, ਜਾਂ ਉਹ ਸਾਡੇ ਤੋਂ ਵੱਖਰੇ ਬੈਠੇ ਨੇ, ਇਹ ਸਾਰੇ ਉਹ ਹੀ ਨੇ ਜਿਹੜੇ ਇਕੱਠੇ ਬੈਠ ਕੇ ਪਹਿਲਾਂ ਵੀ ਫੈਸਲੇ ਲੈਂਦੇ ਰਹੇ ਆ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਹਾਂ, ਲੇਕਿਨ ਪਹਿਲਾਂ ਇਕੱਠੇ ਹੀ ਸੀ, ਉਹਦੇ ਵਿੱਚ ਮਿਲਣ ਦੀ ਗੱਲ ਨਹੀਂ ਹੁੰਦੀ। ਜਿਹੜਾ ਇੱਕ ਡਿਲੀਵਰ ਹੋਇਆ ਹੋਇਆ ਮੈਸੇਜ ਅਕਾਲ ਤਖਤ ਸਾਹਿਬ ਤੋਂ, ਗੱਲ ਤਾਂ ਉਹਨੂੰ ਮੰਨਣ ਦੀ ਹੈ। ਉਹਦੇ 'ਚ ਸਰੀਰਕ ਤੌਰ ਦੇ ਉੱਤੇ ਅਸੀਂ ਜਿੰਨੀ ਵਾਰੀ ਮਰਜ਼ੀ ਮਿਲੀ ਜਾਈਏ, ਉਹਦੀ ਕੋਈ ਅਹਿਮੀਅਤ ਨਹੀਂ ਹੈਗੀ। ਉਹ ਤੁਹਾਡੇ ਇੱਕ ਦੂਸਰੇ ਦੇ ਸਤਿਕਾਰ ਦੇ ਨਾਲ ਜੁੜੇ ਹੋਏ ਨੇ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ ਹੈ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖ਼ਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਦੇਖੋ, ਉਹਦੇ ਵਿੱਚ ਇੱਕੋ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਡੈਲੀਗੇਟ ਇਜਲਾਸ ਕਰੇ ਸਾਂਝੇ ਰੂਪ ਵਿੱਚ, ਨਵੇਂ ਪ੍ਰਧਾਨ ਦੀ ਚੋਣ ਕਰੇ। ਅਸੀਂ ਕਹਿੰਦੇ ਹਾਂ ਕਿ ਡੈਲੀਗੇਟ ਇਜਲਾਸ ਸਾਂਝੇ ਰੂਪ ਵਿੱਚ ਬੁਲਾ ਲਿਆ ਜਾਵੇ। ਸਾਡੇ ਕੋਲ ਵੀ 15 ਲੱਖ ਭਰਤੀ ਹੈ, ਉਹਨਾਂ ਕੋਲ 22 ਲੱਖ ਭਰਤੀ ਹੈ, ਉਹ ਪੰਜਾਬੀਆਂ ਨੇ ਕੀਤੀ, ਸਿੱਖਾਂ ਨੇ ਕੀਤੀ ਹੈ ਨਾ, ਤਾਂ ਉਹ ਭਰਤੀ ਦੇ ਆਧਾਰ ਦੇ ਉੱਤੇ ਉਹਨਾਂ ਦੇ ਤਾਂ ਵੈਸੇ 7 ਲੱਖ ਸਾਡੇ ਨਾਲ ਭਰਤੀ ਜ਼ਿਆਦਾ। ਜੇ ਆਪਾਂ 15 ਤੇ 22 ਵਾਲੀ ਗੱਲ ਕਰ ਲਈਏ, ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ। 37-38 ਲੱਖ ਜਿਹੜੀ ਵੋਟ ਹੈ ਉਹ ਇੱਕ ਤਰ੍ਹਾਂ ਦੀ ਇਕੱਠੀ ਹੋ ਜਾਂਦੀ ਹੈ।
1: ਤੁਸੀਂ ਫੀਲ ਕਰਦੇ ਹੋ ਵੀ ਜੇ ਇਕੱਲੇ ਇਕੱਲੇ ਰਹੇ ਤਾਂ ਇਹ ਸਾਨੂੰ ਨੁਕਸਾਨ ਹੋਊਗਾ, ਦੋਨਾਂ ਧਿਰਾਂ ਨੂੰ ਹੋਊਗਾ, ਚਾਹੇ ਪੁਨਸਜੀਤ ਹੋਣ ਚਾਹੇ ਬਾਦਲ ਧੜਾ ਅਕਾਲੀ ਦਲ।
0: ਤਾਂ ਤੁਸੀਂ ਕੰਧ ਤੇ ਲਿਖਿਆ ਹਰ ਇੱਕ ਨੂੰ, ਕਿਸੇ ਨੂੰ ਕਿਸੇ ਬੱਚੇ ਨੂੰ ਪੁੱਛ ਲਓ ਕਿ ਜਿੱਥੇ 2 ਅਕਾਲੀ ਦਲ ਦੇ ਜਾਂ 3 ਉਮੀਦਵਾਰ ਲੜਨਗੇ ਚੋਣ, ਤੇ ਲੋਕਾਂ ਦੇ ਵਿੱਚ ਵੈਸੇ ਕਨਫਿਊਜ਼ਨ ਹੋਏਗੀ। ਦੂਸਰੇ ਪਾਸੇ ਕੋਈ ਮੈਦਾਨ ਖਾਲੀ ਤਾਂ ਹੈ ਨੀਗਾ, ਆਮ ਆਦਮੀ ਪਾਰਟੀ ਨੇ ਵੀ ਚੋਣ ਮੈਦਾਨ 'ਚ ਉਮੀਦਵਾਰ ਉਤਾਰਨੇ ਆ, ਸੱਤਾਧਾਰੀ ਧੇਰੇ। ਬੀਜੇਪੀ ਤੁਸੀਂ ਦੇਖੋ ਕਿਵੇਂ ਉਹ ਆ ਰਹੀ ਹੈ, ਜਿਵੇਂ ਸਮੁੰਦਰ ਦੀਆਂ ਛੱਲਾਂ ਵਾਧੀਆਂ ਆਉਂਦੀਆਂ ਨੇ, ਉਹ ਉਸ ਤਰੀਕੇ ਦੇ ਨਾਲ ਰੋਜ਼ ਹੀ ਵੱਖ ਵੱਖ ਪਾਰਟੀਆਂ 'ਚੋਂ ਆਪਣੇ ਬੰਦੇ ਪੁੱਟ ਕੇ ਇੱਧਰ ਲੈ ਕੇ ਜਾ ਰਹੀ ਹੈ। ਤਾਂ ਇਹ ਤਾਂ ਦੇਖਣਾ ਚਾਹੀਦਾ, ਕਾਂਗਰਸ ਹੈ, ਕਾਂਗਰਸ ਦੇ ਇੱਥੇ 7 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਤੁਸੀਂ ਕਿਵੇਂ ਅੱਕੋ ਪਰੋਕੇ ਕਰ ਸਕਦੇ ਹੋ? ਜਿਹੜੇ ਨਾਲ ਜਿਨ੍ਹਾਂ ਦੇ ਕੋਲ ਸਿਟਿੰਗ MP ਨੇ, ਸਾਡੇ ਕੋਲ 2 ਸਾਡੇ ਨਾਲ ਸੰਬੰਧਿਤ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਜਿੱਤੇ ਨੇ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ, ਉਹ ਇਸ ਵਿਚਾਰਧਾਰਾ ਦੇ ਨਾਲ ਖੜ੍ਹੇ ਨੇ, ਠੀਕ ਹੈ ਜੀ। ਸੋ ਪੰਜਾਬ ਦੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੇ ਲਈ, ਇਕਜੁੱਟਤਾ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ

0: ਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ ਤੇ ਫਿਰਦੇ ਰਹੇ ਆ, ਉਧਰ ਰੱਖੜਾ ਸਾਹਿਬ ਅਲੱਗ ਆਪਦੇ ਪ੍ਰੋਗਰਾਮ ਕਰਦੇ ਰਹਿੰਦੇ ਆ, ਗਿਆਨੀ ਹਰਪ੍ਰੀਤ ਸਿੰਘ ਵੱਖਰੇ ਤੁਰੇ ਫਿਰਦੇ ਨੇ, ਕਹਿੰਦੇ ਇਹਨਾਂ ਦਾ ਤਾਂ ਆਪਦਾ ਨਹੀਂ ਪਤਾ ਲੱਗਦਾ ਗਾ ਕੀ ਕੁਛ ਆ।
1: ਦੇਖੋ ਇਹ ਤਾਂ ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ, ਠੀਕ ਹੈ ਜੀ,
0: ਵੈਸੇ ਇੱਕ ਆ ਜੀ ਪੁਨਾ ਸੁਰਜੀਤ ਅਕਾਲੀ ਦਲ ਸਾਰੇ ਧਾਰਾ ਇੱਕ, ਐਵੇਂ ਤਾਂ ਨਹੀਂ,
1: ਬਿਲਕੁਲ ਇੱਕ ਹੈ। ਦੇਖੋ ਇੱਕ ਜੁਟਤਾ ਦੇ ਵਿੱਚ ਰਹਿ ਕੇ ਹੀ ਕੁਝ ਮਿਲਣਾ ਸਾਰਿਆਂ ਨੂੰ, ਉਹ ਕੀ ਮਿਲਣਾ, ਸਤਿਕਾਰ ਤੇ ਨਹੀਂ ਤਾਂ ਲਾਣਤਾ, ਠੀਕ ਹੈ ਜੀ, ਤੇ ਲਾਣਤਾ ਲੈਣ ਤੋਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਚਣਾ ਚਾਹੀਦਾ, ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ। ਔਰ ਤੁਸੀਂ ਇਹ ਦੇਖੋ ਕਿ ਦਿੱਲੀ ਤੋਂ ਆਈ ਇੱਕ ਪਾਰਟੀ ਜਿਨ੍ਹਾਂ ਦੇ ਕੋਲ ਤਕਰੀਬਨ ਇੱਥੇ 8 ਤਾਂ ਸਾਂਸਦ ਸਨ ਇੱਥੇ ਪੰਜਾਬ ਦੀ ਧਰਤੀ ਤੋਂ, ਠੀਕ ਹੈ ਜੀ, ਫਿਰ ਉਹਨਾਂ ਦੇ ਕੋਲ ਜਿਹੜੇ ਰਾਜ ਸਭਾ ਦੇ ਮੈਂਬਰ ਜਿਹੜੇ ਉੱਧਰ ਚਲੇ ਗਏ 7, ਤੇ ਫਿਰ ਉਹਨਾਂ ਦੇ ਕੋਲ ਤਕਰੀਬਨ 100 ਦੇ ਕਰੀਬ ਦੂਸਰਾ MLA ਉਹਨਾਂ ਨੇ ਬਣਾਏ ਹੋਏ ਆਪਣੇ। ਤੇ ਬਾਕੀ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਜੇ ਅਸੀਂ ਆਪਸ ਵਿੱਚ ਲੜੀ ਜਾਵਾਂਗੇ, ਇੱਕ ਦੂਜੇ ਦੀ ਬੇਕਦਰੀ ਕਰੀ ਜਾਵਾਂਗੇ, ਇੱਕ ਦੂਜੇ ਨੂੰ ਬਹੁਤ ਕੁਝ ਬੋਲੀ ਜਾਵਾਂਗੇ, ਤਾਂ ਉਹਦਾ ਲਾਭ ਕਿਹਨੂੰ ਮਿਲੇਗਾ, ਦੁਸ਼ਮਣ ਨੂੰ ਮਿਲੇਗਾ। ਸਿਆਸੀ ਦੁਸ਼ਮਣ ਜਿਹੜਾ ਹੈ ਉਹਦੀ ਭਾਵਨਾ ਨੂੰ ਸਮਝਣਾ ਚਾਹੀਦਾ, ਉਹਨੇ ਵੀ ਰਾਜ ਭਾਗ ਲਈ ਲੜਾਈ ਲੜਨੀ ਹੈ, ਇਹ ਵੀ ਰਾਜ ਭਾਗ ਦੀ ਲੜਾਈ ਲੜ ਰਹੇ ਆ, ਲੇਕਿਨ ਉਹ ਸਿਧਾਂਤਕ ਲੜਾਈ ਲੜਨਗੇ ਤੇ ਲੋਕ ਇਹਨਾਂ ਦਾ ਸਮਰਥਨ ਕਰਨਗੇ। ਲੋਕਾਂ ਨੇ ਸੁਪਨਿਆਂ ਦੇ ਵਿੱਚ ਬਹੁਤ ਕੁਝ ਸੁਣਿਆ ਕੇਜਰੀਵਾਲ ਦੀ ਜ਼ਬਾਨੋਂ, ਭਗਵੰਤ ਮਾਨ ਦੀ ਜ਼ਬਾਨੋਂ ਕਿ ਦੇਖੋ ਜੀ ਅਸੀਂ ਇੰਜ ਕਰ ਦਿਆਂਗੇ, ਉਹ ਕਰ ਦਿਆਂਗੇ, ਨਹੀਂ ਕੁਝ ਹੋਇਆ। ਤਾਂ ਉਹ ਕੁਝ ਕਰਨ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਸਾਡੀ ਸਿੱਖ ਲੀਡਰਸ਼ਿਪ ਨੂੰ ਦਿਖਾਉਣੀ ਚਾਹੀਦੀ।
0: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ, ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਇੱਧਰ ਅਲੀ ਸਾਹਿਬ ਦੀਆਂ ਚਰਚਾਵਾਂ ਹਨ, ਕਹਿੰਦੇ ਅਲੀ ਸਾਹਿਬ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ।
1: ਦੇਖੋ ਇਹ ਫੈਸਲਾ ਜਿਹੜਾ ਹੈ ਲੋਕਾਂ ਨੇ ਜਦੋਂ ਤੁਹਾਨੂੰ ਸਮਰਥਨ ਦੇਣਾ, ਜਦੋਂ ਲੋਕਾਂ ਨੇ ਫੈਸਲੇ ਕਰਨੇ ਆ, ਤਾਂ ਉਹਨਾਂ ਨੇ ਆਪਣੇ ਆਪ ਹੀ ਅੱਜ ਦੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਂਦਾ ਕਿ ਕਿੰਦਾ ਗਰਾਬ ਕਿੱਥੇ ਖੜਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ 40 ਰੈਲੀਆਂ ਕੀਤੀਆਂ, ਉਹਨਾਂ ਨੂੰ ਤਾਂ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਤਾਂ 40 ਰੈਲੀਆਂ ਕਰਕੇ ਪੰਜਾਬ ਦੇ ਵਿੱਚ ਇੱਕ ਆਪਣੀ ਹਵਾ ਨੂੰ ਬਣਾਇਆ, ਤੇ ਦੂਸਰੀ ਧਿਰ ਜਿਹੜੀ ਉਹਨੇ ਤਾਂ ਅਜੇ ਰੈਲੀਆਂ ਕੀਤੀਆਂ ਨਹੀਂ। ਜਦੋਂ ਉਹ ਪ੍ਰਭਾਵ ਨਜ਼ਰ ਆਵੇਗਾ, ਜਿਸ ਚਿਹਰੇ ਨੂੰ ਲੋਕ ਪਸੰਦ ਕਰਨਗੇ, ਯੂਥ ਪਸੰਦ ਕਰੇਗਾ, ਅੱਜ ਆਪਣੇ ਕੋਲ ਕਿਹੜੇ ਢੰਗ ਤਰੀਕੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਵੀ ਜਗ੍ਹਾ ਚੰਗੇ ਪਲੇਟਫਾਰਮ 'ਤੇ ਕੋਈ ਚੀਜ਼ ਪਾ ਦਿੰਦੇ ਹੋ ਤਾਂ ਲੋਕ ਉਹਨੂੰ ਦੇਖਦੇ ਆ, ਉਹਦੇ 'ਤੇ ਕਮੈਂਟ ਵੀ ਕਰਦੇ, ਜਿਹੜੇ ਸੁਲਝੇ ਹੋਏ ਲੋਕ ਨੇ, ਜਿਹੜੇ ਤੁਹਾਡੇ IT ਵਾਲੇ ਲੋਕ ਨੇ, ਆਹ ਹੁਣੇ ਤੁਸੀਂ ਦੇਖ ਲਿਓ ਕਿ ਆਹ ਇੰਟਰਵਿਊ ਚੱਲੇਗੀ, ਜਿਹੜੇ ਤੁਸੀਂ ਫੇਕ ਆਈਡੀਆਂ ਵਾਲੇ ਆ ਉਹ ਮੈਨੂੰ ਬਹੁਤ ਕੁਝ ਮਾੜਾ ਚੰਗਾ ਬੋਲਣ।
0: ਅੱਜ ਕੱਲ ਤਾਂ AI ਦੇ ਨਾਲ ਵੀਡੀਓ ਬਣਾ ਕੇ ਕਿਰਦਾਰ ਖੁਸ਼ੀਆਂ ਸ਼ੁਰੂ ਹੋ ਗਈਆਂ ਜੀ,
1: ਫਿਰ
0: ਕਿ ਇਹ ਠੀਕ ਆ, ਇਹ ਇਹੋ ਜੀ ਸਿਆਸਤ ਸੀ, ਇਹ ਅਸਲ ਦੇ ਵਿੱਚ ਸਿਆਸਤ ਹੈ,
1: ਇਹ ਬਹੁਤ ਮੰਦਭਾਗਾ ਵਰਤਾਰਾ, ਇਹ ਸਾਰਿਆਂ ਲਈ ਮਾੜਾ ਹੈ ਔਰ ਸਾਰਿਆਂ ਨੂੰ ਇਹਦਾ ਗੰਭੀਰ ਨੋਟਸ ਲੈਣਾ ਚਾਹੀਦਾ ਕਿ ਇਹ ਜਿਸ ਪੱਧਰ ਦੇ ਉੱਤੇ ਗੱਲ ਵੱਧ ਰਹੀ ਹੈ, ਜਿਸ ਪੱਧਰ ਦੇ ਉੱਤੇ ਇਹ ਨਜ਼ਰੀਆ ਲੋਕਾਂ ਦੇ ਵਿੱਚ ਜਾ ਰਿਹਾ ਹੈ, ਇਹ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਹੋਵੇਗਾ। ਤੁਸੀਂ ਦੇਖੋ ਕਿ ਮੈਂ ਇੱਕ ਖਬਰ ਅੱਜ ਪੜ੍ਹ ਰਿਹਾ ਸੀ, ਸ਼ਾਇਦ ਅਮਰੀਕਾ ਦੀ ਹੈ, ਉੱਥੇ ਸੋਸ਼ਲ ਮੀਡੀਆ ਤੋਂ ਇੱਕ ਲੜਾਈ ਹੋਈ, ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਸੀ ਸ਼ਾਇਦ ਉਹਦਾ ਨਾਮ ਹੀ, ਅਮਨਦੀਪ ਸਿੰਘ ਜਾਂ ਇਸ ਤਰ੍ਹਾਂ, ਉਸ ਨੇ ਉਸ ਬੰਦੇ 'ਤੇ ਜਿਹਨੇ ਸੋਸ਼ਲ ਮੀਡੀਆ 'ਤੇ ਉਹਦੇ ਬਾਰੇ ਕੁਝ ਲਿਖਿਆ ਸੀ ਉਹਦਾ ਕਤਲ ਕਰਤਾ, ਉਹਨੂੰ ਟਿਲ ਡੈਥ ਤੱਕ ਜਿਹੜੀ ਉਮਰ ਕੈਦ ਹੋ ਗਈ ਹੈ। ਤਾਂ ਇੱਕ ਉਹਨੇ ਮਾਰ ਦਿੱਤਾ, ਇੱਕ ਉਹਨੂੰ ਟਿਲ
0: ਇੱਕ ਜਿਉਂਦਾ ਮਰ ਗਿਆ,
1: ਉਹ ਜਿਉਂਦਾ ਮਰ ਗਿਆ, ਦੋ ਪਰਿਵਾਰ ਖਤਮ ਹੋ ਗਏ। ਇਸ ਕਰਕੇ ਇਹ ਇਸ ਪੱਧਰ ਦੇ ਉੱਤੇ ਜਦੋਂ ਵੀ ਕਿਸੇ ਦੇ ਬਾਰੇ ਕੁਝ ਵੀ ਬੋਲਣਾ, ਪਹਿਲਾਂ ਤੋਲੋ ਫਿਰ ਬੋਲੋ। ਤੁਸੀਂ ਕਿਸੇ ਬਾਰੇ ਕੋਈ ਵੀ ਕਮੈਂਟ ਕਰ ਰਹੇ ਹੋ, ਇਹਦਾ ਮਤਲਬ ਇਹ ਆ ਕਿ ਤੁਸੀਂ ਜੇ ਸ਼ਰਾਰਤੀ ਦਿਮਾਗ ਦੀ ਵਰਤੋਂ ਕਰਕੇ ਜਾਂ ਤੁਸੀਂ ਆਪਣਾ ਝੱਸ ਪੂਰਾ ਕਰਨ ਦੇ ਲਈ ਜਾਂ ਆਪਣੇ ਮਨ ਦਾ ਉਬਾਲ ਕੱਢਣ ਦੇ ਲਈ ਉਸ ਪ੍ਰਤੀ ਕੁਝ ਭੈੜੇ ਸ਼ਬਦ ਬੋਲ ਦਿੰਦੇ ਹੋ ਤਾਂ ਤੁਹਾਨੂੰ ਸ਼ਾਇਦ ਉਹ ਭੁੱਲ ਜਾਣਗੇ, ਲੇਕਿਨ ਜਿਸ ਬਾਰੇ ਤੁਸੀਂ ਬੋਲੇ ਹੁੰਦੇ ਆ ਉਹਨੂੰ ਕਦੇ ਨਹੀਂ ਭੁੱਲਣੇ। ਤਾਂ ਕੋਈ ਐਸਾ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਉਹਦਾ ਫਿਰ ਜਵਾਬ ਜਾਂ ਇਵਜ਼ਾਨਾ ਜਿਹੜਾ ਉਹ ਦੇਣਾ ਪੈ ਸਕਦਾ, ਇਹ ਬੀਤੇ ਸਮੇਂ ਦੇ ਵਿੱਚ ਹੋਇਆ ਹੋ ਰਿਹਾ। ਇਹੋ ਹੀ ਲੜਾਈਆਂ ਝਗੜੇ ਜਿਹੜੇ ਆ, ਖੁੰਡ ਚਰਚਾ ਜਿਹਨੂੰ ਆਪਾਂ ਕਹਿੰਦੇ, ਅੱਗੇ ਲੜਾਈਆਂ ਕਿੱਥੇ ਹੁੰਦੀਆਂ ਸੀ ਕਿ ਜਦੋਂ ਚੁਗਲੀ ਨਿੰਦਿਆ ਇੱਕ ਦੂਸਰੇ ਦੀ ਕੀਤੀ ਜਾਂਦੀ ਸੀ, ਕਿਸੇ ਦੀ ਧੀ ਭੈਣ ਬਾਰੇ ਗਲਤ ਬੋਲਿਆ ਜਾਂਦਾ ਜਾਂ ਕਿਸੇ ਬਾਰੇ ਕੋਈ ਗੱਲ ਕੀਤੀ ਜਾਂਦੀ ਸੀ, ਫਿਰ ਉਹ ਟਰੈਵਲ ਹੁੰਦੀ ਸੀ, ਉਹ ਗੱਲ ਜਦੋਂ ਦੂਸਰੇ ਦੇ ਪਾਸ ਪਹੁੰਚਦੀ ਸੀ ਤਾਂ ਉੱਥੋਂ ਫਿਰ ਖਾਨਦਾਨੀ ਲੜਾਈਆਂ ਤੱਕ ਗੱਲ ਪਹੁੰਚ ਜਾਂਦੀ ਸੀ ਤਾਂ ਉਹਦੇ ਵਿੱਚ ਕਈ ਕਈ ਕਤਲ ਹੋ ਜਾਂਦੇ ਸੀ।
0: ਬਿਲਕੁਲ।
1: ਸੋ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸੋਸ਼ਲ ਮੀਡੀਆ, ਮੈਂ ਤਾਂ ਇਹ ਗੱਲ ਕਹਾਂਗਾ ਕਿ ਵੈਸਟਰਨ ਕਲਚਰ ਜਿਹਨੂੰ ਆਪਾਂ ਕਹਿੰਦੇ ਪੱਛਮੀ, ਪੱਛਮੀ ਕਲਚਰ ਹੈ ਉਹਦੇ ਬਹੁਤ

0: ਚੰਗੇ ਪੱਖ ਨੇ ਉਹ ਗ੍ਰਹਿਣ ਕਰਨੇ ਚਾਹੀਦੇ ਆ ਤੇ ਮਾੜੇ ਪੱਖਾਂ ਨੂੰ ਛੱਡਣਾ ਚਾਹੀਦਾ। ਇਵੇਂ ਹੀ ਸੋਸ਼ਲ ਮੀਡੀਆ ਇਹਨੇ ਲੱਖਾਂ ਘਰਾਂ ਨੂੰ ਰੁਜ਼ਗਾਰ ਦਿੱਤਾ, ਲੱਖਾਂ ਇਹਨਾਂ ਨੇ ਇਸ ਤਰ੍ਹਾਂ ਦੇ ਲੋਕ ਜਿਹੜੇ ਜਿਨ੍ਹਾਂ ਦੀ ਆਵਾਜ਼ ਦਬੀ ਹੋਈ ਸੀ ਉਹ ਦੁਨੀਆ ਤੱਕ ਆਵਾਜ਼ ਪਹੁੰਚਾ ਦਿੱਤੀ ਹੈ। ਤਾਂ ਇਹ ਮਤਲਬ ਕਿ ਪਲੇਟਫਾਰਮ ਮਾੜਾ ਨਹੀਂ ਹੈਗਾ, ਬਹੁਤ ਵਧੀਆ ਪਲੇਟਫਾਰਮ, ਇੱਕ ਦੂਜੇ ਨਾਲ ਕਨੈਕਟੀਵਿਟੀ ਲਈ ਬਹੁਤ ਕੰਮ ਕਰਦਾ। ਤੁਸੀਂ ਕੋਈ ਵੀ ਗੱਲ ਆਪਣੇ ਦਿਲ ਦੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ।
1: ਬਿਲਕੁਲ,
0: ਤਾਂ ਤੁਹਾਡੇ ਲਈ ਹਮਦਰਦੀ ਲਈ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਆ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦੇ, ਤੁਹਾਡੀ ਜਾਣ ਪਹਿਚਾਣ ਵਾਲੇ ਵੀ ਨਹੀਂ ਹੁੰਦੇ, ਪਰ ਤੁਹਾਨੂੰ ਉਹ ਸਹਿਯੋਗ ਦਿੰਦੇ ਆ। ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਘੁੰਮ ਰਹੇ ਨੇ, ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੇ ਰਿਸ਼ਤੇਦਾਰ ਥੋੜ੍ਹਾ ਉਹਨਾਂ ਨੂੰ ਸਹਿਯੋਗ ਦੇ ਰਹੇ ਆ, ਉਹਨਾਂ ਨੂੰ ਜਿਹੜਾ
1: ਸੋਸ਼ਲ ਮੀਡੀਆ ਤੋਂ।
0: ਹਾਂਜੀ, ਤੇ ਸੋ ਇਹੋ ਜਿਹੇ ਕਪਲ ਟਰੈਵਲ ਜਿਹੜੇ ਆ ਉਹਨਾਂ ਦਾ ਤੁਸੀਂ
1: ਬਹੁਤ ਚੰਗੇ ਮੁੰਡੇ ਆ, ਚੰਗੇ ਯੂਥ ਆ ਜਿਹੜਾ ਇਹਦਾ ਚੰਗਾ ਫਾਇਦਾ ਲੈ ਰਿਹਾ ਹੈਗਾ,
0: ਸੋ ਸਾਡੀ ਯੂਥ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਚੰਗੇ ਪਾਸੇ ਜਾ ਕੇ, ਨਾ ਕਿ ਇੱਕ ਦੂਸਰੇ ਦੀ ਬੁਰਾਈ ਕਰਕੇ ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ। ਇਹ ਨਿੰਦਿਆ ਚੁਗਲੀ ਵਾਲਾ ਪਲੇਟਫਾਰਮ ਨਹੀਂ ਹੈਗਾ, ਇੱਥੇ ਤੁਹਾਡਾ ਸਭ ਤੋਂ ਕਿਸੇ ਕੋਲੋਂ ਕੋਈ ਹੈਗਾ ਚੀਜ਼ ਤੋਂ ਸਮਾਂ ਹੈ, ਜਿਹੜਾ ਸਮਾਂ ਸਾਡਾ ਉਹ ਐਡਾ ਕੀਮਤੀ ਹੈ, ਜਿਹੜਾ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆਉਣਾ। ਤਾਂ ਉਸ ਸਮੇਂ ਦੀ ਕਦਰ ਕਰਦਿਆਂ ਹੋਇਆਂ ਕੋਈ ਊਟ ਪਟਾਂਗ ਵਾਲੀ ਚੀਜ਼ ਇੱਥੇ ਆਉਣੀ ਨਹੀਂ ਚਾਹੀਦੀ। ਤਾਂ ਉਹ ਸਾਰੇ ਇਸ ਬਾਰੇ ਸੋਚਣਗੇ ਤਾਂ ਹੋਏਗਾ ਕਿ ਕੋਈ ਕਿ ਤੁਹਾਨੂੰ ਦੇਖੇ, ਕਿਉਂ ਦੇਖੇ ਕਿ ਇੱਥੋਂ ਕੁਝ ਮੈਨੂੰ ਕੋਈ ਚੰਗਾ ਮਿਲੇਗਾ। ਤੇ ਉਹ ਚੰਗਾ ਦੇਣ ਦੀ ਬਜਾਏ ਅਸੀਂ ਉੱਥੋਂ ਨਫ਼ਰਤ ਫੈਲਾਈਏ, ਇੱਕ ਦੂਸਰੇ ਪ੍ਰਤੀ ਭੈੜੇ ਸ਼ਬਦ ਬੋਲੀਏ, ਤਾਂ ਉਹ ਕਿਸੇ ਨੂੰ ਸ਼ੋਭਾ ਨਹੀਂ ਦਿੰਦੇ।
1: ਜੀ, ਤੁਸੀਂ ਮਾਲਵੇ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੁਹਾਡੀ ਪਾਰਟੀ ਕਰਨ ਜਾ ਰਹੀ ਹੈ, ਕੀ ਲੱਗਦਾ? ਮਾਲਵਾ ਖਾਸ ਕਰਕੇ ਮੰਨਿਆ ਜਾਂਦਾ, ਕਹਿੰਦਾ ਸਰਕਾਰ ਬਣਾਉਣ ਦੇ ਅੰਦਰ ਮਾਲਵਾ ਸਭ ਤੋਂ ਮੂਹਰੇ ਆ, 69 ਸੀਟਾਂ ਮਾਲਵੇ ਦੀਆਂ, ਤੇ ਮਾਲਵੇ ਦੇ ਲੋਕ ਸਾਥ ਦੇਣਗੇ।
0: ਬਿਲਕੁਲ ਜੀ, ਵੇਖੋ ਮਾਝਾ, ਮਾਲਵਾ ਤੇ ਦੁਆਬਾ, ਇਹ ਜਿਹੜੇ ਤਿੰਨ ਮੇਨ ਔਰੇ ਨੇ ਪੰਜਾਬ ਦੇ, ਇਹਨਾਂ ਦੇ ਵਿੱਚ ਇੱਕ ਜਦੋਂ ਅਸੀਂ ਜਾ ਰਹੇ ਹਾਂ, ਮੈਂ ਤਾਂ ਇੱਕ ਦਿਨ ਗੱਲ ਕਹੀ ਸੀ, ਮੇਰੀ ਗੱਲ ਨੂੰ ਐਵੇਂ ਕਿਸੇ ਨੇ ਪੁੱਠੀ ਪਾਇਆ, ਮੈਂ ਕਿਹਾ ਕਿ ਹੁਣ ਰੈਲੀਆਂ ਹੋਣਗੀਆਂ ਤੇ ਉਹ ਰੈਲੀਆਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਇਕੱਠ ਵੀ ਦੇਖੋਗੇ, ਉਹਨਾਂ ਦਾ ਜਜ਼ਬਾ ਵੀ ਦੇਖੋਗੇ, ਉਹਨਾਂ ਦਾ ਪ੍ਰਭਾਵ ਵੀ ਤੁਹਾਨੂੰ ਨਜ਼ਰ ਆਵੇਗਾ, ਔਰ ਉਸ ਦੇ ਵਿੱਚੋਂ ਤੁਹਾਨੂੰ ਪੰਥ ਤੇ ਪੰਜਾਬ ਦੀ ਆਵਾਜ਼ ਵੀ ਨਜ਼ਰ ਆਵੇਗੀ। ਉਹ ਰੈਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ, ਚਾਹੇ ਉਹ ਮਾਲਵੇ 'ਚ ਕਰੀਏ, ਚਾਹੇ ਮਾਝੇ 'ਚ ਕਰੀਏ, ਚਾਹੇ ਦੁਆਬੇ 'ਚ ਕਰੀਏ।
1: ਜਿਹੜਾ ਇਹ ਰੈਲੀ ਕਰੋਗੇ, ਇਹ ਇਕੱਲੀ ਤੁਹਾਡੀ ਪਾਰਟੀ ਹੋਊਗੀ ਜਾਂ ਫਿਰ ਤਾਲਮੇਲ ਕਮੇਟੀ?
0: ਦੇਖੋ, ਅਜੇ ਤਾਂ ਕੋਈ ਨਾ ਤਾਂ ਸਥਾਨ ਡਿਕਲੇਅਰ ਕੀਤਾ, ਨਾ ਕੋਈ ਡੇਟ ਡਿਕਲੇਅਰ ਕੀਤੀ ਹੈ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਮੀਟਿੰਗਾਂ ਹੋਣਗੀਆਂ 2-4, ਉਹਨਾਂ ਮੀਟਿੰਗਾਂ ਦੇ ਵਿੱਚ ਹਰ ਇੱਕ ਸੱਜਣ ਦੀ ਆਪਣੀ ਆਪਣੀ ਡਿਊਟੀ ਹੈ, ਉਹ ਡਿਊਟੀ ਕਰਕੇ ਇਸ ਨੂੰ ਚੀਜ਼ ਨੂੰ ਤੈਅ ਕਰਨਗੇ ਕਿ ਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਬੰਧ ਕਰਨਾ, ਲੋਕਾਂ ਦੇ ਨਾਲ ਕਨੈਕਟੀਵਿਟੀ ਕਿਵੇਂ ਬਣਾਉਣੀ ਹੈ, ਕਿਵੇਂ ਲੋਕਾਂ ਦੇ ਵਿੱਚ ਜਾਣਾ। ਤਾਂ ਉਹ ਜਿੱਥੇ ਵੀ ਰੈਲੀ ਦਾ ਟਾਈਮ ਦਿਆਂਗੇ ਜਾਂ ਉਹ ਜਗ੍ਹਾ ਦੱਸਾਂਗੇ ਤਾਂ ਉੱਥੇ ਫਿਰ ਸਾਰੀ ਤਿਆਰੀ ਕੀਤੀ ਜਾਵੇਗੀ।
1: ਤੁਹਾਡੀ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ? NSA ਟੁੱਟੀ ਆ ਪਰ ਹਾਲੇ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਪੰਜਾਬ ਨਹੀਂ ਲੈ ਕੇ ਆ ਰਹੀ, ਡਿਬਰੂਗੜ੍ਹ ਹੀ ਰੱਖਿਆ ਹੋਇਆ ਉਹਨਾਂ ਨੂੰ, ਕੀ ਲੱਗਦਾ ਇਹ ਸਾਰੇ ਮਸਲੇ?
0: ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ, ਪਾਰਲੀਮੈਂਟ ਦੇ ਵਿੱਚ 540 ਨੁਮਾਇੰਦੇ ਨੇ, ਉਹਨਾਂ 'ਚ ਇੱਕ ਨੁਮਾਇੰਦਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੈ
1: ਜੀ।
0: ਤਾਂ ਉਹਨੂੰ ਲੱਖਾਂ ਲੋਕਾਂ ਨੇ ਉਹਦੀ ਚੋਣ ਕੀਤੀ ਹੈ, ਡੈਮੋਕ੍ਰੇਟਿਕ ਢੰਗ ਤਰੀਕੇ ਨਾਲ ਕੀਤੀ ਹੈ, ਭਾਰਤੀ ਸੰਵਿਧਾਨ ਦੇ ਨਾਲ ਉਹਦਾ ਸਿੱਧਾ ਵਾਹ ਵਾਸਤਾ ਹੈ। ਉਹੋ ਹੀ ਕਾਨੂੰਨ ਮੋਦੀ ਸਾਹਿਬ ਫਾਲੋ ਕਰਦੇ, ਉਹੋ ਹੀ ਕਾਨੂੰਨ ਭਾਈ ਅੰਮ੍ਰਿਤਪਾਲ ਸਿੰਘ ਫਾਲੋ ਕਰ ਰਹੇ ਨੇ, ਔਰ ਜੇਕਰ ਉਹਨਾਂ ਦੇ ਉੱਤੇ ਕੋਈ ਦੋਸ਼ ਲਾਇਆ ਗਿਆ, ਉਹ NSA ਲਾਈ ਗਈ ਹੈ, ਤਾਂ ਉਹ NSA ਵੀ ਟੁੱਟ ਗਈ ਚੁੱਕੀ ਹੈ, ਉਹਨਾਂ ਦੇ ਉੱਤੇ ਕੇਸ ਹੈ, ਉਹ ਕੋਰਟ ਦੇ ਵਿੱਚ ਚੱਲ ਰਿਹਾ। ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਬੈਠੇ ਨੇ, ਵਿਧਾਨ ਸਭਾਵਾਂ ਦੇ ਵਿੱਚ ਬਹੁਤ ਸਾਰੇ ਬੈਠੇ ਨੇ ਜਿਨ੍ਹਾਂ ਦੇ ਉੱਤੇ
1: ਦਰਜਾ,
0: ਲੇਕਿਨ ਜੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਉਹਨੂੰ ਆਪਣੇ ਲੋਕਾਂ ਵਿੱਚ ਆ ਕੇ ਆਪਣੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ, ਪਾਰਲੀਮੈਂਟ ਵਿੱਚ ਮੌਕਾ ਦੇਣਾ ਚਾਹੀਦਾ। ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ, ਜਿਹੜੇ ਉਹਨਾਂ ਨੂੰ ਫੰਡ ਮਿਲਣੇ ਆ ਉਹ ਫੰਡਾਂ ਦੀ ਆਪਣੇ ਹਲਕੇ ਵਿੱਚ ਵਰਤੋਂ ਕਰਕੇ ਲੋਕਾਂ ਦੀ ਨਿਤਮਰਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਸੋਲਵ ਕਰ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ, ਉਹ ਖੋਇਆ ਨਹੀਂ ਜਾਣਾ ਚਾਹੀਦਾ।
1: ਤੁਸੀਂ ਅੰਮ੍ਰਿਤਪਾਲ ਨੂੰ ਪੰਥਕ ਮੰਨਦੇ ਹੋ ਕਿ ਰਾਜਨੀਤਿਕ?
0: ਦੇਖੋ, ਸਾਡਾ ਧਰਮ ਤੇ ਰਾਜਨੀਤੀ ਇਕੱਠੇ ਆ, ਇਕੱਲੇ ਅੰਮ੍ਰਿਤਪਾਲ ਸਿੰਘ ਦੀ ਨਹੀਂ ਗੱਲ, ਹਰ ਸਿੱਖ ਦੇ ਲਈ ਰਾਜਨੀਤੀ ਵੀ ਜ਼ਰੂਰੀ ਹੈ ਅਤੇ ਧਰਮ ਵੀ ਜ਼ਰੂਰੀ ਹੈ, ਪਰ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਧਰਮ, ਜਿਹੜਾ ਧਰਮੀ ਮਨੁੱਖ ਹੈ ਉਹ ਰਾਜਨੀਤਿਕ ਖੇਤਰ ਵਿੱਚ ਵੀ ਚੰਗੇ ਕੰਮ ਕਰੇਗਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ, ਉਹਦੇ 'ਤੇ ਸਾਨੂੰ ਪਹਿਰੇਦਾਰ ਬਣਨਾ ਚਾਹੀਦਾ। ਜਿੰਨੇ ਅਸੀਂ ਪਹਿਰੇਦਾਰ ਬਣਾਂਗੇ ਉਨਾ ਹੀ ਸਾਨੂੰ ਮਾਣ ਸਤਿਕਾਰ ਮਿਲੇਗਾ ਕੌਮ ਦੇ ਵਿੱਚ। ਤੁਸੀਂ ਦੇਖੋ ਕਿ ਕੌਮ ਇੱਕ ਐਸੀ ਸਾਡੀ ਜਮਾਤ ਹੈ ਜਿਸ ਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ, ਜੇ ਕੋਈ ਮਾੜਾ ਕੰਮ ਕਰਦਾ ਤਾਂ ਉਹਨੂੰ ਤਰਸਕਾਰਿਆ ਵੀ ਜਾਂਦਾ। ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੁੰਦਾ। ਅੱਜ ਭਾਈ ਜਿੰਦਾ ਸੁੱਖਾ ਜਿਹੜੇ ਨੇ ਕੌਮ ਦੇ ਜਰਨੈਲ ਦੇ ਰੂਪ ਦੇ ਵਿੱਚ ਉਹਨਾਂ ਨੂੰ ਕਿੱਡਾ ਵੱਡਾ ਮਾਣ ਸਤਿਕਾਰ ਹੈ ਕਿ ਕੌਮ ਦੇ ਯੋਧੇ ਬਣ ਗਏ। ਉਹਨਾਂ ਦੇ ਉੱਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਕਿੱਡਾ ਵੱਡਾ ਉਹਨਾਂ ਦਾ ਸਤਿਕਾਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਸਾਡੇ ਕੌਮੀ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ। ਇੱਥੇ ਭਾਈ ਜੁਗਰਾਜ ਸਿੰਘ ਤੂਫਾਨ ਸੀ, ਉਹਨਾਂ ਦੇ ਉੱਤੇ ਫਿਲਮ ਵੀ ਬਣੀ ਹੈ। ਉਸ ਨੌਜਵਾਨ ਦਾ ਸਿੱਖ ਤਾਂ ਸਤਿਕਾਰ ਕਰਦੇ ਹੀ ਕਰਦੇ ਸੀ, ਦੂਸਰੇ ਧਰਮਾਂ ਦੇ ਲੋਕ ਵੀ ਸਤਿਕਾਰ ਕਰਦੇ ਸੀ ਅਤੇ ਪਾਰਲੀਮੈਂਟ 'ਚ ਉਹਨਾਂ ਦੀ ਆਵਾਜ਼ ਬੁਲੰਦ ਹੋਈ ਸੀ। ਸੋ ਐਸੀ ਕੌਮ ਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਨੂੰ ਜਿਹੜਾ ਸਤਿਕਾਰ ਮਿਲਿਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ। ਸੋ ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਅਤੇ ਲੇਕਿਨ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਕਰਨੀ, ਉਸ ਦੀ ਰੌਸ਼ਨੀ ਦੇ ਵਿੱਚ ਰਾਜਨੀਤੀ ਕਰਨੀ, ਇਹ ਸੋਭ ਨਹੀਂ ਗਏ
1: ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
9: Sat Sri Akal ji, dekh rahe sare darshakan nu Mahendrapal Singh Dheri valo pyar bhari Sat Sri Akal ji. Te jive sade darshakan nu pata hi hai ji hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਵਧਾਰੋ। 1 ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
10: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
11: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
12: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
13: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
14: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
15: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ST Towing।

0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ, ਵੀ 10 ਕਰੋੜ ਰੁਪਇਆ ਲੈ ਲਿਆ ਜਿਵੇਂ ਉਹਨੇ ਗਿਣ ਕੇ ਦਿੱਤੇ ਹਨ। ਇੱਕ ਟੀਵੀ ਇੰਟਰਵਿਊ 'ਚ ਉਹ ਕਹਿ ਰਹੇ ਸੀ ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ।
0: ਹਾਂ,
1: ਅਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਰਿਸਪੋਂਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ। ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ।
0: ਉਦੋਂ ਪਤਾ ਸੀ ਜੋ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ?
1: ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਭਰ ਭਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ।
0: ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
1: ਹਾਂ ਹੋਈ ਸੀ।
0: ਹੋਈ ਸੀ?
1: ਹੋਈ ਸੀ, ਬਿਲਕੁਲ ਝੂਠ ਬੋਲਣ ਲਈ, ਇੱਕ ਭਲੇ ਮਾਨ ਸੰਬੰਧੇ ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ।
0: ਹਾਂ,
1: ਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਆਹ ਇਸ ਤਰ੍ਹਾਂ ਗੱਲ ਹੋਈ ਹੈ।
0: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ 'ਚ ਗੁੜ ਭੰਨ ਲਿਓ?
1: ਬਿਲਕੁਲ।
0: ਜਿਹੜਾ ਇਹ ਕੇਸ ਆ ਉਹਦਾ ਇਹ ਭਗਵੰਤ ਮਾਨ ਦੀ ਮਾਫੀ ਤੇ ਹੀ ਨਿਪੜੂਗਾ?
1: ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ।
0: ਇਹ ਕੀ ਸਮਝਦੇ, ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ, ਜਾਂ ਵਾਕਿਆ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਆ ਯਾਰ? ਜਦੋਂ
1: ਮੈਂ ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ।
0: ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇਹ ਤਾਂ ਜਮਾਨਤ ਦੇ ਬੰਦਾ ਬਾਹਰ ਆ, ਇਹਦਾ ਕੀ ਆ? ਇਹ ਛੁੱਟ ਥੋੜੀ ਗਿਆ, ਬਰੀ ਥੋੜੀ ਹੋ ਗਿਆ। ਪਰ ਮੁੱਖ ਮੰਤਰੀ ਵੀ ਹੁਣ ਜਮਾਨਤ ਤੇ ਹੀ ਨੇ?
1: ਬਿਲਕੁਲ ਜਮਾਨਤ ਤੇ ਨੇ। ਕਹਿ ਲਓ ਵੀ ਇਹਨਾਂ ਨੇ ਕੁਐਸ਼ਨ ਵਾਸਤੇ ਪਾਈ ਸੀ, ਪਰ ਜਦੋਂ ਇਹਨੇ ਕੋਰਟ ਦਾ ਦੇਖਿਆ 18 ਅਕਤੂਬਰ 2025 ਨੂੰ ਇਹਨਾਂ ਨੇ ਕੁਐਸ਼ਨ ਵਾਸਤੇ ਪਾਈ ਹੋਈ ਪਟੀਸ਼ਨ ਵਿਦਡਰਾ ਕੀਤੀ ਹੈ।
0: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ
1: ਬਸ ਉਦੋਂ ਜਮਾਨਤ ਉਸੇ ਦਿਨ ਜਮਾਨਤ ਕਰਾ ਲਈ ਸੀ ਇਹਨਾਂ ਨੇ,
0: ਠੀਕ ਹੈ,
1: ਉਸੇ ਦਿਨ ਅਪੀਅਰ ਹੋਏ ਸੀਗੇ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਹੀ ਨਹੀਂ।
0: ਮਾਣਯੋਗ ਅਦਾਲਤ ਨੇ ਤਰੀਕ ਪਾਈ ਆ 1/5/26 ਪਾਈ ਆ। ਹੁਣ 1/5/26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਰਿਹਾ ਹੈਗਾ,
1: ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ? ਇਹ ਹੋ ਸਕਦਾ ਹੈ ਉਹ ਭੱਜਦਾ ਹੋਵੇ ਕਿਉਂਕਿ ਇਹ ਉਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ। ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਫਿਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਰਹੇ ਨੇ ਜਿਹਨਾਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਨੇ ਉਹ,
0: ਠੀਕ
1: ਹੈ, ਐਡੀਆਂ ਮੁੱਡੀਆਂ ਲੜਾਈਆਂ ਲੜੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਸੋਚਣਾ ਚਾਹੀਦਾ ਸੀ ਮੈਂ ਕਿਸ ਧਰਤੀ 'ਤੇ ਆ ਕੇ ਕੀ ਝੂਠ ਬੋਲ ਰਿਹਾ।
0: ਕਿਉਂਕਿ ਪਿਛਲੀ 2022 ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠਿਕਰੀ ਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ ਉਹ ਤਾਂ ਹਾਲਾਂਕਿ ਹੰਗਰ ਸਟ੍ਰਾਈਕ ਨਾਲ ਮਰੇ ਸੀ। ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹੇ। ਇਹ ਮਾਨਸਾ ਦੀ ਧਰਤੀ 'ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ ਡਲਾ ਤੋਂ ਡਲਾ ਹੋਤਾ ਹੈ 2017
1: ਨਾਲ, ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੋਤਾ ਹੈ ਕਿਸ ਕੀ ਤਰਫ ਚਲਾ ਹੋਤਾ ਹੈ, ਇਹ ਨਹੀਂ ਕਿਹਾ ਉਹਨਾਂ ਦੇ ਨਾਲ, ਇਹ ਕਿਸੇ ਵੱਲ ਵੀ ਚੱਲ ਸਕਦਾ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ, ਬੇਹੱਦ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਰਾਜਨੀਤੀ ਦੇ ਵਿੱਚ ਅਕਸਰ ਬਹੁਤ ਸਾਰੇ ਬਿਆਨ ਚੱਲਦੇ ਨੇ, ਪਰ ਕਿਸੇ ਨੂੰ ਡੀਫੇਮ ਕਰਨਾ ਜਾਂ ਕਿਸੇ ਬਾਰੇ ਇੱਦਾਂ ਹੀ ਭਰੀ ਸਭਾ ਦੇ ਵਿੱਚ ਅਵਾ ਤਵਾ ਬੋਲ ਦੇਣਾ, ਇਹ ਪਿਰਤ ਕਿੱਥੋਂ ਸ਼ੁਰੂ ਹੋਈ? ਪਰ ਇਸ ਪਿਰਤ ਦੇ ਸ਼ੁਰੂ ਹੋਣ ਦੇ ਨਾਲ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਉਦੋਂ ਬਿਆਨਬਾਜ਼ੀ ਕਰਦੇ ਨੇ ਪਰ ਲੀਗਲੀ ਕੋਰਟਾਂ ਕਚਹਿਰੀਆਂ ਦੇ ਵਿੱਚ ਉਹ ਮਾਮਲੇ ਨਹੀਂ ਜਾਂਦੇ। ਇੱਕ ਅਜਿਹਾ ਹੀ ਮਾਮਲਾ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਦੇ ਖਿਲਾਫ ਖੜੇ ਹੋਏ ਐਕਸ MLA ਨਾਜਰ ਸਿੰਘ ਮਾਨਸਈਆ। 2019 ਦੇ ਵਿੱਚ ਨਾਜਰ ਸਿੰਘ ਮਾਨਸਈਆ ਕਾਂਗਰਸ ਜੁਆਇਨ ਕਰਦੇ ਨੇ ਅਤੇ ਉਦੋਂ ਬਾਅਦ ਭਗਵੰਤ ਮਾਨ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਉਹਨਾਂ ਦਾ ਕਰੋੜਾਂ ਰੁਪਈਆਂ ਦੇ ਵਿੱਚ ਸੌਦਾ ਹੋ ਗਿਆ। ਇਹ ਸਾਰੀਆਂ ਗੱਲਾਂ ਕੋਰਟਾਂ ਦੇ ਵਿੱਚ ਇਹ ਮਾਮਲਾ ਰਿਹਾ, ਪਰ ਹੁਣ

0: ਨੇ। ਇਹ ਕਹਿਣਾ ਗਾ ਬਹੁਤ ਸਾਰੇ ਉਹ ਲੋਕਾਂ ਦਾ ਜਿਹੜੇ ਮੁੱਖ ਮੰਤਰੀ ਦੇ ਦੂਜੇ ਪਾਸੇ ਖੜੇ ਨੇ, ਜਿਹੜੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਸਵਾਲ ਕਰਦੇ ਨੇ। 1 ਤਰੀਕ ਨੂੰ ਮੁੱਖ ਮੰਤਰੀ ਨੂੰ ਹੁਣ ਫਿਰ ਮਾਣਯੋਗ ਮਾਨਸਾ ਅਦਾਲਤ ਨੇ ਬੁਲਾਇਆ ਗਾ। ਅੱਜ ਇਸ ਮੁਲਾਕਾਤ ਦੇ ਵਿੱਚ ਸਾਰੇ ਕੇਸ ਦੇ ਬਾਰੇ ਡਿਟੇਲ ਗੱਲਬਾਤ ਹੋਊਗੀ। ਸਾਡੇ ਨਾਲ ਮੌਜੂਦ ਰਹਿਣਗੇ ਐਕਸ ਵਿਧਾਇਕ ਨੇ ਨਾਜਰ ਸਿੰਘ ਮਾਨਸਈਆ। ਨਾਜਰ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਹਿਬ।
0: ਠੀਕ ਠਾਕ ਹੋ ਜੀ?
1: ਬਿਲਕੁਲ ਠੀਕ ਠਾਕ ਜੀ।
0: ਤੁਹਾਡਾ ਕੇਸ ਪਹਿਲਾਂ ਸੁਰਖੀਆਂ 'ਚ ਨਹੀਂ ਆਇਆ ਪਰ ਹੁਣ ਬਹੁਤ ਸੁਰਖੀਆਂ 'ਚ ਆ। ਪਹਿਲਾਂ ਮੈਂ ਇਹਦੀ ਡਿਟੇਲ ਜਾਣਨੀ ਚਾਹੂੰਗਾ ਵੀ ਇਹ ਸਾਰੀ ਜਿਹੜੀ ਕਹਾਣੀ ਹੈ ਸ਼ੁਰੂ ਕਿੱਥੋਂ ਹੁੰਦੀ ਆ?
1: ਰਤਨ ਜੀ, ਇਸ ਤਰ੍ਹਾਂ 2019 ਦੀ ਜਦੋਂ ਲੋਕ ਸਭਾ ਇਲੈਕਸ਼ਨ ਸੈੱਟ ਇਨ ਹੋ ਗਈ ਸੀ
0: ਜੀ,
1: ਪਹਿਲਾਂ ਤਾਂ ਮੈਂ ਇਹਨਾਂ ਦਾ ਆਸਟ ਪੈਚਅਪ ਕਰਾਉਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਦੀ ਅਤੇ ਖਹਿਰਾ ਸਾਹਿਬ ਦੀ
0: ਜੀ,
1: ਪਰ ਜਦੋਂ ਫੇਲ ਹੋਏ ਤਾਂ ਅਲਟੀਮੇਟਲੀ ਮੈਂ ਇਹਨਾਂ ਤੋਂ ਨਾਰਾਜ਼ ਸੀ ਦੋਨੇ ਪਾਸੇ, ਕਿਉਂਕਿ ਚਲੋ ਭਗਵੰਤ ਮਾਨ ਵਾਲੀ ਪਾਰਟੀ ਨੂੰ ਤਾਂ ਅਸੀਂ ਪਹਿਲਾਂ ਛੱਡ ਚੁੱਕੇ ਸੀ ਕਿਉਂਕਿ ਖਹਿਰਾ ਸਾਹਿਬ ਦੇ ਨਾਲ ਸੀ, ਪਰ ਫਿਰ ਵੀ ਮੇਰੇ ਕਿਤੇ ਐਂ ਸੀ ਵੀ ਯਾਰ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਚਾਹੀਦੀ ਹੈ, ਹੁਣ ਲੋਕ ਸਭਾ ਦੀ ਇਲੈਕਸ਼ਨ ਆ ਗਈ ਹੈ, ਇਨਕੇਸ ਕੋਈ ਮਤਭੇਦ ਸੀ ਥੋੜ੍ਹਾ ਮੋਟਾ ਇੱਧਰ ਉੱਧਰ ਹੋਇਆ ਤਾਂ ਇਕੱਠੇ ਹੋ ਜਾਈਏ। 8 ਮਾਰਚ ਨੂੰ ਉਸ ਐਂਗਲ ਤੋਂ ਮੇਰੀ ਮੀਤ ਹੇਅਰ ਦੇ ਘਰੇ, ਮੀਤ ਹੇਅਰ ਦੀ ਰਿਕੁਐਸਟ 'ਤੇ ਉਹਨਾਂ ਦੇ ਘਰ ਮੀਟਿੰਗ ਵੀ ਹੋਈ ਸੀ ਭਗਵੰਤ ਮਾਨ ਨਾਲ, ਖਹਿਰਾ ਸਾਹਿਬ ਦੇ ਨਾਲ ਤਾਂ ਸੀਗਾ ਹੀ ਮੈਂ।
0: ਠੀਕ ਹੈ ਜੀ।
1: ਅਤੇ ਮੇਰਾ ਇੱਕ ਆਪਣਾ ਸੁਭਾਅ ਹੈ
0: ਜੀ
1: ਵੀ ਜੋ ਕੁਛ ਕਰਨਾ ਹੈ ਅੰਦਰ ਖਾਤੇ ਕਰੋ, ਇਨ ਕੇਸ ਇਹ ਵੀ ਪਬਲਿਕ ਨਹੀਂ ਹੋਈ ਗੱਲ ਕਦੇ ਵੀ, ਪਰ ਮੈਂ ਅੱਜ ਤੁਹਾਡੇ ਕੋਲ ਦੱਸਣ ਲੱਗਿਆ ਵੀ ਜੇ ਇਹ ਮੈਚਿਓਰ ਹੋ ਜਾਂਦੀ ਗੱਲ ਤਾਂ ਆਪਣੇ ਆਪ ਪਬਲਿਕ ਹੋ ਜਾਣੀ ਸੀ। ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਤੁਸੀਂ ਓਵਰਆਲ ਹਿੱਤ 'ਚ ਗੱਲ ਕਰਨੀ ਹੁੰਦੀ ਹੈ, ਚਾਹੇ ਉਹ 'ਚ ਤੁਹਾਡਾ ਹਿੱਤ ਹੋਵੇ, ਪਬਲਿਕ ਹਿੱਤ ਹੋਵੇ, ਚਾਹੇ ਤੁਹਾਡੀ ਪਾਰਟੀ ਦਾ ਹਿੱਤ ਹੋਵੇ, ਅਤੇ ਇਹਨੂੰ ਪਬਲਿਕ ਨਹੀਂ ਕੀਤਾ ਗਿਆ ਸੀ। ਪਰ ਮੈਂ ਨਿਰਾਸ਼ ਹੋ ਕੇ ਫਿਰ 25 ਅਪ੍ਰੈਲ 2019 ਨੂੰ ਕਾਂਗਰਸ ਜੁਆਇਨ ਕੀਤੀ ਸੀ।
0: ਉਹਦੇ ਪਿੱਛੇ ਉਦੋਂ ਪਹਿਲਾਂ ਮੀਟਿੰਗ ਚੱਲੀ,
1: ਉਦੋਂ ਪਹਿਲਾਂ ਮੇਰੀ ਮੀਟਿੰਗ ਇਹਦੇ ਭਗਵੰਤ ਮਾਨ ਦੇ ਨਾਲ ਹੋਈ ਸੀ ਮੀਤ ਹੇਅਰ ਦੇ ਘਰ
0: ਬਰਨਾਲੇ।
1: ਠੀਕ ਹੈ ਜੀ।
0: ਕਾਹਦੇ ਲਈ ਵੀ ਇਕੱਠੇ ਹੋ ਜੀ,
1: ਇਕੱਠੇ ਹੋਣ ਵਾਸਤੇ। ਪਰ ਜਦੋਂ ਦੋਨਾਂ ਪਾਸਿਓਂ ਕੋਈ ਰਿਸਪੌਂਸ ਜਾਂ ਨਹੀਂ ਆਇਆ, ਖਹਿਰਾ ਸਾਹਿਬ ਵੀ ਦਿਲੋਂ ਨਹੀਂ ਚਾਹੁੰਦੇ ਸੀ ਵੀ ਮੈਂ ਇਹਨਾਂ 'ਚ ਜਾਵਾਂ,
0: ਠੀਕ ਹੈ,
1: ਉਹ ਲੈਣਾ ਨਹੀਂ ਸੀ ਚਾਹੁੰਦਾ, ਉਹ ਇਹ ਤਾਂ ਚਾਹੁੰਦਾ ਸੀ ਵੀ ਬਾਕੀ ਸਾਰੇ MLA ਆ ਜਾਓ, ਪਰ ਸੁਖਪਾਲ ਸਿੰਘ ਖਹਿਰੇ ਨੂੰ ਅਸੀਂ ਨਹੀਂ ਲੈਣਾ। ਪਰ ਮੈਂ ਇਸ ਚੀਜ਼ ਨੂੰ ਵੀ ਉਹਨੂੰ ਕਨਵਿੰਸ ਕਰ ਲਿਆ ਸੀ ਵੀ ਕਿ ਇਹੋ ਜਿਹੀ ਕਿਹੜੀ ਗੱਲ ਹੁੰਦੀ ਹੈ ਵੀ ਜਿੱਥੇ ਆਪਾਂ ਇਕੱਠੇ ਰਹੇ ਹੋਈਏ ਵੀ ਦੁਬਾਰੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਉਸ ਵੇਲੇ ਮੈਂ ਐਗਜ਼ਾਮਪਲ ਉਹਨੂੰ ਇਹ ਵੀ ਦਿੱਤੀ ਵੀ ਸੁਖਪਾਲ ਸਿੰਘ ਖਹਿਰਾ ਵੀ ਤਾਂ ਹੁਣ ਆਪਦੀ ਪਾਰਟੀ ਬਣਾ ਕੇ ਦੂਜੇ ਜਿਹੜੀ ਮਤਲਬ ਕਿ ਪਾਰਟੀਆਂ ਨਾਲ ਸਮਝੌਤੇ ਦੀ ਹੱਲ ਕੱਢ ਰਿਹਾ ਵੀ ਤਾਂ ਕਿ ਲੜ ਕੇ ਇਲੈਕਸ਼ਨ ਲੜੀ ਜਾਵੇ ਲੋਕ ਸਭਾ ਦੀ।
0: ਠੀਕ ਹੈ,
1: ਠੀਕ ਹੈ। ਮੈਂ ਜੀ ਉਹਨਾਂ ਨੇ CPI ਨਾਲ ਸਮਝੌਤਾ ਕਰ ਲਿਆ,
0: ਠੀਕ
1: ਹੈ, ਬਹੁਤ ਜਾਣ ਸਮਾਜ ਪਾਰਟੀ ਨਾਲ ਸਮਝੌਤਾ ਕਰ ਲਿਆ, ਹੋਰਾਂ ਪਾਸੇ ਈਵਨ ਜਿਹੜਾ ਅਕਾਲੀ ਦਲ ਟਕਸਾਲੀ ਉਸ ਵੇਲੇ ਨਵਾਂ ਨਵਾਂ ਉੱਭਰ ਰਿਹਾ ਸੀ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਤੇ ਤੁਸੀਂ ਵੀ ਤਾਂ ਇੱਥੋਂ ਤੱਕ ਹੈ ਵੀ ਤੁਸੀਂ ਤਾਂ ਕਾਂਗਰਸ ਨਾਲ ਵੀ ਟਾਈ ਅਪ ਕਰ ਲਿਆ, ਇਹਨਾਂ ਨੇ ਕੀਤਾ ਵੀ ਹਾਂ ਕਰ ਰਹੇ ਹਾਂ, ਤੇ ਮੈਂ ਫਿਰ ਆਪਣੇ ਆਪ 'ਚ ਕੀ ਮੁਸ਼ਕ ਮਾਰਦਾ ਤੁਹਾਨੂੰ? ਜਦੋਂ ਇਸ ਗੱਲ ਤੋਂ ਚੱਲਦੇ ਚੱਲਦੇ ਇਹ ਗੱਲ ਸਿਰੇ ਨਹੀਂ ਚੜ੍ਹੀ, ਕਿਉਂਕਿ ਇਹਦੇ ਲਈ ਕਸੂਰ ਆ ਦੋਨੇ ਲੀਡਰ ਸੀ, ਇਹ ਭਗਵੰਤ ਮਾਨ ਵੀ ਸੀ, ਸੁਖਪਾਲ ਸਿੰਘ ਖਹਿਰਾ ਸੀ, ਦੋਨੇ ਇਕੱਠੇ ਨਹੀਂ ਹੋਣਾ ਚਾਹੁੰਦੇ ਸੀਗੇ।
0: ਠੀਕ ਹੈ।
1: ਤਾਂ ਫਿਰ ਮੈਨੂੰ ਇੱਧਰੋਂ ਵੀ ਆਫਰ ਆਈ, ਮੈਂ ਕੁਛ ਇਸ ਤਰ੍ਹਾਂ ਦੇ ਜਾਂ ਕਹਿ ਲਓ ਸਾਡੇ ਹਲਕੇ ਦੀਆਂ ਪ੍ਰੋਬਲਮ ਸੀਗੀਆਂ ਕੁਛ ਆਲੇ ਦੁਆਲੇ ਦਾ ਜਾਣੀ ਸਿਸਟਮ ਦੇਖ ਕੇ, ਮੈਂ ਫਿਰ ਇਹ ਡਿਸਾਈਡ ਕੀਤਾ ਵੀ ਠੀਕ ਹੈ ਵੀ ਮੈਨੂੰ ਅਪਰੋਚ ਕਰ ਰਹੇ ਨੇ ਕਾਂਗਰਸ ਵਾਲੇ ਅਤੇ ਮੈਨੂੰ ਅਲੱਗ ਚਲੇ ਜਾਣਾ ਚਾਹੀਦਾ ਤਾਂ ਕਿ ਲੋਕਾਂ ਨੇ ਜਿਸ ਐਸਪੀਰੇਸ਼ਨ ਨਾਲ ਲੋਕਾਂ ਨੇ ਜਿਸ ਉਮੀਦ ਨਾਲ ਮੈਨੂੰ MLA ਬਣਾਇਆ ਤਾਂ ਮੈਂ ਉਹ ਉਮੀਦਾਂ ਦਾ ਕੋਈ ਮਾੜਾ ਮੋਟਾ ਕੋਈ ਸਮਾਧਾਨ ਕਰ ਸਕਾਂ। ਤਾਂ ਫਿਰ 25 ਅਪ੍ਰੈਲ 2019 ਨੂੰ ਮੈਂ ਕਾਂਗਰਸ ਜੁਆਇਨ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਕੋਲ।
0: ਕਿੰਨੇ ਪੈਸੇ ਦਿੱਤੇ ਕਾਂਗਰਸ ਨੇ?
1: ਕੋਈ ਪੈਸਾ ਨਹੀਂ ਸੀ ਜੀ। ਕਾਰਨ ਕੀ ਸੀ ਵੀ ਮੇਰੇ ਦਿਲ 'ਚ ਜੋ ਸੀ ਉਹ ਹਲਕੇ ਦਾ ਹਿੱਤ ਸੀ। ਠੀਕ ਹੈ ਵੀ ਤੁਸੀਂ ਜਿੱਥੇ ਵੀ ਹੋ ਕੀ ਤੁਸੀਂ ਹਲਕੇ ਨਾਲ ਜਿਹੜੇ ਉਮੀਦਾਂ ਨਾਲ ਲੋਕਾਂ ਨੇ ਤੁਹਾਨੂੰ MLA ਬਣਾਇਆ ਤੁਸੀਂ ਕੁਛ ਕਰ ਸਕਦੇ ਹੋ। ਤਾਂ ਮੈਂ ਫਿਰ ਇਹ ਕਾਂਗਰਸ ਜੁਆਇਨ ਕੀਤੀ ਸੀ।
0: ਪਰ ਤੀਜੇ ਚੌਥੇ ਦਿਨ ਜਦੋਂ
1: ਤੀਜੇ ਦਿਨ 27 ਤਰੀਕ ਨੂੰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੰਗਰੂਰ।
0: ਠੀਕ ਹੈ।
1: ਉਹਦੇ ਵਿੱਚ ਇਹਨਾਂ ਨੇ ਐਲੀਗੇਸ਼ਨ ਲਾਇਆ, ਹੋਰ ਐਲੀਗੇਸ਼ਨ ਵੀ ਬੜੇ ਲਾਉਂਦੇ ਰਹੇ, ਹੋਰ ਸਾਰਾ ਕੁਛ ਕੀਤਾ, ਪਰ ਮੇਨ ਜਿਹੜਾ ਮੇਰੇ ਨਾਲ ਰਿਲੇਟਡ ਸੀ ਇਹ ਸੀ, ਉਹਨਾਂ ਨੇ ਕਿਹਾ ਸੀ ਵੀ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਤੋਂ 10 ਕਰੋੜ ਰੁਪਇਆ ਲੈ ਕੇ ਉਹਨਾਂ 'ਚ ਰਲਿਆ ਹੈ।
0: ਠੀਕ ਹੈ।
1: ਅਤੇ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨੀ ਪੱਕੀ ਕੀਤੀ ਹੈ।
0: ਠੀਕ ਹੈ,
1: ਠੀਕ ਹੈ। ਅਤੇ ਮੈਨੂੰ ਬੜਾ ਇਸ ਚੀਜ਼ ਦਾ ਜਾਣੀ ਰੰਜਿਸ਼ ਹੋਈ, ਕਿਉਂਕਿ ਕਾਰਨ ਇਹ ਸੀਗਾ ਮੈਨੂੰ ਤਾਂ ਮਈ 2017 ਦੇ ਵਿੱਚ ਉਸ ਵੇਲੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਟਾਈ ਅਪ ਕੀਤਾ ਸੀ ਵੀ ਤੁਹਾਨੂੰ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਾ ਦਿੰਦੇ ਹਾਂ, ਬੇਸ਼ੱਕ ਪਾਰਟੀ ਵੀ ਨਾ ਬਦਲੋ, ਕਿਉਂਕਿ ਪੋਸਟ ਐਡਵਰਟਾਈਜ਼ ਹੋਈ ਸੀ, ਉਹ ਕੋਇਨਸਾਈਡ ਹੋ ਗਿਆ ਇਸ਼ੂ ਵੀ ਸਾਡੇ ਚੇਅਰਮੈਨ ਰਹੇ ਸੀ, ਉਹਨਾਂ ਨੂੰ ਪਤਾ ਸੀ ਮੇਰੀ ਵਰਕਿੰਗ ਦਾ। ਚਲੋ ਐਨੀਵੇ, ਉਹ ਮੈਂ ਉਹਨਾਂ ਨੂੰ ਨਾ ਕਰਤੀ ਸੀ ਵੀ ਮੈਂ ਕੰਸਟੀਟਿਊਸ਼ਨਲ ਪੋਸਟ 'ਤੇ ਹੀ ਰਹਿਣਾ ਚਾਹੁੰਦਾ। ਇਹ 100 ਤਰ੍ਹਾਂ ਦੇ ਰੌਲੇ ਪੈਂਦੇ ਨੇ, ਕੀ ਪਤਾ।

0: ਵੀ ਅੱਜ ਮੈਨੂੰ ਅਪੁਆਇੰਟ ਕਰੋ, ਕੱਲ ਨੂੰ ਤੁਹਾਡਾ ਆ ਜੇ ਆਦੇਸ਼ ਵੀ, ਚਲੋ ਜੀ ਤੁਹਾਨੂੰ ਹਟਾਇਆ ਜਾਂਦਾ ਹੈ, ਠੀਕ ਹੈ। ਮੈਂ ਫਿਰ ਇਸ ਚੀਜ਼ ਨੂੰ ਲੈ ਕੇ ਇਹਨਾਂ ਨੂੰ ਫਿਰ ਨੋਟਿਸ ਵੀ ਦਿੱਤਾ ਸੀ ਭਗਵੰਤ ਮਾਨ ਨੂੰ, ਕਿਉਂਕਿ ਉਹ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਵੀ 10 ਕਰੋੜ ਰੁਪਇਆ ਲੈ ਲਿਆ, ਪੰਜਾਬ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਹੀ ਪੱਕੀ ਕਰ ਲਈ ਹੈ, ਤਾਂ ਸਾਰੇ ਅਖਬਾਰਾਂ 'ਚ ਸਾਰੇ ਕਿਤੇ ਘੁੰਮਿਆ ਉਹ
1: ਹੈਡਲਾਈਨ ਬਣੀ।
0: ਅਤੇ ਜਿਹੜੇ ਇਹਨਾਂ ਦੇ ਅੱਗੇ ਫਰਦਰ ਕਹਿ ਲਓ ਵੀ ਵਰਕਰਸ ਨੇ, ਫੋਰਸ ਨੇ, ਵਲੰਟੀਅਰ ਨੇ, ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਟੀਮ ਸੀ ਇਹਦੀ ਆਮ ਆਦਮੀ ਪਾਰਟੀ ਦੀ, ਉਹਨਾਂ ਤੋਂ ਜੋ ਮੇਰੇ ਬਾਰੇ ਬਕਵਾਸਬਾਜ਼ੀ ਕੀਤੀ ਗਈ, ਠੀਕ ਹੈ, ਉਹ ਵੀ ਰਿਕਾਰਡ ਹੈ, ਜੋ ਚਿੱਕੜੇ ਸੁੱਟ ਸਕਦੇ ਸੀ ਉਹਨਾਂ ਸੁੱਟਿਆ। ਮੇਰੇ ਖਿਆਲ 'ਚ ਜੇ ਕੋਈ ਹੋਰ ਆਮ ਸਧਾਰਨ ਬੰਦਾ ਹੋਵੇ ਇਹੋ ਜਿਹਾ ਚਿੱਕੜ ਸੁੱਟਣ 'ਤੇ ਇਹੋ ਜਿਹੀਆਂ ਗਾਲੀ ਗਲੋਚ ਨੂੰ ਲੈ ਕੇ, ਸ਼ਾਇਦ ਜਿਵੇਂ ਆਪਣੇ ਆ ਪਿੱਛੇ ਜੇ ਹੁਣ ਇੱਕ DM ਨੇ ਗਗਨਦੀਪ ਨੇ ਉਹਨਾਂ ਨੇ ਸੁਸਾਈਡ ਕੀਤਾ ਸੀ, ਇੱਥੋਂ ਤੱਕ ਦੀ ਨੌਬਤ ਵੀ ਆ ਸਕਦੀ ਹੁੰਦੀ ਹੈ। ਪਰ ਮੈਂ ਆਪਣੇ ਆਪ ਨੂੰ ਸਥਿਰ ਰੱਖ ਕੇ ਇਸ ਚੀਜ਼ ਦਾ ਫੇਸ ਕੀਤਾ ਅਤੇ ਨਾਲ ਇਹਨਾਂ ਨੂੰ ਫਿਰ ਇੱਕ ਨੋਟਿਸ ਦਿੱਤਾ ਵਕੀਲ ਦੇ ਥਰੂ ਵੀ ਤੁਸੀਂ ਇਸ ਚੀਜ਼ ਲਈ ਮਾਫ਼ੀ ਮੰਗੋ ਜਾਂ ਕਲੈਰੀਫਾਈ ਕਰੋ, ਨਹੀਂ ਤਾਂ ਫਿਰ ਮੈਂ ਤੁਹਾਨੂੰ ਕੋਰਟ ਦੇ ਵਿੱਚ ਤੁਹਾਡੇ 'ਤੇ ਡੈਫਾਮੇਸ਼ਨ ਫਾਈਲ ਕਰੂੰਗਾ।
1: ਭਗਵੰਤ ਮਾਨ ਨੇ ਕਦੇ ਤੁਹਾਨੂੰ ਪਰੂਫ ਦਿੱਤੇ ਵੀ 10 ਕਰੋੜ ਤੁਹਾਨੂੰ ਕਿੱਥੇ ਮਿਲਿਆ ਜਾਂ ਜਿਹੜੀ ਉਹ ਚੇਅਰਮੈਨੀ ਸੀ ਉਹ ਕਦੋਂ ਦਿੱਤੀ, ਕਿਵੇਂ ਕੀ ਹੋਇਆ ਉਹ?
0: ਪਰੂਫ ਤਾਂ ਦੂਰ ਦੀ ਗੱਲ, ਮੇਰੇ ਨਾਲ ਤਾਂ ਕਦੇ ਟਾਕਿੰਗ ਟਰਮਸ ਵੀ ਨਹੀਂ ਹੋਈਆਂ ਇਸ ਤਰ੍ਹਾਂ ਇਸ ਇਸ਼ੂ 'ਤੇ ਵੀ ਉਹਨਾਂ ਨੇ ਮੈਨੂੰ ਕੋਈ ਫੋਨ ਕੀਤਾ ਹੋਵੇ ਜਾਂ ਕਿਤੇ ਮਿਲੇ ਹੋਣ, ਮੈਨੂੰ ਕੁਛ ਕਿਹਾ ਹੋਵੇ, ਠੀਕ ਹੈ, ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਮੈਂ ਨੋਟਸ ਦਿੱਤਾ ਸੀ ਵੀ ਇਹਨੂੰ ਕਲੈਰੀਫਾਈ ਕਰੋ ਵੀ ਕਿਹੜੇ 10 ਕਰੋੜ ਨੇ, ਕਿਹੜੀ ਪੰਜਾਬ ਪੋਲਿਊਸ਼ਨ ਬੋਰਡ ਦੀ ਚੇਅਰਮੈਨੀ ਹੈ, ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ।
1: ਠੀਕ ਹੈ,
0: ਠੀਕ ਹੈ, ਤਾਂ ਫਿਰ ਕੁਦਰਤੀ ਹੈ ਜੀ। ਦੇਖੋ ਇੱਕ ਇਹ ਨਹੀਂ ਹੁੰਦਾ ਵੀ ਚਲੋ ਉਹਨੇ ਇੱਕ ਵਾਰੀ ਕੋਈ ਰੈਫਰੈਂਸ ਕਹਿਤਾ ਜਾਂ ਪਾਸਿੰਗ ਕੋਈ ਰਿਮਾਰਕਸ ਪਾਸ ਕਰਤੇ, ਠੀਕ ਹੈ ਨਾ, ਰੂਟੀਨ 'ਚ ਉਹ ਵੀ ਬੰਦਾ ਭੁੱਲ ਜਾਂਦਾ ਹੈ ਜਾਂ ਸੈੱਟ ਸਾਈਡ ਪਾਸੇ ਕਰ ਦਿੰਦਾ, ਛੱਡੋ ਵੀ ਜੇ ਰਹੂਗੀ ਗੱਲ।
1: ਹਾਂਜੀ ਹਾਂਜੀ,
0: ਇਹਨਾਂ ਨੇ ਆਪਦੀ ਮੀਡੀਆ ਟੀਮ ਨੂੰ ਇੰਨਾ ਕੁ ਇਸ ਐਂਗਲ ਤੋਂ ਤਿਆਰ ਕੀਤਾ ਹੋਇਆ ਸੀ ਵੀ ਉਹਨਾਂ ਨੇ ਕੋਈ ਮਿੰਟ ਨਹੀਂ ਸੀ ਜਾਣਦੇ ਜਦੋਂ ਲੋਕਾਂ ਦੇ ਇਸ ਤਰ੍ਹਾਂ ਦੇ ਕਮੈਂਟ ਨਹੀਂ ਆਉਂਦੇ ਸੀ ਵੀ ਨਾਜਰ ਸਿੰਘ ਬਕਾਊ ਹੈ, ਨਾਜਰ ਸਿੰਘ ਗਦਾਰ ਹੈ, ਉਹਨੂੰ ਮਰ ਜਾਣਾ ਚਾਹੀਦਾ। ਈਵਨ ਪਰਸਨਲਾਈਜ਼ ਡੈਫਾਮੇਟਰੀ ਗੱਲਾਂ ਇਹਨਾਂ ਦੇ ਵਰਕਰਾਂ ਵੱਲੋਂ ਵੀ ਸੋਸ਼ਲ ਮੀਡੀਆ 'ਚ ਲਿਖੀਆਂ ਗਈਆਂ ਮੇਰੇ ਬਾਰੇ।
1: ਤੁਹਾਡੇ ਮਨ 'ਚ ਵਿਚਾਰ ਆਇਆ ਸੁਸਾਈਡ ਕਰਨ ਦਾ?
0: ਮੈਂ ਇਹ ਦੇਖੋ ਗੱਲ ਪਤਾ ਕੀ ਹੈ, ਜ਼ਿੰਦਗੀ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਦੋਂ ਕਿਤੇ ਫਸਿਆ ਹੋਵੇ ਜਾਂ ਕੋਈ ਇਹੋ ਜਿਹੀ ਗੱਲ ਹੋ ਜਾਏ ਵੀ ਉਹਦੇ ਵਿੱਚ ਨਾ ਆਵੇ, ਪਰ ਗੱਲ ਇਹ ਹੈਗੀ ਹੈ ਬੰਦੇ ਨੇ ਆਪਣੇ ਆਪ ਨੂੰ ਸਟਰੋਂਗ ਕਰਨਾ ਹੁੰਦਾ ਹੈ, ਚਾਹੇ ਉਹਨੇ ਆਪਦੇ ਕਿਸੇ ਧਰਮ ਦੇ ਵਿੱਚ ਉਹ ਗੱਲਾਂ ਪੜ੍ਹੀਆਂ ਹੁੰਦੀਆਂ ਹੈ, ਚਾਹੇ ਸਮਾਜ ਦੇ ਵਿੱਚ ਸਿੱਖੀਆਂ ਹੁੰਦੀਆਂ ਹੈ। ਪਰ ਮੈਨੂੰ ਲੱਗਿਆ ਵੀ ਤੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਬੰਦਾ ਇਕੱਲਾ ਨਹੀਂ ਹੁੰਦਾ,
1: ਠੀਕ ਹੈ,
0: ਉਹਦੇ ਨਾਲ ਉਹਦਾ ਪਰਿਵਾਰ ਵੀ ਹੁੰਦਾ, ਉਹਦੇ ਬੱਚੇ ਵੀ ਹੁੰਦੇ ਨੇ, ਦੋਸਤ ਮਿੱਤਰ ਹੁੰਦੇ ਨੇ, ਕਿੰਨੇ ਲੋਕ ਸਮਾਜ ਦੇ ਵਿੱਚ ਜਿਹੜੇ ਤੁਹਾਨੂੰ ਬਹੁਤਾ ਨਹੀਂ ਜਾਣਦੇ ਪਰ ਤੁਹਾਡੇ 'ਤੇ ਡਿਪੈਂਡੈਂਟ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਇਹਦਾ ਮਤਲਬ ਤੁਸੀਂ ਸਾਰਿਆਂ ਨੂੰ ਰਿਸੀਵ ਕਰਕੇ ਜਾਓਗੇ, ਧੋਖਾ ਦੇ ਕੇ ਜਾਓਗੇ, ਠੀਕ ਹੈ। ਪਰ ਮੈਂ ਇਹ ਜ਼ਰੂਰ ਸੋਚਿਆ ਵੀ ਜੋ ਮੇਰੇ 'ਤੇ ਉਹਨਾਂ ਨੇ ਸਿੱਧਾ ਚਿੱਕੜ ਸੁੱਟਿਆ ਵੀ 10 ਕਰੋੜ ਰੁਪਇਆ ਲੈ ਲਿਆ, ਜਿਵੇਂ ਉਹਨੇ ਗਿਣ ਕੇ ਦਿੱਤੇ ਹੁੰਦੇ ਨੇ, ਮੈਂ ਹੈਰਾਨ ਹਾਂ ਵੀ ਆ 2-4 ਦਿਨ ਪਹਿਲੇ ਇੱਕ TV ਇੰਟਰਵਿਊ 'ਚ ਉਹ ਕਹਿ ਰਹੇ ਸੀ, ਮੈਨੂੰ ਤਾਂ ਨੋਟਾਂ ਦਾ ਰੰਗ ਵੀ ਨਹੀਂ ਪਤਾ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਦੂਜਿਆਂ ਨੇ ਦੇਖਿਆ ਹੋਵੇ, ਉਹ ਕਹਿ ਰਿਹਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹੜੇ ਨੋਟ ਦਾ ਰੰਗ ਕਿਹੜਾ।
1: ਹਾਂਜੀ ਹਾਂਜੀ,
0: ਤੇ ਪੰਜਾਬ ਦਾ ਮੁੱਖ ਮੰਤਰੀ ਐਡਾ ਇਰਰਿਸਪੋਂਸੀਬਲ ਹੋਵੇ, ਐਡਾ ਅਣਜਾਣ ਹੋਵੇ, ਇਹਨੂੰ ਨੋਟਾਂ ਦੇ ਰੰਗ ਨਹੀਂ ਪਤਾ, ਠੀਕ ਹੈ। ਤਾਂ ਫਿਰ ਉਹ ਜਿਹੜੇ ਲੋਕਾਂ ਦੀ ਜੇਬ 'ਚ ਨੋਟ ਪਾਉਣੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਚਾਹੇ ਮੁਲਾਜ਼ਮਾਂ ਦੇ, ਚਾਹੇ ਕਿਸੇ ਹੋਰ ਲੋੜਵੰਦ ਦੇ, ਕਿਸੇ ਮੁਆਵਜ਼ੇ ਵਾਲੇ ਦੇ, ਤੇ ਫਿਰ ਉਹ ਪਾਊ ਕਿਵੇਂ, ਕੀ ਸੋਚਦਾ ਹੋ ਕਿ ਜੇ ਉਹਨੂੰ ਨੋਟਾਂ ਦਾ ਰੰਗ ਨਹੀਂ ਪਤਾ ਹੈਗਾ, ਜਦੋਂ ਕਿ ਕਲੇਮ ਇਹ ਕਰਨਾ ਬਣਦਾ ਹੁੰਦਾ ਮੈਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ।
1: ਉਦੋਂ ਪਤਾ ਸੀ ਜੋ ਤੁਹਾਨੂੰ 10 ਕਰੋੜ ਵਾਲੇ ਇਲਜ਼ਾਮ ਲਾਏ?
0: ਮੈਂ ਆਪ ਉਸੇ ਗੱਲ ਤੋਂ ਹੈਰਾਨ ਹਾਂ, ਮੈਂ ਤਾਂ ਜਿਹੜੀ ਉਹਨੇ ਇਲਜ਼ਾਮ ਤਾਂ ਇਸ ਤਰੀਕੇ ਨਾਲ ਲਾਇਆ ਜਿਵੇਂ ਮੈਨੂੰ ਟੈਚੀ ਭਰ ਭਰ ਫੜਾਏ ਹੁੰਦੇ ਨੇ ਵੀ ਆਹ ਦੇਖੋ ਜੀ ਇਹ ਤੁਹਾਨੂੰ ਦੇ ਰਹੇ ਤੁਸੀਂ ਲੈ ਲਓ, ਜਾਂ ਉਹ ਚਸ਼ਮਦੀਪ ਗਵਾਹ ਹੁੰਦੇ ਨੇ, ਜਾਂ ਉਹਨਾਂ ਕੋਲ ਕੋਈ ਇਹੋ ਜਿਹਾ ਗਵਾਹ ਗਿਆ ਹੋਵੇ ਜਿਹਨੇ ਕਿਹਾ ਹੋਵੇ ਵੀ ਮੇਰੇ ਥਰੂ ਨੋਟ ਦਿੱਤੇ ਨੇ ਜੀ, ਉਹ ਫਲਾਨੀ ਗੱਡੀ 'ਚ ਰੱਖੇ ਨੇ ਜੀ, ਫਲਾਨੇ ਬੈਂਕ 'ਚ ਜਮ੍ਹਾਂ ਕਰਾਏ ਜੀ, ਫਲਾਨੇ ਕਿਸੇ ਨੂੰ ਦਿੱਤੇ ਆ।
1: ਤੁਸੀਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਵਾਲਾ ਪੈਂਡਿੰਗ ਆ 10 ਕਰੋੜ ਵੀ ਜਿਹੜਾ ਭਗਵੰਤ ਮਾਨ ਕਹਿੰਦਾ ਫਿਰਦਾ ਗਾ?
0: ਨਹੀਂ, ਦੇਖੋ ਗੱਲ ਪਤਾ ਕੀ ਹੈ, ਕੈਪਟਨ ਅਮਰਿੰਦਰ ਸਿੰਘ ਨਾਲ ਮੇਰੀ ਇਸ ਗੱਲ ਦਾ ਤਾਂ ਜ਼ਰੂਰ ਸੀ, ਮੈਂ ਬਾਜਵਾ ਸਾਹਿਬ ਨਾਲ, ਕਿਉਂਕਿ ਇੱਕ ਦੋ ਵਾਰੀ ਉਹ ਕੀਤਾ ਸੀ ਵੀ ਕਾਂਗਰਸ ਨੇ ਡਿਫੈਂਡ ਕਿਉਂ ਨਹੀਂ ਕੀਤਾ।
1: ਹਾਂ,
0: ਕੈਪਟਨ ਸਾਹਿਬ ਦੱਸ ਸਕਦੇ ਸੀ, ਬਾਜਵਾ ਸਾਹਿਬ ਕੋਲੇ ਸੀ, ਬਲਕਿ ਜਿੱਦੇ ਲੈ ਕੇ ਗਏ ਨੇ ਅਸੀਂ ਇੱਕ ਗੱਡੀ 'ਚ ਗਏ ਹਾਂ ਮੈਂ ਔਰ ਬਾਜਵਾ ਸਾਹਿਬ,
1: ਠੀਕ ਹੈ,
0: ਠੀਕ ਹੈ। ਤਾਂ ਬਾਜਵਾ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਇਹੋ ਜਿਹੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਨਾ ਉਹਨਾਂ ਨੇ ਕਿਹਾ, ਨਾ ਮੇਰੇ ਲਾਂਭੇ ਦਾ ਜਵਾਬ ਦਿੱਤਾ ਵੀ ਕੋਈ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਮੇਰੇ ਸਾਹਮਣੇ ਤਾਂ ਕੁਛ ਦਿੱਤਾ ਨਹੀਂ, ਠੀਕ ਹੈ। ਉੱਥੇ ਕੋਈ ਇਹ ਵੀ ਨਹੀਂ ਹੁੰਦਾ ਵੀ ਇਕੱਲੇ ਸੀਗੇ ਕੈਪਟਨ ਸਾਹਿਬ ਜਦੋਂ ਮੈਂ ਕੋਈ ਉਹਨਾਂ ਦੇ ਗੱਲ 'ਚ ਮਫਲਰ ਪਾ ਕੇ ਮੈਨੂੰ ਜੁਆਇਨ ਕਰਵਾਇਆ, ਠੀਕ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਕੋਲੇ ਸੀ, ਪਲੱਸ ਜਿਸ ਬੰਦੇ ਨੇ ਫੋਟੋ ਖਿੱਚੀ ਉਹ ਵੀ ਸਾਹਮਣੇ ਸੀ, ਉਹਨਾਂ ਦੀ ਕੋਠੀ 'ਚ ਹੋਰ ਵੀ ਬੰਦੇ ਫਿਰਦੇ ਸੀ, ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਵੀ ਕਿਸੇ ਨੇ ਕੋਈ ਫੋਟੋ ਉਹ ਖਿੱਚੀ ਹੋਵੇ ਵੀ ਆਹ ਦੇਖੋ ਹੀ ਟੱਚੀ ਜਾ ਰਹੇ ਨੇ।
1: ਤੁਹਾਡੀ ਤਾਂ ਸ਼ਾਇਦ ਇਸ ਗੱਲ ਨੂੰ ਲੈ ਕੇ ਵੀ ਬੜਾ ਮਜ਼ਾਕ ਉਦੋਂ ਬਣਾਤਾ ਸੀਗਾ ਵੀ ਉਹ ਹੈਲੀਪੈਡ ਦੀ ਜੁਆਇਨਿੰਗ ਹੋ ਗਈ ਜਾਂ ਇਦਾਂ ਕੁਛ ਪੁੱਛੇ।
0: ਹਾਲਾਂਕਿ ਮੇਰਾ ਹੈਲੀਪੈਡ ਨਾਲ ਕੋਈ ਸੰਬੰਧ ਨਹੀਂ ਸੀ, ਇਹ ਲਿੰਕ ਕਰੀ ਜਾਂਦੇ ਨੇ

0: ਕਮਾਲੂ ਸਾਹਿਬ,
1: ਇੱਕ ਪਿਰਮਲ ਜੀ,
0: ਇੱਕ ਹਾਂ ਪਿਰਮਲ ਸਿੰਘ, ਠੀਕ ਹੈ ਜੀ। ਹੋਰ ਤੀਜਾ ਬੰਦਾ ਹੈ ਹੀ ਨਹੀਂ ਸੀ ਕੋਈ। ਮੈਂ ਤਾਂ ਨਾ ਅਪ੍ਰੈਲ 2019 ਚ ਜੁਆਇਨ ਕਰ ਗਿਆ ਸੀ। ਹੁਣ ਹੈਲੀਕਾਪਟਰ ਵਾਲਾ ਇਸ਼ੂ ਤਾਂ ਇਲੈਕਸ਼ਨ ਤੋਂ ਜਸਟ ਥੋੜਾ ਚਿਰ ਪਹਿਲਾਂ ਆਇਆ, 2021 ਦਾ ਹੋਊਗਾ, ਜੋ ਕੈਪਟਨ ਸਾਹਿਬ ਨੂੰ ਲਾਉਣ ਲੱਗੇ ਸੀਗੇ। ਉਦੋਂ ਹੋ ਸਕਦਾ ਉਹਨਾਂ ਨੇ ਆਪਦੀ ਕੋਈ ਉੱਪਰ ਦਿਖਾਉਣੀ ਹੋਵੇ ਕਾਰਗੁਜ਼ਾਰੀ, ਇਸ ਕਰਕੇ ਉਹਨੂੰ ਜੁਆਇਨ ਕਰਾਇਆ ਹੋਵੇ। ਪਰ ਮੈਂ ਤਾਂ ਉਸ ਟੀਮ ਦਾ ਮੈਂਬਰ ਨਹੀਂ ਸੀ ਉਸ ਵੇਲੇ। ਫਿਰ ਸਾਡੀ ਤਾਂ ਕੋਈ
1: ਫਿਰ ਤੁਹਾਨੂੰ ਕਦੇ ਇਹ ਗੱਲ ਚੱਲੀ ਵੀ ਜਿਹੜੀ ਆ ਤੁਹਾਡੀ ਉਹ ਚੇਅਰਮੈਨ ਨਹੀਂ ਸੀਗੀ ਉਹ ਦੇਣ ਬਾਰੇ, ਜਾਂ ਉਹ ਕੋਈ ਉਹ ਕਮਿਟਮੈਂਟ ਹੋਈ ਸੀ ਤੁਹਾਡੀ?
0: ਕੋਈ ਕਮਿਟਮੈਂਟ ਨਹੀਂ ਸੀ ਹੋਈ,
1: ਕੋਈ ਕਮਿਟਮੈਂਟ।
0: ਹਾਂ, ਕਿਉਂਕਿ ਮੈਂ ਸਮਝਦਾ ਸੀ ਵੀ ਮੈਂ ਜਿਹੜੇ ਅਦਾਰੇ 'ਚ ਪਹਿਲਾਂ ਐਸਸੀ ਤੱਕ ਦੀ ਜੋਬ ਕੀਤੀ ਹੈ 25 ਸਾਲ, ਐਸਡੀਓ ਐਕਸ਼ਨ ਐਸਸੀ, ਵੀ ਜੇ ਮੈਂ ਉੱਥੇ ਗੌਰਮੈਂਟ ਦੇ ਇੰਟਰਫੀਰੈਂਸ ਨਾਲ ਉੱਥੇ ਕੁਛ ਨਹੀਂ ਕਰ ਸਕਿਆ, ਹੁਣ ਉੱਥੇ ਸਿਰ 'ਚ ਸਵਾਹ ਪਾਉਣ ਜ਼ਰੂਰ ਜਾਣਾ। ਹੁਣ ਮੈਂ ਐਮਐਲਏ ਹੈਗਾ, ਮੈਂ ਉੱਧਰ ਜਾਵਾਂ, ਕੱਲ੍ਹ ਨੂੰ ਇਹ ਕੇਸ ਉੱਥੇ ਚੱਲਣ ਵੀ ਜੇ ਇਹ ਆਫਿਸ ਆਫ ਪ੍ਰੋਫਿਟ ਦਾ ਹੈਗੀ ਆ ਪੋਸਟ, ਉਹ ਤੁਹਾਨੂੰ ਰਿਜਾਇਨ ਦੇਣਾ ਪਵੇ, ਤੁਹਾਨੂੰ ਹਟਾ ਦੇਣ। ਗੱਲ ਇਹ ਹੁੰਦੀ ਆ ਵੀ ਲੱਗਣ ਵੇਲੇ ਦੀ ਚੜ੍ਹਾਈ ਨਹੀਂ ਦੇਖਣੀ ਚਾਹੀਦੀ। ਜੋ ਬੰਦਾ ਉਤਰਦਾ ਨਾ, ਜਿਹੜੀ ਉਦੋਂ ਤੁਹਾਡੀ ਕਹਿ ਲਓ ਡੀਮੋਰਲਾਈਜੇਸ਼ਨ ਹੁੰਦੀ ਹੈ, ਉਹ ਸ਼੍ਰੇਣੀ ਬਹੁਤ ਔਖੀ ਹੁੰਦੀ ਹੈ। ਇਸ ਕਰਕੇ ਉਹ ਜਿਹੇ ਉਹਦੇ 'ਤੇ ਜਾਣ ਦਾ ਮਤਲਬ ਹੀ ਨਹੀਂ ਸੀ।
1: ਚਲੋ, ਹੁਣ ਜਦੋਂ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਗਿਆ,
0: ਹਾਂਜੀ,
1: ਕੀ ਹੋਇਆ? ਮਤਲਬ ਉਹ ਸਾਨੂੰ ਸੁਰਾ ਦੱਸੋ, ਇਹ ਹਾਈ ਕੋਰਟ ਵੀ ਗਿਆ ਸੀ ਮਾਮਲਾ?
0: ਨਹੀਂ, ਹਾਂ, ਉਹ ਵਿੱਚੋਂ ਦੀ ਗਿਆ ਸੀ, ਮੈਂ ਤੁਹਾਨੂੰ ਦੱਸਦਾ।
1: ਹਾਂਜੀ,
0: ਇਹ ਫਿਰ ਜੁਲਾਈ ਦੇ ਐਂਡ 'ਚ
1: ਜੀ
0: ਮੈਂ ਇੱਥੇ ਲੋਕਲ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਫਾਈਲ ਕਰਤਾ,
1: ਜੁਲਾਈ 2019
0: ਕਿਉਂਕਿ ਉਹਦੀ ਕਰਨਾ ਸੀ, ਕਿਉਂਕਿ ਉਦੋਂ ਇਹ ਹਟੇ ਨਹੀਂ ਸੀ।
1: ਠੀਕ ਹੈ।
0: ਈਵਨ ਜੇ ਕੋਈ ਮੈਂ ਪਿੰਡਾਂ ਪੁੰਡਾਂ 'ਚ ਜਾਂਦਾ ਸੀ, ਉਹ ਹੂਟਿੰਗ ਕਰਾ ਦਿੰਦੇ ਸੀ, ਠੀਕ ਹੈ ਨਾ ਜੀ, ਆਪਦੇ ਬੰਦੇ ਭੇਜ ਕੇ ਜਾਂ ਕੋਈ ਹੋਰ ਕਰ ਲਓ। ਦੂਜੇ ਪਾਸੇ ਇਹ ਵੀ ਸੀ, ਫਿਰ ਦੋਨੇ ਜੁਆਇਨ ਹੋ ਗਏ ਸੀ, ਜਿਹਨਾਂ ਨੂੰ ਮੈਂ ਕਾਂਗਰਸ 'ਚ ਆਇਆ ਪਸੰਦ ਨਹੀਂ ਸੀਗਾ, ਤੇ ਇਹਨਾਂ ਦੇ ਵਰਕਰ, ਉਹ ਫਿਰ ਕੁਦਰਤੀ ਹੈਂਡ ਐਂਡ ਗਲੋਵ ਹੋ ਜਾਂਦਾ, ਇਹੋ ਜਿਹਾ ਕੁਛ ਵੀ ਚੱਲਿਆ।
1: ਠੀਕ ਹੈ।
0: ਪਰ ਆਪਾਂ ਇਸ ਐਂਗਲ ਤੋਂ ਡਟੇ ਰਹੇ, ਮੈਨੂੰ ਪਤਾ ਸੀ ਪੋਲਿਟਿਕਸ ਕੀ, ਆਮ ਜ਼ਿੰਦਗੀ 'ਚ ਵੀ ਇਹੋ ਜਿਹਾ ਕੁਛ ਕਈ ਵਾਰੀ ਹੋ ਜਾਂਦਾ।
1: ਠੀਕ ਹੈ,
0: ਚਲੋ ਕੋਈ ਗੱਲ ਨਹੀਂ, ਤੁਹਾਡੇ ਆਪਣਾ ਦਿਲ ਸਾਫ਼ ਚਾਹੀਦਾ, ਠੀਕ ਹੈ ਨਾ। ਮੈਂ ਇਸ ਚੀਜ਼ ਨੂੰ ਫਿਰ ਇਹਨਾਂ ਨੂੰ ਕੋਰਟ ਦੇ ਵਿੱਚ ਸਮਨਿੰਗ ਵੀ ਹੋਈ, ਠੀਕ ਹੈ।
1: ਠੀਕ ਹੈ।
0: ਪਹਿਲਾਂ ਤਾਂ ਕੋਰਟ ਦੇ ਵਿੱਚ ਫਾਈਲ ਕੀਤਾ, ਉਦੋਂ ਬਾਅਦ ਡੇਟਾਂ ਵਗੈਰਾ ਪੈਂਦੀਆਂ ਰਹੀਆਂ, ਕਈ ਚੀਜ਼ਾਂ ਅਸੀਂ ਪ੍ਰੂਵ ਕਰਨੀਆਂ ਸੀ। ਫਿਰ ਉਸ ਵੇਲੇ ਜੱਜ ਸਾਹਿਬ ਨੇ ਇਹ ਕੇਸ ਪੁਲਿਸ ਨੂੰ ਭੇਜਤਾ ਸੀ, ਸੈਕਸ਼ਨ 202 IPC ਸੈਕਸ਼ਨ 202 ਹੁੰਦਾ ਕੋਈ, ਜਿਹਦੇ ਵਿੱਚ ਪੁਲਿਸ ਦੀ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ।
1: ਉਦੋਂ ਇਹ MP ਸੀ,
0: ਹਾਲਾਂਕਿ ਹਾਂ ਉਦੋਂ MP ਸੀਗੇ, ਬਣ ਗਏ ਸੀ ਦੁਆਰੇ।
1: ਠੀਕ ਹੈ।
0: ਤੇ ਉਹ ਫਿਰ ਜੱਜ ਸਾਹਿਬ ਨੇ ਆਪਦੇ ਵੱਲੋਂ ਅੰਡਰ ਸੈਕਸ਼ਨ 202 ਪੁਲਿਸ ਨੂੰ ਭੇਜਤਾ ਸੀ ਕੇਸ।
1: ਠੀਕ ਹੈ।
0: ਪੁਲਿਸ ਨੇ ਫਿਰ ਆਪਣੀ ਰਿਪੋਰਟ ਦਿੱਤੀ ਵੀ ਜੋ ਇਹ ਫੈਕਟਸ ਨੇ ਬਿਲਕੁਲ ਠੀਕ ਨੇ, ਹਾਂ ਇਹ ਕਿਹਾ ਸੀ, ਠੀਕ ਹੈ ਜੀ। ਉਹਨਾਂ ਨੇ ਮੇਰੀ ਸਟੇਟਮੈਂਟ ਵੀ ਲਈ ਸੀ,
1: ਠੀਕ ਹੈ।
0: ਦੂਜੇ ਜਿਹੜੇ ਜਿਹੜੇ ਬੰਦੇ ਅਪਰੋਚ ਕਰ ਸਕੇ ਉਹਨਾਂ ਨੇ ਸਟੇਟਮੈਂਟਸ ਲਈਆਂ, ਜਿਹੜੇ ਨਹੀਂ ਅਪਰੋਚ ਹੋ ਸਕੇ ਉਹਨਾਂ ਨੇ ਲਿਖਤਾ ਵੀ, ਵਾਰ ਵਾਰ ਜਾਣ 'ਤੇ ਨਹੀਂ ਮਿਲਿਆ। CM ਸਾਹਿਬ ਨੇ ਵੀ ਕੋਈ ਉਹਨਾਂ ਨੂੰ ਟਾਈਮ ਨਹੀਂ ਦਿੱਤਾ, ਜੋ ਉਹਨਾਂ ਦੀ ਕਹਿ ਲਓ ਵੀ ਰਿਪੋਰਟ ਦਿੱਤੀ ਉਹਨਾਂ ਨੇ ਮਾਨਯੋਗ ਕੋਰਟ 'ਚ, ਤਾਂ ਉਹਦੇ ਮੁਤਾਬਕ ਵੀ ਇਹ ਸੀ ਵੀ ਹਾਂ ਜੀ, ਇਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਤੇ ਆਹ ਚੀਜ਼ ਅਖਬਾਰਾਂ 'ਚ ਛਪੀ ਹੈ, ਟੈਲੀਵਿਜ਼ਨ 'ਤੇ ਆਈ ਹੈ, ਸਾਰਾ ਕੁਛ ਹੋਇਆ।
1: ਤੇ ਜਿਹੜੀ ਡੈਫਾਮੇਸ਼ਨ ਸੀ ਇਕੱਲੀ ਤੁਸੀਂ ਭਗਵੰਤ ਮਾਨ ਨੂੰ ਕੀਤੀ ਸੀ ਕਿ ਅਖਬਾਰਾਂ ਨੂੰ ਵੀ?
0: ਨਹੀਂ, ਮੇਰੇ ਮੁਤਾਬਕ ਮੈਂ ਨਾ ਜੀ ਉਦੋਂ ਇਹ ਸੀਗਾ ਵੀ 4 ਬੰਦੇ ਜਿਨ੍ਹਾਂ ਨੇ ਖਬਰਾਂ ਖੁਬਰਾਂ ਲਾਈਆਂ ਉਹ ਵੀ ਵਿੱਚ ਹੋਣੇ ਚਾਹੀਦੇ ਨੇ। ਇਹਨਾਂ ਨੂੰ ਨਹੀਂ ਹੋਇਆ ਸੀ, ਪਹਿਲਾਂ ਮਾਨਯੋਗ ਜੱਜ ਨੇ ਆਪ ਐਗਜ਼ਾਮਿਨ ਕੀਤਾ, ਐਗਜ਼ਾਮਿਨ ਕਰਨ ਤੋਂ ਬਾਅਦ ਫਿਰ ਪੰਜਾਬ ਪੁਲਿਸ ਨੂੰ ਭੇਜਿਆ।
1: ਠੀਕ ਹੈ।
0: ਜਿਹੜਾ ਜਿਹੜੇ ਥਾਣੇ ਦਾ ਇੰਸਟੀਚਿਊਟ ਸੀ ਮੈਂ ਰਹਿੰਦਾ ਜਿੱਥੇ, ਥਾਣਾ ਸਿਟੀ ਬਣ ਨੂੰ ਭੇਜਿਆ, ਉਹਨੇ ਵੀ ਰਿਪੋਰਟ ਦਿੱਤੀ, ਉਹ ਰਿਪੋਰਟ ਨੂੰ ਫਿਰ ਐਗਜ਼ਾਮਿਨ ਕਰਕੇ ਮੇਰੀ ਸਟੇਟਮੈਂਟ ਵੀ ਹੋਈ ਕੋਰਟ ਦੇ ਵਿੱਚ, ਤਾਂ ਫਿਰ ਉਹਨਾਂ ਨੇ 9 ਦੇ 9 ਜਿਹੜੇ ਅਕਿਊਜ਼ ਸੀਗੇ ਉਹਨੂੰ ਸਮਨ ਕੀਤਾ, ਤੇ ਸਮਨ ਨੂੰ ਇੱਥੇ ਫਿਰ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ, ਦੋਨਾਂ ਨੇ ਐਡੀਟਰਸ ਨੇ ਤੇ ਪੱਤਰਕਾਰਾਂ ਨੇ, ਉਹ ਹਾਈ ਕੋਰਟ ਦੇ ਵਿੱਚ ਕੁਐਸਚਨਿੰਗ ਵਾਸਤੇ ਸਮਨ ਪਾਏ ਸੀਗੇ। ਹੋਰ ਕਿਸੇ ਵੱਲੋਂ ਸਮਨ ਕਾਫੀ ਚਿਰ ਲਏ ਵੀ ਨਹੀਂ ਗਏ, ਭਗਵੰਤ ਮਾਨ ਜੀ ਨੇ ਨਹੀਂ ਲਏ ਹੈਗੇ, ਠੀਕ ਹੈ। ਦੂਜੇ ਪਾਸੇ ਜਿਹੜੇ ਜਗਬਾਣੀ ਦੇ ਸੀ ਐਡੀਟਰ ਤੇ ਉਹਨਾਂ ਨੇ ਵੀ ਨਹੀਂ ਲਏ, ਤੇ ਨਾ ਹਿੰਦੁਸਤਾਨ ਟਾਈਮਸ ਵਾਲਿਆਂ ਨੇ ਲਏ। ਸਭ ਤੋਂ ਪਹਿਲਾਂ ਜੇ ਕੋਈ ਕੰਪਲੈਂਸ ਕੀਤੀ ਜਾਂ ਰਿਸਪੋਂਡ ਕੀਤਾ ਤਾਂ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਐਡੀਟਰ ਸੀਗੇ,
1: ਠੀਕ ਹੈ।
0: ਉਹਨਾਂ ਨੇ ਕੋਰਟ 'ਚ ਅਪੀਅਰ ਹੋਏ, ਇੱਥੋਂ ਜ਼ਮਾਨਤ ਕਰਾ ਲਈ ਕਿਉਂਕਿ ਕ੍ਰਿਮੀਨਲ ਓਫੈਂਸ ਹੈ,
1: ਠੀਕ ਹੈ।
0: ਤੇ ਦੂਜੇ ਪਾਸੇ ਜਾਣੀ ਉਹਨਾਂ ਨੇ ਫਿਰ ਹਾਈ ਕੋਰਟ ਦੇ ਵਿੱਚ ਸਮਨ ਨੂੰ ਸਮਨਸ ਨੂੰ ਕੁਐਸ਼ ਕਰਨ ਵਾਸਤੇ ਪਟੀਸ਼ਨ ਪਾਈ,
1: ਪਟੀਸ਼ਨ ਪਾਈ ਆ,
0: ਜਿਹੜੀ ਕਿ ਤਕਰੀਬਨ ਕਹਿ ਲਓ ਵੀ ਮਾਰਚ 2025 ਤੱਕ ਚੱਲਦੀ ਰਹੀ ਹੈ।
1: ਓਕੇ, ਉਹ ਕੁਐਸ਼ ਹੋ ਗਈ?
0: ਹਾਂ ਜਾਣੀ, ਹਾਂ ਉਹ ਕੁਐਸ਼ ਹੋ ਗਈ, ਨਹੀਂ ਸਮਨ ਕੁਐਸ਼ ਕਰਤੇ ਸੀ ਉਹਨਾਂ ਨੇ 2025 ਚ ਆ ਕੇ, ਹਾਲਾਂਕਿ ਪਟੀਸ਼ਨ ਦਾ ਚੈਲੇਂਜ ਤਾਂ ਉਹਨਾਂ ਨੇ 2019 ਦਾ ਕੀਤਾ ਹੋਇਆ ਸੀ, ਠੀਕ ਹੈ। 2019 ਦਾ ਜਦੋਂ, ਸੋਰੀ 2019 ਨਹੀਂ, ਜਦੋਂ ਸਮਨਿੰਗ ਇਸ਼ੂ ਕੀਤੀ ਸੀ ਕੋਰਟ ਨੇ।
1: ਤੇ ਚੀਫ ਮਿਨਿਸਟਰ ਦਾ ਫਿਰ ਇਹਨਾਂ ਨੇ ਕਦੋਂ ਸਮਨ ਸੁਮਨ ਫੜੇ ਜਾਂ ਕਦੋਂ ਕੀ ਚੱਲਿਆ?
0: ਇਹਦੇ ਵਿੱਚ ਇਹ ਸੀਗਾ ਜੀ, ਫਿਰ ਇਹਨਾਂ ਨੇ 2022 'ਚ ਜ਼ਮਾਨਤ ਵਾਸਤੇ ਅਪੀਅਰ ਹੋਏ ਸੀ ਇੱਥੇ। ਉਹ ਵੀ ਇਹ ਸੀ ਵੀ ਜਦੋਂ ਵਾਰ ਵਾਰ ਜਾਣ ਤੇ ਉਹ ਲਿਖਦੇ ਰਹੇ ਵੀ ਜੀ,
1: ਚੀਫ ਮਿਨਿਸਟਰ ਬਣਨ ਤੋਂ ਬਾਅਦ,
0: ਚੀਫ ਮਿਨਿਸਟਰ ਬਣਨ ਤੋਂ ਬਾਅਦ
1: ਮਾਨਸਾ ਆਏ ਸੀ,
0: ਹਾਂ। ਤਾਂ ਉਦੋਂ ਫਿਰ ਇਹਨਾਂ ਨੂੰ ਜਿਹੜੇ ਸਮਨ ਸਰਵ ਕਰਨ ਦੀ ਡਿਊਟੀ ਹੈ ਮਾਨਯੋਗ ਕੋਰਟ ਨੇ, ਉਹ ਐਸ ਐਸ ਪੀ ਮਾਨਸਾ

0: ਦਿਲਾਤੀ ਸੀ।
1: ਠੀਕ ਹੈ।
0: ਜਦੋਂ ਉਹਨਾਂ ਵੱਲੋਂ ਵੀ ਰਿਪੋਰਟ ਆ ਗਈ ਵੀ ਉਹ ਨਹੀਂ ਮਿਲੇ, ਅਵੇਲੇਬਲ ਨਹੀਂ ਸੀਗੇ, ਤਾਂ ਫਿਰ ਉਹਨਾਂ ਨੇ SSP ਨੂੰ ਵੀ ਮਾਨਸਾ ਦੇ ਨੂੰ ਪਰਸਨਲੀ ਅਪੀਅਰ ਹੋਣ ਲਈ ਸਮਨ ਜਾਰੀ ਕੀਤੇ ਸੀ ਜਾਂ ਆਰਡਰ ਕੀਤਾ ਸੀ
1: ਜੱਜ ਸਾਹਿਬ ਨੇ।
0: ਹਾਂ, ਪਰ ਫਿਰ ਉਹ ਪ੍ਰੈਸ਼ਰ ਬਿਲਟ ਅਪ ਹੋਇਆ ਤਾਂ ਭਗਵੰਤ ਮਾਨ ਜੀ ਇਸ ਕੋਰਟ 'ਚ ਆਏ 2022 'ਚ।
1: ਇਹ ਸਾਰੇ ਕੇਸ ਦੇ ਵਿੱਚ ਇੱਕ ਵਾਰੀ ਮੁੱਖ ਮੰਤਰੀ,
0: ਹਾਂ ਬਸ ਉਦੋਂ ਜ਼ਮਾਨਤ, ਉਸੇ ਦਿਨ ਜ਼ਮਾਨਤ ਕਰਾ ਲਈ ਸੀ ਇਹਨਾਂ ਨੇ,
1: ਠੀਕ ਹੈ,
0: ਉਸੇ ਦਿਨ ਅਪੀਅਰ ਹੋਏ ਸੀਗੇ ਅਤੇ ਉਸ ਦਿਨ ਫਿਰ ਜਿਹੜੀ ਇਹ ਜ਼ਮਾਨਤ ਕਰਾ ਕੇ ਚਲੇ ਗਏ ਸੀ। ਉਹ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਤੁਸੀਂ ਡਾਫਾਮੇਸ਼ਨ ਫਾਈਲ ਕਰ ਕੀਤੀ ਤੁਹਾਡੇ ਤੇ ਕਿਵੇਂ, ਜਾਂ ਕੋਈ ਹੋਰ ਹੈ। ਮੇਨਲੀ ਜਿਹੜੀ ਗੱਲ ਇੱਥੇ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੈ, ਉਹ ਭਗਵੰਤ ਮਾਨ ਜੀ ਉਹਦੇ ਵੀ ਇਹ ਕਹਿ ਕੇ ਗਏ ਸੀ ਵੀ ਜਿਹਨਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣ ਨਹੀਂ ਕਦੀ ਹੈ। ਠੀਕ ਹੈ। ਅਤੇ ਫਿਰ ਜਦੋਂ ਵਿੱਚੋਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਹੈ ਨਾ, ਆਫ ਦੀ ਰਿਕਾਰਡ ਵੀ ਚੀਜ਼ਾਂ ਹੁੰਦੀਆਂ ਨੇ, ਕੁਛ ਮੈਨੂੰ ਵੀ ਕਿਸੇ ਇੱਕ ਮਾਣਯੋਗ ਜੱਜ ਵੱਲੋਂ ਕਿਹਾ ਗਿਆ ਵੀ ਤੁਸੀਂ ਸਮਝੌਤਾ ਕਿਉਂ ਨਹੀਂ ਕਰ ਲੈਂਦੇ। ਮੈਂ ਫਿਰ ਉਹਨਾਂ ਨੂੰ ਕਿਹਾ ਜੀ ਮੈਂ ਗੱਲ ਸੁਣੋ, ਜਿਹੜਾ ਬੰਦੇ ਨੂੰ ਹਜੇ ਤੱਕ ਬੇਲ ਕਰਾ ਲਈ ਉਹਨੇ, ਕੋਰਟ 'ਚ ਅਪੀਅਰ ਹੋਣਾ ਪੈ ਗਿਆ, ਸਮਨ ਜਾਰੀ ਹੋ ਗਿਆ, ਉਹਨੂੰ ਹਜੇ ਵੀ ਸਮਝ ਨਹੀਂ ਆਈ ਉਹਦੇ ਨਾਲ ਕੀ ਸਮਝੌਤਾ ਕਰੀਏ।
1: ਤੇ ਉਦੋਂ ਬਾਅਦ ਇਹ ਬਿਆਨ ਦਿੱਤਾ ਚੀਫ ਮਿਨਿਸਟਰ ਨੇ ਇੱਥੇ ਮਾਨਸਾ ਦੀ ਧਰਤੀ ਦੇ ਉੱਤੇ ਕਿ ਜਿਹੜੇ ਬੰਦੇ ਦਾ ਮਾਣ ਨਹੀਂ ਉਹਦੀ ਕੀ ਮਾਣ।
0: ਹਾਂ, ਜਿਹਨਾਂ ਬੰਦਾ ਕੋਈ ਮਾਣ ਹੀ ਨਹੀਂ ਉਹਨਾਂ ਦਾ ਮਾਣਹਾਨੀ ਕਾਹਦੀ ਹੈ, ਇਹ ਕਹਿ ਕੇ ਗਏ ਸੀ ਇਹ। ਤੇ ਮੈਂ ਮਾਨਯੋਗ ਜੱਜ ਸਾਹਿਬ ਨੂੰ, ਜਿਨ੍ਹਾਂ ਨੇ ਕਿਹਾ ਸੀ ਵੀ ਤੁਸੀਂ ਕੰਪਰੋਮਾਈਜ਼ ਹੀ ਕਰ ਲਓ ਜਾਂ ਰਾਫ 'ਚ ਕਰ ਲਓ, ਪੱਤਰਕਾਰ ਵੀ ਖੜੇ ਸੀ,
1: ਹਾਂ,
0: ਮੈਂ ਹੁਣ ਉਹ ਡੇਟ ਤੇ ਕਹਿ ਲਓ ਵੀ ਜੱਜ ਸਾਹਿਬ ਦਾ ਨਾਂ ਭੁੱਲ ਗਿਆ, ਪਰ ਮੈਂ ਉਹਦੇ ਇੱਕ ਗੱਲ ਕਹੀ ਸੀ, ਮੈਂ ਜੀ ਗੱਲ ਸੁਣੋ, ਉਹ ਬੰਦਾ ਇਹ ਕਹਿ ਕੇ ਗਿਆ ਜ਼ਮਾਨਤ ਕਰਾਉਣ ਤੋਂ ਬਾਅਦ ਵੀ ਕਿੱਥੇ ਤਾਂ ਚਾਹੀਦਾ ਸੀ ਉਹਨੂੰ ਕੋਈ ਹਲੀਮੀ ਨਾਲ ਪੇਸ਼ ਆਉਂਦਾ, ਅਸੀਂ ਕੋਈ ਸੋਚਦੇ ਵੀ ਚਲੋ ਯਾਰ ਛੱਡੋ ਮੁੱਖ ਮੰਤਰੀ ਹੈ ਸਟੇਟ ਦਾ ਵੀ ਆਪਣਾ ਇਹ ਮਾਫ਼ੀ ਮੁਫ਼ੀ ਮੰਗ ਲਵੇ, ਮਾੜਾ ਮੋਟਾ ਕਹਿ ਦੇਵੇ ਚਲ ਸੋਰੀ ਫੀਲ ਕਰ ਲਵੇ ਆਪਾਂ ਛੱਡ ਦਈਏ। ਪਰ ਜਦੋਂ ਉਹ ਕਹਿ ਕੇ ਗਏ ਤਾਂ ਫਿਰ ਮੈਂ ਜੱਜ ਸਾਹਿਬ ਨੂੰ, ਜਿਹੜੇ ਨੇ ਮੈਨੂੰ ਇਹ ਸਲਾਹ ਦਿੱਤੀ ਸੀ, ਪੱਤਰਕਾਰਾਂ ਖੜੇ ਸੀਗੇ ਵੀ ਤੁਸੀਂ ਕੰਪਰੋਮਾਈਜ਼ ਕਿਉਂ ਨਹੀਂ ਕਰ ਲੈਂਦੇ, ਮੈਂ ਉਹਨੂੰ ਫਿਰ ਜੱਜ ਸਾਹਿਬ ਨੂੰ ਇੱਕ ਗੱਲ ਕਹੀ ਸੀ ਆਫ ਦੀ ਰਿਕਾਰਡ, ਮੈਂ ਜੱਜ ਸਾਹਿਬ ਮੈਂ ਬੋਲ ਸਕਦਾ? ਕਹਿੰਦੇ ਹਾਂਜੀ। ਮੈਂ ਜੀ ਜੇ ਇੱਕ ਗ੍ਰੈਜੂਏਟ ਇੰਜੀਨੀਅਰ ਦੀ ਕੋਈ ਮਾਣ ਨਹੀਂ ਹੁੰਦਾ ਤਾਂ ਕਿਹਦਾ ਹੁੰਦਾ? ਇੱਕ ਬੰਦਾ ਜਿਸਨੇ 25 ਸਾਲ, ਠੀਕ ਹੈ ਨਾ, ਸਪੋਟਲੈਸ ਸਰਵਿਸ ਕੀਤੀ ਸੀਨੀਅਰ ਪੋਜੀਸ਼ਨ ਤੱਕ, ਤੇ ਪ੍ਰੀਮਚੋਰ ਰਿਟਾਇਰਮੈਂਟ ਲਈ 4 ਸਾਲ ਪਹਿਲਾਂ, ਠੀਕ ਹੈ ਨਾ, ਤੇ ਫਿਰ ਉਦੋਂ ਬਾਅਦ ਮਾਨਸਾ ਚ ਇੱਥੋਂ ਇਲੈਕਸ਼ਨ ਲੜਿਆ ਤੇ ਉਦੋਂ ਤੱਕ ਦੇ ਰਿਕਾਰਡ ਤੋੜ ਕੇ MLA ਬਣਿਆ ਤੇ ਸਭ ਤੋਂ ਸਸਤੀ ਇਲੈਕਸ਼ਨ ਲੜੀ ਗਈ। ਤੁਸੀਂ ਵੈਰੀਫਾਈ ਕਰ ਸਕਦੇ ਹੋ, ਮੈਂ ਸਿਰਫ ਇੱਕ ਗੱਡੀ ਦੇ ਵਿੱਚ ਇਲੈਕਸ਼ਨ ਲੜੀ ਸੀ,
1: ਠੀਕ ਹੈ,
0: ਮੇਰੇ ਨਾਲ ਕੋਈ ਲਾਰਾ ਨਹੀਂ ਸੀ ਹੁੰਦਾ ਸਿਵਾਏ 2 ਵਾਰੀ, ਉਦੋਂ ਲੋਕ ਸੀ ਜ਼ਿਆਦਾ ਜਦੋਂ ਮੈਂ ਪੇਪਰ ਫਾਈਲ ਕਰਨਾ ਆਇਆ, ਗੱਡੀ ਕੋਈ ਨਹੀਂ ਸੀ
1: ਜੀ।
0: ਤੇ ਜਿਸ ਦਿਨ ਪ੍ਰਚਾਰ ਬੰਦ ਹੋਣਾ ਹੁੰਦਾ ਉਹਦੇ ਅਸੀਂ ਰੋਡ ਸ਼ੋਅ ਕੀਤਾ ਸੀ ਭੀਖੀ ਤੋਂ ਲੈ ਕੇ ਮਾਨਸਾ ਤੱਕ,
1: ਠੀਕ ਹੈ,
0: ਉਹ ਗੱਡੀਆਂ ਦਾ ਲਾਰਾ ਹੀ ਹੁੰਦਾ, ਉਹ ਆਪਦੀਆਂ ਆਪਦੀਆਂ ਲੈ ਕੇ ਆਏ ਸੀ, ਤੇ ਮੈਂ ਜਿਹੜੀ ਆਪਣਾ ਇਹ ਕਹਿ ਸਕਦਾ, ਕਹਿਣ 'ਚ ਮਾਣ ਮਹਿਸੂਸ ਵੀ ਕਰਦਾ ਵੀ ਕਿਸੇ ਨੇ ਮੇਰੇ ਕੋਲੋਂ ਤੇਲ ਦਾ ਕੀ ਪਾਉਣਾ ਸੀ, ਮੈਥੋਂ ਚਾਹ ਦਾ ਕੱਪ ਵੀ ਨਹੀਂ ਪੀਤਾ, ਉਹ ਵੀ ਰਾਸਤੇ 'ਚ ਲੋਕਾਂ ਨੇ ਲੰਗਰ ਲਾਏ ਸੀ। ਤੇ ਇਹ ਕਹਿ ਲਓ ਵੀ ਕੋਈ ਪੈਸਾ ਬਿਨਾਂ ਇਲੈਕਸ਼ਨ ਲੜੀ ਗਈ, ਜਿੰਨਾ ਕੁ ਪੈਸਾ ਸਾਡਾ ਖਰਚ ਹੋਇਆ ਉਹ ਲੰਗਰ ਸੀ ਜਾਂ ਮਾੜੀਆਂ ਮੋਟੀਆਂ ਫਲੈਕਸਾਂ ਪੋਸਟਰ, ਬਸ ਆ,
1: ਠੀਕ ਹੈ, ਠੀਕ
0: ਹੈ ਨਾ,
1: ਠੀਕ ਹੈ।
0: ਤੇ ਫਿਰ ਵੀ ਲੋਕਾਂ ਨੇ ਸਾਰੇ ਰਿਕਾਰਡ ਤੋੜ ਕੇ ਮੈਨੂੰ ਜਿਤਾਇਆ,
1: ਹਾਂ,
0: ਠੀਕ ਹੈ। ਤੇ ਮੈਂ ਜੱਜ ਸਾਹਿਬ ਨੂੰ ਇਹੀ ਕਿਹਾ ਸੀ, ਮੈਂ ਜੇ ਫਿਰ ਉਹ ਜਿਹੇ ਬੰਦੇ ਦਾ ਕੋਈ ਮਾਣ ਨਹੀਂ ਹੁੰਦਾ ਫਿਰ ਕਿਹਦਾ ਹੁੰਦਾ ਜੀ, ਮੈਂ ਇਸ ਕਰਕੇ ਹੁਣ ਮੈਂ ਕੀ ਕੰਪਰੋਮਾਈਜ਼ ਕਰਾਂ ਜੀ, ਠੀਕ ਹੈ। ਤੇ ਫਿਰ ਜਦੋਂ ਦੁਬਾਰੇ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਆਈ ਹੋਈ ਸਿਚੁਏਸ਼ਨ, ਸਾਡੇ ਵਕੀਲ ਨੂੰ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਕੋਰਟ ਦੇ ਵਿੱਚ ਵੀ ਕੁਛ ਹੁੰਦਾ, ਕੋਰਟ ਨੇ ਵੀ ਸੋਚਣਾ ਹੁੰਦਾ ਵੀ ਬਜਾਏ ਕਿਸੇ ਲਿਟੀਗੇਸ਼ਨ ਨੂੰ ਪ੍ਰੋਲੋਂਗ ਕਰਨ ਦੇ ਵੀ ਇਨ ਕੇਸ ਆਊਟ ਆਫ ਨਿਬੜ ਦਾ ਨਿਬੜ ਜੇ, ਠੀਕ ਹੈ। ਅਲਟੀਮੇਟਲੀ ਤਾਂ 2 ਕੇਸ ਇਹੀ ਹੁੰਦਾ ਨਾ ਜੀ, ਇੱਕ ਬੰਦੇ ਦੇ ਕੋਈ ਐਲੀਗੇਸ਼ਨ ਲਾਇਆ ਉਹਨੂੰ ਇਸ ਚੀਜ਼ ਦਾ ਗੁੱਸਾ ਹੁੰਦਾ, ਦੂਜੇ ਨੇ ਲਾ ਕੇ ਜਿਹੜੀ ਮਤਲਬ ਕਿ ਉਹਨੂੰ ਭੁਗਤਣਾ ਹੁੰਦਾ। ਪਰ ਜੇ ਦੋਨੇ ਧਿਰਾਂ ਤੋਂ ਇੱਕ ਪਾਸਿਓਂ ਉਹ ਕਹਿ ਦੇਣ ਵੀ ਯਾਰ ਮੈਥੋਂ ਗਲਤੀ 'ਚ ਕਿਹਾ ਗਿਆ, ਕੋਈ ਗੱਲ ਨਹੀਂ, ਦੂਜਾ ਇਹਨੂੰ ਨਿਮਰਤਾ ਨਾਲ ਲੈ ਲਵੇ, ਕੋਈ ਗੱਲ ਨਹੀਂ ਯਾਰ, ਫਿਰ ਕੀ ਹੋ ਗਿਆ, ਹੈ ਨਾ, ਚਲੋ ਸੈਟਲ ਹੋ ਜਾਂਦਾ। ਉਹ ਜੱਜਸ ਨੇ ਵੀ ਪਾਰਟ ਪਾਰਟ ਪਲੇ ਕਰਨਾ ਹੀ ਹੁੰਦਾ ਆਪਣਾ, ਕੋਰਟ ਦਾ ਵੀ ਉਹਨਾਂ ਦਾ ਵੀ ਆਫਟਰ ਆਲ ਇੱਕ ਸੰਵਿਧਾਨਕ ਡਿਊਟੀ ਵੀ ਹੈ
1: ਜੀ ਜੀ,
0: ਪਰ ਉਹਦੇ ਵਿੱਚ ਕੰਕਲੂਡ ਕੁਛ ਨਹੀਂ ਹੋਇਆ ਕਿਉਂਕਿ ਅਲਟੀਮੇਟਲੀ
1: ਤੁਹਾਡੇ ਨਾਲ ਸੰਪਰਕ ਕੀਤਾ ਕਿਸੇ ਨੇ, ਵਕੀਲ ਨੇ ਜਾਂ
0: ਉਹਨਾਂ ਦੇ ਬਿਹਾਫ ਤੇ, ਹਾਂਜੀ ਉਹਨਾਂ ਦੇ ਬਿਹਾਫ
1: ਕਿਸੇ ਬੰਦੇ ਨੇ ਕੀਤਾ
0: ਸੰਪਰਕ ਕੀਤੇ,
1: ਹਾਂ,
0: ਈਵਨ ਉਹਨਾਂ ਦੇ ਭੇਜੇ ਹੋਏ ਵਕੀਲਾਂ ਨੇ ਵੀ ਕੀਤੇ, ਪਰ ਕਿਉਂਕਿ ਕੰਕਲੂਡ ਨਹੀਂ ਹੋਇਆ ਇਸ ਕਰਕੇ ਉਹ ਕਿਸੇ ਬੰਦੇ ਦਾ ਵੀ ਨਾਂ ਜ਼ਿਕਰ ਕਰਨਾ ਮੈਂ ਪ੍ਰੋਪਰ ਨਹੀਂ ਸਮਝਦਾ, ਠੀਕ ਨਹੀਂ ਸਮਝਦਾ।
1: ਨਹੀਂ ਤੁਸੀਂ ਮਤਲਬ ਕੀ ਚਾਹੁੰਦੇ ਹੋ ਹੁਣ, ਹੁਣ ਕੀ ਚਾਹੁੰਦੇ ਹੋ?
0: ਹੁਣ ਹੁਣ ਤਾਂ ਕੋਰਟ ਦੀ ਮਰਜ਼ੀ ਹੈ ਜੀ, ਆਨਰੇਬਲ ਕੋਰਟ ਜਿਹੜੀ ਟ੍ਰਾਇਲ ਸ਼ੁਰੂ ਕਰਨਾ ਚਾਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਬੁਲਾ ਰਹੇ ਨੇ। ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਵੀ ਮੈਨੂੰ ਥਰੂ ਵੀਡੀਓ ਕਾਨਫਰੰਸ ਅਪੀਅਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਇਸੇ ਲੋਅਰ ਕੋਰਟ 'ਚ।
1: ਇੱਥੋਂ ਦੇ ਪੱਤਰਕਾਰਾਂ 'ਚ ਇੱਕ ਚਰਚਾ ਜ਼ਰੂਰ ਆ ਵੀ ਇੱਕ ਇਹ ਵੀ ਸੁਜੈਸ਼ਨ ਆਇਆ ਸੀਗਾ ਭਗਵੰਤ ਮਾਨ ਦੇ ਬੰਦਿਆਂ ਵੱਲੋਂ ਵੀ ਤੁਹਾਡੇ ਨਾਲ ਬੰਦ ਕਮਰੇ ਦੇ ਵਿੱਚ ਮਾਫ਼ੀ ਮੰਗ ਲੈਣਗੇ ਉਹ ਅਤੇ ਤੁਸੀਂ ਮੀਡੀਆ 'ਚ ਨਾ ਜਾਇਓ, ਇਹ ਹੋਈ ਸੀ ਗੱਲ?
0: ਹਾਂ ਹੋਈ ਸੀ ਜੀ,
1: ਹੋਈ ਸੀ ਗੱਲ,
0: ਹੋਈ ਸੀ।

0: ਫਿਰ ਤੁਸੀਂ
1: ਉਹਨੇ ਕਿਹਾ ਸੀ ਤੁਹਾਡੇ ਤੋਂ ਮਾਫੀ ਮੰਗ ਲੈਣਗੇ ਪਰ ਇਹਨੂੰ ਹਾਈਲਾਈਟ ਨਾ ਕਰਿਓ।
0: ਫਿਰ
1: ਤੇ ਮੈਂ ਉਹਨਾਂ ਨੂੰ ਉਹਦੀ ਕਿਹਾ ਸੀ ਮਾਜੀ ਮੈਨੂੰ ਇੱਕ ਚੀਜ਼ ਦੱਸੋ ਵੀ ਜੋ ਕੋਰਟ 'ਚ ਕੇਸ ਹੋਵੇ ਮੈਥੋਂ ਮਾਫੀ ਮੰਗਣ ਦੀ ਸਿੱਧੀ ਤਾਂ ਲੋੜ ਨਹੀਂ, ਕੋਰਟ 'ਚ ਰਿਟਨ ਅਪੋਲੋਜੀ ਫਾਈਲ ਕਰਨ।
0: ਹਾਂ
1: ਇੰਨਾ ਕੁ ਮੈਂ ਜ਼ਰੂਰ ਕਿਹਾ ਸੀ ਉਸ ਸਟੇਜ 'ਤੇ ਵੀ ਅਸੀਂ ਉਹਨੂੰ ਐਕਸੈਪਟ ਕਰ ਲਵਾਂਗੇ।
0: ਠੀਕ ਹੈ
1: ਠੀਕ ਹੈ, ਜਦੋਂ ਵਾਰ ਵਾਰ ਪ੍ਰੈਸ਼ਰ ਪੈ ਰਿਹਾ ਸੀ ਉਹਨੂੰ ਕਿਹਾ ਚਲੋ ਮੈਂ ਤੁਹਾਨੂੰ ਇਹ ਸ਼ੋਰ ਕਰ ਦਿੰਦਾ ਵੀ ਰਿਟਨ ਅਪੋਲੋਜੀ ਫਾਈਲ ਕਰਨਗੇ ਐਜ਼ ਪਰ ਲਾਅ।
0: ਹਾਂ
1: ਠੀਕ ਹੈ, ਤੇ ਅਸੀਂ ਐਕਸੈਪਟ ਕਰ ਲਵਾਂਗੇ। ਪਰ ਉਹਨਾਂ ਨੇ ਜੋ ਅਪਰੋਚ ਕੀਤਾ ਮੈਨੂੰ, ਉਹਨਾਂ ਦੇ ਕਿਸੇ ਐਡਵੋਕੇਟ ਨੇ ਕਿਹਾ ਸੀਗਾ ਵੀ ਤੁਸੀਂ ਜੀ ਤੁਹਾਡੇ ਤੋਂ ਮਾਫੀ ਮੰਗ ਲੈਣਗੇ ਪਰ ਇਹਨੂੰ ਤੁਸੀਂ ਹਾਈਲਾਈਟ ਨਾ ਕਰਿਓ
0: ਮੀਡੀਆ 'ਚ ਨਾ।
1: ਹਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਜੀ ਦੇਖੋ ਗੱਲ ਸੁਣੋ, ਬਿਲਕੁਲ ਝੂਠ ਬੋਲਣ ਲਈ ਇੱਕ ਭਲੇ ਮਾਣ ਸੰਬੰਧੇ ਤੇ ਚਿੱਕੜ ਸਿੱਟਣ ਲਈ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ।
0: ਹਾਂ
1: ਤੇ ਮੈਂ ਹੁਣ ਜੇ ਕੋਈ ਇਹੋ ਜਿਹੀ ਗੱਲ ਹੋਵੇ ਮਾੜਾ ਮੋਟਾ ਵੀ ਨਾ ਦੱਸਾਂ ਕਿਸੇ ਨੂੰ ਵੀ ਯਾਰ ਇਸ ਤਰ੍ਹਾਂ ਗੱਲ ਹੋਈ ਹੈ।
0: ਹਾਂ
1: ਤਾਂ ਫਿਰ ਉਦੋਂ ਬਾਅਦ ਸਾਡੀ ਉਸ ਟੋਪਿਕ ਤੇ ਗੱਲ ਬੰਦ ਹੋ ਗਈ ਸੀ, ਕਨਕਲੂਡ ਨਹੀਂ ਹੋਇਆ।
0: ਮਤਲਬ ਤੁਹਾਨੂੰ ਇਹੀ ਕਿਹਾ ਸੀ ਬੁੱਕਲ ਜੀ ਗੁੜ ਭੰਨ ਲਿਓ।
1: ਬਿਲਕੁਲ, ਚਲੋ ਜਿਹੜਾ ਵੀ ਦੇਖੋ ਇਸ ਚੀਜ਼ ਨੂੰ ਆਪਾਂ ਇੰਟਰਪ੍ਰੇਟ ਕਰ ਸਕਦੇ ਹਾਂ ਜੇ ਪੰਜਾਬੀ ਚ ਅੰਗਰੇਜ਼ੀ ਚ ਹੋ ਸਕਦਾ।
0: ਠੀਕ ਹੈ,
1: ਪਰ ਉਦੋਂ ਬਾਅਦ ਫਿਰ ਅਸੀਂ ਜੱਜ ਸਾਹਿਬ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਟ੍ਰਾਇਲ ਆ ਜਿਹੜਾ ਕਰ ਲਿਆ ਜਾਵੇ ਜੀ, ਫਿਰ ਹੁਣ ਜੋ ਕੋਰਟ ਮੰਨ ਜੋ ਕੋਰਟ ਫੈਸਲਾ ਦੇਊਗੀ ਅਸੀਂ ਮੰਨ ਲਾਂਗੇ। ਠੀਕ ਹੈ ਨਾ।
0: ਹੁਣ ਜਿਹੜਾ ਇਹ ਸਾਰਾ ਕੁਝ ਚੱਲਦਾ ਨੈਰੇਟਿਵ ਦਾ, ਇੱਕ ਪਰਸੈਪਸ਼ਨ ਦਾ, ਹੁਣ ਵੀ ਜਿਹੜੇ ਕਾਫੀ ਆਈਟੀ ਵਿੰਗਸ ਆ, ਚਾਹੇ ਉਹ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਜਾਂ ਆਮ ਆਦਮੀ ਪਾਰਟੀ, ਉਹ ਕਿਸੇ ਦੇ ਉੱਤੇ ਵੀ ਇੱਦਾਂ ਹੀ ਬਲੇਮ ਆਊਟ ਕਰ ਦਿੰਦੇ ਆ, ਕੀ ਤੁਹਾਨੂੰ ਲੱਗਦਾ ਵੀ ਇਦੋਂ ਬਾਅਦ ਕੁਝ ਚੀਜ਼ਾਂ ਬਦਲ ਲਈਆਂ ਜੇ ਕੇਸ ਦੇ ਵਿੱਚ ਕੁਛ ਆਉਂਦਾ?
1: ਬਦਲਦੀਆਂ ਨਜ਼ਰ ਨਹੀਂ ਆ ਰਹੀਆਂ ਜੀ। ਕਾਰਨ ਪਤਾ ਕੀ ਜੀ, ਕੁਛ ਲੋਕ ਆਪਣੀਆਂ ਜਿਹੜੀਆਂ ਆਦਤਾਂ ਹੁੰਦੀਆਂ ਉਹ ਤੋਂ ਮਜਬੂਰ ਹੁੰਦੇ ਨੇ।
0: ਹਾਂ,
1: ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੈ ਵੀ ਇੱਕ ਗਲਤੀ ਤੁਸੀਂ ਕੀਤੀ ਆ, ਪ੍ਰੈਸ ਕਾਨਫਰੰਸ ਕਰਕੇ ਚਿੱਕੜ ਸੁੱਟਿਆ ਵੀ ਨਾਜਰ ਸਿੰਘ ਨੇ 10 ਕਰੋੜ ਰੁਪਇਆ ਲੈ ਲਿਆ, ਪੰਜਾਬ ਪੋਲੀਸ ਬੋਰਡ ਦੀ ਚੇਅਰਮੈਨ ਨੇ ਪੱਕੀ ਕਰ ਲਈ ਹੈ। ਠੀਕ ਹੈ ਨਾ ਜੀ, ਉਦੋਂ ਬਾਅਦ ਫਿਰ ਉਹ ਜ਼ਮਾਨਤ ਤੁਸੀਂ ਭੁਗਤਣ ਆਏ ਹੋ, ਜ਼ਮਾਨਤ ਕਰਾ ਰਹੇ ਹੋ ਕੋਰਟ 'ਚ ਉਸੇ ਓਫੈਂਸ ਲਈ, ਤੁਸੀਂ ਫਿਰ ਘੱਟੋ ਘੱਟ ਮਾੜਾ ਮੋਟਾ ਤਾਂ ਆਪਣੀ ਜ਼ਬਾਨ ਨੂੰ ਲਗਾਮ ਦਿੱਤਾ ਜਾ ਸਕਦਾ। ਉਹਦੇ ਹੋਰ ਪ੍ਰੈਸ ਵਾਲੇ ਪੁੱਛਣ 'ਤੇ ਜਿਹੜੀ ਉਹ ਗੱਲ ਪੁੱਛ ਰਹੇ ਉਹ ਦੱਸ ਨਹੀਂ ਰਹੇ, ਉਹ ਕਹਿ ਰਹੇ ਜੇ ਉਹਨਾਂ ਨੇ ਮਾਨਹਾਨੀ ਦਾ ਕੇਸ ਆਇਆ ਵੀ ਇਸ ਵਾਸਤੇ ਆਏ ਸੀ ਤੁਸੀਂ, ਤਾਂ ਉਹ ਕਹਿ ਰਹੇ ਜਿਨ੍ਹਾਂ ਦਾ ਕੋਈ ਮਾਣ ਹੀ ਨਹੀਂ ਉਹਨਾਂ ਦੀ ਮਾਨਹਾਨੀ ਕਾਹਦੀ ਹੈ? ਹੁਣ ਦੱਸੋ ਕੋਰਟ 'ਚ ਕੇਸ ਭੁਗਤ ਰਹੇ ਹੋ ਤੁਸੀਂ, ਫਿਰ ਵੀ ਯਾਰ ਇੰਨੀ ਕੁ ਤਾਂ ਹਲੀਮੀ ਲੈ ਆਓ ਮਾੜਾ ਮੋਟਾ।
0: ਇਹ ਕੀ ਸਮਝਦੇ, ਕੋਈ ਹੰਕਾਰ ਆ ਜਾਂ ਕੋਈ ਮਤਲਬ ਪਤਾ ਨਹੀਂ, ਜਾਂ ਵਾਕਿਆ ਦੇ ਵਿੱਚ ਤੁਸੀਂ ਇਹੀ ਗੱਲ ਤੋਂ ਜਦੋਂ ਬੰਦਾ 100% ਰਾਈਟ ਹੁੰਦਾ ਉਹਨੂੰ ਕੰਫੀਡੈਂਸ ਹੁੰਦਾ ਵੀ ਠੀਕ ਆ ਯਾਰ ਜਦੋਂ ਮੈਂ ਸਹੀ ਹਾਂ?
1: ਦੋ ਚੀਜ਼ਾਂ ਨੇ ਧਾਲੀਵਾਲ ਸਾਹਿਬ, ਮੈਂ ਇੱਕ ਚੀਜ਼ ਸਮਝਦਾ ਜੀ ਵੀ ਇੱਕ ਤਾਂ ਪਰਿਵਾਰਕ ਸੰਸਕਾਰਾਂ ਦੀ ਕਮੀ ਹੈ, ਦੂਜਾ ਪੜ੍ਹਾਈ ਲਿਖਾਈ ਦੀ ਕਮੀ ਕਹਿ ਸਕਦਾ। ਠੀਕ ਹੈ ਪਰਮਾਤਮਾ ਨੇ ਟੈਲੈਂਟ ਦੇ ਤਾ ਵੀ ਕਮੇਡੀ ਕਰਨ ਦਾ, ਹੋਰ ਦਾ, ਕਿ ਇਹ ਬਹੁਤੇ ਲੋਕਾਂ 'ਚ ਟੈਲੈਂਟ ਹੁੰਦਾ ਹੈ, ਕਈਆਂ ਦਾ ਵਿਚਾਰਾਂ ਦਾ ਆਪਦਾ ਕਿਸੇ ਚੱਕਰ 'ਚ ਪੈ ਕੇ ਆਪਦੇ ਰੋਜ਼ਮਰਾ ਦੀ ਜ਼ਿੰਦਗੀ 'ਚ ਉਲਝ ਗਏ, ਉਹਨਾਂ ਨੇ ਨਹੀਂ ਕੀਤਾ, ਕਿਸੇ ਨੇ ਇਸ ਨੂੰ ਆਪਦਾ ਬਿਜ਼ਨਸ ਬਣਾ ਲਿਆ ਜਾਂ ਪ੍ਰੋਫੈਸ਼ਨ ਬਣਾ ਲਿਆ, ਚੱਲੀ ਜਾਂਦਾ। ਪਰ ਉਹਨਾਂ ਨੂੰ ਮੇਰੇ ਹੱਥ 'ਚ ਇੰਨੀ ਸਮਝ ਨਹੀਂ ਹੈ ਦੁਨੀਆਦਾਰੀ ਦੇ ਵਿੱਚ ਸਮਾਜਿਕ ਰਿਸ਼ਤੇ ਕਿਵੇਂ ਨਿਭਾਉਣੇ ਨੇ, ਆਪਣੇ ਸੱਭਿਆਚਾਰਕ ਸੰਬੰਧ, ਸਮਾਜਿਕ ਸੰਬੰਧ ਕੀ ਹੁੰਦੇ ਨੇ। ਜੇ ਇੰਨਾ ਕੁ ਪਤਾ ਹੁੰਦਾ ਨਾ ਤਾਂ ਉਹਨਾਂ ਨੇ ਕਦੇ ਜ਼ਿੰਦਗੀ 'ਚ ਜਿਸ ਤਰ੍ਹਾਂ ਦੀਆਂ ਬੋਲ ਕਬੋਲ ਵਿਰੋਧੀਆਂ ਬਾਰੇ ਬੋਲੇ ਨੇ, ਉਦੋਂ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਬੋਲਿਆ ਜਾਂਦਾ ਸੀ। ਠੀਕ ਹੈ, ਜਿਹੜਾ ਇਹ ਕਹਿਣਾ ਵੀ ਡਲੇ ਮਾਰੋ ਇਹਨਾਂ ਤੇ, ਇਹਦਾ ਮਤਲਬ ਤੁਸੀਂ ਯਾਰ ਕਿਸੇ ਨੂੰ ਕ੍ਰਾਈਮ ਕਰਨ ਵਾਸਤੇ ਐਕਸਾਈਟ ਕਰ ਰਹੇ ਹੋ,
0: ਇਹ ਵੀ ਤੁਹਾਡੇ ਮਾਨਸਿਕ ਦਾ
1: ਕ੍ਰਾਈਮ ਹੀ ਹੈ ਨਾ। ਜੇ ਤੁਸੀਂ ਫਾਰ ਐਗਜ਼ਾਮਪਲ ਕਿਸੇ ਦੇ ਸ਼ਹਿਰ ਤੇ ਆ ਕੇ, ਅੱਜ ਕਿਸੇ ਲੀਡਰ ਕੋਈ ਲੰਘਿਆ ਜਾਂਦਾ, ਉਹਦੀ ਗੱਡੀ ਖੜੀ ਆ ਜਾਂ ਕੋਈ ਹੋਰ ਹੈ, ਉਹਦੇ ਤੇ ਪੱਥਰ ਮਾਰਦੇ ਹੋ, ਠੀਕ ਹੈ ਨਾ, ਡਲਾ ਮਾਰਦੇ ਹੋ, ਕੋਈ ਪਾਥੀ, ਇਹਨਾਂ ਦੇ ਸ਼ਬਦਾਂ 'ਚ ਜਿਹੜੇ ਮੈਨੂੰ ਤਾਂ ਪਤਾ ਨਹੀਂ, ਪਾਥੀ ਵੀ ਕੋਈ ਹਥਿਆਰ ਹੁੰਦਾ, ਉਹ ਤਾਂ ਗੋਹਾ ਹੁੰਦਾ ਜਲਾਉਣ ਵਾਸਤੇ ਹੁੰਦਾ, ਪਰ ਪਾਥੀ ਨੂੰ ਵੀ ਇਹਨਾਂ ਨੇ ਇੱਕ ਕੋਈ ਹਥਿਆਰਦਾਰਾਂ ਦਿੱਤਾ ਵੀ ਪਾਥੀਆਂ ਮਾਰੋ, ਹੋਰ ਕਰੋ। ਠੀਕ ਹੈ, ਤਾਂ ਇਹ ਕਿ ਇੱਕ ਬੰਦਾ ਖਾਸ ਕਰਕੇ ਜਿਹਦੇ ਮਨ 'ਚ ਇਹ ਹੈ ਵੀ ਆ ਸਟੇਟ ਦਾ CM ਬਣਨਾ, ਉੱਚੇ ਅਹੁਦੇ 'ਤੇ ਜਾਣਾ ਹੈ, ਕੀ ਉਹਨੂੰ ਸ਼ੋਭਾ ਦਿੰਦਾ ਹੈ?
0: ਇਹ ਮਾਨਸਾ ਦੀ ਧਰਤੀ 'ਤੇ ਪਹਿਲੀ ਵਾਰੀ ਇਹ ਬਿਆਨ ਦਿੱਤਾ ਡਲਾ ਤੋਂ ਡਲਾ ਹੋਤਾ ਹੈ 2017 'ਚ ਚੀਫ ਮਿਨਿਸਟਰ,
1: ਹੋ ਸਕਦਾ ਇੱਥੇ ਦਿੱਤਾ ਹੋਵੇ ਜਾਂ ਕੋਈ ਕਿਸੇ ਪ੍ਰੈਸ ਵਾਲਿਆਂ ਦੀ ਸਟੇਟਮੈਂਟ 'ਚ ਕਹਿਤਾ ਹੋਵੇ ਜਾਂ ਕੋਈ ਹੋਰ ਹੈ ਵੀ ਜਿਹੜਾ ਇਹਨਾਂ ਦਾ ਕਾਫੀ ਮਸ਼ਹੂਰ ਹੈ, ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ, ਨਾਲ ਇਹ ਨਹੀਂ ਪਤਾ ਵੀ ਡਲਾ ਤੋਂ ਡਲਾ ਹੋਤਾ ਹੈ, ਕਿਸ ਕੀ ਤਰਫ ਚਲਾ ਹੋਤਾ ਹੈ, ਇਹ ਨਹੀਂ ਕਿਹਾ ਉਹਨਾਂ ਦੇ ਨਾਲ, ਇਹ ਕਿਸੇ ਵੱਲ ਵੀ ਚੱਲ ਸਕਦਾ। ਜੇ ਕੋਈ ਆਪਾਂ ਕਹਿੰਦੇ ਹਾਂ ਵੀ ਆਪਾਂ ਜੀ ਉਹਦਾ ਗੋਲੀ ਮਾਰ ਦਿਓ ਤੇ ਉਹ ਕਿਹੜਾ ਮਾਰ ਨਹੀਂ ਸਕਦੇ ਹੁੰਦੇ, ਗੋਲੀ ਤਾਂ ਕੋਈ ਵੀ ਮਾਰ ਸਕਦਾ। ਪਰ ਕੋਈ ਸਾਡੇ ਸਮਾਜ ਦੀ ਸਭਿਅਤਾ ਮੁਤਾਬਕ ਕੁਛ ਨਾ ਕੁਛ ਜ਼ਿੰਮੇਵਾਰ ਵਿਅਕਤੀਆਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹ ਵੀ ਜਿੱਡਾ ਤੁਸੀਂ ਸੋਚਦੇ ਹੋ। ਆਫਟਰ ਆਲ ਜਦੋਂ ਇਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਉਦੋਂ ਪਹਿਲਾਂ ਇੱਕ ਇਲੈਕਸ਼ਨ ਲੜ ਚੁੱਕੇ ਸੀ ਵਿਧਾਨ ਸਭਾ ਦੀ
0: ਜੀ,
1: ਸਮਾਣੇ ਤੋਂ ਇਹ ਹਾਰੇ ਨੇ ਮੈਡਮ ਭੱਠਲ ਕੋਲੋਂ। ਠੀਕ ਹੈ ਨਾ, ਉਦੋਂ ਬਾਅਦ ਵੀ ਆਪਦੀ ਪੋਲੀਟੀਕਲ ਲਾਈਫ ਦੇ ਵਿੱਚ ਫਿਰਦੇ ਰਹੇ ਨੇ ਆਪਣੇ ਮਨਪ੍ਰੀਤ ਜੀ ਨਾਲ, ਤੇ ਉਦੋਂ ਬਾਅਦ ਫਿਰ ਇੱਧਰ ਆਏ ਨੇ ਜੋ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ, ਉਦੋਂ ਦੇਖੋ ਕਿਸ ਤਰ੍ਹਾਂ ਦੀ ਚੁਟਕਲੇਬਾਜ਼ੀ ਕਰਦੇ ਰਹੇ ਨੇ। ਠੀਕ ਹੈ, ਲੋਕ ਹੱਸ ਕੇ ਛੱਡ ਸਕਦੇ ਸੀ।

0: ਸ਼ਾਇਦ ਜਿਹੜਾ ਲੋਕਾਂ ਦਾ ਐਂ ਹੁੰਦਾ ਵੀ ਉਹਨੂੰ ਵਧੀਆ ਲੱਗਦੀਆਂ ਹੋਣੀਆਂ, ਕਿਉਂਕਿ ਸਾਰਾ ਸਮਾਜ ਇੱਕੋ ਲਾਈਨ 'ਤੇ ਤਾਂ ਸੋਚਦਾ ਨਹੀਂ, ਬਥੇਰੇ ਲੋਕ ਨੇ ਜਿਹਨਾਂ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਹਦੇ ਮੂੰਹ 'ਚੋਂ ਚੰਗੀਆਂ ਲੱਗਦੀਆਂ। ਇੱਕ ਤਾਂ ਤੁਸੀਂ ਕੋਈ 5-10 ਬੰਦੇ ਬੈਠੇ ਹੋ ਆਪਸ 'ਚ ਕਲੋਜ਼ ਸਰਕਟ ਦੇ ਵਿੱਚ, ਕੋਈ ਮਾੜਾ ਮੋਟਾ ਹੱਸ ਖੇਡ ਰਹੇ ਹੋ, ਕੋਈ ਇੰਜੋਏ ਕਰ ਰਹੇ ਹੋ, ਕਿਸੇ ਨੇ ਇਹ ਚੁਟਕਲੇ ਕਰਤੇ ਜਾਂ ਕੋਈ ਹੋਰ ਹੈ ਚੱਲ ਜਾਂਦਾ, ਪਰ ਇੱਕ ਬੰਦਾ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ MP ਬਣਨ ਵਾਸਤੇ, ਉਹ ਇਹੋ ਜਿਹੀਆਂ ਗੱਲਾਂ ਵੀ ਪਤੀਲਾ ਮਾਂਜ ਦੇਣਾ ਜੀ, ਉਹਦੇ ਫੋਟੋ ਲੱਗੀ ਹੋਈ ਉਹ ਮਾਂਜ ਦੇਣੀ ਹੈ, ਇਹ ਕਰ ਦੇਣਾ ਉਹ ਕਰ ਦੇਣਾ, ਸਟਾਇਰ ਕਰਨਾ ਕਿਸੇ ਦੀਆਂ ਲੱਗੀਆਂ ਫੋਟੋਆਂ ਤੇ ਵੀ ਪਤੀਲਿਆਂ ਤੱਕ ਪਹੁੰਚ ਗਏ ਤੁਸੀਂ, ਠੀਕ ਹੈ ਨਾ, ਹੋ ਸਕਦਾ ਲੱਗੀਆਂ ਵੀ ਹੋਣ, ਠੀਕ ਹੈ, ਸਾਰਾ ਕੁਝ ਸੀਗਾ, ਲੋਕ ਦੇਖਦੇ ਸੀ, ਦੂਜੀਆਂ ਪੋਲੀਟੀਕਲ ਪਾਰਟੀਆਂ ਵਾਲੇ ਵੀ ਦੇਖਦੇ ਸੀ, ਪਰ ਇਹਨਾਂ ਨੇ ਸਪੈਸ਼ਲ ਕਿਹਾ ਵੀ ਫੋਟੋ ਦੇਖ ਕੇ ਵੀ ਦੇਖੋ ਜੀ ਉਹ ਬਾਦਲ ਕਿੱਦਾਂ ਮਾਂਜਣਾ ਹੈ, ਢੀਂਡਸਾ ਕਿੱਦਾਂ ਮਾਂਜਣਾ ਹੈ, ਉਹ ਇਕੱਠੇ ਮਾਂਜਣੇ ਹੈ, ਇਹ ਕੋਈ ਗੱਲਾਂ ਥੋੜ੍ਹਾ ਹੈਗੀਆਂ। ਤੇ ਉਦੋਂ ਬਾਅਦ ਫਿਰ ਜਿਹੜਾ ਬੰਦਾ ਇਹ ਕਹਿੰਦਾ ਰਿਹਾ ਹੋਵੇ, ਉਹਨੇ ਦੱਸੋ ਕਿਹੜੀ ਇਹ ਜਿਹੀ ਚੀਜ਼ ਛੱਡੀ ਹੈ ਜਿੱਤੇ ਫੋਟੋ ਨਹੀਂ ਲਾਈ। ਇਹਨਾਂ ਨੇ ਪਹਿਲੀ ਵਾਰ ਹੈ ਵੀ ਸੜਕਾਂ ਤੇ ਵੀ ਆਪਦੀ ਫੋਟੋ ਲਾ ਕੇ ਵੀ ਸੜਕ ਭਗਵੰਤ ਮਾਨ ਨੇ ਬਣਾਈ ਹੈ, ਉਹ ਪਤਾ ਹੀ ਹੁੰਦਾ ਯਾਰ ਜਿਹੜਾ ਮੁੱਖ ਮੰਤਰੀ ਹੈ ਸਾਰਾ ਕ੍ਰੈਡਿਟ ਡਿਸ ਕ੍ਰੈਡਿਟ ਸਟੇਟ ਦਾ ਉਸ ਨੂੰ ਜਾਣਾ ਹੁੰਦਾ ਹੈ, ਜੇ ਕੋਈ ਡਿਵੈਲਪਮੈਂਟ ਹੋਈ ਹੈ ਤਾਂ ਵੀ ਆਪਾਂ ਕਹਿਣੀ ਹੈ ਜੀ ਭਗਵੰਤ ਮਾਨ ਜੀ ਉਦੋਂ ਮੁੱਖ ਮੰਤਰੀ ਸੀਗੇ ਉਦੋਂ ਆਹ ਚੀਜ਼ ਬਣੀ ਹੈ। ਜੇ ਅੱਜ ਆਪਾਂ ਕੈਰੋ ਸਾਹਿਬ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਵੇਲੇ ਜੀ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣੀ, ਨਹਿਰੂ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਦਾ ਬ੍ਰੇਨ ਚਾਇਲਡ ਸੀ ਭਾਫੜਾ ਡੈਮ ਬਣਾਉਣਾ, ਨਹਿਰਾਂ ਕੱਢਣੀਆਂ, ਸਾਰਾ ਕੁਛ ਹੋਇਆ, ਕਿੰਨੀਆਂ ਡਿਵੈਲਪਮੈਂਟਸ ਹੋਈਆਂ ਨੇ, ਕਿੰਨੇ ਉਦੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ IITs ਬਣੀਆਂ, IIMs ਬਣੀਆਂ, ਉਹ ਕਿਹਨੇ ਬਣਾਈਆਂ ਸੀ, ਠੀਕ ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਹੁਤ ਡਿਵੈਲਪਮੈਂਟ ਹੋਈ ਸੀ, ਚਾਹੇ ਉਹ ਮੁੱਖ ਮੰਤਰੀ ਆਪਣੇ ਕੈਰੋਂ ਸਾਹਿਬ ਰਹੇ, ਚਾਹੇ ਲਕਸ਼ਮਣ ਸਿੰਘ ਗਿੱਲ ਰਹੇ, ਲਕਸ਼ਮਣ ਸਿੰਘ ਗਿੱਲ ਉਹ ਰਹਿੰਦਾ, ਬੇਸ਼ੱਕ ਉਹਨਾਂ ਦਾ ਥੋੜ੍ਹੇ ਚਿਰ ਬਾਅਦ
1: ਥੋੜ੍ਹਾ ਬਣੀ
0: ਸੀ, ਉਹਨਾਂ ਨੂੰ ਇਹ ਵੀ ਲਾਂਭਾ ਜਾਂਦਾ ਸੀ ਵੀ ਉਹਨਾਂ ਨੇ ਜਸਟਿਸ ਗੁਰਨਾਮ ਸਿੰਘ ਹੋਰਾਂ ਦੀ ਸਰਕਾਰ ਤੋੜ ਕੇ ਮੁੱਖ ਮੰਤਰੀ ਬਣੇ ਸੀ, ਪਰ ਜਿੰਨੀ ਪੰਜਾਬੀ ਬਾਰੇ ਉਹਨਾਂ ਨੇ ਸੇਵਾ ਕੀਤੀ ਸੀ ਉਹ ਕਿਸੇ ਨੂੰ ਵੀ ਨਹੀਂ ਜਾਂਦਾ। ਇਹਨਾਂ ਨੇ ਤੁਸੀਂ ਦੇਖ ਲਓ ਪੰਜਾਬੀ ਕੀ ਜਲੂਸ ਕੱਢਿਆ ਹੋਇਆ, ਇਹੀ ਭਗਵੰਤ ਮਾਨ ਹੈ। ਵਿਧਾਨ ਸਭਾ ਦੇ ਵਿੱਚ ਸ਼ਾਇਦ ਤੁਸੀਂ ਰੀਕਾਲ ਕਰ ਸਕੋ ਜਾਂ ਲੋਕ ਦੇਖਣ, ਇਹ ਗੱਲ ਕਹੀ ਸੀ ਵੀ ਜਦੋਂ ਬੋਲ ਰਹੇ ਸੀ ਸਾਡੇ ਲੀਡਰ ਆਫ ਓਪੋਜੀਸ਼ਨ, ਠੀਕ ਹੈ, ਉਹਨਾਂ ਨੇ ਕਿਤੇ ਲੋਕਾਂ ਨੂੰ ਲੋਕ ਕਹਿਤਾ ਸੀ ਤੇ ਇਹਨਾਂ ਨੇ ਖਿੱਲੀ ਉਡਾਈ ਸੀ ਵੀ ਇਹ ਹਿੰਦੀ ਬੋਲਦੇ ਆ ਜੀ, ਲੋਕਾਂ ਨੂੰ ਲੋਕ ਕਹਿੰਦੇ ਨੇ ਇਹ। ਤੇ ਹੁਣ ਜੇ ਇਹਨਾਂ ਨੂੰ ਪੁੱਛਣਾ ਹੋਵੇ ਇਹਨਾਂ ਨੂੰ ਸਕੂਲ ਆਫ ਐਕਸੀਲੈਂਸ ਦਾ ਕੋਈ ਪੰਜਾਬੀ ਚ ਨਹੀਂ ਲੱਭਿਆ ਸ਼ਬਦ,
1: ਸਕੂਲ ਆਫ ਐਮੀਨੈਂਸ, ਐਮੀਨੈਂਸ
0: ਅੰਗਰੇਜ਼ੀ ਆ, ਠੀਕ ਹੈ ਨਾ। ਤੁਸੀਂ ਇੱਕ ਆਪਦਾ ਸਾਰਾ ਦਿਨ ਪੰਜਾਬੀ ਨੂੰ ਮਾਂ ਬੋਲੀ ਦਾ ਦਰਜਾ ਦੇ ਕੇ, ਮਾਂ ਬੋਲੀ ਕਹਿ ਕੇ ਵਡਿਆਉਂਦੇ ਹੋ, ਜੇ ਬੋਲੀ ਕਿਸੇ ਤੋਂ ਗਲਤ ਬੋਲੀ ਗਈ ਉਹਨੂੰ ਉਹ ਕਰਦੇ ਹੋ, ਠੀਕ ਹੈ, ਜਿਵੇਂ ਜਲੂਸ ਆਪ ਹੀ ਕਢਾ ਲੈਂਦੇ ਨੇ ਆਪਦਾ ਇਹ, ਠੀਕ ਹੈ, ਜਿਵੇਂ ਉਹਨਾਂ ਦਾ ਪੰਜਾਬੀ ਪਿੱਛੇ ਬੋਲੇ ਸੀ ਤੇ ਆਪ ਚੰਡੀਗੜ੍ਹ ਦੇ ਸਪੈਲਿੰਗ ਦੱਸਣ ਲੱਗ ਗਏ ਸੀ, ਚੰਡੀਗੜ੍ਹ ਦੇ ਸਪੈਲਿੰਗ ਮੇਰੇ ਖਿਆਲ 'ਚ ਇੱਕ ਜਿਹੜਾ ਬੱਚਾ ਪੰਜਾਬੀ ਸਿੱਖ ਗਿਆ ਉਹ ਵੀ ਸ਼ਾਇਦ ਸਿੱਧੇ ਲਿਖ ਸਕੇ। ਸ਼ਰਮ ਆਉਂਦੀ ਹੈ ਜੋ ਪੰਜਾਬ ਦਾ ਮੁੱਖ ਮੰਤਰੀ ਬੋਲ ਕੇ ਦੱਸ ਰਿਹਾ ਉਹਦਾ ਮਾਣ ਨਾਲ ਤੇ ਉਹਨੂੰ ਚੰਡੀਗੜ੍ਹ ਦੇ ਸਪੈਲਿੰਗ ਆਉਂਦੇ ਹੋਣ, ਠੀਕ ਹੈ। ਇੰਨੇ ਕਿੰਨੇ ਕੰਮ ਕੀਤੇ ਨੇ ਇਹਨਾਂ ਨੇ ਜਿਹੜੇ ਜਣੀ ਕੰਟਰਡਿਕਟਰੀ, ਆਪ ਜਣੀ ਆਵਾਜ਼ਾਂ ਕੱਢ ਕੱਢ ਕੇ ਘੂ ਘੂ ਦੀਆਂ ਵੀ ਜੀ ਅਸੀਂ ਕਾਰਾਂ ਤੇ ਆਹ ਰੈਡ ਲਾਈਟ ਨੀ ਜੀ, ਫਲਾਨਾ ਨੀ ਜੀ, ਧਿਉਂਕਾ ਨੀ ਜੀ, ਠੀਕ ਹੈ, ਹੁਣ ਕਿੱਡੇ ਕਿੱਡੇ ਛੱਜ ਜੇ ਲੱਗੇ ਹੋਏ ਨੇ, ਠੀਕ ਹੈ, ਕੀ ਕੁਛ ਲੱਗਿਆ ਹੋਇਆ ਇਹਨਾਂ ਨੂੰ, ਹੁਣ ਉਹ ਉਵੇਂ ਟੂੰ ਟੂੰ ਕਰਦੀਆਂ ਸਾਰਾ ਕੁਛ ਕਰਦੀਆਂ। ਫਿਰ ਜੋ ਟੂੰ ਟੂੰ ਇਹਨਾਂ ਦੇ ਕਰਨ 'ਚ ਤਾਂ ਸਭ ਤੋਂ ਪਹਿਲਾਂ ਪੈਂਦੀ ਹੋਊ, ਕਿਉਂਕਿ ਉਹ ਗੱਡੀ 'ਚ ਬੈਠੇ ਹੁੰਦੇ ਨੇ ਜਿਹੜੀ ਟੂੰ ਟੂੰ ਕਰਦੀ ਹੈ, ਉਦੋਂ ਫਿਰ ਸ਼ਰਮ ਜੀ ਨਹੀਂ ਆਉਂਦੀ ਵੀ ਮੈਂ ਕੀ ਕਹਿੰਦਾ ਰਿਹਾ ਤੇ ਆਹ ਹੋਈ ਕੀ ਜਾਂਦਾ। ਮੈਂ ਧਾਲੀਵਾਲ ਸਾਹਿਬ ਤੁਹਾਡੇ ਧਿਆਨ 'ਚ ਲਿਆ ਦਿਆਂ, ਹਾਲਾਂਕਿ ਕੋਈ ਸੈਲਫ ਗਲੋਰੀਫਿਕੇਸ਼ਨ ਨਹੀਂ ਹੁੰਦੀ, ਮੈਨੂੰ ਜਦੋਂ ਪਹਿਲੀ ਵਾਰ ਗੱਡੀ ਅਲਾਟ ਹੋਈ ਸੀ
1: ਜੀ,
0: ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ, ਉੱਥੇ ਥੋੜ੍ਹਾ ਰਸ਼ ਸੀਗਾ ਭਵਾਨੀਗੜ੍ਹ,
1: ਠੀਕ ਹੈ ਜੀ,
0: ਅੱਡੇ ਤੇ ਕਈ ਥੋੜ੍ਹਾ ਰਸ਼ ਹੁੰਦਾ ਨਾ, ਇੱਕ ਬੋਟਲਨੈਕ ਜਿਹਾ ਹੈਗਾ ਉੱਥੇ,
1: ਹਾਂਜੀ,
0: ਉੱਥੇ ਤੇ ਮੇਰੇ ਡਰਾਈਵਰ ਨੇ ਥੱਲਿਓਂ ਪੈਰ ਧਰ ਕੇ ਉਹ ਸੈਰਨ ਜਿਹਾ ਹੁੰਦਾ ਰੂ ਐ ਜੇ,
1: ਹਾਂਜੀ,
0: ਮੈਂ ਉਹਦੇ ਨੂੰ ਕਿਹਾ ਪੈਰ ਚੱਕ ਇਹ ਕਦੋਂ ਕਿਉਂ ਲਵਾਇਆ ਹੈ, ਕਹਿੰਦਾ ਜੀ ਇਹ ਤਾਂ ਪਿੱਛੋਂ ਹੀ ਲੱਗਿਆ ਹੈ, ਮੈਂ ਫਿਰ ਉਹਨੂੰ ਪਟਾਓ, ਉਹਨੇ ਬਲਕਿ ਕਿਹਾ ਕਹਿੰਦਾ ਜੀ ਲੋਡ ਪੈ ਜਾਂਦੀ ਹੈ ਕਦੇ ਊਂ ਚੇਪੀ ਲਾ ਦਿੰਦੇ ਜੇ ਆਪਾਂ ਨਾ, ਜਦੋਂ ਲੱਗਿਆ ਹੁੰਦਾ ਵੱਜ ਜਾਂਦਾ ਹੁੰਦਾ ਤੇ ਮੇਰੇ, ਮੈਂ ਪਹਿਲੇ ਦਿਨ ਉਹ 'ਚ ਉਹ ਸੈਰਨ ਦਾ ਆਵਾਜ਼ ਜੀ ਦੇਣ ਵਾਲਾ ਉਹ ਪਟਾਤਾ ਸੀ। ਜਦੋਂ ਤੁਸੀਂ ਗੱਲਾਂ ਕਹੀਆਂ ਹੋਣ ਨਾ ਲੋਕਾਂ ਨੂੰ, ਠੀਕ ਹੈ ਜੀ, ਜੇ ਤੁਸੀਂ ਪੂਰਾ ਨਹੀਂ ਉਤਰ ਸਕਦੇ ਉਹਦੇ ਥੋੜ੍ਹਾ ਮੋਟਾ ਨੇੜੇ ਤਾਂ ਰਹੋ,
1: ਹਾਂ
0: ਜੇ ਤੁਸੀਂ ਇਹ ਗੱਲਾਂ ਕੀਤੀਆਂ ਵੀ ਆ ਗੱਡੀਆਂ ਦਾ ਲਾਰਾ ਜਾ ਰਿਹਾ ਜੀ ਉਹ ਜਾ ਰਿਹਾ ਜੀ, ਮੈਨੂੰ ਹਜੇ ਤੱਕ ਇਸ ਤਰ੍ਹਾਂ ਕੋਈ ਇੰਸੀਡੈਂਟ ਨਹੀਂ ਹੋਇਆ ਵੀ ਉਹ ਜਿਹੜੀ ਨਾਲ ਚੱਲ ਰਹੀ ਹੁੰਦੀ ਹੈ ਐਂਬੂਲੈਂਸ ਟਰੱਕ ਜਿੱਡੀ, ਠੀਕ ਹੈ ਨਾ, ਉਹ ਕਿੰਨਾ ਤੇਲ ਖਾਂਦੀ ਹੋਊ, ਕਿੰਨਾ ਉਹ ਹੈ ਟ੍ਰੈਫਿਕ ਹੈਜ਼ਰਡ ਹੈ, ਹੋਰ ਸਾਰਾ ਕੁਛ ਹੈ, ਠੀਕ ਹੈ, ਉਹਦਾ ਕਦੇ ਲੋਡ ਪਈ ਹੋਵੇ, ਨਹੀਂ ਤਾਂ ਪੰਜਾਬ ਦੇ ਚੱਪੇ ਚੱਪੇ ਤੇ ਹਸਪਤਾਲ ਨੇ, ਜੇ ਕੋਈ ਇਹੋ ਜਿਹੀ ਅਨਟਵਾਰਡ ਇੰਸੀਡੈਂਟ ਹੋ ਵੀ ਜਾਵੇ ਉੱਥੇ ਰਸ਼ ਕੀਤਾ ਜਾ
1: ਸਕਦਾ ਹੈ।
0: ਯਾਰ ਕੀ ਦੱਸੋ ਕੀ ਕੁਛ ਬੋਲਿਆ, ਮੈਂ ਦੇਖੋ ਧਾਲੀਵਾਲ ਸਾਹਿਬ ਕਈ ਚੀਜ਼ਾਂ ਇਹ ਹੁੰਦੀਆਂ, ਤੁਸੀਂ ਵੀ ਉਹਦਾ ਪਾਰਟ ਹੁੰਦੇ ਹੋ, ਠੀਕ ਹੈ, ਤਾਂ ਉਹ

0: ਪਾਰਟ ਦੇ ਵਿੱਚ ਅਸੀਂ ਕੁਛ ਜਦੋਂ ਇਲੈਕਸ਼ਨ ਲੜ ਰਹੇ ਸੀਗੇ, ਸਾਡੇ ਵਲੰਟੀਅਰਾਂ ਦੇ ਥਰੂ ਇੱਕ ਅੰਡਰਟੇਕਿੰਗਾਂ ਬਣੀਆਂ ਸੀ,
1: ਠੀਕ ਹੈ,
0: ਜਿਹਦੇ ਵਿੱਚ ਅਸੀਂ ਇਹ ਲਿਖਿਆ ਸੀ ਇਨ ਕੇਸ ਮੈਂ MLA ਬਣਦਾ ਹਾਂ ਤਾਂ ਮੈਂ ਕਿਸੇ ਵੀ ਆਪਦੀ ਗੱਡੀ ਤੇ ਨੀਲੀ ਜਾਂ ਰੈੱਡ ਲਾਈਟ ਨਹੀਂ ਲਾਊਂਗਾ।
1: ਤੇ 2017 ਚ
0: 2017 ਚ ਅੰਡਰਟੇਕਿੰਗ ਦਿੱਤੀਆਂ ਸੀ,
1: ਠੀਕ ਹੈ,
0: ਪਾਰਟੀ ਦੇ ਕਹਿਣ ਤੇ ਦਿੱਤੀਆਂ ਸੀ, ਪਾਰਟੀ ਨੇ ਅੰਡਰਟੇਕਿੰਗ ਬਣਾ ਕੇ ਭੇਜੀਆਂ ਸੀ, ਆਪਦੇ ਵੱਲੋਂ ਵੰਡੀਆਂ ਸੀ,
1: ਠੀਕ ਹੈ।
0: ਨੰਬਰ 2 ਤੇ ਮੈਂ ਕੋਈ ਵੀ ਸਿਕਿਉਰਿਟੀ ਨਹੀਂ ਰੱਖੂੰਗਾ। ਪੁੱਛੋ ਭਗਵੰਤ ਮਾਨ ਨੇ, ਇਹਨੇ ਵੀ ਉਦੋਂ ਜਲਾਲਾਬਾਦ ਤੋਂ ਇਲੈਕਸ਼ਨ ਲੜੀ ਸੀ, ਠੀਕ ਹੈ, ਉੱਥੇ ਅੰਡਰਟੇਕਿੰਗ ਦਿੱਤੀਆਂ ਸੀ ਕਿ ਨਹੀਂ ਦਿੱਤੀਆਂ ਸੀ। ਨਾਲ ਸਭ ਤੋਂ ਵੱਡੀ ਅਸੀਂ ਇਹ ਤਾਂ ਚਲੋ ਇੱਕ ਹੁੰਦਾ ਡਰਾਮਾਬਾਜ਼ੀ ਵੀ ਕਹਿ ਸਕਦੇ ਇਹਨੂੰ, ਵੀ ਇਹ ਨਹੀਂ ਲਾਵਾਂਗੇ ਉਹਨੂੰ ਲਾਵਾਂਗੇ, ਹਾਲਾਂਕਿ ਇਹਦੇ ਨਾਲ ਕੋਈ ਨਾ ਗੱਡੀ ਤੇਲ ਵੱਧ ਖਾਂਦੀ ਹੈ ਨਾ ਘੱਟ ਖਾਂਦੀ ਹੈ। ਸਭ ਤੋਂ ਵੱਡੀ ਅੰਡਰਟੇਕਿੰਗ ਦਿੱਤੀ ਸੀ ਅਸੀਂ ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਦਫ਼ਤਰ ਖੋਲਾਂਗੇ। ਇਹਨਾਂ ਡਰਾਮੇ ਬਥੇਰੇ ਕੀਤੇ ਆ, ਮੈਂ ਜਲੰਧਰ ਖੋਲ ਲਿਆ ਜੀ, ਮੈਂ ਸਾਰੇ ਡਿਸਟ੍ਰਿਕਟ ਹੈਡਕੁਆਟਰ ਤੇ ਖੋਲ ਲਿਆ ਜੀ, ਕਿੱਥੇ ਚੱਲਦਾ ਦਫ਼ਤਰ, ਠੀਕ ਹੈ। ਜੇ ਅਸੀਂ ਅੰਡਰਟੇਕਿੰਗ ਦਿੱਤੀ ਸੀ ਤਾਂ ਮੇਰਾ ਦਫ਼ਤਰ 5 ਸਾਲ ਲਗਾਤਾਰ ਚੱਲਿਆ, 11-10 ਮਾਰਚ ਨੂੰ ਆਈ ਥਿੰਕ ਰਿਜ਼ਲਟ ਨਿਕਲੇ ਸੀ, 31 ਮਾਰਚ ਤੱਕ ਮੈਂ ਦਫ਼ਤਰ ਚਲਾਇਆ 5 ਸਾਲ ਲਗਾਤਾਰ। ਅਤੇ ਦਫ਼ਤਰ ਕੋਈ ਐਂ ਨਹੀਂ ਸੀ ਵੀ ਜੀ ਅਖਬਾਰ ਪੜ੍ਹ ਰੱਖੇ ਹੋਏ, ਦੋ ਲੋਕ ਆ ਕੇ ਉੱਥੇ ਟੇਬਲ 'ਤੇ ਲੱਤਾਂ ਰੱਖ ਕੇ ਅਖਬਾਰ ਪੜ੍ਹ ਕੇ ਚਲੇ ਗਏ ਜਾਂ ਚਾਹ ਪੀ ਕੇ ਚਲੇ ਗਏ। ਪ੍ਰੋਪਰ ਚੱਲਦਾ ਸੀ, ਜੇ ਟਾਈਪ ਹੁੰਦਾ ਸੀ ਮੇਰੇ ਦਫ਼ਤਰ ਦੇ ਅੰਦਰੋਂ ਚਿੱਠੀ ਹੁੰਦੀ ਸੀ, ਜੇ ਅਸੀਂ ਫੋਟੋ ਸੈਟ ਕਰਾਉਂਦੇ ਫੋਟੋ ਸੈਟ ਮਸ਼ੀਨ ਅੰਦਰ ਲਾਈ ਹੋਈ ਸੀ, ਜੇ ਕਿਤੇ ਚਿੱਠੀ ਭੇਜਣੀ ਹੈ ਕਿਸੇ ਬਿਹਾਫ 'ਤੇ ਤਾਂ ਉਹਨੂੰ ਨੰਬਰ ਲਾ ਕੇ ਸਾਡੇ ਦਫ਼ਤਰ ਜਾਣੀ ਹੈ, ਅਤੇ ਇੱਕ ਫੋਟੋ ਸੈਟ ਕਰਕੇ ਜਿਹੜਾ ਬੰਦਾ ਸਾਡੇ ਕੋਲ ਆਇਆ ਜਿਹਦਾ ਕੰਮ ਹੈ ਉਹਨੂੰ ਦੇਣੀ ਹੈ, ਵੀ ਤਾਂ ਕਿ ਲੋੜ ਪੈਣ 'ਤੇ ਕੰਮ ਆ ਜਾਵੇ ਤੈਨੂੰ, ਠੀਕ ਹੈ ਨਾ। ਅਤੇ ਇਹਦੇ ਫਿਰ ਬਾਕੀ MLA ਦੇ ਆ 92 ਦੇ ਦਫ਼ਤਰ ਦਿਖਾ ਦਿਓ, ਆਪਦਾ ਦਿਖਾ ਦਿਓ, ਉਹਦਾ ਡਰਾਮੇ ਕੀਤੇ ਨੇ, ਹੋਰ ਕੀ ਕੀਤਾ।
1: ਇੱਕ ਨਜ਼ਰ ਜੀ, ਜਿਵੇਂ ਹੁਣ ਮਾਣਯੋਗ ਅਦਾਲਤ ਨੇ ਤਰੀਕ ਪਾਈ ਆ 1-5-26 ਪਾਈ ਆ, ਹੁਣ 1-5-26 ਨੂੰ ਵਿਸ਼ੇਸ਼ ਜਿਹੜਾ ਇਜਲਾਸ ਉਹ ਸੱਦ ਲਿਆ ਹੈਗਾ, ਹੁਣ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਸਾਰੇ ਲੋਕਾਂ ਨੇ ਇਹ ਵੀ ਟਿੱਪਣੀ ਕਰੀ ਹੈ ਵੀ ਇਹ ਕੋਰਟ 'ਚ ਨਹੀਂ ਪੇਸ਼ ਹੋ ਰਹੇ ਇਹਦੇ ਕਰਕੇ, ਹੋਇਆ ਤੁਸੀਂ ਇੱਦਾਂ ਦੇਖਦੇ ਹੋ ਜਾਂ ਤੁਹਾਡਾ ਨਜ਼ਰੀਆ ਅਲੱਗ ਆ?
0: ਆਪਾਂ ਨੂੰ ਦੇਖੋ ਗੱਲ ਪਤਾ ਕੀ ਹੈ, ਜੇ ਤਾਂ ਐਲੀਗੇਸ਼ਨ ਹੀ ਲਾਉਣਾ ਹੋਵੇ ਚਾਹੇ ਇਹਦੇ ਨੂੰ ਆਪਾਂ ਲਿੰਕ ਕਰ ਦਈਏ,
1: ਹਾਂ
0: ਹੋ ਸਕਦਾ ਉਹਨੇ ਇਹ ਸੋਚ ਕੇ ਕੀਤੀ ਹੋਵੇ ਮੈਨੂੰ ਜਾਣਾ ਨਾ ਪਵੇ,
1: ਠੀਕ ਹੈ,
0: ਪਰ ਮੈਂ ਇਹਨੂੰ ਇਸ ਸਿੰਗਲ ਤੋਂ ਵੀ ਦੇਖਦਾ ਵੀ ਉਸ ਦਿਨ ਮਜ਼ਦੂਰ ਦਿਵਸ ਹੈ,
1: ਸਾਡੇ ਵੱਡੇ
0: ਦੇ ਵੱਡੇ ਹੈ ਨਾ, ਵੀ ਹੋ ਸਕਦਾ ਉਹਨਾਂ ਨੂੰ ਉਹਨਾਂ ਲਈ ਕੋਈ ਵਿਸ਼ੇਸ਼ ਬਿੱਲ ਲਿਆਉਣ ਲਈ ਕੋਈ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੋਵੇ,
1: ਠੀਕ।
0: ਮੇਰੇ ਕੇਸ ਨਾਲ ਲਿੰਕ ਮੈਂ ਇਸ ਕਰਕੇ ਵੀ ਨਹੀਂ ਕਰਦਾ ਵੀ ਉਹਨੂੰ ਤਾਂ ਪਹਿਲਾਂ ਕਿੰਨੇ ਵਾਰੀ ਬੁਲਾਇਆ ਤੇ ਫਿਰ ਕਿਹੜਾ ਕੋਰਟ ਬੰਦ ਹੋ ਜਾਣੀ ਹੈ ਜੇ ਪਰਸੋਂ ਨਹੀਂ ਆਊਗਾ ਇਹ, ਠੀਕ ਹੈ ਨਾ,
1: ਇਹ ਕਿਸੇ ਤਰ੍ਹਾਂ
0: ਇੱਥੇ ਰਹਿਣੀ ਹੈ ਨਾ।
1: ਇਹ ਮੈਂ ਤੁਹਾਨੂੰ ਰੋਕ ਰਿਹਾ ਥੋੜ੍ਹਾ, ਕੰਟੈਂਪਟ ਆਫ ਕੋਰਟ ਨਹੀਂ ਲੱਗਦਾ ਜਦੋਂ ਪਹਿਲਾਂ ਮਤਲਬ ਇੰਨੀ ਵਾਰ ਡੇਟਾਂ ਵੀ ਤੁਹਾਡੀ ਤਾਂ ਕੋਈ ਜ਼ਿਆਦਾ ਹੁਣ ਲੰਬੀ ਪੈ ਨਹੀਂ ਰਹੀ, ਜਿਹੜਾ ਸੀ ਪਿਛਲਾ ਇਹ ਸਾਰਾ ਇਕੱਠਾ ਕੀਤਾ ਹੈਗਾ ਪਲੰਦਾ, ਵੀ ਇਹ ਕਿਵੇਂ ਆ? ਮਤਲਬ ਪਤਾ ਤਾਂ ਹੁੰਦਾ ਨਾ ਵੀ ਮੈਨੂੰ ਹੁਣ ਜਾਣਾ ਬਣਦਾ, ਜਿਵੇਂ ਉਹਦਾ ਜਿਹੜਾ ਹੁਣ ਤੁਹਾਡਾ ਆਰਡਰ ਆਇਆ ਉਹਦੇ 'ਚ ਕਿੰਨੀ ਮਤਲਬ ਸਟ੍ਰਿਕਟ ਲਾਈਨ ਲਿਖੀ ਵੀ ਆ, ਕਿੰਨਾ ਸਟ੍ਰਿਕਟ ਆਰਡਰ ਆ ਉਹ, ਮਤਲਬ ਉਹ ਐਜ਼ ਅ ਚੀਫ ਮਿਨਿਸਟਰ ਜ਼ਿੰਮੇਵਾਰ ਬੰਦੇ ਆ ਤਾਂ ਇਗਨੋਰ ਕਿਉਂ ਹੋ ਰਹੇ ਆ?
0: ਦੇਖੋ ਹੋ ਸਕਦਾ ਉਹ ਭੱਜਦਾ ਹੋਵੇ ਕਿਉਂਕਿ ਇਹ ਉਹ ਇੱਕ ਥਾਂ ਤੋਂ ਨਹੀਂ ਭੱਜਿਆ, ਕਈ ਥਾਂ ਤੋਂ ਭੱਜਿਆ ਹੋਇਆ, ਇਹ ਤਾਂ ਫਿਰ ਵੀ ਕੋਰਟ ਹੈ, ਇਸ ਤਾਂ ਅਲਟੀਮੇਟਲੀ ਆਉਣਾ ਹੀ ਪਊ।
1: ਹਾਂ,
0: ਜੱਜ ਸਾਹਿਬ ਨੇ ਜਿਹੜੇ ਵੀ ਆਰਡਰ ਪਾਸ ਕੀਤੇ ਆ ਬੜਾ ਜਿਹੜੀ ਮਾਇੰਡ ਅਪਲਾਈ ਕਰਕੇ ਉਹਨੇ ਕੀਤੇ ਹੋਣੇ ਆ,
1: ਹਾਂਜੀ,
0: ਠੀਕ ਹੈ ਨਾ। ਪਰ ਗੱਲ ਤਾਂ ਇਹ ਹੈਗੀ ਹੈ ਵੀ ਜੇ ਕੋਰਟ ਤਾਂ ਚੱਲ 1 ਤਰੀਕ ਨੂੰ ਨਹੀਂ ਆਊ ਉਹਨੂੰ ਫਿਰ ਵੀ ਤਾਂ ਡੇਟ ਮਿਲੂਗੀ, ਠੀਕ ਹੈ, ਜੇ ਫਿਰ ਵੀ ਸਕੇਪ ਕਰੀ ਜਾਊਗਾ ਤਾਂ ਕੋਈ ਨਾ ਕੋਈ ਜੱਜ ਜਿਹੜਾ ਹੈਗਾ ਜੱਜ ਸਾਹਿਬਾਨ ਕਰ ਸਕਦੇ ਆ ਕੋਈ ਆਰਡਰ ਪਾਸ। ਇਹ ਤਾਂ ਹੈ ਨਹੀਂ ਵੀ ਕੋਰਟਾਂ ਨੂੰ ਤਾਂ ਸਕੇਪ ਕਰ ਨਹੀਂ ਸਕਦੇ, ਕੋਈ ਕੋਰਟ ਦੇ ਸਾਹਮਣੇ ਤਾਂ ਇੱਕ ਆਰਡਨਰੀ ਬੰਦਾ ਵੀ ਉਹੀ ਹੈ, ਨਾਜਰ ਸਿੰਘ ਉਦੋਂ ਉਸ ਵੇਲੇ MLA ਸੀ ਜੋ ਮੈਂ ਕੇਸ ਕੀਤਾ ਸੀ, ਹੁਣ XML ਆ, ਠੀਕ ਹੈ, ਜਿਹਨਾਂ ਤੇ ਕੇਸ ਕੀਤਾ ਭਗਵੰਤ ਮਾਨ ਜੀ ਤੇ ਉਸ ਵੇਲੇ ਉਹ MP ਸੀਗੇ ਲੋਕ ਸਭਾ ਦੇ, ਹੁਣ ਮੁੱਖ ਮੰਤਰੀ ਨੇ ਸਟੇਟ ਦੇ, ਠੀਕ ਹੈ ਨਾ, ਉਹਨਾਂ ਲਈ ਤਾਂ ਕੋਰਟ ਲਈ ਤਾਂ ਉਹਨਾਂ ਦਾ ਕੇਸ ਦੇਖਣਾ, ਉਹਨਾਂ ਨੂੰ ਤਾਂ ਕੋਈ ਇਸ ਚੀਜ਼ ਨਾਲ ਨਹੀਂ ਵੀ ਨਾਜਰ ਸਿੰਘ ਕੌਣ ਹੈ ਤੇ ਭਗਵੰਤ ਮਾਨ ਕੌਣ ਹੈ, ਠੀਕ ਹੈ, ਜਦੋਂ ਉਹਨਾਂ ਕੋਈ ਐਪਲੀਕੇਸ਼ਨ ਭੇਜਦੇ ਆ ਐਗਜੈਂਪਸ਼ਨਾਂ ਲਈ ਜਾਂਦੇ ਨੇ ਤਾਂ ਕੋਰਟ ਨੂੰ ਕਈ ਵਾਰੀ ਮੰਨਣੀ ਪੈਂਦੀ ਆ ਵੀ ਠੀਕ ਹੈ, ਜੇ ਅਜੇ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਲੀਨੀਅੰਟ ਲੈ ਵੀ ਸਕਦੇ ਆ,
1: ਠੀਕ ਹੈ,
0: ਹਾਲਾਂਕਿ ਆਰਡਰਿੰਗ ਕੇਸਾਂ ਦੇ ਵਿੱਚ ਨਹੀਂ ਲੀਨੀਅੰਟ ਲਿਆ ਜਾਂਦਾ, ਕਿਉਂਕਿ ਸਾਡੇ ਕੇਸ 'ਚ ਹੀ ਇੱਕ ਪੱਤਰਕਾਰ ਸਾਹਿਬ ਉਹ ਚਲੇ ਗਏ ਸੀ ਕੈਨੇਡਾ,
1: ਠੀਕ ਹੈ,
0: ਵਿਦਾਊਟ ਟੇਕਿੰਗ ਪਰਮਿਸ਼ਨ ਫਰੋਮ ਦੀ ਕੋਰਟ, ਕਿਉਂਕਿ ਜੇ ਤੁਸੀਂ ਬੇਲ ਤੋਂ ਪਰਮਿਸ਼ਨ ਲੈਣੀ ਬਣਦੀ ਹੈ,
1: ਠੀਕ ਹੈ,
0: ਠੀਕ ਹੈ, ਤਾਂ ਉਹਨਾਂ ਦੀ ਬੇਲ ਕੈਂਸਲ ਕੀਤੀ ਸੀ, ਉਹਨੇ ਫਿਰ ਸੈਸ਼ਨ ਕੋਰਟ 'ਚ ਅਪੀਅਰ ਹੋ ਕੇ ਦੁਬਾਰੇ ਬੇਲ ਕਰਾਈ ਹੈ।
1: ਇੱਕ ਮੈਨੂੰ ਹੋਰ ਦੱਸੋ, ਆ ਬੇਲ ਵਾਲੀ ਗੱਲ ਤੋਂ ਯਾਦ ਆਇਆ, ਮੈਂ ਪਰਸੋਂ ਜਦ ਤੇ ਹਰਪਾਲ ਚੀਮਾ ਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਜਾਂ ਇਹਨਾਂ ਦੇ ਬੜੇ ਵਿਧਾਇਕਾਂ ਦਾ, ਇਹ ਮੁੱਖ ਮੰਤਰੀ ਆਪ ਵੀ ਕਹਿ ਦਿੰਦੇ ਆ ਵੀ ਜਿਵੇਂ ਬਿਕਰਮ ਮਜੀਠੀਆ ਦੀ ਗੱਲ ਸੀਗੀ, ਉਹ ਕਹਿੰਦੇ ਵੀ ਇਹ ਤਾਂ ਜਮਾਨਤ ਤੇ ਬੰਦਾ ਬਾਹਰ ਆ, ਇਹਦਾ ਕੀ ਆ, ਇਹ ਛੁੱਟ ਥੋੜੀ ਗਿਆ, ਬਰੀ ਥੋੜੀ ਹੋ ਗਿਆ, ਫਿਰ ਮੁੱਖ ਮੰਤਰੀ ਵੀ ਹੁਣ ਜਮਾਨਤ ਤੇ ਹੀ ਨੇ?
0: ਬਿਲਕੁਲ ਜਮਾਨਤ ਤੇ ਨੇ, ਛੁੱਟੇ ਤੇ ਨੇ ਹਜੇ ਕੋਰਟ ਚੋਂ, ਕੋਰਟ ਨੇ ਫੈਸਲਾ ਤਾਂ ਨਹੀਂ ਕੀਤਾ ਨਾ, ਠੀਕ ਹੈ ਨਾ ਜੀ। ਈਵਨ ਦੋ ਜਿਹੜੇ ਐਡੀਟਰ ਨੇ, ਦੋ ਪੱਤਰਕਾਰਾਂ ਦੀ ਬੇਸ਼ੱਕ ਹਾਈ ਕੋਰਟ ਨੇ ਐਕਸੈਪਟ ਕਰ ਲਈ ਸੀ।
1: ਹਾਂ।

0: ਦੀ ਪਟੀਸ਼ਨ,
1: ਠੀਕ ਹੈ
0: ਉਸ ਤੋਂ ਬਾਅਦ ਉਸੇ ਮਾਨਯੋਗ ਹਾਈ ਕੋਰਟ ਨੇ ਇਹਨਾਂ ਦਾ ਜਾਣੀ ਐਕਸੈਪਟ ਕਰਨ ਤੋਂ, ਇਹ ਕਹਿ ਲਓ ਵੀ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਸੀ, ਪਰ ਜਦੋਂ ਇਹ ਕੋਰਟ ਦਾ ਦੇਖਿਆ ਵੀ ਰੱਤ ਜਾਂ ਕੋਈ ਹੋਰ ਹੈ ਹਨਾ, ਇਹਨਾਂ ਨੇ ਵਿਡਰਾ ਕੀਤੀ ਹੈ 18 ਅਕਤੂਬਰ 2025 ਨੂੰ ਇਹਨਾਂ ਨੇ ਕੁਐਸਚਨ ਵਾਸਤੇ ਪਾਈ ਹੋਈ ਪਟੀਸ਼ਨ ਵਿਡਰਾ ਕੀਤੀ ਹੈ। ਉਸੇ ਦਿਨ ਜਗਬਾਣੀ ਦੇ ਐਡੀਟਰ ਦੀ ਸੁਣੀ ਗਈ ਅਤੇ ਮਾਨਯੋਗ ਕੋਰਟ ਨੇ ਉਹਨਾਂ ਦੀ ਸੁਣ ਕੇ ਜਾਣੀ ਡਿਸਮਿਸ ਕੀਤੀ ਹੈ
1: ਉਹਨਾਂ ਦੀ। ਅੱਛਾ, ਡਿਸਮਿਸ ਕਰ,
0: ਬਿਲਕੁਲ ਬਿਲਕੁਲ ਰਿਫਿਊਜ਼ ਕੀਤੀ ਹੈ ਉਹਨਾਂ ਨੂੰ।
1: ਮੁੱਖ ਮੰਤਰੀ ਨੇ ਹਾਈ ਕੋਰਟ ਪਾਈ ਸੀ ਤੇ ਇਹਨਾਂ ਦੀ, ਇਹਨਾਂ ਨੇ ਵਿਡਰਾਅ,
0: ਇਹਨਾਂ ਨੇ ਵਿਡਰਾਅ ਕੀਤੀ ਹੈ,
1: ਆਪ ਹੀ ਵਿਡਰਾਅ ਕਰ ਲਈ,
0: ਆਪ ਹੀ ਵਿਡਰਾਅ ਕੀਤੀ ਹੈ। ਹੋ ਸਕਦਾ ਇਹਨੂੰ ਲੱਗਦਾ ਹੋਵੇ ਵੀ ਸਾਡੇ ਕਿਤੇ ਇਹ ਨਾ ਹੋਵੇ ਉੱਥੋਂ ਬਦਨਾਮੀ ਹੋਵੇ, ਕਿਉਂਕਿ ਹਾਲਾਂਕਿ ਹੁੰਦਾ ਤਾਂ ਵਿਡਰਾਅ ਕਰਨਾ ਵੀ ਜੱਜ ਸਾਹਿਬ ਆਰਡਰ ਦੇ ਵਿੱਚ ਤਾਂ ਇਹੀ ਲਿਖਦੇ ਨੇ ਡਿਸਮਿਸਡ ਐਜ਼ ਵਿਡਰਾਅ, ਠੀਕ ਹੈ ਨਾ। ਦੂਜੇ ਦੀ ਉਸੇ ਦਿਨ ਸੁਣੀ ਗਈ, ਸੇਮ ਜਾਣੀ ਕਹਿ ਲਓ ਉਹਦੇ ਤਾਂ ਫੈਕਟਸ ਇਹਦੇ ਨੂੰ ਵੀ ਸੌਫਟ ਸੀਗੇ ਕਿਉਂਕਿ ਉਹ ਤਾਂ ਇੱਕ ਰਿਪੋਰਟਰ ਸੀ, ਠੀਕ ਹੈ ਨਾ। ਪਰ ਉਹ ਰਿਪੋਰਟਰ ਦੇ ਤਾਂ ਲੀਨੀਅੰਟ ਵਿਊ ਲਿਆ ਜਾ ਸਕਦਾ ਸੀ ਹੈ ਨਾ, ਵੀ ਚੱਲ ਠੀਕ ਹੈ ਜੀ ਜੋ ਆਇਆ ਰਿਪੋਰਟ ਕੀਤੀ ਦੂਜਿਆਂ ਦੇ ਉਹ ਕਰ ਸਕ, ਪਰ ਫਿਰ ਵੀ ਜੱਜ ਸਾਹਿਬ ਨੂੰ ਲੱਗਿਆ ਵੀ ਨਹੀਂ ਪਲੀਡਿੰਗ ਠੀਕ ਨਹੀਂ ਹੈ ਇਹਨਾਂ ਦੀ ਜਾਂ ਕੋਲ ਮੈਰਿਟ ਨਹੀਂ ਬਣਦੀ, ਤਾਂ ਉਹਨਾਂ ਨੇ ਕਿਸੇ ਸੋਚ ਕੇ ਕੁਝ ਡਿਸਮਿਸ ਕੀਤੀ ਹੋਣੀ ਹੈ ਤੇ ਇਹਨਾਂ ਨੇ ਵਿਡਰਾ ਕੀਤੀ ਹੈ। ਉਦੋਂ ਬਾਅਦ ਇੱਥੇ ਫਿਰ ਕੇਸ ਜਿਹੜਾ ਫਾਸਟ ਹੋਇਆ, ਪਹਿਲਾਂ ਤਾਂ ਜਿੰਨਾ ਚਿਰ ਉਹਨਾਂ ਦੀ ਪਟੀਸ਼ਨ ਪੈਂਡਿੰਗ ਰਹੀ ਹੈ ਇੰਗਲਿਸ਼ ਟ੍ਰਿਬਿਊਨ ਤੇ ਪੰਜਾਬੀ ਟ੍ਰਿਬਿਊਨ ਦੀ, ਹਾਈ ਕੋਰਟ 'ਚ ਵੀ ਕਾਫੀ ਟਾਈਮ ਲੱਗਿਆ।
1: ਜਿਵੇਂ ਮੈਂ ਇੱਕ ਵਾਰੇ ਹੋਰ ਵੀ ਗੱਲ ਯਾਦ ਆਈ ਸੀ, ਜਿਵੇਂ ਤੁਹਾਡੇ ਇੱਥੇ ਸੇਵਾ ਸਿੰਘ ਠਿਕਰੀਵਾਲ ਦਾ ਬੁੱਤ ਲੱਗਿਆ, ਚੀਫ ਮਿਨਿਸਟਰ ਵੀ ਸੇਵਾ ਸਿੰਘ ਠਿਕਰੀਵਾਲ ਬਾਰੇ ਜਾਂ ਆਜ਼ਾਦੀ ਘੁਲਾਟੀਆਂ ਬਾਰੇ ਬਹੁਤ ਗੱਲਾਂ ਕਰਦੇ ਆ, ਸਿਧਾਂਤਕ ਗੱਲਾਂ ਆਈਆਂ, ਸਿਧਾਂਤਾਂ ਕਰਕੇ ਹੀ ਉਹ ਲੋਕਾਂ ਦੇ ਬੁੱਤ ਲੱਗੇ ਹੈ ਨਾ, ਜੇ ਏਡੇ ਸਿਧਾਂਤਕ ਸੀ ਉਹਨਾਂ ਨੇ ਕੁਛ ਕੀਤਾ ਗਾ। ਮਤਲਬ ਹੁਣ ਕੀ ਲੱਗਦਾ ਗਾ ਵੀ ਮਾਨਸਾਰ ਗੀ ਧਰਤੀ ਜਾਂ ਬਰਨਾਲੇ ਵਰਗਾ ਜਿਹੜਾ ਆਪਣਾ ਇੱਕ ਹੀ ਖਿੱਤਾ ਆ ਜਾਂਦਾ ਗਾ, ਇੱਥੇ ਮੁੱਖ ਮੰਤਰੀ ਦਾ ਅੰਦਰਲੀ ਚੀਜ਼ ਜਾਗਣੀ ਚਾਹੀਦੀ ਹੈ ਵੀ ਭਾਈ ਤੁਸੀਂ ਉਦਾਹਰਣਾਂ ਤਾਂ ਐਡੀਆਂ ਵੱਡੀਆਂ ਦਿੰਦੇ ਹੋ ਤਾਂ ਕੁਛ ਆ ਕੇ ਠੀਕ ਆ ਕਬੂਲ ਲਓ, ਜੇ ਕੁਛ ਗਲਤ ਹੋ ਗਿਆ।
0: ਮੁੱਖ ਮੰਤਰੀ ਸਾਹਿਬ ਮਾਨਸਾ 'ਚ ਆਉਂਦੇ ਨੇ ਤਕਰੀਬਨ ਹਰ ਵਾਰੀ ਉਸ ਬੁੱਤ ਦੇ ਕੋਲ ਦੀ ਲੰਘਦੇ ਨੇ, ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਜਿਹੜੇ ਆਜ਼ਾਦੀ ਘੁਲਾਟੀਏ ਰਹੇ ਨੇ ਜਿਨ੍ਹਾਂ ਨੇ ਪਰਜਾ ਮੰਡਲ ਲਹਿਰ ਦੇ ਬਾਨੀ ਨੇ ਉਹ, ਠੀਕ ਹੈ, ਐਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਸੋਚਣਾ ਚਾਹੀਦਾ ਸੀ ਮੈਂ ਕਿਸ ਧਰਤੀ 'ਤੇ ਆ ਕੇ ਕੀ ਝੂਠ ਬੋਲ ਰਿਹਾ, ਠੀਕ ਹੈ ਨਾ ਜੀ। ਪਰ ਉਹਨੇ ਪ੍ਰਵਾਹ ਨਹੀਂ ਕੀਤੀ। ਇੱਕ ਨਾਲ ਮੈਂ ਚਲੋ ਤੁਸੀਂ ਗੱਲ ਤੋਰ ਹੀ ਲਈ ਹੈ ਇਸ ਚੀਜ਼ ਦਾ, ਮੈਨੂੰ ਬਲਕਿ ਡਿਟੇਲ ਦੇ ਵਿੱਚ ਤਾਂ ਮੇਰੇ ਇੱਕ ਮਿੱਤਰ ਨੇ ਦੱਸਿਆ, ਠੀਕ ਹੈ, ਉਹਨਾਂ ਨੇ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਲਿਖੀ ਸੀ ਆਪਣੇ ਦਰਸ਼ਨ ਜੋਗਾ ਜੀ, ਐਸ ਡੀ ਓ ਰਿਟਾਇਰ ਹੋਏ ਨੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ 'ਚੋਂ, ਮੇਰੇ ਕੁਲੀਗ ਰਹੇ ਨੇ ਉਹ ਜਦੋਂ ਮੈਂ ਟਿਊਬਲ ਕਾਰਪੋਰੇਸ਼ਨ ਦੇ ਵਿੱਚ ਜੋਬ ਕਰਦਾ ਸੀ
1: ਜੀ,
0: ਠੀਕ ਹੈ ਜੀ। ਨਾਲ ਉਹਨਾਂ ਦੇ ਸੀਗੇ ਡਾਕਟਰ ਜਗਤਾਰ ਸਿੰਘ ਜੋਗਾ, ਇੱਥੇ ਸਾਡੇ ਪ੍ਰੋਫੈਸਰ ਰਹੇ ਨੇ ਨਹਿਰੂ ਮੈਮੋਰੀਅਲ ਕਾਲਜ 'ਚ, ਇਹਨਾਂ ਦੋਨਾਂ ਨੇ ਕਾਮਰੇਡ ਜਗੀਰ ਸਿੰਘ ਜੋਗਾ ਦੀ ਜੀਵਨੀ ਲਿਖੀ, ਠੀਕ ਹੈ ਜੀ। ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਸੀ ਇਲੈਕਸ਼ਨ ਚੱਲਦੀ 'ਚ, ਕਹਿੰਦੇ ਯਾਰ ਬਹੁਤ ਲੋਕਾਂ ਦੇ ਸਵਾਲ ਨੇ, ਮੈਂ ਅੱਜ ਨਾ ਓਪਨਲੀ ਜਵਾਬ ਦੇਣਾ ਚਾਹੁੰਦਾ ਅਤੇ ਤੁਸੀਂ ਮੈਨੂੰ ਟਾਈਮ ਦਿਓ, ਅਸੀਂ ਸ਼ਾਮ ਨੂੰ ਫਿਰ ਉਹਨਾਂ ਨੂੰ ਉਹਦੇ ਕੁਦਰਤੀ ਤੌਰ 'ਤੇ ਟਾਈਮ ਦੇਣਾ ਸੀ ਉਹਨਾਂ ਨੂੰ, ਆਊਂ ਵੀ ਬੋਲ ਬੋਲ ਕੇ ਤੁਸੀਂ ਥੱਕ ਜਾਂਦੇ ਹੋ ਵਿੱਚੋਂ ਦੀ ਸਮਝ, ਜੇ ਵਿੱਚ ਤੁਹਾਨੂੰ ਕੋਈ ਰਿਲੀਵਰ ਮਿਲਦਾ ਹੈ ਤਾਂ ਵਧੀਆ ਗੱਲ ਹੁੰਦੀ ਹੈ, ਰਿਲੀਵ ਕਰਦਾ ਤੁਹਾਨੂੰ ਵੜਨ ਤੋਂ। ਉਹਨਾਂ ਨੇ ਉਹਦੇ ਡਿਟੇਲ 'ਚ ਦੱਸਿਆ ਸੀ, ਕਹਿੰਦੇ ਵੀ ਇੱਥੇ ਸੇਵਾ ਸਿੰਘ ਠਿਕਰੇਵਾਲ ਦਾ ਬੁੱਤ ਲੱਗਿਆ ਹੈ ਮਾਨਸਾ ਦੇ ਵਿੱਚ,
1: ਹਾਂਜੀ,
0: ਹਾਲਾਂਕਿ ਉਹ ਬਰਨਾਲੇ ਦੇ ਕੋਲੇ
1: ਠਿਕਰੀਵਾਲ ਦੇ
0: ਨਾਲ ਜਾਣੀ ਠਿਕਰੀਵਾਲਾ ਪਿੰਡ ਸੀ ਉਹਨਾਂ,
1: ਉੱਥੇ ਵੀ ਬੁੱਤ ਲੱਗਿਆ,
0: ਠੀਕ ਹੈ ਨਾ ਜੀ। ਤਾਂ ਉਹਨਾਂ ਨੇ ਫਿਰ ਪੁੱਛਿਆ ਲੋਕਾਂ ਤੋਂ ਵੀ ਜੀ ਇੱਥੇ ਸੇਵਾ ਸਿੰਘ ਠਿਕਰੀਵਾਲੇ ਦਾ
1: ਬੁੱਤ ਕਿਉਂ ਲੱਗਿਆ,
0: ਠੀਕ ਹੈ, ਰੈਲੇਵੈਂਟ ਇਸ ਗੱਲ ਨਾਲ ਉਹ ਕਰ ਰਹੇ ਸੀ, ਜੋੜ ਰਹੇ ਸੀ ਵੀ ਨਾਜਰ ਸਿੰਘ ਐਡੀ ਵੱਡੀ ਜੋਬ ਛੱਡ ਕੇ ਇਲੈਕਸ਼ਨ ਲੜਨ ਕਿਉਂ ਆਇਆ ਹੈ,
1: ਠੀਕ ਹੈ।
0: ਉਹ ਕਹਿੰਦੇ ਮੇਰੇ ਦੋਸਤ ਪੁੱਛਦੇ ਆ, ਮੈਂ ਅੱਜ ਜਵਾਬ ਦੇਣਾ ਹੈ। ਤੇ ਲੋਕਾਂ ਤੋਂ ਪੁੱਛ ਕੇ ਫਿਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਸੇਵਾ ਸਿੰਘ ਠੀਕਰੀਵਾਲਾ ਜੀ ਦਾ ਬੁੱਤ ਮਾਨਸਾ 'ਚ ਲੱਗਿਆ ਹੈ ਜੋ ਕਿ ਠੀਕਰੀਵਾਲੇ ਦਾ ਸੀ
1: ਜੀ।
0: ਤਾਂ ਉਹਨਾਂ ਫਿਰ ਜਵਾਬ ਦਿੱਤਾ ਸੀ, ਕਹਿੰਦੇ ਵੀ ਇੱਥੇ ਕਿਉਂਕਿ ਪਰਜਾ ਮੰਡਲ ਲਹਿਰ ਦੀ ਜਿਹੜੀ ਪਹਿਲੀ ਪਲੇਠੀ ਮੀਟਿੰਗ ਹੋਈ ਸੀ ਮਾਨਸਾ 'ਚ ਹੋਈ ਸੀ, ਇੱਥੋਂ ਮੁੱਢ ਵੱਜਿਆ ਸੀ ਉਹਦਾ,
1: ਠੀਕ ਹੈ,
0: ਕਿਉਂਕਿ ਮਾਨਸਾ ਜਿਹੜੀ ਧਰਤੀ ਹੈ ਇਹ ਤੋਂ ਬਹੁਤ ਮੂਵਮੈਂਟਸ ਚੱਲੀਆਂ ਨੇ, ਬੜਾ ਕੁਛ ਇੱਥੇ ਹੋਇਆ ਆਲੇ ਦੁਆਲੇ, ਜੇ ਆਪਾਂ ਨਾਂ ਲਈਏ ਤਾਂ ਬਹੁਤ ਜਿਹੜੀ ਮਤਲਬ ਕਿ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਜਾਣੀ ਪਰਜਾ ਮੰਡਲ ਲਹਿਰ 'ਚ ਪਾਰਟੀਸਪੇਟ ਕਰਕੇ ਵੱਡੀਆਂ ਵੱਡੀਆਂ ਲੜੀਆਂ ਨੇ
1: ਜੀ।
0: ਤਾਂ ਉਹਨਾਂ ਨੇ ਫਿਰ ਉਹਦੇ ਦੱਸਿਆ ਸੀ, ਕਹਿੰਦਾ ਜੀ ਇਸ ਤਰ੍ਹਾਂ ਕਰਕੇ ਇੱਥੇ ਮੀਟਿੰਗ ਜਿਹੜੀ ਹੋਈ ਸੀ ਉਹ ਮਾਨਸ਼ਾਹੀਆ ਦਰਵਾਜ਼ੇ 'ਚ, ਧਰਮ ਸਿੰਘ ਮਾਨਸ਼ਾਹੀਏ ਦਰਵਾਜ਼ੇ 'ਚ ਹੋਈ ਸੀ ਪਲੇਠੀ ਮੀਟਿੰਗ
1: ਜੀ।
0: ਫਿਰ ਉਹਨਾਂ ਨੇ ਇਹ ਲਿੰਕ ਜੋੜਿਆ ਸੀ ਵੀ ਨਾਜਰ ਸਿੰਘ ਦਾ ਇਸ ਚੀਜ਼ ਨਾਲ ਕੀ ਸੰਬੰਧ ਹੈ, ਤਾਂ ਉਹਨਾਂ ਨੇ ਉਹਦੇ ਦੱਸਿਆ ਸੀ, ਹਾਲਾਂਕਿ ਮੈਨੂੰ ਵੀ ਪਤਾ ਸੀ ਮੇਰੇ ਬਾਬਾ ਜੀ ਦਾ ਪੜਦਾਦਾ ਜੀ ਦਾ ਨਾਂ ਸੀ, ਉਹਨਾਂ ਨੇ ਇਹ ਗੱਲ ਕੀਤੀ ਸੀ, ਕਹਿੰਦੇ ਨਾਜਰ ਸਿੰਘ ਨੂੰ ਉਹ ਜੀਨ ਖਿੱਚ ਕੇ ਲੈ ਕੇ ਆਏ ਨੇ, ਹਾਲਾਂਕਿ ਵੱਡੀ ਜੋਬ ਸੀ, ਲੋਕ ਤਾਂ ਕਲਰਕ ਹੀ ਨਹੀਂ ਛੱਡਦੇ।
1: ਅੱਛਾ, ਜਿੱਥੇ ਉਹ ਮੀਟਿੰਗ ਹੋਈ ਸੀ ਉਹ ਤੁਹਾਡੇ ਦਾਦਾ ਜੀ ਦਾ ਘਰ ਸੀ?
0: ਉਹ ਮੇਰੇ ਪੜਦਾਦਾ ਜੀ ਦਾ ਜਿਹੜੀ ਘਰ ਸੀਗਾ ਦਰਵਾਜ਼ਾ ਸੀ, ਜਿਹੜਾ ਕਿ ਪਿੱਛੇ ਉਦੋਂ ਬਾਅਦ ਸਾਡੇ ਬਾਬਾ ਜੀ ਦੇ ਦੋ ਭਾਈ ਸੀ ਛੋਟੇ ਬਾਬਾ ਜੀ ਨੂੰ ਉਹ ਆ ਗਿਆ ਸੀ, ਉੱਥੇ ਵੀ ਕਾਮਰੇਡਾਂ ਦੀਆਂ ਲਹਿਰਾਂ ਚੱਲਦੀਆਂ ਰਹੀਆਂ, ਉਸੇ ਦਰਵਾਜ਼ੇ 'ਚ ਪਲਕੇ ਸਰਦਾਰ ਬੂਟਾ ਸਿੰਘ ਮਾਨਸਾ ਦੇ MLA ਬਣੇ ਸੀ, ਕਿਉਂਕਿ ਅਨਾਥ ਸੀ ਬੱਚਾ, ਸਾਡੇ ਛੋਟੇ ਬਾਬਾ ਜੀ ਨੇ ਪਾਲਿਆ ਸੀਗਾ। ਉਹਦੇ ਉਹਨਾਂ ਨੇ ਦੱਸਿਆ ਸੀ, ਕਹਿੰਦੇ ਉਹ ਜੀਨਸ ਨੇ ਨਾਜਰ ਸਿੰਘ ਦੇ ਵਿੱਚ ਜਿਹੜਾ ਉਹਨੂੰ ਖਿੱਚ ਕੇ ਪੋਲਿਟਿਕਸ 'ਚ ਲੈ ਆਏ ਨੇ, ਅਦਰਵਾਈਜ਼ ਇਹਨਾਂ ਦਾ ਕੋਈ ਐਡਾ ਹੈ ਨਹੀਂ ਸੀ ਵਿਚਾਰ,

0: ਮਤਲਬ ਇਹ ਹੈ ਵੀ ਉਹਨਾਂ ਨੂੰ ਜਦੋਂ ਆਪਾਂ ਕਿਸੇ ਤੇ ਚਿੱਕੜ ਸੁੱਟਦੇ ਹਾਂ ਨਾ, ਥੋੜ੍ਹੀ ਜਿਹੀ ਬੈਕਗ੍ਰਾਉਂਡ ਦੇਖ ਲੈਣੀ ਚਾਹੀਦੀ ਹੈ, ਠੀਕ ਹੈ
1: ਹਾਂ
0: ਨਾ। ਜੇ ਤਾਂ ਮੇਰਾ ਐਂ ਹੋਵੇ ਨਾ ਵੀ ਮੇਰੇ ਬਦਨਾਮੀ ਹੋਵੇ, ਵੀ ਜਿਹੜੀ ਜੋਬ ਕਰਦਾ ਰਿਹਾ ਉਹ 'ਚ ਬਦਨਾਮੀ ਖੱਟ ਕੇ ਆਇਆ, ਭੱਜ ਕੇ ਆਇਆ, ਹੋਰ ਕੀਤਾ ਹੈ, ਠੀਕ ਹੈ ਨਾ। ਕਿਸੇ ਪਰਪਜ਼ ਲਈ, ਆਪਦੇ ਸੈਲਫਿਸ਼ ਪਰਪਜ਼ ਲਈ, ਤੁਹਾਡੇ ਮੋਟਿਵ ਲਈ ਆਪਾਂ ਇਲੈਕਸ਼ਨ ਲੜ ਰਹੇ ਹਾਂ, MLA ਬਣ ਰਹੇ ਹਾਂ, ਉਹ ਵੀ ਨਹੀਂ ਹੁੰਦਾ। ਕਿਉਂਕਿ ਮੈਂ ਕੁਛ ਵੀ ਹੈ, ਚਾਹੇ ਕੇਜਰੀਵਾਲ ਜੀ ਦੀ ਜੋ ਉਸ ਵੇਲੇ ਸ਼ਖਸੀਅਤ ਪੇਸ਼ ਲੋਕਾਂ 'ਚ ਹੋ ਰਹੀ ਸੀਗੀ, ਜੋ ਸਾਹਮਣੇ ਆ ਰਹੇ ਸੀ, ਉਹ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਇਹਨਾਂ 'ਚ ਜਾਣਾ ਮੰਨ ਲਿਆ ਸੀ। ਹਾਲਾਂਕਿ ਲੈ ਕੇ ਤਾਂ ਮੈਨੂੰ ਕਿਸਾਨ ਵਿੰਗ ਦੇ ਜਿਹੜੇ ਨੇ ਪ੍ਰਧਾਨ ਬਣਾਏ ਸੀ ਜੁਲਾਈ 'ਚ, ਨੌਕਰੀ ਮੈਂ ਜਨਵਰੀ ਛੱਡੀ ਸੀ, ਜੁਲਾਈ 'ਚ ਮੈਂ ਇਹਨਾਂ ਨਾਲ ਇੰਟਰ ਹੋਇਆ, ਉਹਨਾਂ ਦੇ ਕਹਿਣ 'ਤੇ, ਗੁਰਵਿੰਦਰ ਸਿੰਘ ਕੰਗ 'ਤੇ, ਠੀਕ ਹੈ। ਅਤੇ ਔਨ ਰਿਕਾਰਡ ਮੈਂ ਨਹੀਂ ਜੁਆਇਨ ਕੀਤੀ ਹੋਈ ਪਾਰਟੀ, ਪਰ ਉਹਨਾਂ ਨੇ ਕਿਉਂਕਿ ਮੈਨੂੰ ਕਿਸਾਨ ਵਿੰਗ ਦੇ ਵਿੱਚ ਕੰਮ ਕਰਨ ਲਈ ਕਿਹਾ ਸੀ ਵੀ ਮੇਰਾ ਸਾਥ ਦਿਓ, ਅਤੇ ਉਹ ਅਲੱਗ ਗੱਲ ਹੈ ਵੀ ਜਦੋਂ ਪਾਰਟੀ ਨੇ ਮੈਨੂੰ ਟਿਕਟ ਹੀ ਦਿੱਤੀ, ਮੈਂ ਇਲੈਕਸ਼ਨ ਲੜ ਲਿਆ, ਤਾਂ ਫਿਰ ਆਪੀ ਪਾਰਟੀ ਹੋ ਜਾਂਦੇ ਹਾਂ। ਇਸ ਕਰਕੇ ਕੁਛ ਚੀਜ਼ਾਂ ਬੈਕਗ੍ਰਾਉਂਡ ਲੋਕਾਂ ਨੂੰ ਇੱਕ ਦੂਜੇ ਦੀ ਸਟੱਡੀ ਕਰ ਲੈਣੀ ਚਾਹੀਦੀ,
1: ਪਰ ਸਹੀ ਕਰਨਾ ਚਾਹੀਦਾ
0: ਕਰਨਾ ਚਾਹੀਦਾ। ਪਰ ਜਿਹੜਾ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਬਿਹੇਵ ਕਰਦੇ ਨੇ, ਜੋ ਬੋਲਦੇ ਨੇ ਦੂਜਿਆਂ ਬਾਰੇ, ਜੋ ਇਹਨਾਂ ਦਾ ਬਿਹੇਵੀਅਰ ਵਿਧਾਨ ਸਭਾ 'ਚ ਹੈ, ਜਿਹੜਾ ਟੋਟਲੀ ਅਨਕਾਲਡ ਫੋਰ ਹੈ, ਠੀਕ ਹੈ, ਨਹੀਂ ਹੋਣਾ ਚਾਹੀਦਾ ਕਿਸੇ ਮੁੱਖ ਮੰਤਰੀ ਤੋਂ। ਇਹ ਨਹੀਂ ਆਪਾਂ ਉਹ ਕਰ ਸਕਦੇ, ਉਮੀਦ ਰੱਖ ਸਕਦੇ, ਕਿਉਂਕਿ ਮੈਂ ਤਾਂ ਜਿੰਨੀਆਂ ਨਾ ਗੱਲਾਂ ਸੁਣੀਆਂ, ਬੇਸ਼ੱਕ ਵੱਡੇ ਵੱਡੇ ਕਰਦੇ ਨੇ, ਪਰ ਅੱਜ ਤੁਹਾਡੇ ਚੈਨਲ ਰਾਹੀਂ ਮੈਂ ਇਹਨਾਂ ਨੂੰ ਚੈਲੰਜ ਕਰਦਾ, ਚਾਹੇ ਮੇਰੇ ਕੇਸ 'ਤੇ ਜਿਹੜਾ 10 ਕਰੋੜ ਰੁਪਏ ਦਾ ਐਲੀਗੇਸ਼ਨ ਲਾਇਆ, ਜੇ ਕੋਰਟ 'ਚ ਨਹੀਂ ਅਪੀਲ ਹੋਣਾ ਚਾਹੁੰਦੇ ਤਾਂ ਮੇਰੇ ਨਾਲ ਮੀਡੀਆ ਬੁਲਾ ਕੇ ਉਹਦਾ ਗੱਲ ਕਰ ਲੈਣ,
1: ਲਾਈਵ ਡਿਬੇਟ,
0: ਲਾਈਵ ਡਿਬੇਟ ਕਰ ਲੈਣ ਮੇਰੇ ਨਾਲ, ਇਸ ਇਸ਼ੂ 'ਤੇ ਕਰ ਲੈਣ, ਪੰਜਾਬ ਦੇ ਹੋਰ ਇਸ਼ੂਜ਼ 'ਤੇ ਕਰ ਲੈਣ, ਜੋ ਕੁਛ ਹੁਣ ਤੱਕ ਆਮ ਆਦਮੀ ਪਾਰਟੀ 'ਚ ਹੋਇਆ, ਜੋ ਕੁਛ ਇਹਨਾਂ ਨੇ ਕੀਤਾ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ।
1: ਜਿਵੇਂ ਤੁਸੀਂ ਇਹ ਕਿਹਾ ਵੀ ਇਤਿਹਾਸ ਪੜ੍ਹਨਾ ਚਾਹੀਦਾ, ਸ਼ਾਇਦ ਮੁੱਖ ਮੰਤਰੀ ਨੇ ਗਲਤ ਇਤਿਹਾਸ ਪੜ੍ਹਿਆ ਹੋਵੇ, ਕਿਉਂਕਿ ਪਿਛਲੀ ਬਾਈ ਇਲੈਕਸ਼ਨ 'ਚ ਚੀਫ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਸੀ ਵੀ ਸੇਵਾ ਸਿੰਘ ਠਿਕਰੀਵਾਲ ਨੂੰ ਤਾਂ ਕੈਪਟਨ ਦੇ ਦਾਦੇ ਨੇ ਪਤਾ ਨਹੀਂ ਫਾਂਸੀ ਜਿਹੜਾ ਤਾਂ ਗੋਲੀ ਮਾਰਤਾ ਸੀ, ਉਹ ਤਾਂ ਹਾਲਾਂਕਿ ਹੰਗਰ ਸਟ੍ਰਾਈਕ ਨਾਲ ਮਰੇ ਸੀ। ਇਹ ਵੀ ਇਤਿਹਾਸ ਪੜ੍ਹਨ ਦਾ ਵੀ ਹੁੰਦਾ ਨਾ ਵੀ ਕਿੱਥੋਂ ਤੁਸੀਂ ਪੜ੍ਹਿਆ।
0: ਮੈਨੂੰ ਨਹੀਂ ਲੱਗਦਾ ਵੀ ਕਮੇਟੀ ਤੋਂ ਬਿਨਾਂ ਜਾਂ ਕੋਈ ਹੁਣ ਇੱਧਰ ਉੱਧਰ ਹੇਰਸੇ ਕਰਕੇ ਹੋਰ ਕਰੀ ਜਾਂਦੇ ਨੇ, ਨਹੀਂ ਤਾਂ ਮੈਨੂੰ ਇਹ ਦੱਸੋ ਇਰਸਪੋਂਸੀਬਿਲਟੀ ਨਾਲ ਕਿਵੇਂ ਬਿਹੇਵ ਕਰ ਸਕਦੇ ਨੇ ਉਹ ਵਿਧਾਨ ਸਭਾ ਦੇ ਵਿੱਚ, ਕਿਵੇਂ ਕਹਿ ਸਕਦੇ ਨੇ ਇੱਕ ਚੱਲਦੀ ਪ੍ਰੈਸ ਆਪਣੇ ਕਿਸੇ ਟੀਵੀ ਚੈਨਲ ਨੂੰ ਕਿ ਕਰਜ਼ਾ ਤਾਂ ਹੀ ਹੁੰਦਾ ਜੇ ਮੁੜਾਂਗੇ, ਜੇ ਮੋੜਨੇ ਨਹੀਂ ਕਰਜ਼ਾ ਕਰਦਾ, ਕਿੱਡਾ ਇਰਸਪੋਂਸੀਬਲ ਹੈ, ਐਂ ਤਾਂ ਸਾਰੀ ਦੁਨੀਆ ਕਰਨ ਲੱਗ ਜਾਏ ਸਾਡਾ ਸਾਰਾ ਸਿਸਟਮ,
1: ਜਿੱਦਾਂ ਮੋਦੀ ਲਾ ਦੋ ਉਦਾਂ ਅਸੀਂ ਲਾ ਦਾਂਗੇ।
0: ਠੀਕ ਹੈ ਜੀ, ਬਿਲਕੁਲ।
1: ਇੱਕ ਮੇਰਾ ਲਾਸਟ ਸਵਾਲ ਹੈ ਜੀ, ਲਾਸਟ ਸਵਾਲ, ਤੁਹਾਡੀ ਪਾਰਟੀ ਦਾ ਇਹਦੇ 'ਤੇ ਕੀ ਸਟੈਂਡ ਆ, ਤੁਹਾਡੀ ਪਾਰਟੀ ਤੁਹਾਡੇ ਨਾਲ ਖੜੀ ਆ? ਜਿਵੇਂ ਕਾਂਗਰਸ ਦਾ ਵੀ ਇਹ ਹੁੰਦਾ ਵੀ ਬਹੁਤੇ ਬੰਦਿਆਂ ਨਾਲ ਉਹ ਨਹੀਂ, ਉਹ ਲੱਗਾ ਦੇਗਾ ਇੱਕ ਦੋ ਬੰਦੇ ਜਿਹੜੇ ਤੁਹਾਡੇ ਨੇੜੇ ਹੋਣਗੇ, ਜਿਵੇਂ ਸੁਖਪਾਲ ਸਿੰਘ ਖਹਿਰਾ ਜਾਂ ਪੁਰਾਣੇ ਤੁਹਾਡੇ ਸਾਥੀ, ਉਹ ਜ਼ਰੂਰ ਤੁਹਾਡੇ 'ਤੇ ਟਵੀਟ ਟਵੂਟ ਕਰ ਦੇਣਗੇ, ਹੋਰ ਕੋਈ?
0: ਇਸ ਇਸ਼ੂ 'ਤੇ ਮੇਰੇ ਹੱਥ 'ਚ ਸਾਡੀ ਪਾਰਟੀ ਨੇ ਮੇਰਾ ਕੋਈ ਬਹੁਤਾ ਸਾਥ ਨਹੀਂ ਦਿੱਤਾ।
1: ਇਸ ਗੱਲ ਦਾ ਮਨ 'ਚ ਰੋਸਾ ਹੈ?
0: ਰੋਸਾ ਤਾਂ ਨਹੀਂ ਕਹਿ ਸਕਦੇ, ਕਈ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਧਾਲੀਵਾਲ ਸਾਹਿਬ, ਆਪਣੇ ਆਪ ਨੂੰ ਹੀ ਲੜਨੀਆਂ ਪੈਂਦੀਆਂ ਨੇ।
1: ਠੀਕ ਹੈ,
0: ਠੀਕ ਹੈ ਨਾ ਜੀ, ਕਿ ਜੇ ਆਪਾਂ ਕਿਸੇ ਤੋਂ ਉਮੀਦ ਰੱਖਦੇ ਹਾਂ ਜਾਂ ਕੋਈ ਉਹ ਫਿਰ ਉਮੀਦ ਟੁੱਟਦੀ ਹੈ ਨਾ, ਸਾਨੂੰ ਬਹੁਤ ਦੁੱਖ ਹੁੰਦਾ ਹੈ। ਇਸ ਕਰਕੇ ਮੈਂ ਬਹੁਤੀ ਉਮੀਦ ਰੱਖਦਾ ਨਹੀਂ ਹੁੰਦਾ, ਨਾ ਹੀ ਪਹਿਲਾਂ ਰੱਖੀ ਹੈ ਨਾ ਹੀ ਹੁਣ ਰੱਖੀ ਹੈ, ਇਹ ਜੋ ਕੁਛ ਹੁੰਦਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਤੁਹਾਡੀ ਮਿਹਨਤ ਨਾਲ ਆਪਣੇ ਆਪ ਹੀ ਰਿਕੋਗਨਾਈਜ਼ ਹੋ ਜਾਂਦਾ ਹੁੰਦਾ।
1: ਜਿਹੜਾ ਇਹ ਕੇਸ ਆ ਉਹਦਾ, ਇਹ ਭਗਵੰਤ ਮਾਨ ਦੀ ਮਾਫੀ 'ਤੇ ਹੀ ਨਿਬੜੂਗਾ?
0: ਦੇਖੋ, ਇਹ ਹੁਣ ਅਦਾਲਤ 'ਚ ਕੇਸ ਹੈ
1: ਜੀ,
0: ਅਦਾਲਤ ਦੇ ਵਿੱਚ ਕੇਸ ਹੈ ਜਿਹੜਾ, ਉਹ ਫਿਰ ਮਾਣਯੋਗ ਅਦਾਲਤ 'ਤੇ ਹੀ ਡਿਪੈਂਡ ਕਰਦਾ ਹੈ।
1: ਇਹ 'ਚ ਸਜ਼ਾ ਵੀ ਹੋ ਸਕਦੀ?
0: ਐਜ਼ ਪਰ ਲਾਅ ਤਾਂ ਪ੍ਰੋਵੀਜ਼ਨਸ ਹੈਗੀਆਂ ਨੇ, ਠੀਕ ਹੈ ਜੀ, ਜੋ ਐਜ਼ ਪਰ ਲਾਅ ਹੋ ਸਕਦਾ ਹੈ, ਜਾਣੀ ਉਹ ਕੋਰਟ ਕੀਤਾ ਹੋਇਆ ਸੀ ਆਪਦੇ ਕੰਪਲੇਂਟ ਦੇ ਵਿੱਚ,
1: ਠੀਕ ਹੈ,
0: ਇਹ ਜੋ ਮਾਣਯੋਗ ਅਦਾਲਤ ਡਿਸੀਜਨ ਕਰੇਗੀ ਤਾਂ ਉਹਦੇ ਵਿੱਚ ਉੱਭਰ ਕੇ ਸਾਹਮਣੇ ਆਏਗਾ ਵੀ ਕੀ ਹੋਇਆ।
1: ਜੀ ਜੀ ਜੀ, ਨਜ਼ਰ ਜੀ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਐਕਸ MLA ਨਜ਼ਰ ਸਿੰਘ ਮਾਨਸਈਆ, ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਰਾਜਨੀਤਿਕ ਸ਼ਖਸੀਅਤ ਦੇ ਨਾਲ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣ ਵਾਲਾ ਹੋਊਗੀ ਇਸ ਕੇਸ ਦੇ ਬਾਰੇ ਮਾਣਯੋਗ ਅਦਾਲਤ ਕੀ ਫੈਸਲਾ ਕਰਦੀ ਹੈ ਅਤੇ ਕੀ ਰੁੱਖ ਰਹਿੰਦਾ ਹੈਗਾ ਪੰਜਾਬ ਦੇ ਮੌਜੂਦਾ ਚੀਫ ਮਿਨਿਸਟਰ ਭਗਵੰਤ ਮਾਨ ਦਾ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਤੁਹਾਡਾ ਬਹੁਤ ਬਹੁਤ
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets, and high-rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
11: क्या लगा था तुझे मेरे खिलाफ गवाही देके
12: तू बच जाएगी?
11: क्या कोई नहीं आएगा तुझे बचाने के लिए?
13: वाह मेरे हीरो, आते ही कर दिया गुंडों को जीरो।
11: मेरे दो तीन आदमियों को मार के खुद को तू शेर समझ रहा है?
12: अरे पूरी फौज पड़ी है तीर्थ लड़ने के लिए।
11: तो भेज अपनी फौज, अब तू ही आ जा।
14: अरे ऐसा तू क्या खाता है यार, इतनी ताकत कहां से लाता है?
11: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
3: Gig Express chuki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
15: Sat Sri Akal ji, dekh rahe sare darshakan nu Mahendrapal Singh de rivalo pyar bhari Sat Sri Akal ji. Te jive sade darshakan nu pata hi hai ji hun garmiyan da season aa chuka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ। ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ। ਮੋਹਨ ਢਾਬਾ 416-450-9090। ਸਤਿ ਸ਼੍ਰੀ ਅਕਾਲ ਜੀ।
3: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
16: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
17: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ
18: ਵਿੱਚ 8 to 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ

0: ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ, ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸਦੇ ਦੋਨੋਂ ਪੱਖ ਵੇਖੇ ਜਾਂਦੇ ਹੈ। ਲਗਭਗ ਸਵਾ ਮਹੀਨਾ ਹੋ ਗਿਆ ਪੰਜਾਬ 'ਚ ਇੱਕ ਵੱਡੀ ਘਟਨਾ ਵਾਪਰੀ, ਜਿਸ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਜਾਂ ਕਹਿ ਲਓ ਕਿ ਉਹਦੇ ਤੋਂ ਅਸਤੀਫਾ ਲਿਆ ਗਿਆ, ਉਹਦੀ ਗ੍ਰਿਫਤਾਰੀ ਕੀਤੀ ਗਈ, ਜਾਂ ਕਹਿ ਲਓ ਕਿ ਉਹਨੇ ਸਰੈਂਡਰ ਕੀਤਾ। ਇਹ ਕਈ ਤਰ੍ਹਾਂ ਦੇ ਸਵਾਲ ਨੇ। ਮੈਂ ਗੱਲ ਕਰ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਵਾਲੇ ਮਾਮਲੇ ਨੂੰ ਲੈ ਕੇ ਜੋ ਲਗਾਤਾਰ ਪੰਜਾਬ 'ਚ ਸਿਆਸਤ ਹੋਈ, ਪਰ ਅੱਜ ਇਸ ਖਬਰ ਦੇ ਵਿੱਚ ਮੈਂ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੈ ਕਿ ਆਖਿਰਕਾਰ ਚੱਲ ਕੀ ਰਿਹਾ। ਮੈਂ ਕੋਈ ਸੈਂਸੇਸ਼ਨਲਿਜ਼ਮ ਕਿਸੇ ਤਰ੍ਹਾਂ ਦਾ ਭੜਕਾਊ ਤਰੀਕੇ ਨਾਲ ਇਸ ਖਬਰ ਨੂੰ ਤੁਹਾਡੇ ਸਾਹਮਣੇ ਨਹੀਂ ਲੈ ਕੇ ਆ ਰਿਹਾ, ਪਰ ਮੈਂ ਬੜਾ ਹੈਰਾਨ ਹਾਂ ਜੋ ਇੱਕ ਚਿੱਠੀ ਮੇਰੇ ਸਾਹਮਣੇ ਆਈ ਹੈ, ਔਰ ਉਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਔਰ ਤੁਹਾਡੇ ਨਾਲ ਸਾਂਝੀ ਕਰਨ ਦੇ ਨਾਲ ਨਾਲ ਮੈਂ ਸਵਾਲ ਖੜ੍ਹੇ ਕਰ ਰਿਹਾ ਕਿ ਚੱਲ ਕੀ ਰਿਹਾ। ਦਰਅਸਲ ਡਾਕਟਰ ਗਗਨਦੀਪ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਨੇ ਪੂਰੀ ਤਰ੍ਹਾਂ ਯੂਟਰਨ ਲੈ ਲਿਆ। ਇੱਕ ਵੱਡੀ ਅਪਡੇਟ ਉਹਦੇ 'ਚ ਹੋਈ ਹੈ, ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਕੈਬਨਿਟ ਮੰਤਰੀ ਰਹੇ ਲਾਲਜੀਤ ਭੁੱਲਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਸੀ, ਪਰ ਅਜਿਹਾ ਕੀ ਹੋਇਆ ਕਿ ਉਹ ਸਵਾਲ ਹੁਣ ਯੂਟਰਨ ਲੈ ਰਿਹਾ। ਮੈਂ ਫਿਰ ਕਹਿ ਰਿਹਾ ਡਾਕਟਰ ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। CBI ਜਾਂਚ ਦੀ ਮੰਗ ਲਗਾਤਾਰ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਅਮਿਤ ਸ਼ਾਹ ਕਹਿੰਦੇ ਪਾਰਲੀਮੈਂਟ 'ਚ ਬੋਲ ਕੇ ਅੱਜ ਤੱਕ CBI ਦੀ ਕੋਈ ਗੱਲ ਨਹੀਂ ਹੋਈ, ਸਵਾਲ ਭਾਰਤੀ ਜਨਤਾ ਪਾਰਟੀ 'ਤੇ ਵੀ ਹੈ। ਬਿੱਟੂ ਸਾਹਿਬ 2 ਦਿਨ ਪਹਿਲਾਂ ਕਹਿੰਦੇ ਜੀ ਮੈਂ ਮੋਰਚਾ ਖੋਲਾਂਗਾ, ਮੋਰਚਾ ਖੋਲਣ ਤੋਂ ਪਹਿਲਾਂ ਤੁਸੀਂ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਕਹੋ CBI ਜਾਂਚ ਕਰੋ। ਮਸਲਾ ਕਿਹੜਾ ਜੋ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਦਰਅਸਲ ਇਸ ਪੂਰੇ ਮਾਮਲੇ ਦੇ ਵਿੱਚ ਨਾ ਹੁਣ FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਐਂਟਰੀ ਹੋ ਗਈ ਹੈ, ਯਾਨੀ ਕਿ ਜੋ ਟੈਂਡਰ ਦਿੱਤਾ ਗਿਆ ਸੀ, ਜਿਸ ਟੈਂਡਰ ਦਾ ਜ਼ਿਕਰ ਮੈਂ ਕਈ ਵਾਰ ਤੁਹਾਡੇ ਸਾਹਮਣੇ ਕਰ ਚੁੱਕਿਆ, ਉਸ ਪੂਰੇ ਮਾਮਲੇ ਦੀ ਜਾਂਚ ਹੁਣ FCI ਨੇ ਕਰਨ ਨੂੰ ਕਿਹਾ। ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਲਾਲਜੀਤ ਭੁੱਲਰ ਦੇ ਅਸਤੀਫੇ ਦੀ ਗੱਲ ਕਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਚੀਫ ਸੈਕਟਰੀ ਨੂੰ ਕਹਿਤਾ ਜਾਂਚ ਕਰਨ ਲਈ। ਹੁਣ ਚੀਫ ਸੈਕਟਰੀ ਕੈਪ ਸਿਨਹਾ ਉਹਨਾਂ ਦੇ ਤੇ ਮੈਂ ਪਰਸਨਲੀ ਮੈਂ ਨਿੱਜੀ ਤੌਰ 'ਤੇ ਉਹਨਾਂ 'ਤੇ ਕੋਈ ਐਤਬਾਰ ਕਰਦਾ ਨਹੀਂ, ਉਹ ਤਾਂ ਪਪੇਟ ਨੇ, ਇਹ ਸਿਆਸੀ ਬਿਆਨ ਹੋ ਸਕਦਾ, ਪਰ ਤੁਸੀਂ ਆਪ ਦੇਖੋ ਨਾ, ਇਹ ਤਾਂ ਵਿਰੋਧੀ ਪਾਰਟੀਆਂ ਕਹਿੰਦੀਆਂ ਹੀ ਨੇ, ਇਹ ਮੈਂ ਥੋੜ੍ਹੀ ਕਹਿ ਰਿਹਾ, ਵਿਰੋਧੀ ਪਾਰਟੀਆਂ ਕਹਿੰਦੀਆਂ। ਹੁਣ ਇਸ ਕਰਕੇ ਉਸ ਰਿਪੋਰਟ 'ਤੇ ਤਾਂ ਕੋਈ ਅੱਜ ਤੱਕ ਤਾਂ ਪਤਾ ਹੀ ਨਹੀਂ ਹੈ, ਪਰ FCI ਨੇ ਇੱਕ ਚਿੱਠੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਲਿਖੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਨੂੰ ਲੈ ਕੇ, ਔਰ ਜਿਹੜਾ ਟੈਂਡਰ ਡਾਕਟਰ ਗਗਨਦੀਪ ਰੰਧਾਵਾ ਨੇ ਉਹ ਨਾਗਾ ਬਾਬਾ ਵਾਲੀ ਕੰਪਨੀ ਨੂੰ ਦਿੱਤਾ ਸੀ, ਉਸ 'ਤੇ ਸਵਾਲ ਖੜ੍ਹੇ ਕਰਦੇ ਹੈ। ਮਤਲਬ ਜੋ ਸਵਾਲ ਲਾਲਜੀਤ ਭੁੱਲਰ ਦੇ ਪਿਤਾ ਨੇ ਖੜ੍ਹੇ ਕੀਤੇ ਸੀ, ਜਿਸ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਹੋਈ ਸੀ, ਪਿੱਛੇ ਇੱਕ ਖਬਰ ਨਸ਼ਰ ਹੋਈ ਸੀ ਟ੍ਰਿਬਿਊਨ 'ਚ ਕਿ ਜੀ ਨਹੀਂ ਫੂਡ ਕਾਰਪੋਰੇਸ਼ਨ ਜਾਂ ਇਹ ਜਿਹੜਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ ਉਹਨੇ ਕਿਹਾ ਜੀ ਨਹੀਂ, ਇਹ ਜਿਹੜਾ ਇਤਰਾਜ਼ ਜਤਾਇਆ ਗਿਆ ਲਾਲਜੀਤ ਭੁੱਲਰ ਦੇ ਪਰਿਵਾਰ ਵੱਲੋਂ ਗਲਤ ਹੈ ਉਹਨਾਂ ਦੇ ਪਿਤਾ ਵੱਲੋਂ। ਪਰ FCI ਜਿਹੜਾ ਟੈਂਡਰ ਅਲੋਟ ਕੀਤਾ ਗਿਆ ਡਾਕਟਰ ਗਗਨਦੀਪ ਰੰਧਾਵਾ ਵੱਲੋਂ, ਉਹਦੇ 'ਤੇ ਸਵਾਲ ਖੜ੍ਹੇ ਕਰ ਰਿਹਾ। ਮਤਲਬ ਮੈਂ ਇਹ ਕਹਿ ਰਿਹਾ, ਮੈਂ ਤਾਂ ਹੀ ਕਹਿ ਰਿਹਾ ਕਿ ਹਰ ਖਬਰ ਦੇ 2 ਪਹਿਲੂ ਨੇ, ਔਰ ਇਹ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਵਾਲ ਵੱਡੇ ਹੋ ਗਏ ਕਿ ਕਿਉਂ ਹੁਣ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਰਹੀ ਸੀ, ਕਿਉਂ ਇਸ ਮਾਮਲੇ ਨੂੰ ਲਿੰਗਰ ਔਨ ਕੀਤਾ ਗਿਆ, ਔਰ ਸਵਾਲ ਵੱਡੇ ਹੋ ਗਏ। ਸਵਾਲ ਭਾਰਤੀ ਜਨਤਾ ਪਾਰਟੀ ਦੇ ਉਹਨਾਂ

0: ਪਤਾ ਹੀ ਨਹੀਂ ਇੱਕ ਪਲ
1: ਬਿਲਕੁਲ
0: ਦਾ ਵੀ।
1: ਨਹੀਂ ਨਹੀਂ ਸਹੀ ਗੱਲ ਹੈ। ਹੁਣ ਸ਼ੋਅਜ਼ ਵਗੈਰਾ ਲੱਗਦੇ ਤੁਹਾਡੇ, ਕੀ
0: ਹਾਂਜੀ
1: ਕਰ ਰਹੇ ਹੋ ਅੱਜ ਕੱਲ੍ਹ?
0: ਬਿਲਕੁਲ, ਮੈਂ ਪਿੱਛੇ ਜੀ ਕੀਤੇ ਹੈ ਐਗਰੀਮੈਂਟ ਤੋਂ ਬਾਅਦ, ਮੈਂ 5-6 ਸ਼ੋਅ ਕੀਤੇ ਆ ਹਿੰਦੀ ਹੁਣਾਂ ਨਾਲ, ਇੰਗਲੈਂਡ ਤੋਂ ਸਾਡੇ ਲਾਈਵ ਐਕਸਪੀਰੀਅੰਸ ਬੈਂਡ ਹੈ ਉੱਥੇ, ਤਪਸੀ ਢੋਲਕੀ ਵਾਲਾ, ਉਹਨਾਂ ਦਾ ਗਰੁੱਪ ਆਇਆ ਹੋਇਆ ਸੀਗਾ, ਉਹਨਾਂ ਦੇ ਨਾਲ ਕੀਤੇ ਆ। ਔਰ ਛੇਤੀ ਹੀ ਤੁਹਾਡੀਆਂ ਦੁਆਵਾਂ ਸਦਕਾ ਹੋ ਸਕਦਾ ਇੰਗਲੈਂਡ 'ਚ ਵੀ ਤੁਹਾਡਾ ਵੀਰ ਪ੍ਰੋਗਰਾਮ ਕਰੂਗਾ ਜਾ ਕੇ।
1: ਨਹੀਂ, ਪਰਮਾਤਮਾ ਕਰੇ ਜ਼ਰੂਰ ਜਾਓ, ਮੇਰੇ ਵੱਲੋਂ ਆਸ਼ੀਰਵਾਦ ਹੈ।
0: ਥੈਂਕ ਯੂ।
1: ਤੇ ਅਜੇ ਤੱਕ ਫਿਰ ਬਾਹਰਲੇ ਮੁਲਕ ਦਾ ਗੇੜਾ ਨਹੀਂ ਲੱਗਿਆ ਸੀ ਹੁਣ ਤੱਕ?
0: ਨਹੀਂ,
1: ਲੋਨ ਨਹੀਂ
0: ਇਸੇ ਕਰਕੇ
1: ਦਿੱਤਾ,
0: ਨਹੀਂ ਲੱਗਿਆ ਸੀਗਾ,
1: ਲੋਨ ਨਹੀਂ ਦਿੱਤਾ,
0: ਪਤਾ ਨਹੀਂ ਕਿਉਂ। ਮਤਲਬ
1: ਮੈਂ
0: ਮੇਰੇ
1: ਤੁਹਾਨੂੰ ਕਹਿਣਾ,
0: ਆਪਣੇ
1: ਡਰਦੇ ਤੁਹਾਡੇ,
0: ਮੇਰੇ ਆਪਣੇ ਨੇ ਤਿੰਨ ਵਾਰ ਮੇਰੇ ਕੰਮ ਖਰਾਬ ਕੀਤੇ, ਮੇਰੇ ਆਪਣੇ ਨੇ ਹੀ।
1: ਓਏ ਹੋਏ,
0: ਮੈਂ ਨਾਮ ਨਹੀਂ ਲੈ ਸਕਦਾ, ਇਹ ਮੇਰੇ ਸਕੀ ਬਸ ਕਰਤਾ ਉਹਨਾਂ ਨੇ ਜੋ ਕਰਤਾ, ਕੋਈ ਗੱਲ ਨਹੀਂ। ਉਹ ਕਿਤੇ ਨਾ ਕਿਤੇ ਖੁਦ ਵੀ ਸੋਚਦੇ ਹੋਣਗੇ ਵੀ ਯਾਰ ਕਿਉਂ ਕੀਤਾ ਸੀ, ਕਿਉਂਕਿ ਰੱਬ ਨੇ ਟਾਈਮ ਤਾਂ ਮੈਨੂੰ ਦੇ ਹੀ ਦੇਣਾ, ਉਹ ਦੇ ਵੀ ਦਿੱਤਾ।
1: ਹਾਂ, ਨਹੀਂ ਹੁਣ ਤੁਹਾਡਾ ਟਾਈਮ ਆ ਗਿਆ ਸਮਝ ਲਓ,
0: ਬਸ
1: ਆ ਗਿਆ ਅੱਜ ਤੋਂ ਬਾਅਦ।
0: ਥੈਂਕ ਯੂ ਜੀ, ਤੁਹਾਡੀਆਂ ਦੋਵਾਂ ਦੇ ਨਾਲ।
1: ਵਾਹਿਗੁਰੂ ਸੱਚੇ ਪਾਤਸ਼ਾਹ ਕਰੇ, ਜਿਹੜਾ ਬੰਦਾ ਸੱਚਾ ਹੋਵੇ ਦਿਲੋਂ ਤੇ ਟੈਲੈਂਟਡ ਹੋਵੇ ਸਪੈਸ਼ਲੀ ਆਪਦੇ ਆਰਟ ਨੂੰ ਲੈ ਕੇ, ਜਿਹੜਾ ਬੰਦਾ ਸੱਚਾ ਹੈ ਨਾ, ਉਹਦਾ ਜ਼ਰੂਰ ਮੁੱਲ ਪੈਂਦਾ ਕਦੇ ਨਾ ਕਦੇ।
0: ਬਾਕੀ ਤੁਹਾਡੀਆਂ ਦੁਆਵਾਂ ਜ਼ਰੂਰੀ ਹੈ।
1: ਇਹ
0: ਹਮੇਸ਼ਾ
1: ਦੀਆਂ
0: ਦਿੰਦੇ
1: ਦੁਆਵਾਂ ਤੁਹਾਡੇ ਨਾਲ ਹੈ। ਅੱਛਾ, ਪਹਿਲੇ ਕਲਾਕਾਰ ਵੀ ਆਪਾਂ ਦੇਖਿਆ, ਉਹ ਦੌਰ ਵੀ ਦੇਖਿਆ ਹੈ, ਹੁਣ ਵਾਲਾ ਵੀ ਤੁਸੀਂ ਦੇਖ ਰਹੇ ਹੋ, ਤੁਹਾਨੂੰ ਕੀ ਲੱਗਦਾ ਪਹਿਲੇ ਕਲਾਕਾਰ ਤੇ ਹੁਣ ਦੇ ਕਲਾਕਾਰਾਂ 'ਚ ਕਿੰਨਾ ਕੁ ਫਰਕ ਹੈ, ਚਾਹੇ ਉਹ ਮਾਨ ਸਨਮਾਨ ਹੈ, ਚਾਹੇ ਪੈਸੇ ਵੱਲੋਂ ਹੈ, ਚਾਹੇ ਕੰਮ ਵੱਲੋਂ, ਕੀ ਸਮਝਦੇ ਹੋ ਤੁਸੀਂ?
0: ਪਹਿਲਾਂ ਦੇਖੋ ਜੀ, ਪਹਿਲਾਂ ਤਾਂ ਗਿਣਵੇਂ ਚੁਣਵੇਂ ਜਿਹੇ ਆਰਟਿਸਟ ਹੁੰਦੇ ਸੀ ਔਰ ਸਾਰਿਆਂ ਦਾ ਆਪਣਾ ਆਪਣਾ ਇੱਕ ਸਟਾਈਲ ਹੁੰਦਾ ਸੀ, ਲੋਕ ਡੀਕਦੇ ਹੁੰਦੇ ਸੀ, ਹੈ ਨਾ, ਉਹਨਾਂ ਦਾ ਰਿਕਾਰਡ ਕਦੋਂ ਆਊਗਾ, ਉਹਦਾ ਰਿਕਾਰਡ ਕਦੋਂ ਆਊਗਾ, ਔਰ ਉਦੋਂ ਪੈਸੇ ਦੀ ਵੈਲਿਊ ਤੁਹਾਨੂੰ ਪਤਾ ਹੀ ਹੈ, 1 ਰੁਪਈਏ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀ, 1-1, 2-2 ਰੁਪਈਏ ਵੱਡੀ ਗੱਲ ਮੰਨੀ ਜਾਂਦੀ ਸੀ, ਸਟੇਜ ਦੇ ਇੱਧਰਲੇ ਪਾਸੇ ਵੀ ਬੈਠਾ ਹੁੰਦਾ ਸੀ, ਘਰ ਵਾਲਿਆਂ ਦਾ ਬੰਦਾ ਇੱਧਰਲੇ ਪਾਸੇ ਵੀ ਬੈਠਾ ਹੁੰਦਾ ਸੀ, ਉਹ ਸਪੈਸ਼ਲੀ ਨਾਮ ਗਿਣੇ ਜਾਂਦੇ ਸੀ, 1 ਰੁਪਈਆ ਫੁੱਫੜ ਨੇ ਦਿੱਤਾ, 1 ਰੁਪਈਆ ਚਾਚੇ ਨੇ ਦਿੱਤਾ, ਉਹ ਘਰ ਵਾਲਿਆਂ ਦੇ ਹੁੰਦੇ ਸੀ। ਕਲਾਕਾਰ ਨੂੰ ਬਕਾਇਦਾ ਕਹਿ ਦਿੰਦੇ ਸੀ, ਜੇ ਤੂੰ ਇੰਨੇ ਪੈਸੇ ਲੈਣੇ ਤੇ ਇਹ ਜਿਹੜੇ ਸਪੈਸ਼ਲ ਨਾਮ ਆ ਸਾਡੇ ਹੋਣਗੇ।
1: ਹਾਂ ਹਾਂ, ਪਹਿਲਾਂ ਹੁੰਦਾ ਸੀਗਾ, ਉਹ ਘਰਦਿਆਂ ਦਾ ਹੁੰਦਾ ਸੀ, ਹੈ ਨਾ।
0: ਦੇਖੋ ਤੁਸੀਂ ਪੈਸੇ ਦੀ ਕਿੰਨੀ ਵੈਲਿਊ ਸੀ, ਤੇ ਪਰ ਕਲਾਕਾਰ ਨੂੰ ਆਪਣੇ ਆਪ ਤੇ ਇੰਨਾ ਭਰੋਸਾ ਹੁੰਦਾ ਸੀ ਉਦੋਂ ਕਿ ਮੈਨੂੰ ਪੇਮੈਂਟ ਤੋਂ 3 ਗਣੇ ਦਾ ਇਨਾਮ ਹੀ ਹੋ ਜਾਣੇ, ਹੋ ਜਾਂਦੇ ਸੀ, ਕਿਉਂਕਿ ਲੋਕ ਬੜੇ ਸੂਝਵਾਨ ਸੀ ਉਦੋਂ। ਸਰੋਤੇ ਜਿਹੜੇ ਸੀ ਨਾ, ਉਹ 1-1 ਗੱਲ ਨੂੰ ਧਿਆਨ ਨਾਲ ਸੁਣਦੇ ਸੀ। ਮੇਰੇ ਡੈਡੀ ਦੱਸਦੇ, ਕਹਿੰਦੇ ਪੁੱਤ ਜਦੋਂ ਅਸੀਂ ਖਾੜਾ ਲਾਉਣਾ ਨਾ, ਤੇ ਲੋਕ ਧੁੱਪੇ ਆ ਇਹਨਾਂ ਦਿਨਾਂ 'ਚ ਵੀ, ਜੇਠ-ਆੜ੍ਹ ਦੇ ਮਹੀਨਿਆਂ 'ਚ ਵੀ ਧੁੱਪੇ ਆ ਕੇ ਬਹਿ ਜਾਂਦੇ ਮਹੀਨਾ, ਘੰਟਾ-ਘੰਟਾ ਪਹਿਲਾਂ ਹੀ ਧਰਤੀ ਤਪਦੀ ਹੁੰਦੀ ਸੀ, ਤੇ ਕੋਈ ਮੂਤ ਕਰਨ ਨਹੀਂ ਸੀ ਉੱਠਦਾ, ਮੇਰਾ ਕਲੀ ਖਰਾਬ ਨਾ ਹੋ
1: ਜਾਵੇ,
0: ਐਸੇ ਲੋਕ ਸੀਗੇ। ਸਰੋਤੇ ਅੱਜ ਵੀ ਚੰਗੇ ਆ, ਨੋ ਡਾਊਟ, ਮੈਂ ਅੱਜ ਦੇ ਸਰੋਤਿਆਂ ਨੂੰ ਮਾੜਾ ਨਹੀਂ ਕਹਿੰਦਾ ਯਾਰ, ਪਰ ਬਹੁਤੇ ਸਾਡੇ ਆਰਟਿਸਟਾਂ ਦਾ ਵੀ ਰੋਲ ਹੈ ਕਿ ਉਹਨਾਂ ਨੇ ਗਾਇਕੀ ਦਿਖਾਉਣ ਵਾਲੀ ਕਰਤੀ, ਸੁਣਾਉਣ ਵਾਲੀ ਨਹੀਂ ਹੈ।
1: ਸਹੀ ਹੈ ਗੱਲ ਤੁਹਾਡੀ,
0: ਜਿਹੜੀ ਆਪਾਂ ਕੀ ਕਹਿੰਦੇ ਉਹਨੂੰ, ਜਿਹੜੀ ਲਾਈਟਿੰਗ ਵਗੈਰਾ ਜਾਂ ਕੁਛ ਹੋਰ, ਇਹ ਜਿਹੜਾ ਗਲੈਮਰ ਹੈ ਉਹ ਜ਼ਿਆਦਾ ਆ ਗਿਆ, ਹੁਣ ਗਾਉਂਦੇ ਘੱਟ ਆ ਦਿਖਾਉਂਦੇ ਜ਼ਿਆਦਾ। ਬਹੁਤੇ ਤਾਂ ਟਰੈਕ 'ਤੇ ਗਾਈ ਜਾਂਦੇ ਸਿੰਗਰ, ਯਾਰ ਤੁਸੀਂ 20-20 ਲੱਖ ਰੁਪਈਆ ਲੈਂਦੇ ਹੋ, ਪਿੱਛੇ ਟਰੈਕ ਚਲਾ ਲੈਂਦੇ ਹੋ, ਇਹ ਤੁਸੀਂ ਆਪਣੇ ਆਪ ਨੂੰ ਕਿਤੇ ਪੁੱਛਿਆ ਨਹੀਂ ਜਾ ਕੇ ਘਰੇ ਵੀ ਯਾਰ ਮੈਂ ਕੀ ਕਰਕੇ ਆਇਆ, ਜਦੋਂ ਜ਼ੋਰ ਹੀ ਨਹੀਂ ਲਾਉਣਾ ਤੁਸੀਂ ਸਟੂਡੀਓ 'ਚ। ਸਾਡੇ ਕੋਲ ਪਤਾ ਨਹੀਂ ਕਿੰਨੇ ਦਿਨ ਹੁੰਦੇ ਇੱਕ ਗਾਣੇ ਨੂੰ ਸਹੀ ਕਰਨ ਵਾਸਤੇ।
1: ਹਾਂ, ਉਹੀ ਨਾ, ਇਕੱਠੇ ਹੋ ਕੇ ਸਾਰੇ ਬਣਾਉਂਦੇ ਸੀਗੇ ਗਾਣਾ,
0: ਉਹ ਤੁਸੀਂ ਮਿਕਸ ਕਰਕੇ ਉਹੀ ਪਿੱਛੇ ਚਲਾ ਕੇ ਆਪ ਲਿਪਸਿੰਗ ਕਰ ਦਿੰਦੇ ਹੋ, ਅਤੇ ਇਹ ਲੋਕਾਂ ਨਾਲ ਧੋਖਾ ਹੀ ਆ। ਲਾਈਵ ਜਿਹੜੇ ਗਾਉਂਦੇ ਆਰਟਿਸਟ ਸਹੀ ਮੈਨੇ 'ਚ ਉਹ ਹੁੰਦਾ ਜਿਹੜਾ ਲਾਈਵ ਲੋਕਾਂ ਨੂੰ ਅੱਖਾਂ 'ਚ ਅੱਖ ਪਾ ਕੇ ਗਾਉਂਦਾ, ਮੇਰਾ ਮੰਨਣਾ ਇਹ ਹੈ। ਅੱਜ ਕੱਲ੍ਹ ਲੋਕ ਦੇਖਦੇ ਆ, ਕੁਛ ਸਰੋਤੇ ਵੀ ਸਾਡੇ ਬਹੁਤੇ ਨਹੀਂ, ਕੁਛ ਕੁ ਹੈਗੇ ਆ ਜਿਹੜੇ ਸਿਰਫ ਚੀਕਾਂ ਮਾਰਨ ਵਾਲੇ ਹੁੰਦੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਲਾਕਾਰ ਕੀ ਕਹੀ ਜਾਂਦਾ, ਕੀ ਬੋਲ ਰਿਹਾ ਉਹ, ਉਹਨਾਂ ਨੇ ਬਸ ਆ ਚੀਕ।
1: ਉਹੀ ਨਾ, ਫਿਰ ਜਿਹੋ ਜਿਹੇ ਸਰੋਤੇ ਆ ਆਰਟਿਸਟ ਵੀ ਉਹੋ ਜਿਹੇ ਹੋ ਗਏ। ਨਾਲੇ ਪਹਿਲਾਂ ਮੈਨੂੰ ਲੱਗਦਾ ਕਿ ਉਦੋਂ ਨਾ ਐਂਟਰਟੇਨਮੈਂਟ ਦੇ ਸਾਧਨ ਬਹੁਤ ਘੱਟ
0: ਸੀਗੇ,
1: ਟੀਵੀ ਵੀ ਕਿੱਥੇ ਹੁੰਦਾ ਸੀ ਲੋਕਾਂ ਦੇ ਘਰਾਂ 'ਚ ਕਿਤੇ ਕਿਤੇ, ਅਤੇ ਜਦੋਂ ਕਿਤੇ ਕੋਈ ਆਰਟਿਸਟ ਆਉਂਦਾ ਸੀ ਕੋਈ ਪਿੰਡ 'ਚ, ਨੇੜੇ ਦੇ ਪਿੰਡਾਂ 'ਚ ਆਲੇ ਦੁਆਲੇ
0: ਚਾਰ ਪਿੰਡ ਇਕੱਠੇ
1: ਹੋ ਜਾਂਦੇ ਸੀਗੇ, ਉਹਨਾਂ ਨੂੰ ਪਤਾ ਹੁੰਦਾ ਸੀ ਫਲਾਨੇ ਪਿੰਡ ਆਉਣਾ ਹੈ, ਗਾਉਣ ਵਾਲਾ ਕਹਿੰਦੇ ਹੁੰਦੇ ਸੀ ਉਦੋਂ, ਗਾਉਣ ਵਾਲੇ ਨੇ ਆਉਣਾ,
0: ਗਾਉਣ ਵਾਲੇ ਨੇ ਆਉਣਾ, ਅਤੇ ਕਈ ਵਾਰੀ ਘਰੋਂ ਜੁੱਤੀਆਂ ਵੀ ਪੈਂਦੀਆਂ ਜਿਹੜੇ ਭੱਜ ਕੇ ਜਾਂਦੇ ਸੀ ਖਾਲਾ ਸੁਣ। ਬਹੁਤੇ ਮੈਨੂੰ 1-2 ਵਾਰੀ ਫੋਨ ਆਏ ਆ, ਅਤੇ ਇੱਕ ਪੁਲਿਸ 'ਚ ਹੈਗੇ ਆ, ਉਹ ਡੈਡੀ ਉਹਨਾਂ ਦੇ ਬੜੇ ਫੈਨ ਆ, ਕਹਿੰਦੇ ਯਾਰ ਰਣਜੀਤ ਸਿੰਘ ਇੰਸਪੈਕਟਰ, ਅਤੇ ਉਹ ਮੈਨੂੰ ਕਹਿੰਦੇ ਤੇਰੇ ਡੈਡੀ ਦਾ ਕੀ ਹਾਲ ਹੈ, ਮੈਂ ਕਿਹਾ ਜੀ ਠੀਕ ਹੈ ਯਾਰ, ਉਹਨੂੰ ਤਾਂ 4500 ਰੁਪਈਆ ਲੈਣਾ ਮੈਂ, ਬੜੇ ਟਾਈਮ ਦਾ, ਮੈਂ ਕਿਹਾ ਜੀ ਕਦੋਂ ਦਾ ਹੋ ਗਏ, ਕਹਿੰਦਾ 40-45 ਸਾਲ ਹੋ ਗਏ, 50 ਸਾਲ ਹੋ ਗਏ ਉਹਨੇ, ਮੈਂ 4500 ਕਾਹਦਾ, ਕਹਿੰਦਾ ਯਾਰ ਮੈਂ ਨਾ ਇਹਨਾਂ ਦਾ ਖਾੜਾ ਸੁਣਨ ਗਿਆ ਸੀਗਾ, ਅਤੇ ਮੇਰੇ ਕੋਲ ਸਾਈਕਲ ਹੁੰਦਾ ਸੀ, ਉਹਦੇ ਚੈਨ ਕਵਰ ਵੀ ਨਹੀਂ ਹੁੰਦਾ ਸੀ, ਮੇਰਾ ਪਜਾਮਾ ਵੀ ਵਿੱਚ ਹੀ ਫਸ ਜਾਂਦਾ ਹੁੰਦਾ ਸੀ ਕਹਿੰਦੇ ਜਾਂਦੇ, ਪਰ ਘਰੋਂ ਕਹਿੰਦਾ ਬਿਨਾਂ ਦੱਸੇ ਮੈਂ ਇਹਨਾਂ ਦਾ ਅਖਾੜਾ ਸੁਣਨ ਗਿਆ ਅਤੇ ਮੈਂ ਸਾਈਕਲ

0: ਖੜਾਤਾ ਤੇ ਮੈਨੂੰ ਪਤਾ ਨੀ ਮੇਰਾ ਸਾਈਕਲ ਕੌਣ ਚੱਕ ਕੇ ਲੈ ਗਿਆ।
1: ਉਹ ਮੈਂ ਇਹਨਾਂ ਤੋਂ ਲੈਣਾ,
0: ਇਹਨਾਂ ਤੋਂ ਲੈਣਾ, ਇਹਨਾਂ ਤੋਂ ਜੁੰਮੇ ਆ ਸਾਈਕਲ। ਕੁਛ ਏਦਾਂ ਦੇ ਵੀ ਲੋਕ ਪਿਆਰ ਕਰਨ ਵਾਲੇ ਪਏ ਆ,
1: ਹੈਗੇ ਹੈਗੇ ਸਹੀ।
0: ਔਰ ਗੱਲ ਕਰਦੇ ਕਹਿੰਦੇ ਯਾਰ ਜਲਾਲ ਸਾਹਿਬ ਨੇ ਇੱਕ ਵਾਰੀ ਗੱਲ ਕਰਾ ਦੇ ਸਾਡਾ ਸਿਰ ਖੂਨ ਵਾਜੂਗਾ।
1: ਹੈਗੇ ਆ ਪਹਿਲਾਂ ਸਰੋਤੇ, ਹਾਂ ਉਹ ਸਰੋਤੇ ਸੀਗੇ, ਹੁਣ ਤਾਂ ਜਿਵੇਂ ਫੋਨ ਚ ਹੁੰਦਾ ਸਾਰਾ ਕੁਛ, ਰੀਲ ਚੰਗੀ ਨਹੀਂ ਲੱਗੀ ਚਲੋ ਅੱਗੇ ਚਲੋ ਅੱਗੇ ਚਲੋ ਅੱਗੇ, ਉਹ ਫਿਰ ਆਪਣੀ ਮੈਂਟੈਲਿਟੀ ਵੀ ਉਦਾਂ ਹੀ ਹੋਈ ਹੈ।
0: ਤੁਸੀਂ ਦੇਖੋ ਕੋਈ ਵੀ ਸ਼ੋਅ ਹੁੰਦਾ ਵੱਡੇ ਵੱਡੇ ਆਰਟਿਸਟਾਂ ਦਾ, ਸ਼ੋਅ ਹੁੰਦਾ ਗਾਣਾ ਸੁਣਨ ਤੋਂ ਪਹਿਲਾਂ ਮੋਬਾਈਲ ਕੱਢ ਲੈਂਦੇ ਆ, ਐਂ ਕਰੀ ਜਾਂਦੇ ਆ, ਨਾ ਦੇਖਦੇ ਨਾ ਸੁਣਦੇ ਆ, ਫਿਰ ਉਦੋਂ ਕੀ ਫਾਇਦਾ, ਨਾ ਤੁਹਾਡੀ ਸ਼ਕਲ ਦੇਖਦੀ ਵੀ ਤੂੰ ਕੌਣ ਆ, ਕਿੱਥੇ ਗਿਆ ਹੋਇਆ, ਕਿਹਦਾ ਪ੍ਰੋਗਰਾਮ ਦੇਖਣ ਗਿਆ ਹੋਇਆ, ਫੋਨ ਹੀ ਦਿਖੀ ਜਾਂਦੇ, ਲਾਈਟਾਂ ਹੀ ਦਿਖੀ ਜਾਂਦੀਆਂ।
1: ਸਹੀ ਗੱਲ। ਅੱਛਾ ਵੀਰੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਤੁਹਾਡੇ ਸੁਪਰ ਡੁਪਰ ਹਿੱਟ ਗਾਣੇ
0: ਜੀ,
1: ਤੁਹਾਡੇ ਵੀ ਸੁਪਰ ਡੁਪਰ ਹਿੱਟ ਤੇ ਹੋਰਾਂ ਨੇ ਵੀ ਗਾ ਕੇ ਉਹਨਾਂ ਦਾ ਬਹੁਤ ਫਾਇਦਾ ਲਿਆ, ਤੇ ਮੈਨੂੰ ਇਹ ਵੀ ਪਤਾ ਲੱਗਿਆ ਸੀ ਬਰਾੜ ਸਾਹਿਬ ਨੇ ਵੀ ਗਾਣਾ ਗਾਇਆ ਸੀ, ਕੋਈ ਗਾਇਆ ਸੀ?
0: ਮੇਰਾ ਵੈਸੇ ਮੈਨੂੰ ਡਰ ਲੱਗਦਾ ਹੈ ਕਹਿਣ ਲੱਗੇ, ਕਿਉਂਕਿ ਉਹ ਬਹੁਤ ਅੱਛੇ ਸਿੰਗਰ ਹੋਏ ਆ, ਬਹੁਤ ਅੱਛੇ ਰਾਈਟਰ ਵੀ ਹੋਏ ਆ ਉਹ ਕੋਲ। ਮੇਰਾ ਭਰਾ ਸੀ, ਮੈਂ ਬਹੁਤ ਕਮਾਲ ਦੇ ਇਨਸਾਨ ਸੀ, ਬਹੁਤ ਮਿਲਾਪੜ ਔਰ ਬਹੁਤ ਪਿਆਰ ਕਰਨ ਵਾਲੇ, ਖਾਸ ਕਰ ਮੈਨੂੰ ਤਾਂ ਬਹੁਤ ਪਿਆਰ ਕਰਦੇ ਸੀ। ਤੇ
1: ਨਹੀਂ ਪਰ ਜਿਹੜੀ ਗੱਲ ਹੈਗੀ ਉਹ ਹੈਗੀ ਹੈ ਨਾ,
0: ਉਹਨਾਂ ਨੇ ਵੀ ਇੱਕ ਗੀਤ ਗਾਇਆ ਸੀਗਾ, ਆਲਰੇਡੀ ਮੇਰਾ ਰਿਕਾਰਡ ਹੈ, ਮੇਰੀ ਆਵਾਜ਼ 'ਚ ਵੀ ਹੈ।
1: ਅੱਛਾ, ਰਿਕਾਰਡ ਹੋਇਆ ਹੈ ਉਹ?
0: ਹਾਂਜੀ, ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ,
1: ਉਹ ਤਾਂ ਕਮਾਲ ਦਾ ਗਾਣਾ, ਕਮਾਲ।
0: ਜਿਹਨੇ ਇਲੂ ਇਲੂ ਲਿਖਿਆ ਸੀ ਹੱਥਾਂ ਤੇ ਮਹਿੰਦੀ ਨਾਲ ਕੁੜੇ, ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਕੁੜੇ, ਕੌਣ ਕੁੜੀ ਉਹ ਸੀ ਭਾਬੀ ਤੇਰੇ ਕਿਸੇ ਅੰਟੀ ਦੀ ਧੀ ਭਾਬੀ, ਹੋ ਕੌਣ ਕੁੜੀ ਉਹ ਸੀ ਭਾਬੀ ਤੇਰੀ ਕਿਸੇ ਅੰਟੀ ਦੀ ਧੀ ਭਾਬੀ, ਜਿਹੜੀ ਕੁੜੀਆਂ ਵਿੱਚੋਂ ਫੈਸ਼ਨ ਕਰੇ ਕਮਾਲ ਕੁੜੇ, ਜਿਹਨੇ ਇਲੂ ਇਲੂ ਜਿਹਨੇ ਇਲੂ ਇਲੂ ਹਾਂ ਇਲੂ ਇਲੂ ਲਿਖਿਆ ਸੀ ਤਲੀਆਂ ਤੇ ਮਹਿੰਦੀ ਨਾਲ ਕੁੜੇ।
1: ਹਾਂ ਗਾਇਆ ਸੀ, ਥੋੜੇ ਚੇਂਜ ਹੈ ਬਟ।
0: ਪਰ ਬਰਾੜ ਸਾਹਿਬ ਨੇ ਵੀ ਅੱਛਾ ਗਾਇਆ ਸੀ?
1: ਨਹੀਂ, ਬਰਾੜ ਸਾਹਿਬ ਨੇ ਵੀ ਨਹੀਂ, ਉਹ ਬਹੁਤ ਸੋਹਣਾ ਗਾਇਆ ਸੀ।
0: ਥੈਂਕ ਯੂ।
1: ਨਹੀਂ, ਬਹੁਤ ਸੋਹਣਾ ਗਾਇਆ ਸੀ ਉਹਨਾਂ ਨੇ ਵੀ। ਚਲੋ,
0: ਤੇ ਇੱਕ ਹੋਰ ਸੀਗਾ, ਉਹ ਵੀ ਗਾਣਾ ਬਾਈ ਹਰਭਜਨ ਨੇ ਗਾਇਆ ਸੀ ਬਾਅਦ 'ਚ, ਟੁੱਟੀ ਨੂੰ ਮਿਹਣਾ ਕੀ ਦੇਣਾ, ਜਿਹੜੀ ਅੱਧ ਵਿਚਾਲੇ ਟੁੱਟੀ, ਉਹ ਵੀ ਪਹਿਲਾਂ ਮੈਂ ਰਿਕਾਰਡ ਕਰਾਇਆ ਸੀ।
1: ਅੱਛਾ, ਦਿਲਸ਼ਾਦ ਅਖਤਰ ਸਾਹਿਬ ਤੁਹਾਡੇ ਮਾਮਾ ਜੀ ਦੇ ਬੇਟੇ?
0: ਜੀ, ਮੇਰੇ ਮਾਮਾ ਜੀ ਦਾ ਬੇਟਾ ਸੀ।
1: ਅੱਛਾ, ਫਿਰ ਤਾਂ ਤੁਸੀਂ ਉਹ ਵੀ ਬਹੁਤ ਕਮਾਲ ਗਾਉਂਦੇ ਸੀਗੇ, ਉਹਨਾਂ ਦੇ ਵੀ ਗਾਣੇ ਬਹੁਤ ਸੋਹਣੇ ਹੁੰਦੇ ਸੀ, ਬੜਾ ਸੁਣਦੇ ਸੀ।
0: ਤੱਕੜ ਤੱਕੜ ਸਿੰਗਰ ਸੀਗਾ, ਐਡਾ ਤਾਂ ਗਲੇ ਸੀਗਾ।
1: ਹਾਂ,
0: ਤੁਸੀਂ ਕਦੇ ਵੀ ਤੁਹਾਡੀ ਗੱਲ ਹੋਈ ਹੋਵੇ ਬਰਾੜ ਸਾਹਿਬ ਨਾਲ, ਉਹ ਬਹੁਤ ਪਿਆਰ ਕਰਦੇ ਸੀ, ਬੜਾ ਪਸੰਦ ਕਰਦੇ ਸੀ ਦਿਲਸ਼ਾਦ ਭਾਈ ਨੂੰ। ਉਹ ਵੀ ਇੱਕ ਫੋਕ ਨੂੰ ਹੀ ਗਾਇਆ ਉਹਨਾਂ ਨੇ, ਫੋਕ ਗਾਇਆ ਔਰ ਐਡਾ ਗਲਾ ਸੀਗਾ, ਕਿਉਂਕਿ ਮੇਰੇ ਮਾਮਾ ਜੀ ਕਿਹੜੇ ਖਾਸ ਸ਼ੌਕੀਨ, ਉਹ ਖੁਦ ਬਹੁਤ ਅੱਛੇ ਗਵਈਏ ਹੋਏ ਆ।
1: ਅੱਛਾ,
0: ਬਾਬੂ ਸਿੰਘ ਮਾਨ ਹੋਣਾ ਦੇ ਬਹੁਤ ਨੇੜੇ ਸੀ ਉਹ। ਫਿਰ ਮੇਰੀ ਭੈਣ ਹੈ ਮਨਪ੍ਰੀਤ ਅਖਤਰ, ਬੜੇ ਅੱਛੇ ਆਰਟਿਸਟ ਹੋਏ ਵੀ, ਫਿਲਮਾਂ 'ਚ ਗਾਣੇ ਉਹਨਾਂ ਨੇ ਆਏ ਨਾ। ਤੇ ਦੇਖੋ ਤੁਸੀਂ ਇਹ ਦੇਖੋ ਵੀ ਮੇਰੇ ਨਾਨਕੇ ਵੀ, ਉਹਨਾਂ 'ਚ ਵੀ ਲੈਜੈਂਡ ਆਰਟਿਸਟ ਹੋਇਆ ਤੇ ਦਾਦਕਿਆਂ 'ਚ ਵੀ।
1: ਹਾਂ, ਸਹੀ ਗੱਲ ਹੈ।

0: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office and I have met their clients. I feel that they believe in quality and they are dedicated to providing competent services to their clients.
4: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 9056704444।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, critical illness insurance and disability insurance,
6: government regulated plan jime RRSP, RESP ya TFSA ate non registered plans vich 8 to 12% return lain layi tusi quantum financial planning de kise vi advisor naal contact kar sakde ho।
7: jekar tusi vi sade team nu join karna chahunde ho, $60,000 te $1,00,000 di salana income kive le sakde।

0: ਸਕਦੇ ਹੋ। ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
1: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
2: ਅਤੇ ਰੱਬ ਦਾ ਸ਼ੁਕਰ ਹੈ ਕਿ ਦੋਨਾਂ ਪਾਸਿਓ ਖੂਨ ਦਾ ਰਲਾ ਹੋਣ ਕਰਕੇ ਸ਼ਾਇਦ ਮੈਂ ਵੀ ਕੁਛ ਚੰਗਾ ਕਰੀ ਜਾ।
3: ਨਹੀਂ ਚੰਗਾ ਨਹੀਂ, ਤੁਸੀਂ ਕਮਾਲ ਦੇ ਸਿੰਗਰ ਹੋ ਐਸੀ। ਕੋਈ ਕੋਈ ਗਾਣਾ ਹੋ ਜੇ ਹੁਣ ਫਿਰ ਵਧੀਆ ਜਿਹਾ।
2: ਇੱਕ ਗਾਣਾ ਸੀਗਾ ਜਿਹੜਾ ਮਾਨ ਸਾਹਿਬ ਦਾ, ਜਿਹੜਾ ਮੈਨੂੰ ਬੜਾ ਪਸੰਦ ਹੈ।

0: ਕਿਆ ਬਾਤ, ਮਤਲਬ ਏਦਾਂ ਲੱਗਦਾ ਕਿ ਸੁਣਦੇ ਜਾਓ ਬਸ, ਛੱਡੋ ਇੰਟਰਵਿਊ ਨੂੰ, ਗਾਣੇ ਸੁਣਦੇ ਵੱਡੇ ਸੀ,
1: ਗਾਣੇ ਬੜੇ ਵੱਡੇ ਸੀ ਉਹ ਮੀਡੀਆ ਦਾ, ਕਿਤੇ ਟਾਈਮ ਹੁੰਦਾ ਨਾ ਉਹ, ਤੇ ਅੱਜ ਵੀ ਉਹ ਗਾਣੇ ਸੁਪਰ ਡੁਪਰ ਹਿੱਟ ਹੁੰਦੇ, ਸਦਾ ਬਾਹਰ ਗਾਣੇ, ਇੱਕ ਉਹ ਚ ਸੀਗਾ ਜਿਉਂਦਾ ਰਹਿ ਲੰਮੀ ਉਮਰਾਂ ਜੀਵੇ ਪਰਦੇਸੀ ਆ,
0: ਹਾਂ ਉਹ ਵੀ ਬਹੁਤ ਸੋਹਣਾ ਸੀਗਾ,
1: ਸੁਣਿਆ ਤੁਸੀਂ?
0: ਮੈਂ ਸੁਣਿਆ,
1: ਫਿਰ ਸੁਣਾਵਾਂ ਕਿ
0: ਨਹੀਂ? ਹਾਂ ਨਹੀਂ ਸੁਣਾਓ, ਅੱਜ ਤਾਂ ਵੈਸੇ ਹੀ
1: ਪਰਦੇਸ ਗਇਓ ਪਰਦੇਸੀ ਹੋਇਓ

0: ਸਾਡੇ ਘਰ ਵਿੱਚ ਰਿਜ਼ਕ ਬਥੇਰਾ ਹੈ, ਸਾਡੇ ਘਰ ਵਿੱਚ ਰਿਜ਼ਕ ਬਥੇਰਾ,
1: ਆਏ ਹੋਏ ਹੋਏ
0: ਜਿਉਂਦਾ ਰਹਿ ਲੰਮੀਆਂ ਉਮਰਾਂ ਜੀਵੇ ਪਰਦੇਸੀਆ, ਜਿਉਂਦਾ

0: ਵਾਗਾ ਕਿੱਦਾਂ ਮੈਂ ਆਖਾਂ ਤੇਰੀ ਇੱਥੇ ਵੀ ਲੋੜ ਵੇ ਬਹੁਤਾ ਚਿਰ ਹੋ ਗਿਆ ਵਾਗਾ ਵਤਨਾ ਵੱਲ ਮੋੜ ਵੇ ਆ ਜਾ ਬਹੁਤਾ ਚਿਰ ਹੋ ਗਿਆ ਵਾਗਾ ਵਤਨਾ ਵੱਲ ਮੋੜ ਵੇ
1: ਕਿਆ ਬਾਤ
0: ਬਹੁਤ
1: ਮਤਲਬ
0: ਕਮਾਲ
1: ਕਿ
0: ਹੈ।
1: ਐਂ ਲੱਗਦਾ ਕਿਹੜੇ ਤਰੀਕੇ ਦਾਤ ਦਈਏ ਤੁਸੀਂ ਉਹ ਜਿੱਦਾਂ ਮਹਿਫਲਾਂ ਨਹੀਂ ਲੱਗਦੀਆਂ ਅੱਜ ਕੱਲ੍ਹ ਮਹਿਫਲ ਵਗੈਰਾ ਉਹਦੇ 'ਚ ਵੀ ਤੁਸੀਂ ਉਹੋ ਜਿਹੇ ਸ਼ੋਅ ਕਰਿਆ ਕਰੋ।
0: ਹਾਂਜੀ ਮੈਂ ਕਰਦਾ ਮਹਿਫਲਾਂ ਤਾਂ ਸਗੋਂ ਬਹੁਤ ਅੱਛੇ ਅੱਛੇ ਮੈਨੂੰ ਸਰੋਤੇ ਮਿਲਦੇ ਜਿਨ੍ਹਾਂ ਨੇ ਇਹ ਗਾਣੇ ਸੁਣੇ ਆ ਖਾਸ ਕਰ ਮਾਨ ਸਾਹਿਬ ਦੇ।
1: ਕਿਉਂਕਿ ਜਿਹੜੇ ਬਹੁਤ ਵਧੀਆ ਆਪਣੇ ਅਜ਼ੀਜ਼ ਕਲਾਕਾਰ ਜਿਹੜੇ ਚਲੇ ਗਏ ਆ
0: ਹਾਂਜੀ
1: ਤਾਂ ਉਹਨਾਂ ਨੂੰ ਚਲੋ ਵੈਸੇ ਸੁਣਿਆ ਜਾ ਸਕਦਾ ਆਡੀਓ 'ਚ, ਬਟ ਇੱਦਾਂ ਉਹਨਾਂ ਦੇ ਜਿਹੜੇ ਲਾਈਵ ਸੌਂਗ ਸੁਣਨੇ
0: ਜੀ
1: ਤਾਂ
0: ਬਾਬੂ ਸਿੰਘ ਮਾਨ ਹੋਣਾ ਕਰਕੇ ਮੈਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਕਿਉਂਕਿ ਉਹ ਸਰੋਤੇ ਵੀ ਉਸ ਲੇਵਲ ਦੇ ਮਿਲਦੇ ਮੈਨੂੰ
1: ਹਾਂ
0: ਜਿਹੜੇ ਉਹਨਾਂ ਦੇ ਗਾਣੇ ਸੁਣਦੇ ਆ ਨਾ। ਹੁਣ ਤੁਸੀਂ ਇੱਥੇ ਗਿਣਵੇਂ ਚੁਣਵੇਂ ਜੇ ਨਾਮ ਹੈ ਬੜੇ ਅੱਛੇ ਹੋ, ਉਹ ਮਾਨ ਸਾਹਿਬ ਨਾਲ ਬਹੁਤ ਉਹਨਾਂ ਦੀ ਇੱਜ਼ਤ ਕਰਦੇ ਹੋ ਔਰ ਮੈਨੂੰ ਬੜੇ ਪਿਆਰ ਨਾਲ ਸੁਣਦੇ ਹੋ। ਨਿੱਪੀ ਬਾਈ ਹੈ, ਉਹ ਤੋਂ ਕੈਨੇਡਾ ਚਲੇ ਗਏ ਨਾ,
1: ਨਿੱਪੀ ਬਾਈ ਜੀ ਹਾਂਜੀ
0: ਨਿੱਪੀ ਤਨੂੰ ਆ, ਅਤੇ ਹਰਪ੍ਰੀਤ ਸਿੰਘ ਸੇਖੋਂ ਹੈ, ਉਹ ਵੀ ਬੜੇ ਵੱਡੇ ਅਫਸਰ ਹੈ ਇੱਥੇ, ਅਤੇ ਮੱਖਣ ਸਿੰਘ ਬੈਦਵਾਨ ਹੈ, ਉਹਨਾਂ ਦਲਬੀਰ ਭਾਅ ਜੀ ਹੈ ਟਾਈਗਰ ਜਿਹੜੇ ਇੰਗਲੈਂਡ ਤੋਂ, ਉਹਨਾਂ ਦੇ
1: ਅੱਛਾ
0: ਮਤਲਬ ਕੁਛ ਕੁ ਲੋਕ ਹੈਗੇ ਜਿਹੜੇ ਇਹਨਾਂ ਚੀਜ਼ਾਂ ਨੂੰ ਸੁਣ ਕੇ ਪਿਆਰ ਦਿੰਦੇ ਆ
1: ਹਾਂ
0: ਔਰ ਮੈਨੂੰ ਹਮੇਸ਼ਾ ਮਹਿਫਲਾਂ ਵਾਸਤੇ ਬੁਲਾਉਂਦੇ।

0: ਹੀ ਰਹਿੰਦੇ ਹੋ, ਬਹੁਤ ਪਿਆਰ ਕਰਦੇ ਆ।
1: ਨਹੀਂ
0: ਸੁਖਵਿੰਦਰ ਭਾਈ
1: ਵਧੀਆ।
0: ਨੂੰ ਬੁਲਾਉਂਦੇ ਫਿਰ ਸਾਨੂੰ ਬੜਾ ਮਜ਼ਾ ਆਉਂਦਾ, ਮਤਲਬ ਉੱਥੇ ਇੱਕ ਮਾਹੌਲ ਜਿਹਾ ਬਣ ਜਾਂਦਾ
1: ਚਲੋ, ਇਹ ਤਾਂ ਆਰਟਿਸਟ ਜਿਵੇਂ ਹੈਗੇ ਉਹਨਾਂ ਦੀਆਂ ਮਹਿਫਲਾਂ ਦੀ ਗੱਲ
0: ਜੀ।
1: ਹੈ। ਵੈਸੇ ਦੋਸਤ ਹੈਗੇ ਲਾਈਫ 'ਚ, ਪੁਰਾਣੇ ਦੋਸਤ ਹੀ ਚੱਲੇ ਆ ਰਹੇ ਆ ਹੁਣ, ਨਵੇਂ ਤਾਂ ਆਪਾਂ ਮੈਨੂੰ ਲੱਗਦਾ ਮੁਸ਼ਕਿਲ ਹੀ ਬਣਦੇ ਹੁੰਦੇ ਇੱਥੇ
0: ਜੀ
1: ਆ ਗਏ, ਤੇ ਕੋਈ ਪੁਰਾਣੇ ਐਸੇ ਦੋਸਤ ਜਿਹੜੇ
0: ਮੈਂ
1: ਨਾਲ
0: ਇੱਕ ਗੱਲ
1: ਨਿਭੇ
0: ਕਹਿੰਦਾ
1: ਹੈ?
0: ਹੁੰਦਾ ਅਕਸਰ, ਕਿਸੇ ਬੰਦੇ ਨੇ ਕਿਹਾ ਸੀ, ਕਹਿੰਦਾ ਜੀ ਤੁਹਾਨੂੰ ਪਤਾ ਦੋਸਤੀ ਦਾ ਮਤਲਬ ਕੀ ਹੁੰਦਾ? ਮੈਂ ਕਿਹਾ ਯਾਰ ਜਿੱਥੇ ਮਤਲਬ ਆ ਗਿਆ ਉੱਥੇ ਦੋਸਤੀ ਕਿੱਥੇ ਰਹਿ ਗਈ?
1: ਮਤਲਬ ਲਫ਼ਜ਼ ਤਾਂ ਹੈ ਹੀ ਨਹੀਂ ਦੋਸਤੀ
0: ਹਾਂ,
1: ਚ।
0: ਜਿੱਥੇ ਮਤਲਬ ਆ ਗਿਆ ਉੱਥੇ ਦੋਸਤੀ ਖਤਮ ਹੈ, ਉੱਥੇ ਰਿਸ਼ਤੇ ਖਤਮ ਹੈ। ਸੋ ਦੋਸਤ ਤਾਂ ਉਹੀ ਹੁੰਦੇ ਜਿਹੜੇ ਪੁਰਾਣੇ, ਜਿਨ੍ਹਾਂ ਨਾਲ ਆਪਾਂ ਪਹਿਲੇ ਤੋਂ ਲੈ ਕੇ ਪੜ੍ਹੇ ਹਾਂ ਅਸਲੀ, ਉਹਨਾਂ ਨਾਲ ਸਾਡੀ ਜਿਹੜੀ ਉਹ ਸਾਂਝ ਹੁੰਦੀ ਨਾ, ਉਹ ਸਾਰੀ ਉਮਰ ਤੱਕ ਰਹਿੰਦੀ ਹੈ। ਅਸੀਂ ਅੱਜ ਵੀ ਉਹਨਾਂ ਨੂੰ ਮਿਲ ਲਈਏ ਨਾ ਜਾ ਕੇ ਪਹਿਲੇ 'ਚ ਪੜ੍ਹਦੇ ਜਿਹੜੇ, ਉਹ ਫਿਰ ਅਸੀਂ ਨਿਆਣੇ ਹੋ ਜਾਂਦੇ ਉੱਥੇ ਜਾ ਕੇ ਉਹਨਾਂ ਨਾਲ,
1: ਹਾਂ
0: ਕਿਉਂ ਪੁਰਾਣੀਆਂ ਗੱਲਾਂ ਛਿੜ ਪੈਂਦੀਆਂ।
1: ਛਿੜ ਪੈਂਦੀਆਂ ਉਹ ਕਈ ਵਾਰੀ, ਕਿੰਨਾ ਕਿੰਨਾ ਚਿਰ ਗੱਲ ਹੋਵੇ ਨਾ ਹੋਵੇ, ਪਰ ਜਦੋਂ ਮਿਲੋ ਨਾ ਐਂ ਲੱਗੋ ਉੱਥੋਂ ਹੀ ਸ਼ੁਰੂ ਹੋ ਗਿਆ
0: ਉਹ
1: ਫਿਰ।
0: ਸਾਂਝ ਹੀ ਨਹੀਂ ਖਤਮ ਹੁੰਦੀ,
1: ਹਾਂ
0: ਕਿਉਂਕਿ ਉਹ ਸਾਡੇ ਦਿਲ 'ਚ ਵਸੀਆਂ ਗੱਲਾਂ ਉਹ। ਔਰ ਅੱਜ ਦੇ ਵੀ ਦੋਸਤ ਹੈਗੇ ਜਿਹੜੇ ਬੜੀ ਹੈਲਪ ਕਰਦੇ ਆ ਮੇਰੇ, ਹੁਣ ਕਨੇਡਾ 'ਚ ਹੈ ਖੁਸ਼ਮੀਤ ਸਿੱਧੂ ਹੈ, ਉਹਨਾਂ ਦਾ ਹਸਬੈਂਡ ਹੈ, ਮੈਂ ਤਾਂ ਜਿੰਦਾ ਹੀ ਕਹਿੰਦਾ ਉਹਨੂੰ, ਅਤੇ ਉਹ ਮੇਰੇ ਬਹੁਤ ਮੇਰਾ ਪਿਆਰ ਕਰਦੇ ਆ, ਜਿੱਥੇ ਮੈਨੂੰ ਲੋੜ ਪੈਂਦੀ ਮੇਰੀ ਹੈਲਪ ਵੀ ਕਰਦੇ ਆ। ਸੋ ਹੋਰ ਵੀ ਹੈ ਬਹੁਤ ਅੱਛੇ ਦੋਸਤ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਨਾ,
1: ਚਲੋ ਵਧੀਆ
0: ਹੈਗੇ ਆ।
1: ਹਾਂ ਦੋਸਤ ਜ਼ਰੂਰ ਸਲਾਮਤ ਰਹਿਣੇ
0: ਹਾਂ, ਬਸ ਸਲਾਮਤ ਰਹਿਣ, ਰੱਬ ਉਹਨਾਂ ਦੀ ਲੰਬੀ ਸਾਰੀ ਉਮਰ ਕਰੇ,
1: ਹਾਂ ਬਿਲਕੁਲ
0: ਹੈ
1: ਬਿਲਕੁਲ,
0: ਨਾ, ਜਿਹੜੇ ਸਾਨੂੰ ਪਿਆਰ ਦੇ ਨਾਲ ਨਾਲ ਸਾਨੂੰ ਹੌਸਲਾ ਵੀ ਦਿੰਦੇ ਆ, ਅਤੇ ਉਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ, ਬਸ ਹੋਰ ਕੁਛ ਨਹੀਂ।
1: ਅੱਛਾ ਬੱਚੇ ਕਿੰਨੇ ਤੁਹਾਡੇ?
0: ਬੱਚੇ ਮੇਰੇ ਤਿੰਨ ਬੇਟੇ,
1: ਪਹਿਲਾਂ ਤਾਂ ਮੈਂ ਨਾ ਇਹ ਪੁੱਛਣ ਲੱਗੀ ਸੀ ਤੁਹਾਡਾ ਵਿਆਹ ਹੋਇਆ, ਫਿਰ ਮੈਂ ਸੋਚਿਆ ਨਹੀਂ ਵਾਹ ਵਾਹ ਪਹਿਲਾਂ ਦੇ ਆ, ਵਿਆਹ ਤਾਂ ਹੋਇਆ ਹੀ ਹੋਣਾ।
0: ਨਹੀਂ ਤਾਂ ਲੋਕ ਸੋਚਣਗੇ ਯਾਰ ਇੰਨਾ ਪੁਰਾਣਾ ਵਿਆਹ ਨਹੀਂ ਗਿਆ।
1: ਹਾਂ ਨਹੀਂ
0: ਕੁੜੀ
1: ਤੁਸੀਂ
0: ਨੂੰ ਦਿੱਤੀ
1: ਲੱਗਦੇ
0: ਕਿਸੇ
1: ਨਹੀਂ
0: ਨੇ?
1: ਨਾ, ਤੁਸੀਂ ਲੱਗਦੇ ਨਹੀਂ ਆ। ਅੱਛਾ ਆਪਣੇ ਵਾਲੀ ਜਨਰੇਸ਼ਨ ਉਮਰ ਬਹੁਤ ਲੁਕਾਉਂਦੀ ਹੈ,
0: ਖਾਸ ਕਰ ਸਾਡੀ ਲਾਈਨ 'ਚ ਨਾ, ਇਹ ਸਾਨੂੰ ਥੋੜ੍ਹਾ ਜਿਹਾ ਰੱਖਣਾ ਪੈਂਦਾ ਕਿ ਯਾਰ
1: ਮੇਨਟੇਨ ਕਰਕੇ ਆਪਣੇ ਆਪ ਨੂੰ,
0: ਮੇਨਟੇਨ ਵੀ ਕਿ ਛੇਤੀ ਕਿਤੇ ਤੋਂ ਪਤਾ ਨਾ ਲੱਗੇ ਵੀ ਇਹ ਵਿਆਹਿਆ ਕਿ ਇਹਦੇ ਬੱਚੇ ਵੀ ਹੈਗੇ ਕਿ ਨਹੀਂ।
1: ਇਹ ਪਹਿਲਾਂ ਬਹੁਤ ਰਿਵਾਜ ਹੁੰਦਾ ਸੀਗਾ, ਹੁਣ ਤਾਂ ਵੈਸੇ ਦਿਖਾਉਣ ਲੱਗ ਗਏ ਬੱਚਿਆਂ ਨੂੰ, ਵਾਈਫ ਨੂੰ, ਚੰਗੀ ਗੱਲ।
0: ਬਾਕੀ ਹੁਣ ਕਿਉਂ ਦਿਖਾਉਣ ਲੱਗ ਗਏ? ਕਿਉਂਕਿ ਲੋਕ ਕਲਾ ਨੂੰ ਪਿਆਰ ਕਰਦੇ ਆ, ਜਿਨ੍ਹਾਂ ਨੇ ਕਲਾ ਨੂੰ ਪਿਆਰ ਕਰਨਾ ਉਹਨਾਂ ਨੇ ਇਹ ਨਹੀਂ ਦੇਖਣਾ ਵਿਆਹਿਆ ਕਿ ਇੱਕ ਵਾਰ ਹੈ।
1: ਨਾਲੇ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਹੋ ਗਿਆ ਨਾ, ਮਤਲਬ ਆਪਣੇ ਹਰ ਥਾਂ 'ਤੇ ਪਤਾ ਨਹੀਂ ਕਿੱਥੇ ਲੋਕ ਕੱਢ ਕੇ ਮੋਬਾਈਲ ਬੈਠੇ ਹੁੰਦੇ ਆ, ਤਾਂ ਉਹ ਚੀਜ਼ਾਂ ਛੁਪੀਆਂ ਨਹੀਂ ਰਹਿੰਦੀਆਂ,
0: ਨਹੀਂ ਰਹਿੰਦੀਆਂ,
1: ਪਹਿਲਾਂ ਰਹਿ ਜਾਂਦੀਆਂ ਸੀ। ਅੱਛਾ ਹਾਂ ਆਪਾਂ ਪੁੱਛ ਰਹੇ ਸੀ ਕਿ
0: ਮੇਰੇ ਮੇਰੇ ਤਿੰਨ ਬੇਟੇ ਆ ਜੀ
1: ਜੀ
0: ਅਤੇ ਇੱਕ ਬੇਟੀ ਹੈ।
1: ਅੱਛਾ, ਉਹਨਾਂ ਚੋਂ ਕਿਸੇ ਨੂੰ ਗਾਉਣ ਦਾ ਸ਼ੌਕ ਹੈ? ਕੋਈ ਆ ਰਿਹਾ ਇਸ ਲਾਈਨ 'ਚ?
0: ਵੱਡਾ ਮੇਰਾ ਬੇਟਾ ਬੰਜਾਰਾ, ਉਹਦੇ ਗਾਣੇ ਵੀ ਦੋ ਤਿੰਨ ਆਏ ਆ, ਅਤੇ ਮੈਂ ਤੁਹਾਨੂੰ ਮੇਰੇ ਫੋਨ 'ਚ ਫੋਟੋ ਵੀ ਮੈਂ ਤੁਹਾਨੂੰ ਦਿਖਾਊਂਗਾ, ਰਾਜ ਬਰਾੜ ਸਾਹਿਬ ਨਾਲ ਉਹਨਾਂ ਦੀ ਫੋਟੋ ਛੋਟੇ ਜਿਹੇ ਹੁੰਦੇ ਦੀ।
1: ਅਰੇ ਵਾਹ।
0: ਮੈਂ ਉਹਨੂੰ ਦੱਸਿਆ, ਮੈਂ ਕਿਹਾ ਇੱਥੇ ਆ ਰਹੇ ਲੁਧਿਆਣੇ, ਪਾਪਾ ਮੈਨੂੰ ਲੈ ਕੇ ਚੱਲੋ, ਮੈਂ ਅੰਕਲ ਨੂੰ ਮਿਲਣਾ। ਮੇਰੇ ਕੋਲ ਫੋਟੋ ਵੀ ਹੈ ਅੱਜ ਵੀ, ਔਰ ਬਰਾੜ ਸਾਹਿਬ ਨੇ ਇੰਨਾ ਪਿਆਰ ਕੀਤਾ ਔਰ ਉਹਨੂੰ ਆਸ਼ੀਰਵਾਦ ਵੀ ਦਿੱਤਾ ਉਹਦਾ ਗਾਣਾ ਸੁਣ ਕੇ, ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਸੀ, ਕਹਿੰਦੇ ਤਨਵੀਰ ਬਹੁਤ ਅੱਛਾ ਸਿੰਗਰ ਬਣੂਗਾ।
1: ਹਾਂ ਚਲੋ, ਪਰਮਾਤਮਾ ਸਾਡੇ ਵੱਲੋਂ ਆਸ਼ੀਰਵਾਦ, ਵਾਹਿਗੁਰੂ ਜ਼ਰੂਰ।
0: ਅੱਜ ਉਹ ਬਹੁਤ ਅੱਛਾ ਗਾ ਰਿਹਾ।
1: ਅੱਛਾ ਅੱਛਾ ਠੀਕ ਹੈ, ਮਤਲਬ ਉਹ ਹੈ ਵੀ ਇਸ ਲਾਈਨ 'ਚ ਆਊਗਾ। ਚਲੋ ਵਧੀਆ। ਅੱਛਾ ਤੁਸੀਂ ਅੱਜ ਕੱਲ੍ਹ ਹੋਰ ਕੀ ਕਰ ਰਹੇ ਹੋ?
0: ਮੈਂ ਹੋਰ ਕੁਛ ਸਿੱਖਿਆ ਹੀ ਨਹੀਂ, ਕੋਈ ਕੰਮ ਹੀ ਨਹੀਂ ਹੁੰਦਾ ਬਿਨਾਂ ਗੁਣ ਤੋਂ। ਲੋਕ ਕਹਿੰਦੇ ਯਾਰ ਕੋਈ ਸਾਈਡ ਬਿਜ਼ਨਸ ਹੋਣਾ ਚਾਹੀਦਾ ਸੀ ਯਾਰ ਤੁਹਾਡਾ, ਕੁਛ ਮਾੜਾ ਮੋਟਾ। ਮੈਂ ਯਾਰ ਮੈਨੂੰ ਆਉਂਦਾ ਹੀ ਕੁਛ ਨਹੀਂ, ਮੈਨੂੰ ਤੇ ਦੁਨੀਆਂ ਨੂੰ ਨਹੀਂ ਪਰਖਣਾ ਆਇਆ, ਤੇ ਮੈਂ ਆਪ ਕੀ ਕਰਨਾ ਹੋਰ? ਮੇਰੀ ਡਿਊਟੀ ਪਰਮਾਤਮਾ ਨੇ ਲਾਈ ਹੈ ਕਿ ਤੂੰ ਗਾਉਣਾ, ਮੈਂ ਗਾ ਹੀ ਰਿਹਾ ਬਸ, ਪਰ ਮੈਂ ਗਾ ਹੀ ਜਾਣਾ।
1: ਚੰਗੀ ਗੱਲ,
0: ਬਸ
1: ਚੰਗੀ ਗੱਲ। ਅੱਛਾ ਫਾਈਨੈਂਸ਼ਲੀ ਫਿਰ ਸੈੱਟ ਹੋ ਤੁਸੀਂ? ਫਾਈਨੈਂਸ਼ਲੀ ਇਸ ਚੀਜ਼ ਤੋਂ ਕਿਵੇਂ ਤੁਹਾਡਾ?
0: ਫਾਈਨੈਂਸ਼ਲੀ ਦੇਖੋ ਝੂਠ ਮੇਰੇ ਤੋਂ ਵੱਜਦਾ ਨਹੀਂ, ਐਵੇਂ ਮੈਂ ਖਾਮ ਖਾ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਵਾਂ, ਨਾ ਮੇਰੀ ਆਦਤ ਹੈ। ਫਾਈਨੈਂਸ਼ਲੀ ਇੱਦਾਂ ਹੈ ਵੀ ਪਰਮਾਤਮਾ ਨੂੰ ਰੋਟੀ ਦਾ ਫਿਕਰ ਹੁੰਦਾ, ਉਹ ਕਿਸੇ ਨਾ ਕਿਸੇ ਬਹਾਨੇ ਦੇ ਹੀ ਜਾਂਦਾ। ਇਹ ਨਹੀਂ ਹੈਗਾ ਕਿ ਯਾਰ ਮੈਂ ਕੋਠੀ ਪਾ ਲਈ ਅਤੇ ਮੈਂ ਗੱਡੀਆਂ ਲੈ ਲਈ ਅਤੇ ਮੈਂ ਇਹ ਕਰ ਲਉ, ਹਲੇ ਸਟਰਗਲ ਹੈ, ਇਹ ਸੱਚਾਈ ਹੈ। ਪਿੱਛੇ ਜੇ ਇੱਕ ਕਿੰਗਰਾ ਸਾਹਿਬ ਹੈ, ਸੁਖਦੇਵ ਸਿੰਘ ਕਿੰਗਰਾ, ਉਹ ਵੀ ਰਾਈਟਰ ਹੈ ਬੜੇ ਅੱਛੇ, ਜੰਮੇ ਨਾਲ ਦੇ ਰਾਜਵੀਰ ਜਵੰਦਾ ਨੇ ਉਹਨਾਂ ਦਾ ਗੀਤ ਗਾਇਆ ਸੀਗਾ।
1: ਅੱਛਾ,
0: ਉਹ ਮੇਰੇ ਘਰ ਆਏ ਮੈਨੂੰ ਸਪੈਸ਼ਲ ਮਿਲਣ, ਉਹਨਾਂ ਦੀ ਇੱਕ ਬੁੱਕ ਛਪੀ ਹੈ ਤੇ ਮੈਨੂੰ ਦੇਣ ਆਏ, ਤੇ ਅੱਛਾ ਉਦੋਂ ਤਾਂ ਨਹੀਂ ਬੋਲੇ, ਚਾਹ ਚੁਪੀ ਕੇ ਚਲੇ ਗਏ। ਬਾਅਦ ਚੋਂ ਮੈਨੂੰ ਉਹਨਾਂ ਦਾ ਫੋਨ ਆਇਆ, ਤਨਵੀਰ ਯਾਰ ਗੁੱਸਾ ਤਾਂ ਨਹੀਂ ਕਰੇਂਗੇ ਇੱਕ ਗੱਲ ਦਾ? ਮੈਂ ਕਿਹਾ ਨਹੀਂ ਕਿੰਗਰਾ ਸਾਹਿਬ। ਯਾਰ ਕਹਿੰਦਾ ਮੈਂ ਜਦੋਂ ਘਰ ਆਇਆ ਨਾ, ਤੇ ਮੈਂ ਪਹਿਲਾਂ ਸੋਚ ਕੇ ਆਇਆ ਸੀ ਵੀ ਤਨਵੀਰ ਕੋਲ ਇੱਕ ਦੋ ਕੋਠੀਆਂ ਹੋਣਗੀਆਂ, ਗੱਡੀਆਂ ਗੁੱਡੀਆਂ ਖੜੀਆਂ ਹੋਣਗੀਆਂ, ਤੇ ਯਾਰ ਘਰ ਦੇਖ ਕੇ ਮੈਂ ਥੋੜ੍ਹਾ ਮਯੂਸ ਹੋ ਗਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਪਰ ਮੈਂ ਮਯੂਸ ਨਹੀਂ ਹੁੰਦਾ, ਅਸਲੀ ਦੋਸਤ ਜਾਂ ਭਰਾ ਉਹ ਹੁੰਦਾ ਜਿਹੜਾ ਘਰ ਵੇਖ ਕੇ ਨਹੀਂ ਆਉਂਦਾ, ਇਨਸਾਨ ਵੇਖ ਕੇ ਆਉਂਦਾ।
1: ਹਾਂ ਬਿਲਕੁਲ,
0: ਵੀ ਉਹ ਇਨਸਾਨ ਕਿੱਦਾਂ ਦਾ, ਤੇ ਬਾਕੀ ਕੋਈ ਗੱਲ ਨਹੀਂ। ਮੈਂ ਕਿਹਾ ਰੱਬ ਦੇਣ ਵਾਲਾ, ਅੱਜ ਨਹੀਂ ਤੇ ਕੱਲ ਪਰਸੋਂ ਨਰਸੋਂ ਜੋ ਹੈ ਸੋ ਕਰਨਾ ਹੀ।

0: ਬਿਲਕੁਲ, ਆਪਾਂ ਜਿਹੜੇ ਆਰਟਿਸਟ ਹੁੰਦੇ ਆ ਇਹਨਾਂ ਨੂੰ ਰੱਬ ਜਿਹੜੀ ਪਹਿਚਾਣ ਦਿੰਦਾ ਹੈ। ਮੈਂ ਸੋਚਦੀ ਹਾਂ ਪਤਾ ਨਹੀਂ ਕਿੰਨੇ ਰੋਜ਼ ਦੇ ਜੰਮਦੇ ਆ ਅਤੇ ਮਰਦੇ ਆ,
1: ਜੀ
0: ਤਾਂ ਜਿਹੜੇ ਬੰਦੇ ਨੂੰ ਮੌਤ ਤੋਂ ਬਾਅਦ ਵੀ ਯਾਦ ਰੱਖਿਆ ਜਾਂਦਾ ਹੈ ਉਹ ਸਪੈਸ਼ਲ ਹੁੰਦਾ ਰੱਬ ਦਾ, ਉਹ ਰੱਬ ਦਾ
1: ਜੀ
0: ਲਾਡਲਾ ਹੁੰਦਾ।
1: ਸਹੀ
0: ਸੋ
1: ਹੈ।
0: ਆਪਾਂ ਲੋਕ ਜਿੱਦਾਂ ਰੱਬ ਨਾ ਕਰੇ ਵੱਡੀਆਂ ਵੱਡੀਆਂ ਉਮਰਾਂ ਹੋਣ, ਬਟ ਜਦੋਂ ਜਾਵਾਂਗੇ ਨਾ ਚਾਰ ਬੰਦਿਆਂ ਨੂੰ ਪਤਾ ਹੋਊਗਾ ਵੀ ਫਲਾਣਾ ਗਿਆ।
1: ਕਸਮ ਲੱਗੀ ਮੈਨੂੰ ਤੁਹਾਡੀ ਗੱਲ ਤੋਂ ਯਾਦ ਆਈ ਆ, ਬਾਈ ਰਵੀ ਮਾਨ ਤੇ ਬਹੁਤ ਵਧੀਆ ਇਨਸਾਨ ਸੀ, ਮਾਨ ਸਾਹਿਬ ਦੇ ਬੇਟੇ ਵੱਡੇ, ਉਹਨੇ ਡੈਥ ਹੋ ਗਈ,
0: ਜੀ
1: ਪਰਮਾਤਮਾ ਸਵਰਗਾਂ 'ਚ ਵਾਸਾ ਕਰੇ ਉਹਨਾਂ ਦਾ। ਅਤੇ ਉਹ ਮੇਰਾ ਬੇਟਾ ਨਾ ਜਦੋਂ ਉਹਨਾਂ ਕੋਲ ਥੋੜ੍ਹੀ ਦੇਰ ਰਿਹਾ ਉਹ ਮੋਹਾਲੀ, ਜਦੋਂ ਆਇਆ ਆਇਆ ਉਹਨਾਂ ਨੇ ਆਪਣੇ ਫਾਰਮ 'ਤੇ ਰੱਖਿਆ ਉੱਥੇ ਫਾਰਮ ਹਾਊਸ 'ਤੇ, ਅਤੇ ਰੋਜ਼ ਉਹਦੇ ਵਾਸਤੇ ਨਾ ਆਲੂ ਵਾਲੇ ਪਰੌਂਠੇ, ਦਹੀਂ, ਮੱਖਣ, ਲੱਸੀ, ਜਿਵੇਂ ਪਿੰਡਾਂ 'ਚੋਂ ਖਾਂਦੇ ਸੀ, ਜਿਵੇਂ ਮੈਨੂੰ ਮਰਾਣੀ ਮਿਲਦਾ ਹੁੰਦਾ ਸੀ, ਉਵੇਂ ਮੇਰੇ ਬੇਟੇ ਨੂੰ ਵੀ ਲੈ ਕੇ ਆਇਆ ਕਰਨ। ਅਤੇ ਮੇਰੇ ਬੇਟੇ ਨੇ ਕਿਹਾ, ਕਹਿੰਦਾ ਪਾਪਾ ਇੰਨਾ ਪਿਆਰ ਕਰਦੇ ਅੰਕਲ, ਇੰਨਾ ਪਿਆਰ ਕਰਦੇ, ਕਮਾਲ, ਕਹਿੰਦਾ ਅਤੇ ਪਾਪਾ ਮੇਰੇ ਵਾਸਤੇ ਆਹ ਲੈ ਕੇ ਆਉਂਦੇ, ਆਹ ਲੈ ਕੇ ਆਉਂਦੇ। ਅਤੇ ਸੋਭਤੀ ਇੱਕ ਦਿਨ ਬਾਈ ਰਵੀ ਵੀ ਬੈਠਾ ਸੀ ਕੋਲ, ਅਤੇ ਕਹਿੰਦਾ ਅੰਕਲ ਮੇਰੇ ਕੋਲ ਬੈਠੇ, ਪਾਪਾ ਮੇਰਾ ਬਹੁਤ ਪਿਆਰ ਕਰਦੇ। ਅਤੇ ਉਹਨਾਂ ਨੇ ਮੇਰੇ ਬੇਟੇ ਨੂੰ ਕਿਹਾ, ਕਹਿੰਦਾ ਬੇਟਾ ਬੇਸ਼ੱਕ ਤੇਰੇ ਪਾਪਾ ਨੇ ਪੈਸਾ ਨਹੀਂ ਕਮਾਇਆ ਅੱਜ ਤੱਕ, ਨਾ ਉਹਦੇ ਕੋਲ ਕੋਈ ਕੋਠੀ ਹੈ, ਨਾ ਕੋਈ ਗੱਡੀ ਹੈ, ਪਰ ਉਹਦੇ ਕੋਲ ਜੋ ਉਹਨੇ ਕਮਾਇਆ ਆਹ ਚੀਜ਼ ਕਮਾਈ ਉਹਨੇ, ਜੋ ਮੈਂ ਤੇਰੇ ਲਈ ਖੁਦ ਤੈਨੂੰ ਆਪਣੇ ਬੱਚਿਆਂ ਕੋਲ ਪਿਆਰ ਕਰ ਰਿਹਾ ਨਾ, ਆਹ ਉਹਦੀ ਕਮਾਈ ਆ।
0: ਹਾਂ, ਨਹੀਂ ਤਾਂ ਬਥੇਰੇ ਲੋਕ ਤੁਰੇ ਫਿਰਦੇ, ਆਮ ਜਨਤਾ ਤੁਰੀ ਫਿਰਦੀ, ਕਿੱਥੇ ਕੋਈ ਕਿਸੇ ਦਾ ਕਰਦਾ ਇੱਦਾਂ,
1: ਨਹੀਂ ਕਰਦਾ ਅੱਜ ਦੇ ਸਮੇਂ 'ਚ, ਆਪਦਾ ਨਹੀਂ ਕਰਦਾ ਕੋਈ, ਸਕੇ ਜਿਹੜੇ ਉਹ ਨਹੀਂ ਹੱਥ ਪੜਦੇ ਛੇਤੀ ਕਿਤੇ।
0: ਸਹੀ ਸਹੀ, ਬਿਲਕੁਲ।
1: ਅਤੇ ਮੈਂ ਉਹ ਸਿੰਗਰ ਹੈ, ਮੈਂ ਉਹ ਆਰਟਿਸਟ ਹੈ ਜਿਹਨੂੰ ਭਾਊ ਸਿੰਘ ਮਾਨ ਹੋਣਾ ਦੇ ਦਰਵਾਜ਼ੇ ਨੂੰ ਖੜਕਾਉਣਾ ਨਹੀਂ ਪੈਂਦਾ, ਖੋਲਦਾ ਅੰਦਰ ਚਲੇ ਜਾਂਦਾ,
0: ਬਿਲਕੁਲ,
1: ਅਤੇ ਨਹੀਂ ਹੋਰ ਕਿਸੇ ਦੀ ਜ਼ਰੂਰਤ ਨਹੀਂ ਹੈ, ਸਿਰਫ ਖਾਸ ਖਾਸ।
0: ਬਿਲਕੁਲ ਬਿਲਕੁਲ ਸਹੀ। ਅੱਛਾ, ਬੜੇ ਤਰ੍ਹਾਂ ਦੇ ਸਿੰਗਰ ਹੋਏ ਆ, ਬੜੀ ਤਰ੍ਹਾਂ ਦੀ ਗਾਇਕੀ ਹੋਈ ਆ, ਸਿੱਧੂ ਮੂਸੇਵਾਲਾ ਬਾਰੇ ਤੁਸੀਂ ਥੋੜ੍ਹਾ ਜਿਹਾ ਕੀ ਕਹੋਗੇ?
1: ਉਹ ਦੇਖੋ ਜੀ, ਉਹ ਵੀ ਮੈਂ ਤਾਂ ਇਹ ਕਹੂੰਗਾ ਕਿ ਇੱਕ ਰੂਹ ਸੀ ਸਵਰਗਾਂ 'ਚੋਂ ਆਈ, ਜਿਹੜੀ ਪਰਮਾਤਮਾ ਨੇ ਉਹਦੀ ਵੀ ਡਿਊਟੀ ਲਾ ਕੇ ਭੇਜਿਆ ਸੀ ਵੀ ਤੂੰ ਲੋਕ ਜਿੰਨੀ ਦੇਰ ਤੂੰ ਰਹਿਣਾ ਲੋਕਾਂ ਨੂੰ ਖੁਸ਼ ਹੀ ਰੱਖਣਾ, ਔਰ ਚਾਹੇ ਥੋੜ੍ਹੀ ਦੇਰ ਰਿਹਾ ਪਰ ਤਸੱਲੀ ਕਰਾ ਕੇ ਗਿਆ, ਔਰ ਜਿੰਨਿਆਂ ਨੂੰ ਵੀ ਉਹਨੂੰ ਖੁਸ਼ ਕੀਤਾ ਉਹ ਸਾਰੀ ਉਮਰ ਨਹੀਂ ਭੁੱਲ ਸਕਦੇ ਉਹਨੂੰ,
0: ਹੈ ਨਾ, ਇੱਕ ਉਹਦਾ ਅਲੱਗ ਹੀ ਅੰਦਾਜ਼। ਮੈਂ ਕਹਿੰਦੀ ਹੁੰਦੀ ਸੀ ਵੀ ਜੇ ਕਿਸੇ ਨੇ, ਜੇ ਕੋਈ ਪੰਜਾਬ ਨੂੰ ਆਪਾਂ ਦਿਖਾਉਣਾ ਹੈ ਕਿ ਪੰਜਾਬ, ਉਹ ਬੰਦਾ ਐਡਾ ਲੰਬਾ ਲੰਜਾ, ਕੁੜਤਾ ਪਜਾਮਾ, ਪੱਗ ਸਿਰ ਤੇ, ਐਂ ਲੱਗਦਾ ਸੀ ਵੀ ਪੰਜਾਬ ਸਾਰਾ ਜਿਵੇਂ ਨਾ ਇਹਦੇ 'ਚ ਹੀ ਵੜ ਗਿਆ,
1: ਇਹਦੇ 'ਚ ਹੀ ਆ ਗਿਆ।
0: ਹਾਂ, ਉਹਦੇ ਗਾਉਣ ਦਾ ਸਟਾਈਲ, ਉਹਦੇ ਸੱਚੀ ਮਤਲਬ
1: ਕੈਸੀ, ਰੱਬ ਨੇ ਉਹਨੂੰ ਜ਼ੁਰਤ ਦਿੱਤੀ ਸੀ,
0: ਹਾਂ ਪਤਾ ਨਹੀਂ
1: ਕਿਆ ਪਰਸਨੈਲਿਟੀ ਸੀ ਬੰਦੇ ਦੀ, ਕੁਛ ਵੀ ਪਾ ਕੇ ਸਟੇਜ ਤੇ ਆ ਜਾਂਦੇ ਸੀ,
0: ਹਾਂ ਸਹੀ ਗੱਲ,
1: ਕੁਛ ਵੀ ਲੋਕਾਂ ਨੇ ਇੰਨਾ ਪਿਆਰ ਦਿੱਤਾ। ਮੈਂ ਇੱਕ ਗੱਲ ਸੋਚਦਾ ਹੁੰਦਾ ਸੀ ਕਿ ਯਾਰ ਸ਼ਾਇਦ ਜਿੰਨਾ ਮੇਰੇ ਬਾਬੇ ਮਾਨਕ ਨੂੰ ਜਾਂ ਮੇਰੇ ਡੈਡੀ ਉਹਨਾਂ ਨੂੰ ਪਿਆਰ ਮਿਲਿਆ ਨਾ ਲੋਕਾਂ ਦਾ, ਸ਼ਾਇਦ ਹੀ ਕਿਸੇ ਕਲਾਕਾਰ ਨੂੰ ਮਿਲੂਗਾ, ਪਰ ਉਹ ਤੇ ਬੰਦਾ ਕਮਾਲ ਹੀ ਕਰ ਗਿਆ,
0: ਵਰਲਡ ਵਾਈਡ ਲੈ ਗਿਆ ਨਾ ਉਹ ਪਿਆਰ,
1: ਸਿੱਧੂ ਮੂਸੇਵਾਲਾ ਪਹਿਲਾ ਸਿੰਗਰ ਸੀ ਜਿਹਨੂੰ ਅੰਗਰੇਜ਼ਾਂ ਨੇ ਵੀ ਪਿਆਰ ਦਿੱਤਾ, ਹਫਸ਼ਿਆਂ ਨੇ ਵੀ ਪਿਆਰ ਦਿੱਤਾ, ਔਰ ਸੁਣ
0: ਸਹੀ ਆ ਸਹੀ,
1: ਹੈਰਾਨ ਹੀ ਹੋ ਗਏ ਦੇਖ।
0: ਸਹੀ ਗੱਲ ਹੈ, ਸਹੀ ਗੱਲ। ਅੱਛਾ, ਤੁਸੀਂ ਨਾ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਮਾਨਕ ਸਾਹਿਬ ਨੂੰ, ਕੁਲਦੀਪ ਮਾਨਕ ਸਾਹਿਬ, ਕਿ ਜਾਂ ਤਾਂ ਗਾਉਣਾ ਆਉਂਦਾ ਸੀ ਜਾਂ ਸ਼ਰਾਬ ਪੀਣੀ ਆਉਂਦੀ ਸੀ,
1: ਕੰਮ ਹੀ ਤਾਂ ਕੀਤੇ ਉਹਨਾਂ ਨੇ, ਬੇਸ਼ੱਕ ਜੋ ਮਰਜ਼ੀ ਲੋਕ ਕਹੀ ਜਾਣ। ਅੱਜ ਵੀ ਮੇਰੇ ਫਾਦਰ ਸਾਹਿਬ ਨੂੰ ਜੇ ਕੋਈ ਮਿਲਣਾ ਆਉਂਦਾ ਨਾ ਤਾਂ ਪਹਿਲਾਂ ਬੋਤਲ ਲੈ ਕੇ ਆਉਂਦਾ ਗੱਡੀ 'ਚੋਂ, ਕਿ ਸਭ ਤੋਂ ਵੱਡੀ ਸੇਵਾ ਹੀ ਇਹ ਆ ਉਹਨਾਂ ਦੀ, ਜੇ ਦਿਲ ਖੁਸ਼ ਹੋ ਸਕਦਾ ਨਾ ਉਹਨਾਂ ਦਾ ਤਾਂ ਇਸ ਤਰੀਕੇ ਨਾਲ ਹੋ ਸਕਦਾ ਯਾਰ, ਵੀ ਅਸੀਂ ਉਹਨਾਂ ਨੂੰ ਖੁਸ਼ ਕਰਨਾ ਕਿਵੇਂ ਕਰ ਸਕਦੇ ਹਾਂ, ਨਾ ਤਾਂ ਉਹਨਾਂ ਨੂੰ ਪੈਸੇ ਦਾ ਲਾਲਚ ਸੀ, ਨਾ ਕਿਸੇ ਕੱਪੜੇ ਲੱਤੇ ਦਾ ਲਾਲਚ ਸੀਗਾ, ਨਾ ਕੋਈ ਉਹਨਾਂ ਨੂੰ ਕੋਈ ਇਹ ਸੀਗਾ ਫੂੰ ਫਾਂ ਵੀ ਵਡਿਆਈ ਕਰਨੀ ਜਾਂ ਮੈਂ ਇਹ ਕਰਨਾ ਵੋ, ਕੁਛ ਨਹੀਂ। ਪੂਰੀ ਦੁਨੀਆ 'ਚ ਪਤਾ ਕਿ ਉਹ ਸਿਰਫ ਦਾਰੂ ਦੇ ਸ਼ੌਕੀਨ ਸੀਗੇ, ਦੇਸੀ ਮਿਲ ਗਈ ਉਹ ਵੀ ਪੀ ਲੈਣੀ ਹੈ, ਸੰਤਰਾ ਮਿਲ ਗਈ ਉਹ ਪੀ ਲੈਣੀ ਹੈ, ਕੋਈ ਵਿਸਕੀ ਰੱਖਤੀ ਕਿਸੇ ਨੇ ਉਹ ਪੀ ਲੈਣੀ, ਬ੍ਰਾਂਡ ਕੋਈ ਨਹੀਂ ਸੀ,
0: ਅੱਛਾ
1: ਲਿਆ ਜਿਹੜੀ ਹੈਗੀ ਚੱਕ ਲਿਆ,
0: ਹਾਂ, ਪਰ ਕੈਸੀ ਪਹਿਚਾਣ ਬਣਾ ਕੇ ਗਏ ਨਾ ਵੀ।
1: ਅੱਜ ਕਈ ਸਿੰਗਰ ਉਹਨਾਂ ਵਾਂਗੂ ਨਾ ਕੋਸ਼ਿਸ਼ ਕਰਦੇ ਕਿ ਯਾਰ ਮੈਂ ਗਾਈ ਵੀ ਜਾਵਾਂ ਅਤੇ ਨਾਲ ਦਾਰੂ ਵੀ ਪੀ ਜਾਵਾਂ ਸਟੇਜ 'ਤੇ, ਕਈਆਂ ਨੇ ਤਾਂ ਜੁੱਤੀਆਂ ਵੀ ਖਾ ਲਈਆਂ, ਦਾਰੂ ਤਾਂ ਉਹਨਾਂ ਲਈ ਇੱਕ ਮਤਲਬ ਐਨਰਜੀ ਦਾ ਕੰਮ ਕਰਦੀ ਸੀ। ਡੈਡੀ ਕਹਿੰਦੇ ਪੁੱਤ ਸਾਡੇ ਤਿੰਨ ਤਿੰਨ ਅਖਾੜੇ ਹੋਣੇ, ਤੀਜੇ ਅਖਾੜੇ 'ਤੇ ਜਦੋਂ ਸਾਨੂੰ ਪਤਾ ਲੱਗਣਾ ਕਿ ਯਾਰ ਆਵਾਜ਼ ਥੱਕਦੀ ਹੈ, ਅਤੇ ਬਸ ਉਹਦੀ ਥੋੜ੍ਹੇ ਥੋੜ੍ਹੇ ਕਹਿੰਦੇ ਸੀ ਇੱਕ ਇੱਕ ਪੈਗ ਮਾਰਨਾ ਅਤੇ ਆਵਾਜ਼ ਫੇਰ ਉੱਥੇ ਹੀ। ਅਸੀਂ ਕਹਿੰਦੇ ਦੇਖੋ ਇਹ ਰੂਹਾਂ ਸਿਰਫ ਹੁੰਦੀਆਂ ਲੋਕਾਂ ਵਾਸਤੇ ਹੀ ਹੈ, ਉਹ ਦਿਨ ਰਾਤ ਉਹਨਾਂ ਨੇ ਗਾਇਆ ਹੀ ਹੈ, ਨਾ ਤਾਂ ਉਹਨਾਂ ਨੂੰ ਪਤਾ ਸੀ ਵੀ ਕਿੱਥੇ ਕੋਈ ਜੰਮ ਪਿਆ, ਨਾ ਕਿੱਥੇ ਕੋਈ ਮਰ ਗਿਆ, ਕਿੱਥੇ ਕੋਈ ਵਿਆਹ ਆ ਗਿਆ, ਕਿੱਥੇ ਕੀ ਹੋ ਜਾਂਦਾ, ਘਰ ਦੇ ਕੰਮ ਕੀ ਨਹੀਂ ਕਰਨੇ, ਕੋਈ ਮਤਲਬ ਹੀ ਨਹੀਂ। ਰੱਬ ਨੇ ਜਿਹੜੀ ਡਿਊਟੀ ਲਾਈ ਸੀ ਉਹੀ ਕਰਦੇ ਰਹੇ ਦਿਨ ਰਾਤ।
0: ਇੱਕ ਨਾ ਪੁਰਾਣੀਆਂ ਖੁਰਾਕਾਂ ਵੀ

0: ਇਹੋ ਜਿਹੀਆਂ ਹੁੰਦੀਆਂ ਸੀ, ਤੇ ਬਾਕੀ ਉਹ ਪੀਂਦੇ ਵੀ ਮੈਨੂੰ ਲੱਗਦਾ ਹੋਣਗੇ ਤਾਂ ਉਹ ਲਾਈਕ ਉਸ ਟਾਈਮ ਤੇ ਥੋੜੀ ਬਹੁਤ, ਇਸ ਕਰਕੇ ਪੀਣ ਪੂਣ ਵੱਲ ਨਾ ਖਿਆਲ ਕਰਿਓ ਵੀ
1: ਜਿੰਨੀ
0: ਅਸੀਂ ਹੋਰ ਪੀ ਲਈ। ਹਾਂ ਬੜੀ ਮਾੜੀ ਚੀਜ਼ ਹੈ ਵੈਸੇ।
1: ਮੈਂ ਤੁਹਾਡਾ ਚਿਹਰੇ ਤੇ ਜਿਹੜਾ ਤੁਸੀਂ ਬੋਲੇ ਨਾ
0: ਸਹੀ ਆ।
1: ਕਮਾਲ ਹੈ, ਇਹਦੇ ਹੋਣਾ ਚਾਹੀਦਾ ਹੈ ਬੰਦੇ ਨੂੰ। ਇਹ ਹੁੰਦਾ ਕਿ ਟੋਕਣਾ,
0: ਹਾਂ
1: ਰੋਕਣਾ,
0: ਨਹੀਂ ਇਹ
1: ਖਬਰਦਾਰ।
0: ਉਹੀ ਸੀਗੇ ਜਿਹੜੇ ਜਿਹੜੇ ਪੀ ਗਏ, ਉਹਨਾਂ ਦਾ ਇੱਕ ਮਤਲਬ ਉਹਨਾਂ ਦਾ ਬੋਡੀ ਦਾ ਇੱਦਾਂ ਹਿਸਾਬ ਇੱਦਾਂ ਹੋਊਗਾ, ਖੁਰਾਕ ਇੱਦਾਂ ਹੋਊਗੀ।
1: ਖੁਰਾਕਾਂ
0: ਤੁਸੀਂ
1: ਚੰਗੀਆਂ
0: ਚੜ ਜਾਓ
1: ਖਾਧੀਆਂ
0: ਵੀ
1: ਸੀ,
0: ਅਸੀਂ ਪੀ ਕੇ ਸਟੇਜ ਤੇ ਚੜ ਜਾਣਾ, ਇਹ ਗਲਤ ਗੱਲ।
1: ਖੁਰਾਕਾਂ ਚੰਗੀਆਂ ਖਾਧੀਆਂ ਸੀ,
0: ਹਾਂ
1: ਫਿਰ ਲੋਕਾਂ ਦਾ ਪਿਆਰ ਹੀ ਇੰਨਾ ਸੀਗਾ। ਜਿੰਨੀ ਦੇਰ ਤਾਂ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਮਤਲਬ ਰਹੇ ਤਾਂ ਇਕੱਠੇ ਹੀ ਆ, ਜਿੰਨੀ ਦੇਰ ਉਹਨਾਂ ਦੀ ਰਿਸਪੋਂਸੀਬਿਲਟੀ ਰਹੀ ਹੈ ਨਾ ਸਟੇਜ ਤੇ, ਉਨੀ ਦੇਰ ਮੇਰੇ ਬਾਬੇ ਨੂੰ ਉਹਨਾਂ ਨੇ ਡੋਲਣ ਨਹੀਂ ਦਿੱਤਾ, ਨਾ ਦਾਰੂ ਪੀਣ ਦਿੱਤੀ ਹੈ। ਜੇ ਉਹਨਾਂ ਨੇ ਕਹਿਣਾ ਨਾ ਲਿਆ ਪਾਣੀ, ਤੇ ਮੇਰੇ ਫਾਦਰ ਸਾਹਿਬ ਜਦੋਂ ਇੰਨਾ ਕੁ ਪੈਗ ਪਾਉਂਦੇ, ਜੇ ਕਿਸੇ ਨੇ ਪਾ ਕੇ ਦੇ ਦੇਣਾ, ਡੈਡੀ ਨੂੰ ਪਤਾ ਹੁੰਦਾ ਸੀ ਵੀ ਇੰਨਾ ਕੁ ਪਾਇਆ, ਪਹਿਲਾਂ ਅੱਧਾ ਆਪ ਪੀਣਾ ਫਿਰ ਉਹਨੂੰ ਫੜਾਉਣਾ।
0: ਸੰਭਾਲਦੇ ਸੀ,
1: ਸੰਭਾਲਦੇ ਸੀ ਤੇ
0: ਵਫਾਦਾਰੀਆਂ ਬਹੁਤ ਸੀ ਨਾ ਪਹਿਲਾਂ, ਵਫਾਦਾਰੀਆਂ ਬਹੁਤ ਸੀ ਵਿੱਚੇ।
1: ਮੇਰੇ ਫਾਦਰ ਸਾਹਿਬ ਦੇ ਤਾਂ ਮੇਰੇ ਕਸਮ ਲੱਗੇ, ਕੁਛ ਕੁ ਬੰਦੇ ਹੈਗੇ ਆ, ਸਿਮਰਜੀਤ ਸਿੱਧੂ ਹੈ, ਸਿਮਰ ਸਿੱਧੂ ਬਠਿੰਡੇ ਤੋਂ, ਉਹ ਕਨੇਡਾ 'ਚ ਰਹਿੰਦੇ ਆ। ਉਹਨਾਂ ਨੇ ਮੈਨੂੰ ਫੋਨ 'ਤੇ ਦੱਸਿਆ, ਮੇਰੀ ਅੱਖਾਂ 'ਚ ਪਾਣੀ ਆ ਗਿਆ। ਮੈਨੂੰ ਕਹਿੰਦੇ ਪੁੱਤ ਬੇਫਿਕਰ ਹੋ ਜਾ, ਤੂੰ ਤੇਰਾ ਟਾਈਮ ਆ ਗਿਆ, ਇਹ ਜਿਹੜਾ ਤੇਰਾ ਟਾਈਮ ਆਇਆ ਕਹਿੰਦੇ ਤੇਰੇ ਕਰਕੇ ਨਹੀਂ ਆਇਆ, ਇਹ ਤੇਰੇ ਪਿਓ ਦੇ ਸਬਰ ਸੰਤੋਖ ਕਰਕੇ ਆਇਆ, ਹੁਣ ਤੈਨੂੰ ਮਿਲਣਾ ਉਹਨਾਂ ਦੇ ਸਬਰ ਸੰਤੋਖ ਦਾ।
0: ਚਲੋ ਪਰਮਾਤਮਾ ਕਰੇ ਇੱਦਾਂ ਹੀ ਹੋਵੇ।
1: ਸੁਖਮਾਲ ਨੂੰ ਦਾਰੂ ਦੂਰੂ ਤੋਂ ਕੋਈ ਟੈਨਸ਼ਨ ਹੀ ਨਹੀਂ ਸੀਗੀ, ਉਹਨਾਂ ਨੇ ਤਾਂ ਚਲੋ ਕਰੀ ਗਏ ਜੋ ਆਪਣਾ ਜ਼ਿੰਦਗੀ 'ਚ ਕਰਨਾ,
0: ਹਾਂ ਕਰੀ ਗਏ,
1: ਬਸ
0: ਸਹੀ ਗੱਲ।
1: ਮਸਤ ਉਹ ਰੂਹਾਂ ਹੀ ਮਸਤ ਸੀ ਉਹ, ਕੋਈ ਮਤਲਬ ਨਹੀਂ।
0: ਉਹ ਰੱਬ ਨੇ ਡਿਊਟੀ ਲਾਈ ਸੀ ਉਹ ਮੇਰਾ। ਅੱਛਾ ਰੱਬ ਨੇ ਡਿਊਟੀਆਂ ਤੁਹਾਡੀਆਂ ਵੀ ਬੜੀਆਂ ਲਾਈਆਂ, ਇੱਡੇ ਸੋਹਣੇ ਸੋਹਣੇ ਗਾਣੇ ਗਾਏ, ਸਭ ਕੁਛ ਕੀਤਾ। ਮੈਂ ਸੁਣਿਆ ਵੀ ਤੁਸੀਂ ਇੱਕ ਐਡ ਵੀ ਕੀਤੀ ਸੀ।
1: ਅੱਛਾ ਚੰਗੇ
0: ਮੱਝਾਂ ਵਾਲੀ ਫੀਡ
1: ਸੀ,
0: ਮੱਝਾਂ ਵਾਲੀ ਫੀਡ, ਔਰ ਉਹ ਚੱਲਦੀ ਹੈ ਜੇ ਵੀ ਪਿੰਡਾਂ 'ਚ,
1: ਅੱਜ ਵੀ ਚੱਲਦੀ ਆ।
0: ਹਾਂਜੀ,
1: ਔਰ ਕਬੱਡੀ ਵਰਲਡ ਕੱਪ ਜਿੱਤੇ, ਮਤਲਬ ਹਰ ਜਦੋਂ ਸ਼ੁਰੂ ਹੁੰਦੀ ਸੀ ਉਹੀ ਐਡ ਸ਼ੁਰੂ ਹੁੰਦੀ ਸੀ।
0: ਬਸ ਮੁਸ਼ਕਿਲ ਇਹ ਹੈ ਕਿ ਉਹ ਪਤਾ ਨਹੀਂ ਹੈ ਕਿ ਤੁਸੀਂ ਗਾਈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਗਾ ਕੇ ਸੁਣਾਓ, ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਉਹ ਜਿਹੜੀ ਐਡ ਆ ਉਹ ਤੁਸੀਂ ਗਾਇਆ।
1: ਉਹ ਸੀਗੀ ਤਾਰਾ ਨੀ ਤਾਰਾ, ਤਾਰਾ ਨੀ ਤਾਰਾ, ਕਿਹੜੀ ਗੱਲੋਂ ਰੁੱਸੀਆਂ ਨੇ ਅੱਜ ਹੁਸਨ ਦੀਆਂ ਸਰਕਾਰਾਂ। ਉਹ ਫਿਰ ਨੀਲੂ ਜੀ ਪੁੱਛਦੇ ਆ, ਇਹ ਤੁਸੀਂ ਕਹਿੰਦੇ ਮੱਝਾਂ ਨੂੰ ਕਹਿ ਰਹੇ ਹੋ? ਕਹਿੰਦੇ ਹਾਂ। ਉਹ ਫਿਰ ਗਾਣਾ ਸੁਣ, ਮੱਝ ਤਾਰਾ ਫੀਡ ਦੇਖ ਕੇ ਕਲੋਲ ਕਰਦੀ, ਖਾਵੇ ਫੀਡ ਤਾਰਾ ਫਿਰ ਸੁਬਾ ਸ਼ਾਮ ਦੁੱਧ ਦਾ ਏ ਢੋਲ ਭਰਦੀ, ਖਾ ਕੇ ਫੀਡ ਤਾਰਾ, ਮੱਝ ਸੁਬਾ ਸ਼ਾਮ ਦੁੱਧ ਦਾ ਏ ਢੋਲ ਭਰਦੀ, ਖਾ ਕੇ ਫੀਡ ਤਾਰਾ।
0: ਹਾਂ ਇਹ ਬਹੁਤ ਸੁਪਰ ਡੁਪਰ ਹਿੱਟ ਹੈ, ਔਰ ਵੇਖ ਲਓ ਇਹਨਾਂ ਨੇ ਗਾਇਆ ਹੋਇਆ ਸੱਚੀ।
1: ਇੱਕ ਹੋਰ ਸੀ, ਇੱਕ ਨੂਰੀ ਭਾਬੀ ਉਹਨਾਂ ਨੂੰ ਮੰਗਾਇਆ ਸੀ ਤਾਰਾ ਸਾਬਣ ਦੀ ਟਿੱਕੀ।
0: ਅੱਛਾ ਅੱਛਾ ਹਾਂ,
1: ਉਹ ਮੈਂ ਉਹਨਾਂ ਦੇ ਨਾਲ ਹੀ ਗਿਆ ਸੀ। ਤਾਰਾ ਸਾਬਣ ਦੀ ਟਿੱਕੀ ਨਛੱਤਰ ਲੈ ਆਈ ਵੇ,
0: ਇਹ ਚੰਦਰਕਾਂਤਾ 'ਚ ਵੀ ਗਾਇਆ ਤੁਸੀਂ?
1: ਹਾਂਜੀ,
0: ਅਸੀਂ ਬੜਾ
1: ਵੇਖਦੇ ਹਾਂ ਉਹ, ਮਤਲਬ ਆਪਾਂ ਉਹਨੂੰ ਗਾਇਕੀ ਨਹੀਂ ਮੰਨ ਸਕਦੇ, ਪਿੱਛੇ ਇੱਕ ਬੈਕਗ੍ਰਾਉਂਡ 'ਚ ਦੋ ਚਾਰ ਲਾਈਨਾਂ ਸੀਗੀਆਂ।
0: ਅੱਛਾ ਠੀਕ ਹੈ, ਵੈਸੇ ਜਿੱਦਾਂ ਹਾਂ ਓਕੇ,
1: ਪਰ ਮੈਨੂੰ ਚਾਂਸ ਅੱਛੇ ਮਿਲਣ ਲੱਗ ਗਏ ਸੀ ਉੱਥੇ।
0: ਮੈਨੂੰ ਲੱਗਦਾ ਜੇ ਜਾਂ ਤਾਂ ਤੁਸੀਂ ਉੱਥੇ ਹੀ ਰਹਿੰਦੇ ਤੇ ਹੋ ਸਕਦਾ ਹੈ ਕੁਛ ਦਾ ਹੋਰ ਵੀ ਹੋ ਜਾਂਦਾ, ਪਰ ਉਹੀ ਹੈ ਨਾ, ਦੋ ਪਾਸੇ ਹੋ ਗਿਆ ਨਾ ਬੰਦਾ, ਜਦੋਂ ਦੋ ਪਾਸੇ ਮਨ ਹੋ ਜੇ ਫਿਰ।
1: ਦੇਖੋ ਮੈਨੂੰ ਮੇਰੇ ਦੋਸਤ ਵੀ ਕਹਿੰਦੇ ਆ, ਤਨਵੀਰ ਜੇ ਕਿਤੇ ਉੱਥੇ ਰਹਿੰਦਾ ਨਾ ਤੂੰ ਤੇ ਅੱਜ ਤੇਰੀ ਸਟੇਜ ਹੋਰ ਹੋਣੀ ਸੀ। ਮੈਂ ਕਿਹਾ ਯਾਰ ਨਹੀਂ ਨਾ ਰਹਿਣਾ ਸੀ, ਜਦੋਂ ਉਹਨੂੰ ਨਹੀਂ ਮਨਜ਼ੂਰ।
0: ਸਹੀ ਗੱਲ,
1: ਅੱਜ ਅੱਜ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਮਤਲਬ ਪਿਆਰ ਕਰਦੇ ਹੋ, ਸਤਿਕਾਰ ਕਰਦੇ ਹੋ, ਹਨਾ, ਤੁਹਾਡੇ ਵਰਗੇ ਸੁਲਝੇ ਹੋਏ ਲੋਕ ਜੇ ਮੈਨੂੰ ਸੁਣ ਕੇ ਮੇਰੇ ਗੀਤ ਪਸੰਦ ਕਰਦੇ ਤੇ ਹੋਰ ਮੈਨੂੰ ਚਾਹੀਦਾ ਕੀ ਹੈ?
0: ਨਹੀਂ ਨਹੀਂ ਸਮਝ ਲਓ, ਟਾਈਮ ਦੁਬਾਰਾ ਸਟਾਰਟ ਹੋ ਗਿਆ ਇਹ ਪਰਮਾਤਮਾ ਨੇ, ਜੇ ਕੋਈ ਗੈਪ ਪਿਆ ਵੀ ਹੈ ਵਿੱਚ ਤਾਂ ਓਕੇ। ਅੱਛਾ ਹੁਣ ਮੈਂ ਲਾਸਟ ਤੇ ਇਹ ਨਾ ਇੱਕ ਮੇਰਾ ਫੇਵਰੇਟ ਸੌਂਗ ਮੈਂ ਸੁਣਨਾ ਤੁਹਾਡੇ ਤੋਂ, ਤੁਹਾਡੇ ਉਸਤਾਦ ਜੀ ਦਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ।
1: ਮੇਰਾ ਵੀ ਫੇਵਰੇਟ ਹੈ,
0: ਮੈਨੂੰ ਬਹੁਤ ਸੋਹਣਾ ਲੱਗਦਾ, ਬੜਾ ਸੁਣਿਆ ਗਿਆ।
1: ਹੋ ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾਵੇ, ਤੇਰਾ ਕੀ ਸੀ ਜਾਂਦਾ ਸਾਡਾ

0: वाह ओके, मेरी दिक्कत पानी यार,
1: उन्हें
0: नहीं बहुत सोना, बहुत ही ज्यादा, एक एक लफ्ज।
1: आशीर्वाद है जी मेरे उस्ताद। उन्होंने मैंने एक गल सिखाई है, कहिंदे तनवीर जदों भी कुछ करना अपने वालों चंगा करी ते ऑडियंस तैनू भी तेरी मिल जानी, घबराई ना कदों मिलनी है।
0: ਇਹ ਕੁਛ ਪਤਾ ਨਹੀਂ ਹੁੰਦਾ ਪਰਮਾਤਮਾ ਨੇ ਨਾ ਕਦੋਂ ਤੁਹਾਡੀ ਕਿਸਮਤ 'ਚ ਕਿਹੜਾ ਪਲਟਾ ਵੱਜ ਜਾਣਾ ਹੈ, ਤੁਸੀਂ ਕਦੋਂ ਕੁਛ ਸੋਚਦੇ ਹੋ ਤੇ ਹੋ
1: ਪਰ
0: ਕੁਛ ਜਾਣਾ ਹੈ
1: ਪਰਮਾਤਮਾ
0: ਨਾ
1: ਦਾ ਮੈਂ ਸ਼ੁਕਰ ਕਰਦਾ,
0: ਤਾਂ
1: ਮੈਂ ਪਹਿਲਾ ਇਨਸਾਨ ਆ ਆਈ ਥਿੰਕ ਜਿਹਨੂੰ ਜਦੋਂ ਸੁਰਤ ਹੈ ਨਹੀਂ ਸੀ, ਅਕਲ ਹੈ ਨਹੀਂ ਸੀ, ਉਦੋਂ ਵੀ ਟਾਈਮ ਦਿੱਤਾ ਸੀਗਾ, ਹੁਣ ਜਦੋਂ ਅਕਲ ਆ ਰਹੀ ਥੋੜ੍ਹੀ ਥੋੜ੍ਹੀ ਫਿਰ ਵੀ ਟਾਈਮ ਦਿੱਤਾ,
0: ਸਹੀ
1: ਹੁਣ ਸੰਭਾਲਣ ਦੀ ਸਮਤ ਵੀ ਦੇ ਦੇ ਕਿ ਮੈਂ ਸਾਂਭ ਸਕਾਂ,
0: ਹਾਂ ਨਹੀਂ ਆ ਗਈ
1: ਸੰਭਾਲਣਾ ਔਖਾ ਹੋ
0: ਮਾਤਾ
1: ਜਾਂਦਾ।
0: ਆ ਗਈ ਹੁਣ ਲੱਗਦਾ।
1: ਹਾਂ
0: ਜਿੱਦਾਂ ਤੁਹਾਨੂੰ ਹਿੰਦੀ, ਤੁਹਾਡੀ ਆਵਾਜ਼ ਦੇ ਵਿੱਚ ਨਾ ਹਿੰਦੀ ਵਾਲਾ ਟੱਚ ਵੀ ਹੈਗਾ,
1: ਜੀ
0: ਤਾਂ ਮੈਂ ਸੁਣਿਆ ਸੀ ਤੁਹਾਡੇ ਇੱਕ ਦੋ ਗਾਣੇ ਹਿੰਦੀ 'ਚ ਵੀ ਗਾਉਂਦੇ ਹੋਏ,
1: ਹਾਂਜੀ
0: ਤਾਂ ਤੁਸੀਂ ਮਤਲਬ ਕਿਹਨੂੰ ਪਸੰਦ ਕਰਦੇ ਹੋ ਜ਼ਿਆਦਾ, ਕਿ ਉਹ ਜਿਹੜੇ ਹਿੰਦੀ ਸਿੰਗਰ ਹੈਗੇ ਗਾਉਣ ਵਾਲੇ, ਜਾਂ ਤੁਸੀਂ ਕੁਛ ਗਾ ਕੇ ਸੁਣਾਓ ਤਾਂ ਮੈਨੂੰ ਖੁਸ਼ੀ ਹੋਊਗੀ।
1: ਦੇਖੋ ਜੀ, ਸਾਡੀ ਇੰਡਸਟਰੀ 'ਚ ਤਾਂ ਸਾਰੇ ਕਮਾਲ ਹੋਏ ਹੈ, ਰਫੀ ਸਾਹਿਬ, ਕਿਸ਼ੋਰ ਜੀ, ਲਤਾ ਜੀ, ਆਸ਼ਾ ਜੀ, ਉਹਨਾਂ ਵਰਗਾ ਕਿਹਨਾਂ ਨੇ ਕੰਮ ਕਰਨਾ। ਔਰ ਮੈਂ ਜ਼ਿਆਦਾ ਪਹਿਲਾਂ ਸੁਣਦਾ ਹੁੰਦਾ ਸੀ ਪਾਕਿਸਤਾਨ,
0: ਅੱਛਾ ਜੀ,
1: ਨੁਸਰ ਸਾਹਿਬ ਨੂੰ, ਗੁਲਾਮ ਅਲੀ ਸਾਹਿਬ ਨੂੰ, ਮਹਿੰਦੀ ਹਸਨ ਸਾਹਿਬ ਨੂੰ, ਨੂਰ ਜਹਾਂ ਜੀ ਨੂੰ, ਉਹਨਾਂ ਦੇ ਗਾਣੇ ਬਹੁਤ ਸੁਣਦਾ ਸੀ ਮੈਂ। ਤੇ ਇੱਕ ਨੁਸਰ ਸਾਹਿਬ ਦਾ ਗਾਣਾ ਮੈਂ ਤੁਹਾਨੂੰ ਥੋੜ੍ਹੀ ਨਜ਼ਰ ਕਰਦਾ, ਜਿਹੜਾ ਮੈਨੂੰ
0: ਜੀ
1: ਬੜਾ ਪਸੰਦ ਹੈ,
0: ਜੀ
1: ਚਾਹ

0: लगा था तुझे।
1: मेरे खिलाफ गवाही देके
0: तू बच जाएगी।
2: यहाँ
0: कोई नहीं आएगा तुझे बचाने के लिए।
3: वाह मेरे हीरो, आते ही कर दिया गुंडों को जीरो।
2: मेरे दो तीन आदमियों को मार के खुद को तू शेर समझ रहा है?
0: अरे पूरी फौज पड़ी है तीर से लड़ने के लिए।
2: तो भेज अपनी फौज, अब तू ही आ जा।
4: अरे ऐसा तू क्या खाता है यार, इतनी ताकत कहां से लाता है?
2: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
5: Gig Express जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 Gig Express।
6: ਸਤਿ ਸ਼੍ਰੀ ਅਕਾਲ ਜੀ, ਆਪ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
5: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadiya pay rate te weekly payment basis te direct deposit landi aaj hi call karo. Sarai Trucking 905-794-8837 905-794-8837 Sarai

0: ਜਿਹੜੇ ਖਾਲਿਸਤਾਨ ਹਮੈਤੀ ਨੇ ਅੱਜ ਉਹ ਕਿੱਥੇ ਖੜੇ ਨੇ?
1: ਛਿੱਤਰ ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ ਛੱਡ ਦਿਆਂਗੇ ਕਿਤੇ? ਝੰਡਾ ਚੁਕਾਇਆ ਦਿੱਲੀ ਨੇ, ਛਿੱਤਰ ਫੇਰ ਕੇ ਚੁਕਾਇਆ।
0: ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ।
1: ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ, ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ।
0: ਉਹਦੇ ਵਿੱਚ ਵੀ ਕੁਛ ਧਿਰਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਧਿਰਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ?
1: ਜੇ ਖਾਲਿਸਤਾਨ ਬਣ ਗਿਆ, ਇਹਦਾ ਸਿਹਰਾ ਕਿਹਦੇ ਸਿਰ ਬੰਨੋਗੇ? ਕਿਉਂ ਕਹਿੰਦਾ ਜੀ ਇੰਦਰਾ ਗਾਂਧੀ, ਉਹ ਸਾਰੇ ਖਾਲਿਸਤਾਨੀ ਬਣਾਤੇ ਇੰਦਰਾ ਨੇ, ਇੰਦਰਾ ਨੇ ਉਹ ਕੰਮ ਕੀਤਾ। ਸਾਨੂੰ ਸਾਰੀਆਂ ਕੌਮਾਂ ਨੇ ਛੱਤਰ ਫੇਰ ਕੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਉਹ ਕਹਿੰਦੇ ਅਸੀਂ ਪੈਸੀ ਤੁਹਾਡੀ। ਜੇ ਇਹ ਚੱਜ ਹਾਲਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ?
0: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਹਨਾ,
1: ਬੰਦੇ ਮਾਰੇ ਗਏ, ਜ਼ਿੰਮੇਵਾਰੀ ਲਈ ਝਾਰੂ ਸਫਾ ਨੇ,
0: ਪਰ ਤੁਸੀਂ ਰਿਵੈਂਜ ਲਿਆ?
1: ਨਹੀਂ, ਇਹ ਬਦਲਾ ਨਹੀਂ ਸੀ, ਸਿੱਖ ਇਨਸਾਫ ਕਰਦਾ। ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ, ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ। ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ। ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ? ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ, ਤੁਸੀਂ ਆਹ ਪੜ੍ਹ ਲਓ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ। ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ, ਜਿਵੇਂ ਹੁਣ ਸਾਡੇ ਬਾਦਲ ਸਾਹਿਬ ਬਾਦਲ ਦਲ ਵਾਲੇ ਨੇ, ਜੇ ਕਦੇ ਦੋ ਕੁ ਵਾਰੀ ਇਹ ਸੱਤਾ ਤੋਂ ਪਰਾਂ ਰਹੇ, ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ। ਇਹ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ। ਹੁਣ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਆ ਜਿਹੜਾ ਹੁਣ ਗਾਂਧੀਵਾਦੀ ਜਾ ਰਾਹ ਆ ਵੀ ਕੁੱਟਕਾਰੋ ਖੜ ਕੇ, ਇਹ ਰਾਹ ਥੋੜੀ ਆ। ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ ਹੁਣ ਗੱਲਾਂ ਬਾਤਾਂ ਨਾਲ ਨਿਬੇੜ ਲਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ ਨਿਬੇੜ ਲੈਣੇ ਚਾਹੀਦੇ ਆ।
0: ਅੱਜ ਤੋਂ 40 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਐਲਾਨ ਹੁੰਦਾ ਹੈ, ਖਾਲਿਸਤਾਨ ਦਾ ਐਲਾਨ ਹੁੰਦਾ ਹੈ। ਇਸ ਦਿਨ ਨੂੰ ਖਾਲਿਸਤਾਨ ਪੱਖੀ ਸਿੱਖ ਖਾਲਿਸਤਾਨ ਡੇ ਕਹਿ ਕੇ ਮਨਾਉਂਦੇ ਨੇ। ਜਿਹੜਾ ਥੋਟ 40 ਸਾਲ ਪਹਿਲਾਂ ਉਜਾਗਰ ਹੋਇਆ, ਅੱਜ ਉਹ ਥੋਟ ਕਿੱਥੇ ਖੜਾ ਹੈ, ਉਸਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਿੱਖ ਚਿੰਤਕ ਸਰਬਜੀਤ ਸਿੰਘ ਕਮਾਨ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੀ
0: ਕਮਾਨ ਸਾਹਿਬ, ਠੀਕ ਠਾਕ ਹੋ?
1: ਚੜ੍ਹਦੇ ਕਲੇ ਜੀ।
0: ਜਿਵੇਂ ਮੈਂ ਗੱਲ ਕੀਤੀ ਹੈ ਵੀ 40 ਸਾਲ ਪਹਿਲਾਂ ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥਕ ਕਮੇਟੀ ਐਲਾਨ ਕਰਦੀ ਹੈ ਕਿ ਅਸੀਂ ਖਾਲਿਸਤਾਨ ਦੇ ਹਾਮੀ ਹਾਂ
1: ਜੀ।
0: ਅੱਜ ਸਿੱਖ ਕਿੱਥੇ ਖੜੇ ਨੇ, ਜਿਹੜੇ ਖਾਲਿਸਤਾਨ ਹਮੈਤੀ ਨੇ ਅੱਜ ਉਹ ਕਿੱਥੇ ਖੜੇ ਨੇ, ਤੁਸੀਂ ਕਿਵੇਂ ਦੇਖਦੇ ਹੋ?
1: 1986 ਦੇ 26 ਜਨਵਰੀ ਨੂੰ ਪਹਿਲਾਂ ਸਰਬੱਤ ਖਾਲਸਾ ਹੋਇਆ ਸੀਗਾ ਜੀ। ਸਰਬੱਤ ਖਾਲਸੇ ਦੇ ਪਿੱਛੇ 1984 ਦੇ ਉਹ ਵੱਡੇ ਘੱਲੂਘਾਰੇ, ਜਦੋਂ ਸਾਡੀ ਸਾਰੇ ਭਾਰਤ ਵਿੱਚ ਇੱਕ ਸਾਈਡਡ ਵਨ ਸਾਈਡਡ ਕਤਲੇਆਮ, ਸਾਡੀ ਨਸਲਕੁਸ਼ੀ ਹੋਈ, ਤਾਂ ਕੌਮ ਬੜੀ ਇਸ ਦੁਬਧਾ ਵਾਲੇ, ਬੜੇ ਸੰਕਟ ਵਾਲੇ, ਬੜੇ ਭਿਆਨਕ ਇੱਕ ਤਸ਼ੱਦਦ, ਜਿਹੜਾ ਮਾਨਸਿਕ ਤਸ਼ੱਦਦ ਹੋ ਰਿਹਾ ਸੀ। ਤਾਂ 1986 ਦੇ 26 ਜਨਵਰੀ ਨੂੰ ਪ੍ਰਬੰਧਕਾਂ ਨੇ ਵੀ ਨਹੀਂ ਸੋਚਿਆ ਹੋਣਾ ਹੈਗਾ ਵੀ ਸਾਨੂੰ ਇੰਨਾ ਵੱਡਾ ਹੰਗਾਰਾ ਖਾਲਸਾ ਪੰਥ ਤੋਂ ਮਿਲੂ ਜਿੰਨਾ ਮਿਲਿਆ। ਤੇ ਉੱਥੇ ਜਿਹੜੀ ਪੰਥਕ ਕਮੇਟੀ ਬਣਾਈ ਗਈ, ਉਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਫਿਰ ਖਾਲਿਸਤਾਨ ਦਾ ਐਲਾਨ ਕੀਤਾ। ਉਸ ਕਮੇਟੀ ਵਿੱਚ ਬਾਬਾ ਗੁਰਚਰਨ ਸਿੰਘ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ ਤੇ ਭਾਈ ਵਸਣ ਸਿੰਘ ਜਫਰਵਾਲ ਸੀ। ਇਹ ਸਾਰੇ ਦਮਦਮੀ ਟਕਸਾਲ ਦੇ ਸਿੰਘ ਸੀਗੇ। ਇਹ 1986 ਨੂੰ ਜਿਹੜੀ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ, ਉਹਦੇ ਵਿੱਚ ਇਹਨਾਂ ਨੂੰ ਪੰਥਕ ਕਮੇਟੀ ਤੌਰ ਤੇ ਜਦੋਂ ਲਿਆ ਗਿਆ ਸੀ, ਉਸ ਮੌਕੇ ਉਸ ਇਕੱਠ ਵਿੱਚ ਜਾਂ ਪ੍ਰਬੰਧਕਾਂ ਦੇ ਵਿੱਚ ਭਾਵਨਾ ਇਹੀ ਸੀ ਕਿ ਬਾਬਾ ਜਰਨੈਲ ਸਿੰਘ ਜਾਂ 1984 ਦੇ ਜੂਨ ਮਹੀਨੇ ਤੋਂ ਪਹਿਲਾਂ ਜਿਹੜੀ ਇੱਕ ਅਗਵਾਈ ਮਿਲ ਰਹੀ ਸੀ, ਉਵੇਂ ਦੀ ਅਗਵਾਈ ਹੈ ਜਿਹੜੀ ਉਹ ਕਰ ਲਈ, ਸਾਡੇ ਕੋਲ ਕੋਈ ਪਲੇਟਫਾਰਮ, ਕੋਈ ਕਮੇਟੀ ਹੋਣੀ ਚਾਹੀਦੀ ਹੈ। ਉਸ ਮੌਕੇ 26 ਜਨਵਰੀ 1986 ਤੱਕ ਸਰਬੱਤ ਖਾਲਸਾ ਦੇ ਵਿੱਚ ਇਹੀ ਭਾਵਨਾ ਸੀ ਪੰਥਕ ਕਮੇਟੀ ਨੂੰ ਬਣਾਉਣ ਦੀ। ਇਸ ਕਰਕੇ ਹੀ ਜਿਹੜੇ ਮਤੇ ਉਸ ਦਿਨ 26 ਜਨਵਰੀ ਨੂੰ ਪਾਏ ਗਏ, ਉਹਦੇ ਵਿੱਚ ਇਸ ਕਮੇਟੀ ਬਾਰੇ ਇੰਨਾ ਕੀ ਦਰਜ ਕੀਤਾ ਗਿਆ ਵੀ ਅੱਗੇ ਅਗਵਾਈ ਕਰੇਗੀ
0: ਜੀ।
1: ਜਨਵਰੀ, ਫਰਵਰੀ, ਮਾਰਚ, ਅਗਲੇ ਜਿਹੜੇ ਇਹ 2-3 ਮਹੀਨੇ ਆ, ਇਹਦੇ ਵਿੱਚ ਬਹੁਤ ਉੱਥਲ ਪੁੱਥਲ ਹੋਈ ਜਿਹਦੇ ਬਾਰੇ ਸਾਡੀ ਕੌਮ ਨੂੰ ਪਤਾ ਹੋਣਾ ਚਾਹੀਦਾ। ਪਰ ਅੱਜ ਦੇ ਸਾਡੇ ਜਿਹੜੇ ਮਾਹੌਲ ਦੇ ਵਿੱਚ ਬਹੁਤ ਸਾਰੀਆਂ ਉਦੋਂ ਬਹੁਤ ਇੰਨਾ ਕੁਛ ਵੱਡਾ ਵਾਪਰ ਗਿਆ ਵੀ ਇਹ ਚੀਜ਼ਾਂ ਪਿੱਛੇ ਰਹਿ ਗਈਆਂ।
0: 26 ਜਨਵਰੀ ਦੇ ਸਰਬੱਤ ਖਾਲਸਾ ਤੋਂ ਬਾਅਦ 13 ਅਪ੍ਰੈਲ ਨੂੰ ਵੀ ਇੱਕ ਸਰਬੱਤ ਖਾਲਸਾ ਹੁੰਦਾ ਜਿੱਥੇ ਅਕਾਲੀ ਲੀਡਰਸ਼ਿਪ।
1: ਹਾਂ, ਉਹ ਅਕਾਲੀ ਲੀਡਰਸ਼ਿਪ ਪੈਰਲਲ, ਮਤਲਬ ਉਹ ਅਸਲ ਵਿੱਚ ਭਾਰਤ ਪ੍ਰਸਤ ਜਾਂ ਇੰਡੀਆ ਪ੍ਰਸਤ ਜਿਹੜੀਆਂ ਧਿਰਾਂ ਸੀਗੀਆਂ, ਜਿਹਨਾਂ ਨੂੰ ਇਉਂ ਲੱਗਦਾ ਸੀ, ਜਿਹੜੀਆਂ ਪਹਿਲਾਂ ਵੀ ਇਹੀ ਕੁਛ ਕਰਦੀਆਂ ਆਈਆਂ ਸੀ ਵੀ ਜਦੋਂ ਵੀ ਕਾਂਗਰਸ ਜਾਂ ਮੁਲਕ ਦਾ ਢਾਂਚਾ 1947 ਤੋਂ ਬਾਅਦ ਲਗਾਤਾਰ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਅਟੈਕ ਕਰਦਾ ਸੀ, ਉਦੋਂ ਇੱਕ ਨਿੱਕੀ ਜਿਹੀ ਧਿਰ ਹਮੇਸ਼ਾ ਕਹਿੰਦੀ ਸੀ ਇਹ ਕੌਮ ਤੇ ਅਟੈਕ ਆ, ਪੰਥ ਤੇ ਹਮਲਾ। ਪਰ ਜਿਹੜੇ ਅਕਾਲੀ ਭਰਾ ਸੀ ਉਹ ਹਮੇਸ਼ਾ ਹੀ ਕਹਿੰਦੇ ਸੀ ਇਹ ਕਾਂਗਰਸ ਦਾ ਅਟੈਕ ਆ, ਸਾਨੂੰ ਵੋਟਾਂ ਪਾ ਦਿਓ ਤੇ ਫਿਰ ਪੰਥ ਖਤਰੇ ਤੋਂ ਬਾਹਰ ਆ ਜਾਊਗਾ। ਇਹਨਾਂ ਲਈ 1984 ਦਾ ਅਟੈਕ ਵੀ ਉਵੇਂ ਸੀ ਵੀ ਸਾਡੀ ਸਰਕਾਰ ਬਣਾ ਦਿਓ ਬਸ ਠੀਕ ਆ, ਤੇ ਉਹ 85 ਚ ਰਾਜੀਵ ਲੌਂਗੋਵਾਲ ਸਮਝੌਤੇ ਚੋਂ ਬਣ ਚੁੱਕੀ ਸੀ। ਇਹਨਾਂ ਨੂੰ ਤਾਂ ਲੱਗਦਾ ਸੀ ਵੀ ਐਵੇਂ ਇਹ ਅੱਗੇ ਵੀ, ਜਦੋਂ ਮੈਂ ਹਰ ਵਾਰੀ ਕੋਈ ਸੁਣਦਾ ਨਹੀਂ, ਪਰ 1984 ਨੇ ਸਿੱਖ ਜਗਤ ਦੇ ਉਸ ਛੋਟੇ ਜਿਹੇ ਹਿੱਸੇ ਨੂੰ ਬਹੁਤ ਵੱਡਾ ਕਰ ਦਿੱਤਾ ਸੀ। ਸੋ 1986 ਨੂੰ 26 ਜਨਵਰੀ ਨੂੰ ਜਦੋਂ ਸਰਬੱਤ ਖਾਲਸਾ ਅਜੇ ਹੋਣਾ ਸੀ ਤਾਂ ਅਕਾਲੀ ਦਲ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਇਹਨਾਂ ਨੂੰ ਜਦੋਂ CID ਦੀਆਂ ਰਿਪੋਰਟਾਂ ਜਾਂ ਹੋਰ ਜਾਂਦੀਆਂ ਸੀ ਵੀ ਬਹੁਤ ਇਕੱਠ ਹੋ ਸਕਦਾ, ਤਾਂ ਬਰਨਾਲਾ ਸਰਕਾਰ ਇਉਂ ਹੱਸਦੀ ਸੀ, ਮਜ਼ਾਕ ਉਡਾਉਂਦੀ ਸੀ ਬਈ ਉਸ ਦਿਨ 26 ਜਨਵਰੀ ਨੂੰ 10 ਵਜੇ ਤੀਕਰ ਦਿੱਲੀ ਤੋਂ ਖਬਰ ਆ ਜਾਣੀ ਆ ਕਿ ਚੰਡੀਗੜ੍ਹ ਪੰਜਾਬ ਨੂੰ ਦੇਤਾ ਰਾਜੀਵ ਗਾਂਧੀ ਨੇ, ਤੇ ਬਾਕੀ ਆਹ ਹੋ ਗਿਆ ਜਿਹੜੇ ਵੀ ਇਹਨਾਂ ਦੇ ਰਾਜੀਵ ਲੌਂਗੋਵਾਲ ਸਮਝੌਤੇ 'ਚ ਨਿਬੇੜੇ ਹੋਏ ਸੀ। ਤੇ ਇਹਨਾਂ ਨੂੰ ਤਾਂ ਸੰਗਤਾਂ ਨੇ ਜਿਹੜੀਆਂ ਹੁਣੇ ਸੱਦ ਰਹੇ ਆ, ਖੁਸ਼ ਹੋ ਰਹੇ ਨੇ, ਉਹਨਾਂ ਨੇ ਇਹਨਾਂ ਦੀ ਦੁਰਗਤੀ ਕਰਨੀ ਆ, ਇਹ ਪੰਜਾਬ ਨੂੰ ਫਿਰ ਲਾਂਬੂ ਲਾਉਣ ਜਾ ਰਹੇ ਨੇ। ਇਸ ਭਾਵਨਾ ਚੋਂ ਇਹਨਾਂ ਨੇ, ਬਰਨਾਲਾ ਸਰਕਾਰ ਨੇ, ਉਹ ਜਿਹੜਾ ਇਕੱਠ ਹੋ ਰਿਹਾ ਸੀ ਉਹਨੂੰ ਰੋਕਣ ਟੋਕਣ ਦੀ ਬਜਾਏ ਕਿਹਾ ਵੀ ਇਹ ਤਾਂ ਮਤਲਬ ਹੋਣ ਦਿਓ, ਕੋਈ ਗੱਲ ਨਹੀਂ ਇਹਦਾ। ਹੁਣ ਜਿਹੜਾ ਲੋਕ ਸੰਪਰਕ ਵਿਭਾਗ ਆ ਪੰਜਾਬ ਦਾ, ਇਹ ਔਨ ਰਿਕਾਰਡ ਗੱਲ ਆ, ਸਰਕਾਰੀ ਦਸਤਾਵੇਜ਼ ਜਿਹੜੀ ਮੈਂ ਦੱਸ ਰਿਹਾ, 22-23 ਜਨਵਰੀ 1986 ਤੱਕ ਲੱਖਾਂ ਦੀ ਗਿਣਤੀ ਚ ਵੱਡੇ ਪੋਸਟਰ ਬਣਾ ਕੇ ਭੇਜਦੇ ਲੋਕ ਸੰਪਰਕ ਦਫ਼ਤਰਾਂ ਦੇ ਵਿੱਚ, ਜ਼ਿਲ੍ਹਾ ਹੈੱਡਕੁਆਰਟਰਾਂ ਤੇ, ਕਿ 25 ਤਰੀਕ ਨੂੰ ਇਹ ਹੇਠਲੇ ਬਲਾਕ ਲੈਵਲ ਦੇ ਦਫ਼ਤਰਾਂ ਚ ਚੱਲੇ ਜਾਣ, BDO ਦਫ਼ਤਰਾਂ ਚ। 26 ਜਨਵਰੀ ਆ ਜਿਹੜੀ, ਜਦੋਂ ਉੱਥੇ ਐਲਾਨ ਹੋ ਗਿਆ ਵੀ ਚੰਡੀਗੜ੍ਹ ਪੰਜਾਬ ਨੂੰ ਦੇਤਾ, 27 ਤਰੀਕ ਨੂੰ, ਕਿਉਂਕਿ ਅਖਬਾਰ ਤਾਂ ਛਪਣੇ ਨੀ 26 ਜਨਵਰੀ ਨੂੰ ਛੁੱਟੀ ਹੁੰਦੀ ਹੈ, 27 ਨੂੰ ਜਦੋਂ ਵੀ ਕੋਈ ਹਰ ਬੰਦਾ ਆਪਦੇ ਘਰੋਂ ਨਿਕਲੇ ਉਹਦੇ ਗੇਟ ਤੇ ਵੱਡਾ ਪੋਸਟਰ ਲੱਗਿਆ ਹੋਵੇ ਪੰਜਾਬ ਅਤੇ ਪੰਥ, ਬਰਨਾਲਾ ਸਰਕਾਰ ਵੱਲੋਂ ਉਹਦਾ ਰਾਜੀਵ ਗਾਂਧੀ ਦਾ ਧੰਨਵਾਦ ਕਰਦੇ ਆ ਜੀ, ਤੁਸੀਂ ਸਾਡੀਆਂ ਮੰਗਾਂ ਮੰਨ ਲਈਆਂ, ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ। ਇਹ ਤਾਂ ਇਸ ਆਸ ਵਿੱਚ ਬੈਠੇ ਸੀ ਉਦੋਂ। ਹੁਣ ਹੋਇਆ ਕੀ ਵੀ ਉਹਨਾਂ ਦੀ ਨੀਤ ਮਾੜੀ ਸੀ, ਜਿਹੜੀ ਨੀਤ ਉਹਨਾਂ ਦੀ ਸਦਾ ਹੀ ਮਾੜੀ ਰਹਿੰਦੀ ਹੈ ਦਿੱਲੀ ਵਾਲਿਆਂ ਦੀ, ਵੀ ਵਾਅਦਾ ਕਰਨਾ ਕਰ ਲਓ, ਮੁੜ ਕੇ ਕੀ ਦੇਣਾ ਇਹਨਾਂ ਨੂੰ, ਨਹੀਂ ਦੇਣਾ ਕੁਛ, ਜਿਵੇਂ 1947 ਤੋਂ ਪਹਿਲਾਂ ਵਾਅਦੇ ਤਾਂ ਬੜੇ ਕੀਤੇ ਸੀ। ਤੇ ਆਪਣੀ ਕੌਮ ਦਾ ਹਾਲ ਇਹ ਆ ਵੀ ਵਾਅਦਾ ਤੋੜਨ ਵਾਲੀ ਧਿਰ ਨੂੰ ਤਾਂ ਘੱਟ ਆਪਾਂ ਦੋਸ਼ੀ ਮੰਨਦੇ ਹਾਂ ਆਪਾਂ ਆਪਦੀ। ਹੁਣ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਜਿਹੜੀ 1947 ਮੌਕੇ ਉਹਨਾਂ ਦੇ ਵਾਅਦਿਆਂ ਤੇ ਯਕੀਨ ਕਰ ਬੈਠੀ, ਵਾਅਦਿਆਂ ਤੇ ਯਕੀਨ ਕਰੋ ਕਿਵੇਂ ਨਾ ਤੁਸੀਂ। ਚਲੋ ਮੰਨ ਲਈ ਗੱਲ ਕਿ ਜਿਹੜਾ ਐਲਾਨ ਨਹਿਰੂ ਨੇ ਉੱਥੇ ਕੀਤਾ ਕਲਕੱਤੇ ਕਿ ਪੰਜਾਬ ਦੇ ਉੱਤਰੀ ਭਾਰਤ ਚ ਇੱਕ ਆਪਾਂ ਇਲਾਕਾ ਹੀ ਵੱਖਰਾ ਘੜ ਦੇਣਾ, ਉਹ ਸਾਰੀਆਂ ਗੱਲਾਂ, ਉਹ ਜਿਹੜੀ ਗਾਂਧੀ ਨੇ ਗੱਲ ਕੀਤੀ, ਲੋਕ ਉਹਨੂੰ ਮਹਾਤਮਾ ਕਹਿੰਦੇ ਸੀ, ਚਲੋ ਹੈ ਤਾਂ ਪੋਲੀਟੀਕਲ ਬੰਦਾ ਸੀ ਪਰ ਉਹਨੂੰ ਗਾਂਧੀ ਨੂੰ ਮਹਾਤਮਾ ਮੰਨਿਆ ਜਾਂਦਾ ਸੀ, ਇੱਕ ਮਹਾਤਮਾ ਸਮਝਿਆ ਜਾਂਦਾ ਆਗੂ ਹੈ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 9ਵੇਂ ਪਾਤਸ਼ਾਹ ਦੀ ਤਿਲਕ ਜਨੇਊ ਦੀ ਆਪਣੀ ਸ਼ਹਾਦਤ ਹੈ, ਉੱਥੇ ਖੜ ਕੇ ਕਹਿ ਰਿਹਾ ਕਿ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਬਣੂਗਾ ਜੀ ਜਿਹੜਾ ਸਿੱਖਾਂ ਨੂੰ, ਮਤਲਬ ਤੁਸੀਂ ਸਾਡੇ ਤੇ ਯਕੀਨ ਰੱਖੋ, ਉਹ ਜੋ ਉਹਨੇ ਪ੍ਰਣ ਸਾਡਾ ਵਚਨ ਆ। ਹੁਣ ਆਪਾਂ ਸੁਣਦੇ ਆਏ ਹਾਂ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਈ, ਉਹ ਗੱਲਾਂ ਦੇ ਚੱਕਰ ਚ ਇੱਕ ਭਗਵਾਨ ਵਾਂਗੂ, ਮਹਾਤਮਾ ਵਾਂਗੂ, ਇੱਕ ਦੈਵੀ ਪੁਰਸ਼ ਵਾਂਗੂ ਉਹਦੇ ਬਚਨਾਂ ਤੋਂ ਸਿੱਖ ਦਾ ਜਕਾਰੇ ਛੱਡ ਰਹੇ ਸੀ ਵੀ ਆਪਾਂ ਹਿੰਦੁਸਤਾਨ ਨਾਲ ਜਦੋਂ ਰਲ ਗਏ। ਜਿਹੜੇ ਸਿੱਖਾਂ ਨੇ, ਸਿੱਖ ਲੀਡਰਾਂ ਨੇ ਇਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ 1947 ਵਿੱਚ ਇਹਨਾਂ ਦੇ ਨਾਲ ਰਲਣ ਦਾ ਫੈਸਲਾ ਕੀਤਾ, ਜਦੋਂ ਵਾਅਦੇ ਤੋੜੇ, ਗਾਂਧੀ ਦਾ ਕੰਮ ਤਾਂ 6 ਮਹੀਨੇ 'ਚ ਹੀ ਨਿਬੜ ਗਿਆ 47 ਤੋਂ ਬਾਅਦ, ਨਹਿਰੂ ਨੂੰ 1950 ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ ਜਾਂ ਹੋਰ ਲੀਡਰ ਮਿਲੇ ਤਾਂ ਉਹ ਗਾਂ ਵਾਲਾ ਸੌਖੀ ਜੇ, ਮਤਲਬ ਦੇਖੋ ਉਹਨੂੰ ਕੋਈ ਸ਼ਰਮ ਆਈ ਨਹੀਂ, ਉਹ ਕਹਿੰਦਾ ਅਬ ਵਕਤ ਬਦਲ ਗਿਆ ਹੈ, 3 ਅੱਖਰ ਨੇ ਜੀ, ਅਬ ਵਕਤ ਬਦਲ ਗਿਆ, ਇੰਨੀ ਗੱਲ 'ਚ ਸਾਰਤਾ ਜਿਹੜਾ ਉਹਨਾਂ ਨੇ ਪਹਿਲਾਂ 30-35 ਸਾਲ ਲਾ ਕੇ ਸਿੱਖਾਂ ਨੂੰ ਵਰਗੜਾਇਆ ਸੀ, ਉਹਨਾਂ ਨੂੰ ਅੱਜ ਮੈਨੂੰ ਨਹੀਂ ਰਹਿ ਗਿਆ ਦੇਖਿਆ ਕਦੇ ਪੰਜਾਬ 'ਚ ਆਪਾਂ ਕਦੇ ਉਹਨਾਂ ਨਹਿਰੂ ਨੂੰ ਭੰਡਦੇ ਹੋਈਏ, ਆਪਾਂ ਨੂੰ ਮਾਸਟਰ ਤਾਰਾ ਸਿੰਘ ਤੇ ਸਿੱਖ ਲੀਡਰਸ਼ਿਪ ਨੂੰ ਬਹੁਤ ਆਪਾਂ ਕਰਦੇ ਹਾਂ, ਵਾਅਦੇ ਤੋੜੇ ਜਿਹਨਾਂ ਨੇ ਉਹਨਾਂ ਦੀ ਗੱਲ ਨਹੀਂ। ਇਵੇਂ ਹੀ ਬਾਅਦ ਵਿੱਚ ਜਦੋਂ ਮਰਨ ਵਰਤ ਰੱਖਦੇ ਆ ਅਕਾਲੀ ਲੀਡਰਸ਼ਿਪ ਵੀ ਚੰਡੀਗੜ੍ਹ ਪੰਜਾਬ ਨੂੰ ਦਿਓ ਜਾਂ ਪੰਜਾਬੀ ਸੂਬੇ ਦਾ ਸੰਘਰਸ਼, ਉਸ ਮੌਕੇ ਵੀ ਵਾਅਦੇ ਹਰ ਵਾਰੀ ਕਰਕੇ ਤੋੜਦੇ ਆ ਦਿੱਲੀ ਵਾਲੇ ਤੇ ਆਪਾਂ ਆਪਦੇ ਲੀਡਰ ਦੀ ਜਖਣਾ ਪੱਟਦੇ ਹਾਂ। ਜਦੋਂ ਕਿਸੇ ਕੌਮ ਨੂੰ ਲੀਡਰਲੈਸ ਕਰਨਾ ਹੋਵੇ ਤਾਂ ਦੁਸ਼ਮਣ ਨੂੰ ਕੋਈ ਟੂਲ ਆਪਾਂ ਤਰ੍ਹਾਂ ਆਪ ਦੇ ਤਾ, ਜਿਹੜੇ ਲੀਡਰ ਨੂੰ ਮਰਵਾਉਣਾ ਹੋਵੇ ਦਿੱਲੀ ਵਾਲਿਆਂ ਨੇ ਆਪਣੀ ਨਜ਼ਰ ਚ ਉਹਦੇ ਨਾਲ ਉਹ ਵਾਅਦਾ ਕਰ ਲੈਣ ਤੇ ਉਹ ਵਾਅਦਾ ਤੋੜ ਦੇਣ, ਆਪਾਂ ਉਹਦੇ ਦੁਆਲੇ ਹੋ ਜਾ ਕਰਨ। ਇਸੇ ਲੜੀ ਤਹਿਤ ਉਹਨਾਂ ਨੇ ਪਹਿਲਾਂ ਬਰਨਾਲੇ ਨੂੰ ਤਾਂ ਪਹਿਲਾਂ ਤਾਂ ਲੌਂਗ ਆਊਟ ਮਰਵਾਇਆ ਮਾਹੌਲ ਬਣਾ ਕੇ, ਫਿਰ ਆ ਗਈ ਬਰਨਾਲੇ ਤੋਂ ਬਾਅਦ ਬਰਨਾਲੇ ਦੀ ਵਾਰੀ। ਤੋ ਬਰਨਾਲੇ ਨੂੰ 1986 ਨੂੰ ਇੱਕ ਪਰਖ ਦੀ ਘੜੀ ਸੀ, ਹਿਸਟਰੀ ਸਿਰ ਸਕਦਾ ਸੀ ਜੇ ਉਹ ਉਦਣ ਰਿਜ਼ਾਈਨ ਕਰ ਦਿੰਦਾ ਨਾ, ਵੀ ਜਦੋਂ ਉਹਨੂੰ ਉੱਥੋਂ ਨਹੀਂ ਆਇਆ
0: ਚੰਡੀਗੜ੍ਹ ਨਹੀਂ ਮਿਲਿਆ,
1: ਤੇ ਅਗਲੇ ਦਿਨ ਪਤਾ ਕੀ ਹੋਣਾ ਸੀ, ਆਹ ਖਬਰ ਛੋਟੀ ਰਹਿ ਜਾਣੀ ਸੀ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਰਬੱਤ ਖਾਲਸਾ ਹੋਇਆ ਤੇ ਉੱਥੇ ਇੱਕ ਪੰਥਕ ਕਮੇਟੀ ਬਣੀ। ਵੱਡੀ ਖਬਰ ਇੰਡੀਆ ਲੈਵਲ ਦੀ ਨਹੀਂ ਵਰਲਡ ਲੈਵਲ ਦੀ ਹੋਣੀ ਸੀ ਕਿ ਐਡੇ ਵੱਡੇ ਘੱਲੂਘਾਰਿਆਂ ਤੋਂ ਬਾਅਦ ਜਿਹੜੀ ਇੱਕ ਚੁਣੀ ਹੋਈ ਸਰਕਾਰ ਸੀ ਉਹ ਵੀ ਖਾਲਸਾ ਪੰਥ ਦੀ ਮੁੱਖ ਧਾਰਾ ਜਾਣੀ ਕਿ ਖਾਲਿਸਤਾਨੀ ਮੁੱਖ ਧਾਰਾ ਵੱਲ ਨੂੰ ਜਾ ਰਹੀ ਹੈ ਤੇ ਨਵਾਂ ਸਿਨੈਰੀਓ ਬਣ ਜਾਣਾ ਸੀ। ਤੁਸੀਂ ਸੋਚੋ, ਆਪਾਂ ਕਹਿੰਦੇ ਹਾਂ ਕਿ ਗਿਆਨੀ ਜੈਲ ਸਿੰਘ ਨੇ 84 ਚ ਅਸਤੀਫਾ ਨਹੀਂ ਦਿੱਤਾ, ਰਿਜ਼ਾਈਨ ਨਹੀਂ ਕੀਤਾ, ਜੇ ਦੇ ਦਿੰਦਾ ਤਾਂ ਐਂ ਹੋ ਜਾਂਦਾ, ਤੇ ਉਹ ਤਾਂ ਕਾਂਗਰਸੀ ਸੀ, ਉਹ ਤਾਂ ਮਾੜਾ ਸੀ ਭਾਈ, ਆਹ ਬੜੇ ਚੰਗੇ ਸੀ ਜਿਨ੍ਹਾਂ ਨੇ ਅਕਾਲੀਆਂ ਨੇ 1986 ਦੇ ਵਿੱਚ ਜਿਹੜਾ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ, ਅਸੀਂ ਬੈਠੇ ਹਾਂ ਨਾ, ਤੇ ਇਹਨਾਂ ਤੋਂ ਇੰਨਾ ਨਹੀਂ ਸਰਿਆ ਵੀ ਅਸੀਂ ਜੀ ਉਹ ਅਸਤੀਫਾ ਦੇ ਦਈਏ। ਹੁਣ ਜਿਹੜਾ ਸਿੱਖ ਕੌਮ ਦੇ ਵਿੱਚ ਥੱਲੇ ਆਮ ਵਰਗ ਮਾੜਾ ਮੋਟਾ ਸਹਿ ਮਾਰਦਾ ਵੀ ਹੋਊਗਾ ਇਹਨਾਂ ਦੀ ਅਕਾਲੀ ਲੀਡਰਸ਼ਿਪ ਦੀ, ਉਹਨਾਂ ਨੂੰ ਉਹ ਜਿਹੜੇ 26 ਜਨਵਰੀ ਤੋਂ ਬਾਅਦ ਚ ਆਉਂਦਾ ਦੌਰ ਫਿਰ ਇਹਨਾਂ ਨੇ ਫਿਰ ਬਰਗਲਾਉਣਾ ਚਾਹਿਆ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਇੱਕ ਜੀ ਵਿਸਾਖੀ ਵਾਲੇ ਦਿਨ ਨਵਾਂ ਸੱਪ ਕੱਢਣਾ ਚਾਹਿਆ ਵੀ ਆਪਾਂ ਬਰਾਬਰ ਇਹਨਾਂ ਦੇ ਸਰਬੱਤ ਖਾਲਸਾ ਕਰਕੇ ਦਿਖਾਉਂਦੇ ਹਾਂ, ਉਹ ਫੇਲ ਰਿਹਾ। ਸਿੱਖਾਂ ਚ ਹੋਰ ਕੌੜ ਵਧੀ, ਚਿੜ ਵਧੀ ਕਿ ਨਾਲੇ ਤਾਂ ਸਾਡੀ ਕੌਮ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਨਾਲੇ ਸਾਨੂੰ ਥਾਂ ਥਾਂ ਦੇ ਉੱਤੇ ਜਲੀਲ ਕਰਨ ਵਾਲੇ ਸਾਡੇ ਚੋਂ ਹੀ ਆ ਜਿਹੜੇ ਗਦਾਰ ਸਿੱਖ ਨੇ, ਇਹਨਾਂ ਰਾਹੀਂ ਕੌਮ ਦਾ ਜਲੂਸ ਕੱਢਿਆ ਜਾ ਰਿਹਾ। ਦਿਨੋਂ ਦਿਨ ਉਹ ਧਿਰ ਜਿਹੜੀ ਬਾਬਾ ਜਰਨੈਲ ਸਿੰਘ ਵਾਲੀ ਧਿਰ ਜਾਂ ਸੰਘਰਸ਼ ਵਾਲੀ ਧਿਰ ਆ, ਉਹਦੇ ਵਿੱਚ ਲੋਕਾਂ ਦਾ ਭਰੋਸਾ ਵਧਣ ਲੱਗ ਪਿਆ, ਕੌਮ ਚ ਗੁੱਸਾ ਬੜਾ ਸੀ। ਤੋ ਇਸ ਗੁੱਸੇ ਨੂੰ, ਇਸ ਭਾਵਨਾ ਨੂੰ ਇੱਕ ਸ਼ੇਪ ਦੇਣ ਦੀ ਜਿਹੜੀ ਲੋੜ ਮਹਿਸੂਸ ਹੋ ਰਹੀ ਸੀ, ਜਿਹੜੀ ਉਸ ਤੋਂ ਪਹਿਲਾਂ ਵੀ ਕਈ ਜਥੇਬੰਦੀਆਂ ਜਾਂ ਕਈ ਸ਼ਖਸੀਅਤਾਂ ਇਹਨੂੰ ਕਹਿ ਰਹੀਆਂ ਸੀ ਖਾਲਿਸਤਾਨ ਦੀ ਗੱਲ, ਉਹਨੂੰ ਬਲ ਮਿਲ ਰਿਹਾ ਸੀ। ਸੋ ਜਿਹੜਾ 1986 ਦੇ ਵਿੱਚ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਹੁੰਦਾ, ਉਹਦੇ ਪਿੱਛੇ ਇੱਕ ਬੜੀ ਵੱਡੀ ਹਿਸਟਰੀ ਆ। ਉਸ ਦਿਨ ਨੇ ਸਾਡੀ ਕੌਮ ਦੇ ਇਤਿਹਾਸ ਨੂੰ ਇੱਕ ਨਵਾਂ ਰਾਹ ਜਿਹੜਾ ਹੈਗਾ ਦਿੱਤਾ। ਉਸ ਐਲਾਨਨਾਮੇ ਦੇ ਵਿੱਚ ਬਹੁਤ ਕੁਛ ਹੈ ਪਰ ਬਹੁਤ ਕੁਛ ਨਹੀਂ ਵੀ ਹੈ। ਪਰ ਅੱਜ ਦੀ ਜਿਹੜੀ ਤਰੀਕ ਆ, ਅੱਜ ਦੇ ਦੌਰ ਵਿੱਚ ਉਸ ਮਾਹੌਲ ਵਿੱਚ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਦੇ ਦਿੱਤਾ। ਹੁਣ ਹਰ ਸਾਲ 29 ਅਪ੍ਰੈਲ ਆਉਂਦੀ ਹੈ, ਹਰ ਸਾਲ 6 ਜੂਨ ਵੀ ਆਉਂਦੀ ਹੈ, ਹਰ ਸਾਲ 13 ਅਪ੍ਰੈਲ 1978 ਦਾ ਜਿਹੜਾ ਸਾਕ ਆ ਉਹਦੀ ਵੀ ਯਾਦ ਅਸੀਂ ਮਨਾਉਂਦੇ ਹਾਂ। ਦਿਨ ਬੜੇ ਰਿਮਾਰਕੇਬਲ ਨੇ, ਅੰਡਰਲਾਈਨ ਕਰਨ ਵਾਲੇ ਆ ਕੌਮ ਨੂੰ, ਉਸ ਤੋਂ ਬਾਅਦ ਬੜਾ ਕੁਛ ਵਾਪਰਿਆ। ਅੱਜ 40 ਸਾਲਾਂ ਬਾਅਦ ਸਾਡੀ ਕੌਮ ਜਿਹੜੀ ਆ ਉਹ 29 ਅਪ੍ਰੈਲ 1986 ਦੇ ਉਸ ਐਲਾਨਨਾਮੇ ਨੂੰ, ਉਸ ਦਿਨ ਨੂੰ ਜੇਕਰ ਉਵੇਂ ਯਾਦ ਨਹੀਂ ਕਰ ਰਹੀ ਜਿਵੇਂ ਕਰਨਾ ਚਾਹੀਦਾ, ਜੇਕਰ ਸਾਡੇ ਪਿੰਡਾਂ ਸ਼ਹਿਰਾਂ 'ਚ ਹਰ ਗੁਰਦੁਆਰੇ 'ਚ ਇਸ ਦਿਨ ਦੇ ਬਾਰੇ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ, ਇਹ ਸਮਝੋ ਕਿ ਸਾਡੇ ਦਿਨ ਕਿੰਨੇ ਭਿਆਨਕ ਨੇ, ਸਾਡੀ ਕੌਮ ਕਿੰਨੇ ਵੱਡੇ ਖੂਹ 'ਚ ਡਿੱਗੀ ਹੋਈ ਹੈ ਕਿ ਅੱਜ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸੇਵਾ ਕੀਤੀ ਉਹ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਹ ਤੋਂ ਉਵੇਂ ਕਨੈਕਟ ਨਹੀਂ ਹੈਗਾ, ਉਹ ਦੂਰ ਆ। ਤੋ ਅੱਜ ਦੇ ਦੌਰ ਵਿੱਚ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਕਿੱਥੇ ਖੜੀ ਹੈ ਇਹ ਲਹਿਰ, ਇਹ ਲਹਿਰ ਦੇ ਬਹੁਤ ਸਾਰੇ ਪੱਖ ਨੇ। ਜਿਹੜੀ ਬੈਟਲਫੀਲਡ ਆ ਜਿਹੜਾ ਪੰਜਾਬ ਆ, ਇੱਥੇ ਕਦੇ ਕਦੇ ਕਿਸੇ ਕਿਸੇ ਮੌਕੇ ਲੱਗਦਾ ਕਿ ਲਹਿਰ 'ਚ ਪੂਰੀ ਜਾਨ ਆ। ਇੰਡੀਅਨ ਸਟੇਟ ਜਿਹੜੀ ਆ ਹੁਣੇ 26 ਜਨਵਰੀ ਲੰਘ ਕੇ ਗਈ ਆ, 26 ਜਨਵਰੀ ਤੋਂ ਪਹਿਲਾਂ ਜੇਕਰ ਉੱਥੇ ਪੋਸਟਰ ਲੱਗੇ ਹੋਏ ਥਾਂ ਥਾਂ ਤੇ ਵੀ ਇਹਨਾਂ ਤੋਂ ਸਾਨੂੰ ਖਤਰਾ, ਆਏ ਦਿਨ ਰੌਲਾ ਪਿਆ ਹੁੰਦਾ ਜੀ ਕਿ ਜੀ ਖਾਲਿਸਤਾਨੀ ਆ ਗਏ, ਖਾਲਿਸਤਾਨੀ ਆ ਗਏ। ਜੇ ਇੱਥੇ ਅੱਜ ਵੀ ਇੰਡੀਅਨ ਸਟੇਟ ਹਮੇਸ਼ਾ ਇਹ ਸਮਝਦੀ ਆ ਕਿ ਬਾਰਡਰ ਸਟੇਟ ਆ, ਇੱਥੇ ਪੋਟੈਂਸ਼ੀਅਲ ਆ, ਅੱਜ ਵੀ ਜਦੋਂ ਕੋਈ 4-6 ਮਹੀਨਿਆਂ ਬਾਅਦ ਕੋਈ ਫਨੋਮਨਾ, ਕੋਈ ਵਰਤਾਰਾ, ਕੋਈ ਸ਼ਖਸੀਅਤ ਉੱਭਰਦੀ ਆ, ਚਾਹੇ ਉਹ ਭਾਈ ਦੀਪ ਸਿੱਧੂ ਦੇ ਰੂਪ 'ਚ ਹੋਵੇ, ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ 'ਚ ਹੋਵੇ, ਚਾਹੇ ਕਿਸੇ ਹੋਰ ਰੂਪ 'ਚ, ਉਹਨਾਂ ਦੇ ਬਾਰੇ ਕੌਮ ਦੇ ਵਿੱਚ ਵਿਦਨ ਕਮਿਊਨਿਟੀ ਜੋ ਮਰਜ਼ੀ ਆ, ਪਰ ਇੰਡੀਅਨ ਸਟੇਟ ਦੀ ਨਜ਼ਰ 'ਚ ਹਾਏ ਖਾਲਿਸਤਾਨ ਆ ਗਿਆ। ਤੇ ਇਹਦਾ ਮਤਲਬ ਹੈਗਾ ਕਿ ਇਹ ਕੌਨਸੈਪਟ ਜਿੰਨਾ ਮਰਜ਼ੀ ਇਹਨੂੰ ਭੰਡਿਆ, ਨਿੰਦਿਆ, ਰੱਦ ਕੀਤਾ ਜਾ ਰਿਹਾ ਹੋਵੇ, ਪਰ ਇਹਦੇ ਵਿੱਚ ਪੂਰੀ ਸਮਰੱਥਾ ਆ ਤੇ ਸਟੇਟ ਇਸ ਗੱਲ ਨੂੰ ਸਮਝਦੀ ਆ, ਐਵੇਂ ਨਹੀਂ ਉਹ ਚੀਕਾਂ ਪੈ ਰਹੀਆਂ। ਦੂਜੇ ਪਾਸੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਾਹੌਲ ਆ, ਜਿਸ ਤਰੀਕੇ ਨਾਲ ਜਿਹੜੇ ਆਹ ਨਿੱਜਰ ਦਾ ਜਥੇਦਾਰ ਨਿੱਜਰ ਦਾ ਅਵਤਾਰ ਸਿੰਘ ਖੰਡੇ ਦਾ ਹੋਇਆ, ਜਾਂ ਅਵਤਾਰ ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਘਟਨਾਕ੍ਰਮ, ਇਹ ਸਾਰੀਆਂ ਗੱਲਾਂ ਤੋਂ ਬਾਅਦ ਜਿਸ ਤਰੀਕੇ ਨਾਲ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਸਟੈਪ ਚੱਕੇ ਆ, ਤੋ ਇੰਡੀਆ ਦੇ ਬਾਰੇ ਜਿਹੜੀ ਅੱਡ ਅੱਡ ਮੁਲਕਾਂ ਦੇ ਰਿਲੇਸ਼ਨਸ ਨੇ, ਸੰਬੰਧ ਨੇ, ਸੋ ਜਿਹੜਾ ਮੁਲਕਾਂ ਦਾ ਨਕਸ਼ਾ ਉਹ ਬਦਲ ਰਿਹਾ, ਦੁਨੀਆ ਦਾ ਨਕਸ਼ਾ ਬਦਲ ਰਿਹਾ, ਸੋ ਜਿਹੜਾ ਕਹਿ ਇਹ ਕਹਿਣਾ ਕਿ ਜੀ ਖਤਮ ਆ ਗੱਲ, ਇਹ ਵੀ ਉਨੀ ਹੀ ਝੂਠੀ ਹੈ। ਇਹ ਗੱਲ ਵੀ ਕਹਿਣੀ ਕਿ ਜੀ ਮੋੜ ਤੇ ਪਿਆ ਅਗਲੇ ਤੇ ਖਾਲਿਸਤਾਨ, ਇਹ ਵੀ ਉਨੀ ਝੂਠੀ ਹੈ। ਹਾਲਾਤ ਜਿਹੜੇ ਨੇ ਉਹ ਕਿਸ ਘਟਨਾ ਨਾਲ ਇੱਕ ਐ ਬਦਲ ਸਕਦੇ ਆ, ਇਹ ਪਤਾ ਹੀ ਨਹੀਂ। ਜਿਵੇਂ 1984 ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਕਹਿੰਦੇ ਹੁੰਦੇ ਸੀ ਕਿ ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ, ਮੈਂ ਮੰਗਦਾ ਨਹੀਂ ਪਰ ਜੇ ਦੇਣ, ਮਤਲਬ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਇਦਾਂ ਦੀ ਗੱਲ ਸੀ। ਪਰ ਜਾਣੀ ਕਿ ਇੱਕ ਸਵਾਲ ਸੀ ਕਿਸੇ ਵੱਡੇ ਆਗੂ ਨੂੰ ਪੁੱਛਿਆ ਗਿਆ ਕਿ ਜੇ ਖਾਲਿਸਤਾਨ ਬਣ ਗਿਆ, ਜੇ ਖਾਲਿਸਤਾਨ ਬਣ ਗਿਆ ਤਾਂ ਇਹਦਾ ਸਿਹਰਾ ਕਿਹਦੇ ਸਿਰ ਬੰਨੋਗੇ, ਜਿਵੇਂ ਮਹਾਤਮਾ ਗਾਂਧੀ ਬਣਾਇਆ ਉਹਨਾਂ ਨੇ ਰਾਸ਼ਟਰਪਿਤਾ ਇੰਡੀਆ ਨੇ, ਤਾਂ ਉਹ ਕਹਿੰਦਾ ਜੀ ਇੰਦਰਾ ਗਾਂਧੀ। ਉਹ ਕਹਿੰਦੇ

0: ਕਹਿੰਦੀ ਕਿਵੇਂ? ਉਹ ਕਹਿੰਦਾ ਵੀ 1970-71 ਤੋਂ ਮੈਂ ਲੱਗਿਆ ਹੋਇਆ ਖਾਲਿਸਤਾਨ ਦੀ ਗੱਲ ਕਰਨ, 1946 ਚ ਵੀ ਕੁਛ ਬੰਦੇ ਲੱਗੇ ਸੀ ਸਿੱਖ ਰਾਜ ਦੀ, ਸਿੱਖ ਸਥਾਨ ਦੀ ਗੱਲ ਕਰਦੇ ਸੀ, 1978 ਤੋਂ ਦਲ ਖਾਲਸਾ ਵਾਲੇ ਝੰਡਾ ਚੱਕੀ ਫਿਰਦੇ ਸੀ, ਫਿਰ 1982-83 ਚ ਬਬਰ ਖਾਲਸਾ ਨੇ ਵੀ ਕਹਿਤਾ, ਬੜੇ ਲੋਕਾਂ ਨੇ ਖਾਲਿਸਤਾਨ ਕਿਹਾ, ਕਿਸੇ ਨੇ ਨੀ ਸੁਣੀ ਸਾਡੀ ਕੌਮ ਨੇ, ਸਾਡੀ ਕੋਈ ਖਾਲਿਸਤਾਨ ਦੀ ਗੱਲ ਨੀ ਚੱਲੀ। ਪਰ 5 ਜੂਨ ਦੀ ਰਾਤ ਨੂੰ ਸਿੱਖ ਆਰਾਮ ਨਾਲ ਜਿੱਥੇ ਜਿੱਥੇ ਪਏ ਸੀ 6 ਨੂੰ ਉੱਠੇ, ਉਹ ਸਾਰੇ ਖਾਲਿਸਤਾਨੀ ਬਣਾ ਤੇ ਇੰਦਰਾ ਨੇ। ਇੰਦਰਾ ਨੇ ਉਹ ਕੰਮ ਕੀਤਾ ਜਿਹਦੇ ਨਾਲ ਕੌਮ ਖਾਲਿਸਤਾਨ ਦੇ ਰਾਹ ਤੁਰੀ। ਇੰਦਰਾ ਨੇ ਤਾਂ ਉਹ ਕੰਮ ਕੀਤਾ ਵੀ ਆਪਦੇ ਗਨਮੈਨ ਵੀ ਖਾਲਿਸਤਾਨੀ ਬਣਾ ਤੇ। ਤੋ ਜੇਕਰ ਕਹਿੰਦਾ, ਚਾਹੇ ਉਹਦੀ ਗੱਲ ਜਿਸਦਾ ਮਰਜ਼ੀ ਹੈ, ਪਰ ਕਹਿੰਦਾ ਵੀ ਜਿੰਨਾ ਖਾਲਿਸਤਾਨ ਨੂੰ ਬਲ ਇੰਦਰਾ ਨੇ ਦਿੱਤਾ, ਉਹਨੇ ਉਹ ਕੰਮ ਕੀਤਾ ਜਿਹਦੇ ਨਾਲ ਹਰ ਸਿੱਖ ਖਾਲਿਸਤਾਨ ਦੇ ਰਾਹ ਤੁਰ ਗਿਆ। ਸੋ ਏਦਾਂ ਕਦੇ ਵੀ ਭਵਿੱਖ ਵਿੱਚ ਕੋਈ ਵੀ ਘਟਨਾ ਇਹੋ ਜਿਹੀ ਵਾਪਰ ਸਕਦੀ ਆ ਜਿਹਦੇ ਨਾਲ ਖਾਲਿਸਤਾਨ ਦਾ ਏਜੰਡਾ ਸਭ ਤੋਂ ਮੂਹਰਲੀਆਂ ਸਫਾਂ ਚ ਆ ਕੇ ਡਿੱਗੂ। ਕੌਮ ਦੇ ਵਿੱਚ ਪੂਰੀ ਇਸ ਗੱਲ ਪ੍ਰਤੀ ਆਦਰ ਸਤਿਕਾਰ ਆ। ਜਦੋਂ ਵੀ ਕੋਈ ਸਾਖਸ਼, ਚਾਹੇ ਉਹ ਸਿਮਰਜੀਤ ਸਿੰਘ ਮਾਨ ਆ, ਚਾਹੇ ਉਹ ਦਲ ਖਾਲਸਾ ਆ, ਤੇ ਚਾਹੇ ਕੋਈ ਹੋਰ ਆ, ਹੁਣੇ ਭਾਈ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ ਉੱਠ ਕੇ ਸਾਡੇ ਸਾਹਮਣੇ ਖਾਲਿਸਤਾਨ ਖਾਲਿਸਤਾਨ ਹੋ ਰਹੀ ਸੀ। ਸੋ ਇਹ ਗੱਲ ਇੱਕ ਪੱਕੇ ਤੌਰ ਤੇ ਡੱਬਾ ਬੰਦ ਕਰਕੇ ਵੀ ਆਹ ਗੱਲ ਗਲਤ ਹੀ ਗਲਤ ਆ ਜਾਂ ਇਹ ਸਹੀ ਸਹੀ ਆ, ਇੱਦਾਂ ਨਹੀਂ ਕੀਤੀ ਜਾ ਸਕਦੀ, ਬਲੈਕ ਐਂਡ ਵਾਈਟ ਨਹੀਂ ਹੈਗਾ।
1: ਜੀ, ਜਿਵੇਂ 4 ਦਹਾਕੇ ਪਹਿਲਾਂ ਐਲਾਨ ਹੁੰਦਾ ਅੱਜ ਦੇ ਦਿਨ ਅਕਾਲ ਤਖ਼ਤ ਸਾਹਿਬ ਤੇ, ਉਹਦੇ ਵਿੱਚ ਵੀ ਕੁਛ ਧਿਰਾਂ ਕਹਿ ਰਹੀਆਂ ਸੀ ਕਿ ਐਲਾਨ ਕਰਨਾ ਚਾਹੀਦਾ, ਕੁਛ ਧਿਰਾਂ ਕਹਿ ਰਹੀਆਂ ਸੀ ਐਲਾਨ ਨਹੀਂ ਕਰਨਾ ਚਾਹੀਦਾ। ਇਹ ਵੀ ਮਤਲਬ ਮੈਨੂੰ ਕਦੋਂ ਗੱਲ ਪਤਾ ਲੱਗੀ ਸੀ ਜਾਂ ਮੈਂ ਪੜ੍ਹੀ ਸੀ ਵੀ ਇਸ ਨੂੰ ਲੈ ਕੇ ਦੁਬਦਾ ਸੀ, ਸਰੋਵਰ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਸੀ, ਇਸ ਗੱਲ 'ਚ ਕਿੰਨੀ ਕੁ ਸੱਚਾਈ ਆ?
0: ਹਾਂ, ਇਹ ਘਟਨਾਕ੍ਰਮ ਸਰਦਾਰ ਅਜਮੇਰ ਸਿੰਘ ਨੇ ਵੀ ਬਿਆਨ ਕੀਤਾ,
1: ਉਹਨਾਂ ਦੀ ਆਟੋਬਾਇਓਗ੍ਰਾਫੀ 'ਚ ਲਿਖਿਆ,
0: ਹੋਰ ਵੀ ਬੜੇ ਥਾਵਾਂ ਤੇ ਇਹ ਗੱਲ ਸੱਚੀ ਹੈ। ਗੱਲ ਇਹ ਹੈ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਰਬੱਤ ਖਾਲਸਾ ਵਿੱਚ ਪੰਥਕ ਕਮੇਟੀ ਬਣੀ, ਇਹ ਸਾਰੇ ਦੇ ਸਾਰੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਜਾਂ ਜਿਹੜੇ ਸਰਬੱਤ ਖਾਲਸਾ ਦੇ ਆਰਗੇਨਾਈਜ਼ਰ ਸੀ, ਇਹ ਬਾਬਾ ਜਰਨੈਲ ਸਿੰਘ ਦੇ ਸੰਗੀ ਸਾਥੀ, ਉਹਨਾਂ ਦੇ ਪਿਆਰ ਕਰਨ ਵਾਲੇ ਸਿੰਘ, ਇਹਨਾਂ ਦਾ ਇੱਕ ਆਪਦਾ ਸੋਚ ਪ੍ਰਬੰਧ ਸੀ। ਪਰ ਖਾਲਿਸਤਾਨ ਤਾਂ ਉਦੋਂ ਪਹਿਲਾਂ, ਜਿਵੇਂ ਆਪਾਂ ਪਹਿਲੀ ਗੱਲ 'ਚ ਕਰਦੇ ਹਟੇ ਹਾਂ, ਜਗਜੀਤ ਸਿੰਘ ਚੌਹਾਨ ਵੀ ਕਹਿ ਰਿਹਾ ਸੀ, ਦਲ ਖਾਲਸਾ 78 ਤੋਂ ਕਹਿ ਰਿਹਾ ਸੀ, ਬੱਬਰ ਖਾਲਸਾ ਵੀ ਕਹਿ ਰਿਹਾ ਸੀ, ਅਕਾਲ ਫੈਡਰੇਸ਼ਨ ਵਾਲੇ ਕਹਿ ਰਹੇ ਸੀ, ਬੜੀਆਂ ਜਥੇਬੰਦੀਆਂ ਕਹਿ ਰਹੀਆਂ ਸੀ, ਪਰ ਇੱਕ ਜਾਬਤਾਬੱਧ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਕੌਮ ਦਾ ਐਲਾਨ, ਉਹ ਨਹੀਂ ਸੀਗਾ। ਸੋ ਇਹ 'ਤੇ ਡਿਬੇਟ ਚੱਲੀ, ਡਿਸਕਸ਼ਨ ਚੱਲੀ, ਤੇ 1986 ਦੇ 29 ਅਪ੍ਰੈਲ ਵਾਲੇ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਕਾਫੀ ਬਹਿਸਬਾਜ਼ੀ ਹੋਈ। ਪਰ ਮੈਂ ਸਵਾਲ ਇਹ ਕਰਦਾ, ਮੈਂ ਇਸ ਤੋਂ ਅਗਲਾ ਸਵਾਲ ਵੀ ਨਾਲ ਹੀ ਕਰਦਾ ਕੌਮ ਨੂੰ, ਜੇ ਬਾਬਾ ਜਰਨੈਲ ਸਿੰਘ ਇਹ ਕਹਿੰਦੇ ਰਹੇ ਨੇ ਕਿ ਜੇ ਦੇਣਗੇ ਇਨਕਾਰ ਕੋਈ ਨੀ, ਜੇ ਹਮਲਾ ਹੋ ਗਿਆ ਤੇ ਜੇ ਹਮਲਾ ਨਾ ਹੁੰਦਾ ਫਿਰ ਅਸੀਂ ਖਾਲਸਾ ਨਹੀਂ ਸੀ ਲੈਣਾ, ਇਹ ਗੱਲ ਜਿਹੜੀ ਹੈਗੀ ਆ ਬਹਾਨਾ ਬਣਾ ਕੇ ਖਾਲਿਸਤਾਨ ਤੋਂ ਭੱਜਣ ਲਈ ਤਾਂ ਬਹੁਤ ਵਧੀਆ ਵਾ ਵੀ ਬਾਬਾ ਜੀ ਐਂ ਕਹਿੰਦੇ ਸੀ। ਪਰ ਖਾਲਿਸਤਾਨ ਦਾ ਸਵਾਲ ਇਹ, ਇਸ ਜੇ ਬਾਬਾ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਹਮਾਇਤ ਨਾ ਕੀਤੀ ਹੁੰਦੀ, ਨਾ ਕੀਤੀ ਹੋਵੇ, ਤਾਂ ਕੀ ਕੌਮ ਨੇ ਖਾਲਿਸਤਾਨ ਨਹੀਂ ਲੈਣਾ? ਫਿਰ ਕੌਮ ਗੁਲਾਮ ਰਹਿਣ ਲਈ ਤਿਆਰ ਆ? ਅਗਲੀ ਗੱਲ, ਜੇ ਸਰਬੱਤ ਖਾਲਸਾ ਦੇ ਵਿੱਚੋਂ ਨਿਕਲੀ ਪੰਥਕ ਕਮੇਟੀ ਖਾਲਿਸਤਾਨ ਦਾ ਐਲਾਨ ਨਾ ਕਰੇ, ਫਿਰ ਜਿਹੜਾ ਬੱਬਰ ਖਾਲਸਾ ਜਾਂ ਦਲ ਖਾਲਸਾ ਜਾਂ ਹੋਰ ਸਿੱਖ ਜਥੇਬੰਦੀਆਂ ਉਦੋਂ ਪਹਿਲਾਂ ਖਾਲਿਸਤਾਨ ਦਾ ਐਲਾਨ ਕਰੀ ਬੈਠੀਆਂ ਨੇ, ਉਹ ਖਾਲਿਸਤਾਨ ਦਾ ਸੰਘਰਸ਼ ਆ, ਤੇ ਇੱਥੋਂ ਤੱਕ ਗਾ ਵਾ ਕਿ ਜਿਹੜੀ ਇਹ ਗੱਲ ਸਰਬੱਤ ਖਾਲਸਾ ਆ, ਇਹਦੇ ਵਿੱਚ ਐਲਾਨੀਆ ਤੌਰ ਤੇ ਕਿਹਾ ਗਿਆ ਹੈ, ਅੱਜ ਮੈਂ 29 ਅਪ੍ਰੈਲ ਵਾਲੀ ਗੱਲ ਨੂੰ ਛੱਡ ਕੇ 26 ਜਨਵਰੀ 1986 ਦਾ ਸਰਬੱਤ ਖਾਲਸੇ ਦੇ ਮਤੇ ਦੀ ਆਖਰੀ ਪੈਰੇ ਦੀ ਆਖਰੀ ਲਾਈਨ ਪੜ੍ਹ ਰਿਹਾ, ਉਹ 'ਚ ਬਹੁਤ ਸਾਰੇ ਸਿੰਘਾਂ ਦੇ ਨਾਂ ਨੇ, ਅੰਤ ਵਿੱਚ ਇਹ ਸਮਾਗਮ ਇੰਦਰਾ ਕਾਂਡ ਵਿੱਚ ਫਸਾਏ ਹੋਏ ਭਾਈ ਸਤਵੰਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਕੇਰ ਸਿੰਘ ਨੂੰ ਦਿੱਤੀ ਮੌਤ ਦੀ ਸਜ਼ਾ ਦੇ ਡੂੰਘੇ, ਸਾਰੀ ਗੱਲ, ਹੋਰ ਵੀ ਕਈਆਂ ਦੇ ਨਾਂ ਨੇ, ਭਾਈ ਹਰਮਿੰਦਰ ਸਿੰਘ ਪਰਮਿੰਦਰ ਸਿੰਘ ਹਰਫਨਮੌਲਾ, ਭਾਈ ਹਰਮਿੰਦਰ ਸਿੰਘ, ਭਾਈ ਦਲੀਪ ਸਿੰਘ ਨੂੰ ਮੌਤ ਦੀ ਸਜ਼ਾ ਮਿਲੀ ਆ, ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਫੌਰਨ ਰਿਹਾ ਕੀਤਾ ਜਾਵੇ। ਆਖਰੀ ਲਾਈਨ, ਇਹ 26 ਜਨਵਰੀ 1986 ਆ। ਇਹ ਸਮਾਗਮ ਸਪਸ਼ਟ ਕਰਦਾ ਹੈ ਕਿ ਜੇ ਇਹਨਾਂ ਸਿੰਘਾਂ ਵਿੱਚੋਂ ਜਾਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਸ਼ਹੀਦ ਕੀਤਾ ਗਿਆ ਤਾਂ ਇਹ ਖਾਲਿਸਤਾਨ ਦੇ ਸ਼ਹੀਦ ਸਦਵਾਉਣਗੇ, ਸਦਵਾਏਗਾ। ਇਹ 26 ਜਨਵਰੀ 1986 ਨੂੰ ਕਿਹਾ ਗਿਆ। ਇਹਦਾ ਮਤਲਬ ਖਾਲਿਸਤਾਨ ਦੇ ਉੱਤੇ ਇੰਨੀ ਵੱਡੀ ਵਿਦੋਬਧਾ ਹੈ ਨਹੀਂ ਸੀਗੀ ਕੋਈ ਵੀ ਜੇ ਉਹ ਐ ਹੋ ਗਿਆ ਤੇ ਐ ਨਹੀਂ ਹੋਊਗਾ।
1: ਨਹੀਂ, ਉਹ ਪਰਚੀਆਂ,
0: ਹਾਂ ਉਹ
1: ਆਈਆਂ ਸੀ, ਮੜੇ ਦੱਸੋਗੇ ਤੁਸੀਂ?
0: ਹਾਂ, ਉਹ ਪਰਚੀਆਂ ਵਾਲਾ ਕਨਸੈਪਟ ਇਹ ਸੀਗਾ ਕਿ ਉਸ ਟਾਈਮ ਜਿਹੜੇ ਸਿੰਘ ਸੀਗੇ ਜਿਨ੍ਹਾਂ ਚ ਉਹ ਵੀ ਇੱਕ ਜਿਵੇਂ ਕਹਿ ਦਈਏ ਹੈਸੀਅਤ ਰੱਖਦੇ ਸਿੰਘ ਸੀ ਜਿਹੜੇ ਚਾਹੁੰਦੇ ਸੀਗੇ, ਉਹਨਾਂ ਨੇ ਇਹ ਅਰਦਾਸਾ ਕਰਵਾਇਆ ਵੀ ਜੀ ਉਹ ਪਰਚੀ ਜਿਹੜੀ ਹੈਗੀ ਆ ਉਹਦੇ ਹਿਸਾਬ ਨਾਲ ਹੋਵੇ ਤਾਂ ਨਹੀਂ ਕਰਾਂਗੇ ਐਲਾਨ, ਤੇ ਉਹਦੇ ਵਿੱਚ ਉੱਥੇ ਦੱਸਦੇ ਆ ਕਿ ਇਸ ਗੱਲ ਤੇ ਪਰਚੀ ਨਹੀਂ ਆਈ ਕਿ ਐਲਾਨ ਜਿਹੜਾ ਹੈਗਾ
1: ਸਰੋਵਰ ਚ
0: ਹਾਂ ਹਾਂ ਕੀਤੀ ਆ, ਪਰ ਉੱਥੇ ਫਿਰ ਬਾਅਦ ਵਿੱਚ ਜਿਹੜਾ ਸੀਗਾ ਉਹਨਾਂ ਨੇ ਇਸ ਗੱਲ ਨੂੰ ਓਵਰ ਰੂਲ ਹੀ ਕਰਤਾ, ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਮੈਂ ਤਾਂ ਇਹੀ ਕਹਿ ਸਕਦਾ। ਪਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ

ਅਕਾਲੀ ਦਲ ਪਹਿਲੇ ਲੜ ਰਹੇ ਸੀ ਤੇ ਜਾਂ ਤਾਂ ਉਹ ਪਰਚੀਆਂ ਪਾਉਂਦੇ ਨਾ, ਜੇ ਉਹਨਾਂ ਦਾ ਇਹ ਫੈਸਲਾ ਪਰਚੀਆਂ ਨੇ ਰੱਦ ਕਰਤਾ ਸੀ ਫਿਰ ਉਹ ਨਾ ਕਰਦੇ। ਪਰ ਫਿਰ ਮੈਂ ਕਹਿੰਦਾ ਜੇ ਉਹ ਪਰਚੀਆਂ ਵਾਲਾ ਕੰਮ ਨਾ ਵੀ ਹੁੰਦਾ ਤਾਂ ਕੌਮ ਤਾਂ ਖਾਲਿਸਤਾਨ ਲਈ ਲੜ ਰਹੀ ਸੀ 26 ਜਨਵਰੀ 86 ਨੂੰ ਹੀ ਪਹਿਲਾਂ ਲੜ ਰਹੀ ਸੀ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਵੀ ਉਹ ਜਿਹੜੇ ਹੈਗੇ ਸਾਡੇ ਸਿੰਘ ਉਹ

0: ਖਾਲਸਾ ਅੱਖਰ ਵਰਤ ਰਹੇ ਹਾਂ। ਇਦੋਂ ਪਹਿਲਾਂ ਹੋਰ ਵੀ ਕਾਹ ਵੀ ਕੁਛ ਹੋ ਸਕਦਾ, ਕੌਮ ਕੋਈ ਹੋਰ ਆਪਦਾ ਘਰ ਨੌ ਘੜ ਲਵੇ, ਚਲੋ ਹੁਣ ਤਾਂ ਇਹ ਵੀ ਇੱਕ ਇਹ ਚੀਜ਼ ਆ। ਤੇ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾ ਕੇ ਇਹ ਚਾਹਿਆ ਸਦਾ ਕਿ ਇਹ ਛੱਡ ਦਿਓ ਅੱਖਰ। ਆ ਪਿੱਛੇ ਜੇ ਸਾਡੇ ਇੱਕ ਸੱਜਣ ਨੇ ਕਿਤਾਬ ਲਿਖੀ, ਉਹ ਕਹਿੰਦਾ ਜੀ ਇਹ ਖਾਲਿਸਤਾਨ ਅੱਖਰ ਨਹੀਂ ਹੋਣਾ ਚਾਹੀਦਾ। ਖਾਲਿਸਤਾਨ ਉਹ ਸਾਰੇ ਕਿਸੇ ਨੂੰ ਰੀਪ੍ਰਜੈਂਟ ਕਰਦਾ ਅੱਖਰ, ਜਿਹੜਾ ਸਾਡੀ ਕੌਮ ਦੀ ਭਾਵਨਾ, ਜਾਣੀ ਕਿ ਸਿੱਖਾਂ ਦਾ ਇੱਕ ਵੱਖਰਾ ਕਲਚਰ, ਸਿੱਖਾਂ ਦੀ ਇੱਕ ਵੱਖਰੀ ਸਿਵਲਾਈਜੇਸ਼ਨ ਆ, ਜਿਹੜੀ ਸੈਮੂਅਲ ਪੀ ਹਟਿੰਗਟਨ ਅਮੈਰੀਕਨ ਨੇ ਉਹਨੇ ਕਲੈਸ ਆਫ ਸਿਵਲਾਈਜੇਸ਼ਨ ਦੀ ਗੱਲ ਕੀਤੀ ਹੈ। ਤੋ ਖਾਲਿਸਤਾਨੀ ਇੱਕ ਸਿੱਖਾਂ ਦੀ ਸਿਵਲਾਈਜੇਸ਼ਨ ਹੈ ਜਿਹੜੀ ਇੰਡੀਪੈਂਡੈਂਟ ਤੌਰ ਤੇ ਇੱਥੇ ਫਲਰਸ਼ ਹੋਣਾ ਚਾਹੁੰਦੀ ਆ, ਜਿਹੜੀ ਜਿਹੜੀ ਹਿੰਦੂ ਤੋਂ ਹੈ ਤਾਂ ਸਾਰੀਆਂ ਕੌਮਾਂ ਤੋਂ ਆਜ਼ਾਦ ਤੇ ਵੱਖਰੀ ਆ, ਵਿਲੱਖਣ ਹੈ, ਪਰ ਹਿੰਦੂ ਜਿਹੜਾ ਹੈਗਾ ਸਾਡਾ ਫੌਰੀ ਤੌਰ ਦੇ ਉੱਤੇ ਹਿੰਦੂ ਸਿਵਲਾਈਜੇਸ਼ਨ ਨਾਲ ਪੇਚਾ ਪਿਆ ਹੋਇਆ। ਤੋ ਸਾਡੀ ਕੌਮ ਦੀ ਜਿਹੜੀ ਸਿੱਖ ਸਿਵਲਾਈਜੇਸ਼ਨ ਆ, ਜਿਹੜੀ ਜਿਵੇਂ ਹਰ ਨੇਸ਼ਨ ਦੀ ਇੱਕ ਸਿਵਲਾਈਜੇਸ਼ਨ ਹੁੰਦੀ ਹੈ, ਕਿਸੇ ਟਾਈਮ ਕਿਹਾ ਜਾਂਦਾ ਸੀ ਪੰਥ ਨੇ, ਕਿਸੇ ਟਾਈਮ ਕਹਿੰਦੇ ਕੌਮ ਨੇ ਵੀ ਫਲਾਨੀ ਕੌਮ ਹੈ ਜਾਂ ਨਹੀਂ ਹੈ, ਹੁਣ ਹੈਗਾ ਸਿਵਲਾਈਜੇਸ਼ਨ ਦਾ ਦੌਰ, ਸਾਡੀ ਸਿੱਖ ਸਿਵਲਾਈਜੇਸ਼ਨ ਆ, ਜਿਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਅਸੀਂ ਘੜ ਰਹੇ ਹਾਂ, ਜਿਵੇਂ ਕੈਲੰਡਰ ਲੈ ਰਹੇ ਹਾਂ, ਕਿਉਂਕਿ ਹਰ ਸਿਵਲਾਈਜੇਸ਼ਨ ਦਾ ਹਰ ਕੌਮ ਦਾ ਇੱਕ ਵੱਖਰਾ ਕੈਲੰਡਰ ਹੁੰਦਾ, ਹਿੰਦੂਆਂ ਦੇ ਆਪਦੇ ਕੈਲੰਡਰ, ਆਪਦੇ ਕ੍ਰਮੀ ਕੈਲੰਡਰ ਉਹਨਾਂ ਦਾ ਆਪਦਾ, ਇਵੇਂ ਚੀਜ਼ਾਂ ਆਪਾਂ ਬਣਾ ਰਹੇ ਹਾਂ। ਵਕਤ ਵੱਧ ਘੱਟ ਲੱਗ ਸਕਦਾ, ਇਸ ਸਫ਼ਰ ਦੌਰਾਨ ਜਦੋਂ ਐਂਡ ਹੋਏਗਾ ਉਦੋਂ ਕੌਮ ਜਿਹੜੀ ਹੈਗੀ ਆ ਉਹਨਾਂ 'ਤੇ ਫਖਰ ਕਰੇਗੀ ਜਿਨ੍ਹਾਂ ਨੇ ਖਾਲਿਸਤਾਨ ਦੀ ਸਿਰਜਣਾ ਵਿੱਚ ਕਿਸੇ ਵੀ ਤਰੀਕੇ ਦੀ ਭੂਮਿਕਾ ਅਦਾ ਕੀਤੀ ਹੋਊਗੀ। ਜਿਨ੍ਹਾਂ ਜਿਨ੍ਹਾਂ ਨੇ ਨੈਗੇਟਿਵ ਰੋਲ ਪਲੇ ਕੀਤਾ ਹੋਊਗਾ ਉਹਨਾਂ ਨੂੰ ਵੀ ਕੌਮ ਯਾਦ ਕਰੂਗੀ, ਕਿਉਂਕਿ ਜਦੋਂ ਆਪਾਂ ਸਿੱਖ ਰਾਜ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਧਿਆਨ ਸਿੰਘ ਡੋਗਰਾ ਵੀ ਚੇਤੇ ਕਰਦੇ ਹਾਂ, ਅਤੇ ਉਹਨਾਂ ਸਰਦਾਰਾਂ ਦਾ ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਦਾ ਵੀ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੂੰ ਅੱਜ ਦੀ ਹਿਸਟਰੀ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਸ਼ਾਨਦਾਰ ਸ਼ਖਸੀਅਤਾਂ ਸੀ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high-rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office and I have met their clients. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
9: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, ਗਿਗ ਐਕਸਪ੍ਰੈਸ।
10: Sirai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sirai Trucking 905-794-8837, 905-794-8837.

0: ਜਿਵੇਂ ਮੈਂ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੇਖ ਰਿਹਾ ਹਨਾ, ਸਾਹਮਣੇ ਸਕਰੀਨ ਤੇ ਵੀ ਦੇਖ ਰਿਹਾ, ਤੁਹਾਡੇ ਕੋਲੇ ਹਾਰਡ ਕਾਪੀਜ਼ ਵੀ ਹੈਗੀਆਂ
1: ਜੀ,
0: ਇਹ ਸਾਹਮਣੇ ਮੈਂ ਪੜ੍ਹ ਪਾ ਰਿਹਾ ਵੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਕਾਰ ਸੇਵਾ, ਪੂਰਨ ਦੀ ਕਾਰ ਸੇਵਾ
1: ਜੀ,
0: ਇਹ ਇਹ ਫੈਸਲੇ ਹੋਏ ਜਾਂ ਕਿਵੇਂ, ਮਾੜਾ ਜਿਹਾ ਦੱਸੋਗੇ ਤੁਸੀਂ?
1: ਦੇਖੋ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਨਾ, ਇੱਥੇ ਬਹੁਤ ਸਾਰੀਆਂ ਕੌਮਾਂ ਵਸਦੀਆਂ ਨੇ, ਬਹੁਤ ਸਾਰੇ ਲੋਕ ਰਹਿੰਦੇ ਨੇ, ਪਰ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਡੋਮੀਨੈਂਸ ਜਿਹੜੀ ਆ ਉਹ ਸਿੱਖ ਹੋਮਲੈਂਡ ਦੇ ਵਿੱਚ ਸਿੱਖਾਂ ਦੀ ਹੈ, ਤੇ ਅੱਜ ਬੇਸ਼ੱਕ ਇਸ ਪੰਜਾਬ ਨੂੰ ਜਿਹਨੂੰ ਅੱਜ ਦਾ ਪੰਜਾਬ ਕਹਿੰਦੇ ਆ, ਪਰ ਹਰਿਆਣਾ, ਹਿਮਾਚਲ, ਯੂਪੀ ਦਾ ਕੁਛ ਹਿੱਸਾ, ਪੱਛਮੀ ਪੰਜਾਬ, ਹਿਮਾਚਲ ਜਿਹੜਾ ਹਰਿਆਣਾ ਸੋਰੀ ਰਾਜਸਥਾਨ ਦਾ ਹਿੱਸਾ, ਜੰਮੂ ਦਾ, ਇਹ ਸਾਰਾ ਇੱਕ ਬਹੁਤ ਖੁੱਲ੍ਹਾ ਇਲਾਕਾ ਸੀ ਜਿੱਥੇ ਸਿੱਖ ਸਿਵਿਲਾਈਜੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ, ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਗੁਰੂ ਸਾਹਿਬਾਨ ਵੇਲੇ ਇੱਕ ਆਪਦਾ ਪ੍ਰਭਾਵ ਖੇਤਰ। ਇਸ ਇਲਾਕੇ ਦੇ ਇਕੱਲੇ ਲੋਕਾਂ ਦੇ ਜਿਹੜੇ ਧਾਰਮਿਕ ਸਰੋਕਾਰ ਆ ਉਹਦੀ ਗੱਲ ਨਹੀਂ ਹੈ, ਹਰ ਤਰ੍ਹਾਂ ਦੇ ਸਰੋਕਾਰ ਆ ਜਿਹੜੇ ਉਹ ਸਿੱਖਾਂ ਨੇ ਦੇਖਣੇ। ਤੋ ਜਦੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਲੁੱਟਣ ਦੀ ਗੱਲ ਆਈ, ਇਹ ਉਵੇਂ ਹੀ ਆ ਜਿਵੇਂ ਅੱਡ ਅੱਡ ਭਾਰਤ ਦੇ ਖਿੱਤਿਆਂ ਦੇ ਵਿੱਚ ਲੋਕ ਲੜਦੇ ਨੇ ਕਿ ਜੀ ਸਾਡੇ ਖਣਿਜ ਪਦਾਰਥ ਲੁੱਟੇ ਜਾ ਰਹੇ ਨੇ। ਸੋ ਪੰਜਾਬ ਕੋਲੇ ਤਾਂ ਇਹਦਾ ਤਾਂ ਨੌਵੀਂ ਪਾਣੀਆਂ ਕਰਕੇ ਆ, ਜਦੋਂ ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਗੱਲ ਆਈ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਜਿਹਦੇ ਬਣਾਉਣ ਦਾ ਸਾਰਾ ਕੰਮ ਕਾਰ ਸਾਡੇ ਅਕਾਲੀ ਭਾਈਚਾਰੇ ਨੇ ਕੀਤਾ, ਜਿਉਂਦੇ ਰਹਿਣ ਸਰਦਾਰ ਬਾਦਲ ਪਰਿਵਾਰ ਵਾਲੇ, ਜਿਹਨਾਂ ਨੇ ਆਪਦੀਆਂ ਮੌਜਾਂ ਲੁੱਟਣ ਦੇ ਲਈ ਪੂਰੇ ਪੰਜਾਬ ਨੂੰ ਇਸ ਹਾਲਾਤ ਚ ਵੀ ਬੰਜਰ ਬਣਦਾ ਤਾਂ ਬਣ ਜਾਵੇ, ਸਾਨੂੰ ਮਿਲਣੇ ਚਾਹੀਦੇ ਆ, ਜਦੋਂ ਦੇਵੀ ਲਾਲ ਤੋਂ ਚੈੱਕ ਲਿਆ, ਸਾਰੀ ਉਹ ਕਹਾਣੀ ਚੱਲ ਰਹੀ ਸੀ। ਹੁਣ ਜਦੋਂ ਆਪਣਾ ਧਰਮ ਯੁੱਧ ਮੋਰਚਾ ਲੱਗਦਾ, ਉਦੋਂ ਪਹਿਲਾਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਜਿਹਦੇ ਚ ਪੂਰਾ ਪੰਜਾਬ ਇੱਕ ਤਰੀਕੇ ਨਾਲ ਸਾਰੀਆਂ ਕਾਮਰੇਡ ਧਿਰਾਂ ਦੇ ਨਾਲ ਹੀ ਸੀ, ਉੱਥੇ ਉਹ ਜਾਂਦੇ ਆ 1982 ਚ, ਉੱਥੇ ਉਹ ਮੋਰਚਾ ਜਿਹੜਾ ਸੀਗਾ ਉਹ ਜਾਨ ਨਹੀਂ ਫੜ ਸਕਿਆ, ਉਹ ਚ ਉਨੀ ਨਹੀਂ ਸੀ, ਉਹ ਪੰਜਾਬ ਬਿਲਕੁਲ ਹਟਕੇ ਇਲਾਕੇ ਤੋਂ ਸੀ, ਬਹੁਤ ਸਾਰੇ ਕਾਰਨ ਸੀਗੇ, ਫਿਰ ਉਹ ਧਰਮ ਯੁੱਧ ਮੋਰਚੇ ਚ ਉਹਦੀ ਗੱਲ ਆ ਗਈ। ਤੋ ਜਿਹੜਾ ਧਰਮ ਯੁੱਧ ਮੋਰਚਾ ਉਹਦੇ ਵਿੱਚ ਇਕੱਲੇ ਲੋਕ ਸਮਝ ਸਕਦੇ ਆ ਖਨੀ ਵੀ ਸ਼ਾਇਦ ਧਰਮ ਦੀਆਂ ਕੁਛ ਗੱਲਾਂ ਹੋਣਗੀਆਂ, ਉਹਦੇ ਚ ਚੰਡੀਗੜ੍ਹ ਪੰਜਾਬ ਨੂੰ ਇੱਥੇ ਜਿਹੜੀ ਆ ਟ੍ਰੇਨ ਜਾਂਦੀ ਆ ਉਹਦਾ ਨਾਂ ਸੱਚਖੰਡ ਐਕਸਪ੍ਰੈਸ ਰੱਖਿਆ ਜਾਵੇ, ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਆਹ ਚੀਜ਼ ਹੋਵੇ, ਇੱਥੋਂ ਟਰਾਂਸਮੀਟਰ ਤੋਂ ਗੁਰਬਾਣੀ ਦਾ ਰਲੇ, ਬਹੁਤ ਸਾਰੀਆਂ ਗੱਲਾਂ ਸੀ ਉਹਦੇ ਚ, ਇਹ ਵੀ ਇੱਕ ਮੁੱਦਾ ਚੱਲਿਆ ਆਉਂਦਾ ਸੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਅਕਾਲੀ ਲੀਡਰਸ਼ਿਪ ਨੇ ਕਪੂਰੀ ਨਹਿਰ ਦਾ ਮੋਰਚਾ ਲਾ ਕੇ ਪੂਰੇ ਪੰਜਾਬ ਨੂੰ, ਪੂਰੀ ਸਿੱਖ ਕੌਮ ਨੂੰ ਇੰਦਰਾ ਦੇ ਤੇ ਕਾਂਗਰਸ ਦੇ ਜਾਂ ਮੁਲਕ ਦੇ ਨਿਜ਼ਾਮ ਦੇ ਨਾਲ ਲੜਾਇਆ ਕਿ ਆਪਾਂ ਪਾਣੀ ਨਹੀਂ ਲੁੱਟੇ ਜਾਣ ਦੇਣੇ, 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਚ ਮੰਨ ਕੇ ਆ ਗਏ ਵੀ ਅਸੀਂ ਨਹਿਰ ਪੱਟ ਕੇ ਦੇਵਾਂਗੇ, ਫਿਰ ਆਪਾਂ ਦਰਬਾਰ ਸਾਹਿਬ ਤੇ ਅਟੈਕ ਜਾਂ ਜਿਹੜਾ ਸਾਡੀ ਕੌਮ ਦਾ ਘਾਣ ਹੋਇਆ ਉਹ ਫਿਰ ਕਿਹੜੇ ਖਾਤੇ ਚ ਪਾਈਏ, ਜੇ ਤੁਸੀਂ ਨਹਿਰ ਤਾਂ ਵੈਸੇ ਮੰਨਦੇ ਸੀਗੇ ਵੀ ਨਹਿਰ ਦੇ ਦੇਣੀ ਹੈ। ਤੋ ਜਿਹੜੀ ਕੌਮ ਸੀ ਉਹ ਇਹਨਾਂ ਦੇ ਦੋਗਲੇਪਣ ਤੋਂ ਦੁਖੀ ਸੀ, ਚਲੋ ਲੌਂਗੋਵਾਲ ਤਾਂ ਆਪਦੇ ਕਾਰਨਾਂ ਕਰਕੇ ਜਿਹੜਾ ਉਹਦਾ ਹੋਣਾ ਸੀ ਹੋ ਗਿਆ, ਪਰ ਨਹਿਰ ਜਿਹੜੀ ਸੀ ਉਹ ਅਕਾਲੀ ਵਜ਼ਾਰਤ ਦੇ ਮੌਕੇ, ਬਰਨਾਲਾ ਵਜ਼ਾਰਤ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ, ਕੈਪਟਨ ਕਮਲਜੀਤ ਸਿੰਘ ਹੋਣੀ, ਇਹ ਸਾਰੇ ਸੀਗੇ ਇਹਨਾਂ ਦੇ ਵੇਲਿਆਂ 'ਚ ਉਹ ਸਾਰੀ ਬਣੀਆਂ ਜਿੰਨੀ ਬਣੀ ਆ। ਬਾਦਲ ਸਾਹਿਬ ਨੇ ਤਾਂ ਮਨਜ਼ੂਰੀਆਂ ਦਿੱਤੀਆਂ, ਚੈੱਕ ਚੁੱਕ ਲੈ ਇਹਨਾਂ ਨੇ ਬਣਾਈ ਜਿਹੜੀ ਬਰਨਾਲਾ ਸਰਕਾਰੇ। ਹੁਣ ਉਸ ਮੌਕੇ ਜਦੋਂ ਨਹਿਰ ਬਣ ਰਹੀ ਸੀ, ਉਸ ਮੌਕੇ ਜਿਹੜੀ ਪੰਥਕ ਕਮੇਟੀ ਲੀਡ ਕਰਦੀ ਸੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦੇ ਵੱਲੋਂ ਫਿਰ ਇਹ ਆਇਆ ਕਿ ਆਪਾਂ ਉਹ ਨਹਿਰ ਪੂਰਨੀ ਹੈ, ਕਾਰ ਸੇਵਾ ਕਰੋ ਤੇ ਉੱਥੇ ਜੀ ਨਹਿਰ ਪੂਰਨੀ ਹੈ, ਇਹ ਪ੍ਰੋਗਰਾਮ ਲਿਖ ਕੇ ਫੜ ਫੜਾਈਆਂ, ਗ੍ਰਿਫਤਾਰੀਆਂ ਹੋ ਜਾਂਦੀਆਂ ਸੀਗੀਆਂ, ਪਰ ਉਹ ਕੀਤਾ। ਅਖੀਰ ਇਹ ਨਹਿਰ ਫਿਰ ਵੀ ਬਣਦੀ ਰਹੀ, ਨਹਿਰ ਨਹੀਂ ਸੀ ਰੁਕ ਰਹੀ, ਤਾਂ ਫਿਰ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਤੇ ਕੁਛ ਹੋਰ ਜਥੇਬੰਦੀਆਂ ਵੱਲੋਂ ਇਹਦਾ ਚੱਕਿਆ ਗਿਆ ਸਟੈਪ, ਫਿਰ ਖਰੜ ਵਾਲੇ ਇਲਾਕੇ ਚ ਮਝਾਤਾ ਸ਼ਾਇਦ ਪਿੰਡ ਦਾ ਨਾਂ, ਉੱਥੇ ਇੱਕ ਐਕਸ਼ਨ ਕਰਕੇ ਇਹ ਸੁਨੇਹਾ ਦੇਣਾ ਚਾਹਿਆ, ਪਰ ਉਹ ਫਿਰ ਬਣਾ ਰੁਕੀ। ਆਖਰ 1990 ਵਿੱਚ ਫਿਰ ਸਾਰੀਆਂ ਖਾੜਕੂ ਜਥੇਬੰਦੀਆਂ ਦੇ ਵਿੱਚ ਇਸ ਗੱਲ ਤੇ ਚਰਚਾ ਹੋਈ ਕਿ ਜਿਸ ਗੱਲ ਤੋਂ ਕੰਮ ਸ਼ੁਰੂ ਹੋਇਆ ਸੀ, ਜਿੱਥੇ ਆਪਾਂ ਖਾਲਿਸਤਾਨ ਦੇ ਸੰਘਰਸ਼ ਤੱਕ ਆ ਗਏ ਹਾਂ, ਉਹ ਨਹਿਰ ਤਾਂ ਉਵੇਂ ਬਣ ਰਹੀ ਹੈ। ਤਾਂ ਫਿਰ ਉਸ ਦਿਨ ਉੱਥੇ ਬੱਬਰ ਖਾਲਸਾ ਦੇ ਸਿਰ ਇਹ ਸੇਵਾ ਆ ਗਈ, ਇਹਨੂੰ ਕੌਮ ਸੇਵਾ ਕਹਿੰਦੀ ਆ, ਪੰਜਾਬ ਦੀ, ਪੰਜਾਬ ਦੇ ਪੁੱਤਾਂ ਨੇ ਸੇਵਾ ਕੀਤੀ ਆ, ਇਹਨੂੰ ਖਾੜਕੂਵਾਦ, ਮਿਲੀਟੈਂਸੀ, ਟੈਰੋਰਿਜ਼ਮ, ਉਹ ਇੰਡੀਆ ਜੋ ਮਰਜ਼ੀ ਕਵੇ, ਸਾਡੀ ਕੌਮ ਇਹਨੂੰ ਸੇਵਾ ਕਹਿੰਦੀ ਆ। 1990 ਦੇ ਵਿੱਚ ਸੇਵਾਦਾਰਾਂ ਨੇ ਸੇਵਾ ਸੰਭਾਲੀ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਸਾਥੀਆਂ ਨੇ, ਭਾਈ ਸੁਖਦੇਵ ਸਿੰਘ ਜੀ ਬੱਬਰ, ਇਹਨਾਂ ਸਿੰਘਾਂ ਨੇ ਉਹ ਐਕਸ਼ਨ ਉੱਥੇ ਕੀਤਾ।
0: ਪਰ ਲਾਸਟ ਈਅਰ ਦੀ ਜੇ ਮੈਂ ਗੱਲ ਕਰਾਂ, ਜਿਵੇਂ ਤੁਸੀਂ ਕਿਹਾ ਕਿ ਮਤਲਬ ISI ਦਾ ਏਜੰਟ ਹੋਣਾ,
1: ਹਾਂਜੀ,
0: ਮਤਲਬ ਅਸੀਂ ਬਿਹਤਰ ਸਮਝਾਂਗੇ,
1: ਹਾਂਜੀ ਹਾਂਜੀ,
0: ਮਤਲਬ ਪਰ ਦੂਜੇ ਪਾਸੇ ਪਿਛਲੇ ਸਾਲ ਜਦੋਂ ਜੰਗ ਵਾਲਾ ਮਾਹੌਲ ਬਣਿਆ,
1: ਹਾਂਜੀ,
0: ਇੰਡੀਅਨ ਆਰਮੀ ਨੇ ਕਲੇਮ ਕੀਤਾ ਕਿ ਉਧਰੋਂ ਮਿਜ਼ਾਈਲ ਚੱਲਣ ਲੱਗੀ ਸੀ ਜਾਂ ਮਤਲਬ ਅਟੈਕ ਹੋ ਰਿਹਾ ਸੀ, ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ
1: ਜੀ,
0: ਤਾਂ ਉਹ ਜਿਹੜਾ ਆ ਅਸੀਂ ਮਤਲਬ ਡਿਫੈਂਸ ਕੀਤਾ
1: ਜੀ,
0: ਉਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ?
1: ਉਸ ਮੌਕੇ ਪੂਰੇ ਪੰਜਾਬ ਨੇ ਕਿਹਾ ਇਹ ਗੱਲ ਆਪਾਂ ਪਹਿਲਾਂ ਮੰਨ ਲਈਏ, ਇਹ ਨਹੀਂ ਕਿ ISI ਦਾ ਏਜੰਟ ਹੋਣਾ ਬੜਾ ਅਸੀਂ, ਇਹ ਤਾਂ ਗੱਲ ਕਹਿਣ ਦੀ ਆ ਨਾ ਵੀ ਕਿਵੇਂ ਕਿਹਾ, ਗੱਲ ਇਹ ਆ ਕਿ ਇਹਨਾਂ ਦਾ ਭਰੋਸਾ ਕਿੰਨਾ ਸਾਡੀ ਕੌਮ ਚ ਖਤਮ ਹੋਇਆ ਹੋਇਆ। ਉਹ ਪਾਕਿਸਤਾਨ ਜਿਹੜਾ ਕਿ ਕਰ ਸਕਦਾ ਅਟੈਕ, ਕੋਈ ਇਹੋ ਜਿਹੀ ਗੱਲ ਨੀ, ਕੋਈ ਡਿੱਗ ਸਕਦੀ ਆ, ਜਾਣ ਕੇ ਵੀ ਸਿੱਟੀ ਜਾ ਸਕਦੀ ਆ, ਕੌਮਾਂ ਲੜਾਈਆਂ ਚ ਕੀ ਨੀ ਹੁੰਦਾ। ਪਰ ਕਮਾਲ ਦੀ ਗੱਲ ਇਹ ਆ ਕਿ ਸਾਰੇ ਪੰਜਾਬ ਚੋਂ ਇਹ ਗੱਲ ਆ ਰਹੀ ਸੀ ਉਹ ਤਾਂ ਨੀ ਸਿੱਟਦੇ, ਤੁਹਾਡਾ ਪਤਾ ਕੁਛ ਨੀ। ਇਹ ਜਿਹੜਾ ਇੰਡੀਆ ਨੇ ਆਪਦੀਆਂ ਕਰਤੂਤਾਂ ਨਾਲ, ਇੰਡੀਅਨ ਸਿਸਟਮ ਨੇ ਸਿੱਖਾਂ ਚ ਆਪਦੀ ਗ੍ਰਿਪ ਲੂਜ਼ ਕੀਤੀ ਹੋਈ ਹੈ, ਜਿਹੜਾ ਆਪਦਾ ਭਰੋਸਾ ਖਤਮ ਕੀਤਾ, ਜਿਹੜਾ ਦਿਨੋਂ ਦਿਨ ਹੋਰ ਘੱਟ ਰਿਹਾ, ਇਹਨਾਂ ਦੀ ਹਰ ਹਰਕਤ ਸਾਨੂੰ ਹੋਰ ਜ਼ਿਆਦਾ ਪਰਾਂ ਤੱਕ ਰਹੀ ਆ। ਜਦੋਂ ਚੌਥੇ ਦਿਨ ਆਇਆ ਹੁੰਦਾ ਨਾ, ਚਲੋ ਸਾਡੇ ਬੜੇ ਸ਼ਬਦ ਹੋਰ ਸੀ ਅੱਜ ਕੱਲ੍ਹ ਇਹ ਆ ਕਿ ਜੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਵੇ ਤਾਂ ਸਹੀ, ਕਿਵੇਂ ਮਰਜ਼ੀ ਹੋ ਰਿਹਾ, ਤੁਹਾਡੇ ਜੁੱਤੀਆਂ ਮਾਰ ਕੇ ਅਗਲੇ ਕਰਵਾ ਰਿਹਾ, ਤੁਹਾਡਾ ਕਦੇ ਪਰਨਾ ਲਾ ਲੈਂਦੇ ਆ, ਕਦੇ ਕੜਾ ਲਾ ਲੈਂਦੇ ਆ, ਕਦੇ ਕੁਛ ਕਰ ਲੈਂਦੇ ਆ। ਸੋ ਉਵੇਂ ਹੀ ਇਸ ਜੰਗੀ ਮਾਹੌਲ ਦੇ ਵਿੱਚ ਕੌਮ ਦੀ, ਪੰਜਾਬ ਦੀ ਜਾਂ ਪੰਥ ਦੀ ਭਾਵਨਾ ਇਹੀ ਸੀ ਕਿ ਸਾਨੂੰ ਬਲੀ ਦਾ ਬੱਕਰਾ ਨਾ ਬਣਾਓ ਜੀ, ਸਾਡਾ ਪਾਕਿਸਤਾਨ ਨਾਲ ਕੋਈ ਰੌਲਾ ਨਹੀਂ, ਤੁਸੀਂ ਲੜਨਾ ਹਰਿਆਣੇ ਵਾਲਾ, ਰਾਜਸਥਾਨ ਵਾਲਾ, ਪਰ ਗੁਜਰਾਤ ਵਾਲਾ ਬਾਰਡਰ ਆ, ਉੱਥੇ ਰੱਜ ਕੇ ਲੜੋ ਜੀ, ਤੁਸੀਂ ਪਾਕਿਸਤਾਨ ਨੂੰ ਮਾਰੋ, ਪਾਕਿਸਤਾਨੀ ਤੁਹਾਨੂੰ ਮਾਰਨ, ਕੋਈ ਚੱਕਰ ਨਹੀਂ ਅਸੀਂ, ਪਰ ਸਾਡਾ ਪੰਜਾਬ ਜਿਹੜਾ ਹੈਗਾ ਸਾਡਾ ਕੋਈ ਮਸਲਾ ਨਹੀਂ, ਕਿਉਂਕਿ ਸਾਨੂੰ ਤਾਂ ਤੁਸੀਂ ਠੋਕਣ ਨੂੰ ਫਿਰਦੇ ਹੋ। ਸਾਡੀ ਕੌਮ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਉਹਦੇ 1984 ਦੇ ਨਵੰਬਰ ਮਹੀਨੇ ਚ ਇੰਦਰਾ ਗਾਂਧੀ ਪਲਾਨ ਬਣਾਈ ਫਿਰਦੀ ਸੀ, ਆ ਜਿਹੜਾ ਡਾਕਟਰ ਸੰਗਤ ਸਿੰਘ ਭਾਰਤੀ ਖੁਫੀਆ ਏਜੰਸੀਆਂ ਦਾ ਅਫਸਰ, ਉਹਨੇ ਲਿਖਿਆ, ਅਸੀਂ ਤਾਂ ਏਜੰਸੀਆਂ ਦੇ, ਇੰਡੀਅਨ ਏਜੰਸੀਆਂ ਦੇ ਬੰਦੇ ਨਹੀਂ ਹੈਗੇ, ਸਾਨੂੰ ਤਾਂ ਇਹ ਕਹਿੰਦੇ ਜੀ ਪਾਕਿਸਤਾਨ ਦੇ ਏਜੰਟ ਨੇ ਤੇ ਫਲਾਨੇ ਏਜੰਟ ਆ, ਤੇ ਇਹਨਾਂ ਦੇ ਅਫਸਰ ਕਹਿੰਦੇ ਨੇ ਬਈ ਭਾਰਤ ਸਰਕਾਰ ਦਾ ਮਿਥਿਆ ਹੋਇਆ ਸੀ ਇੰਦਰਾ ਗਾਂਧੀ ਦਾ, ਕਿ ਪਹਿਲੋਂ ਮੜ ਜੀ ਜੰਗ ਛੇੜ ਦੋ ਫਿਰ ਪਿੱਛੇ ਹੋ ਜਾਓ ਤੇ ਫਿਰ ਢਾ ਲਓ। ਇਹ ਕੰਮ ਹੁਣ ਵੀ ਹੋ ਸਕਦਾ ਸੀ, ਇਹ ਹੁਣ ਬੀਜੇਪੀ ਵੀ ਇਹ ਕੰਮ ਕਰ ਸਕਦੀ ਆ, ਡਭਾਲ ਤਾਂ ਹੈ ਹੀ ਇਹੋ ਜਿਹੀਆਂ ਸਾਜ਼ਿਸ਼ਾਂ ਦਾ ਮਾਹਿਰ ਹੈ ਜੀ। ਸੋ ਜਿਹੜਾ ਕੌਮ ਦਾ ਇੱਕ ਬਤੌਰ ਕੌਮ ਦਿਨੋਂ ਦਿਨ ਡਿਵੈਲਪ ਹੋ ਰਹੀ ਆ ਮਾਇੰਡ ਸੈਟ ਕਿ ਇਹ ਇੰਡੀਆ ਸਾਡੀ ਆਇਡੈਂਟੀ ਦਾ, ਸਾਡੇ ਸਾਰੇ ਕਾਸੇ ਦਾ ਦੁਸ਼ਮਣ, ਤੇ ਸਾਡੇ ਅੰਦਰੋਂ ਹੌਲੀ ਹੌਲੀ ਖੁਰਚ ਖੁਰਚ ਕੇ ਸਿੱਖੀ ਕੱਢ ਰਿਹਾ, ਸਾਡੇ ਸਿੱਖ ਸਿਵਲਾਈਜੇਸ਼ਨ ਦੇ ਹਰ ਹਿੱਸੇ ਨੂੰ, ਉਹਨਾਂ ਦੇ ਹੱਕ 'ਚ ਬੜੇ ਭੁਗਤ ਸਕਦੇ ਆ ਜੀ, ਬੜੇ ਧਾਰਮਿਕ ਵੱਡੇ ਵੱਡੇ ਬਾਬੇ, ਬੜੇ ਵੱਡੇ ਵੱਡੇ MP MLA ਪ੍ਰਧਾਨ ਮੰਤਰੀ, ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਸੀਗਾ, ਤੇ ਉੱਥੇ ਸਾਰੀ ਕੌਮ ਪਿੱਟਦੀ ਫਿਰਦੀ ਆ ਮੁਲਕਾਂ 'ਚ ਅੱਡ ਅੱਡ, ਤੇ ਉਹ UNO 'ਚ ਜਾ ਕੇ ਕਹਿਣ ਲੱਗਿਆ ਹੋਇਆ ਸੀਗਾ ਕਿ ਸਾਨੂੰ ਤਾਂ ਜੀ ਉੱਥੇ ਕੋਈ ਹੈ ਨੀਗਾ ਜੀ, ਸਾਡਾ ਤਾਂ ਨਵੰਬਰ 'ਚ ਕੁਛ ਨਹੀਂ ਹੋਇਆ ਜੀ, ਸਾਡਾ ਤਾਂ ਠੀਕ ਆ ਜੀ। ਤੋ ਜਿਹੜੀ ਕੌਮ ਦੇ ਰੂਪ ਚ ਗੱਲ ਆ ਉਹ ਇਹੀ ਆ ਕਿ ਸਿੱਖ ਇਸ ਗੱਲ ਨੂੰ ਸਮਝ ਰਹੇ ਨੇ, ਸਿੱਖ ਰਹੇ ਨੇ, ਬਹੁਤ ਸਾਰੇ ਕਾਰਨ ਹੁੰਦੇ ਆ ਜਿਹਦੀ ਕਰਕੇ ਕਹਿ ਨਹੀਂ ਸਕੀਦਾ। ਜਥੇਦਾਰ ਗੁਰਚਰਨ ਸਿੰਘ ਟੌੜਾ ਸਾਰੀ ਕੌਮ ਦੇ ਉਹਨਾਂ ਸਿੱਖਾਂ ਦਾ ਪ੍ਰਤੀਨਿਧ ਵਾ ਜਿਹੜੇ ਕਹਿ ਨਹੀਂ ਸਕਦੇ ਪਰ ਜਿਉਂਦੇ ਆ। ਜਥੇਦਾਰ ਟੌੜਾ ਬਾਰੇ ਮਾਰਕ ਟੱਲੀ ਨੇ ਕਿਤਾਬ ਲਿਖੀ ਆ, ਗੱਲ ਲਿਖੀ ਆ ਕਿ ਉਹ ਪੱਕੇ ਸਿੱਖਾਂ ਦੀ ਆਜ਼ਾਦੀ ਦੇ ਮਦਈ ਸੀ ਪਰ ਉਹਨਾਂ ਤੋਂ ਕਹਿ ਨਹੀਂ ਹੋਇਆ, ਮਾਰਕ ਟੱਲੀ ਦੀ ਅਸੈਸਮੈਂਟ ਹੈ। ਤੇ ਟੌੜਾ ਸਾਹਿਬ ਦੇ ਜਿੰਨੇ ਸਮਰਥਕ ਨੇ ਉਹ ਵੀ ਸਾਰੇ ਇਸ ਗੱਲ ਨੂੰ ਮੰਨਦੇ ਆ, ਪਰ ਟੌੜਾ ਸਾਹਿਬ ਵਾਂਗੂ ਹੀ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜੀ, ਜਿਨ੍ਹਾਂ ਨੂੰ ਅੱਜ ਇੰਡੀਆ ਜਾਂ ਮਾਹੌਲ ਇਹ ਸਮਝ ਰਿਹਾ ਹੋਣਾ ਖਨੀ। ਮੈਂ ਤਾਂ ਦੇਖਿਆ ਜੀ ਆ ਜਿਹੜੀ ਸਾਡੀ ਸਾਰੀ ਹੁਣ ਪਿਛਲੇ ਸਮੇਂ 'ਚ ਹੋ ਕੇ ਹਟੀ ਆ, ਪੁਲਿਸ ਦੇ ਵਿੱਚੋਂ, ਫੌਜ ਦੇ ਵਿੱਚੋਂ, ਮਾਸਟਰਾਂ ਚੋਂ, ਡਾਕਟਰਾਂ ਚੋਂ, ਜਿਹੜੇ 26 ਜਨਵਰੀ 15 ਅਗਸਤ ਨੂੰ ਤਿਰੰਗੇ ਨੂੰ ਸਲੂਟ ਜੇ ਦਿੰਦੇ ਆ, ਉਹਨਾਂ ਵਿੱਚੋਂ ਵੀ ਪਤਾ ਨੀ ਕਿਹੜਾ ਕਿਹੜਾ ਕੌਮ ਦੀ ਸੇਵਾ 'ਚ ਹਿੱਸਾ ਪਾ ਗਿਆ ਜੀ। ਜਦੋਂ ਕੌਮ ਦਾ ਸਵਾਲ ਆਉਂਦਾ ਉਦੋਂ ਹਰ ਸਿੱਖ ਆਪਦਾ ਫਰਜ਼ ਪਛਾਣਦਾ। ਇਹ ਠੀਕ ਆ ਕਿ ਜਿਹੜੇ ਹੁੰਦੇ ਆ ਹਾਲਾਤ, ਉਹਦੇ ਵਿੱਚ ਕਈ ਵਾਰੀ ਮਜਬੂਰੀਆਂ 'ਚ ਬੰਦੇ ਕਰਦੇ ਆ, ਮੈਨੂੰ ਤਾਂ ਅਕਾਲੀ ਲੀਡਰਸ਼ਿਪ ਦੇ ਵੀ ਚਾਹੇ 100% ਤਾਂ ਨਹੀਂ, ਚਾਹੇ 1% ਹੀ ਆ, ਇਹ ਕਦੇ ਕਦੇ ਆਉਂਦਾ ਵੀ ਕਦੇ ਵਕਤ ਆਊਗਾ ਇਹ ਵੀ ਖਾਲਿਸਤਾਨ ਦੇ ਝੰਡੇ ਚੁੱਕਣਗੇ, ਜੇਕਰ ਇਹਨਾਂ ਨੂੰ ਸੱਤਾ ਨਾ ਮਿਲੀ, ਜਿਵੇਂ ਹੁਣ ਸਾਡੇ ਬਾਦਲ ਸਾਹਿਬ, ਬਾਦਲ ਦਲ ਵਾਲੇ ਨੇ ਭਰਾ ਸਾਡੇ, ਹੁਣ ਕਈ ਵਾਰੀ ਜਿਹੜਾ 'ਚ ਨਜ਼ਰਬੰਦ ਸਿੰਘਾਂ ਦੀ ਵੀ ਗੱਲ ਕਰਦੇ ਆ, ਹੁਣ ਪੰਥਕ ਏਜੰਡੇ ਦੀ ਵੀ ਗੱਲ ਕਰਦੇ ਆ, ਜੇ ਕਦੇ 2 ਵਾਰੀ ਇਹ ਸੱਤਾ ਤੋਂ ਪਰਾਂ ਰਹੇ, ਇਹਨਾਂ ਨੇ ਖਾਲਿਸਤਾਨ ਦੇ ਝੰਡੇ ਚੱਕ ਲੈਣੇ ਆ, ਇਹੋ ਜਿਹੇ ਹੁੰਦੇ ਨੇ ਇਹ ਸਿਆਸੀ ਬੰਦੇ।
0: ਤੁਹਾਨੂੰ ਐਂ ਕਿਉਂ ਲੱਗਦਾ? ਜਾਂ ਜਿਵੇਂ ਇੱਕ ਇੱਕ ਗੱਲ ਤੁਸੀਂ ਉਹ ਤਿਰੰਗੇ ਦੀ ਗੱਲ ਕਰ ਰਹੇ ਸੀ ਜਾਂ ਸਲੂਟ ਵਾਲੀ ਗੱਲ ਕਰ ਰਹੇ ਸੀ, ਅਕਾਲੀ ਮਿਨਿਸਟਰ ਨੇ ਸਲੂਟ ਨਹੀਂ ਕੀਤਾ
1: ਜੀ। ਦੇਖੋ ਗੱਲ ਇਹ ਆ, ਸਾਡੀ ਕੌਮ ਨੂੰ ਨਾ ਜਿਹੜੀ ਗਿਆਨ ਦੀ ਤਾਕਤ ਆ ਇਹ ਬੜੀ ਵੱਡੀ ਆ। ਮੇਰੇ ਹੱਥ 'ਚ AK-47 ਚੱਕੀ ਹੋਵੇ ਜਾਂ ਮੈਂ ਇੱਥੇ 47 ਰੱਖ ਕੇ ਬੈਠਾ, ਸੌਖਾ ਹੀ ਕੰਮ ਆ। 4 ਹੋਮਗਾਰਡ ਵਾਲੇ ਵੀ ਆ ਜਾਣ ਨਾ, ਡੰਡੇ ਲੈ ਕੇ ਆ ਜਾਣ, ਉਹ ਵੀ ਮੈਨੂੰ ਕਰ ਲੈਣਗੇ ਵੀ ਆ ਇੱਧਰ। ਪਰ ਜੇ ਗਿਆਨ ਆ, ਗਿਆਨ ਦੀ ਤਾਕਤ ਆ, ਗਿਆਨ ਦਾ ਹਥਿਆਰ ਆ, ਉਹ ਜ਼ਿਆਦਾ ਵਧੀਆ ਕਾਰਗਰ ਆਉਂਦਾ। ਕਿਹਾ ਜਾਂਦਾ ਨਾ ਵੀ ਜਿਹੜਾ ਕਲਮ ਆ ਇਹਦੀ ਤਾਕਤ ਜਿਹੜੀ ਆ, ਇਹ ਨੀ ਵੀ ਗੰਨ ਦੀ ਤਾਕਤ ਕੋਈ ਅਰਥ ਨਹੀਂ ਰੱਖਦੀ, ਸਾਡੇ ਤਾਂ ਗੁਰੂ ਸਾਹਿਬ ਨੇ ਹਥਿਆਰਾਂ ਨੂੰ ਬਹੁਤ ਪੀਰ ਜਿਹੇ ਹਮਾਰੇ ਪੀਰ ਕਿਹਾ, ਹਥਿਆਰ ਤੋਂ ਬਗੈਰ ਤਾਂ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੱਥੇ ਹੀ ਨਾ ਲੱਗੀ ਇੱਥੇ।

ਅਕਾਲ ਤਖ਼ਤ ਦੇ ਜਥੇਦਾਰ ਨੇ ਕਹਿ ਦਿੱਤਾ ਸੀ ਗਿਆਨੀ ਕਿਰਪਾਲ ਸਿੰਘ ਨੇ ਤੇ ਸੰਤ ਭਿੰਡਰਾਂ ਵਾਲੇ ਮੱਥਾ ਟੇਕ ਕੇ ਲੰਘ ਜਾ ਕਰਨ। ਉਹ ਕਹਿੰਦੇ ਵੀ ਸੰਤ ਜੀ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਨੀ ਆਉਂਦੇ। ਉਹ ਕਹਿੰਦੇ ਕਰਾਂ ਕੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਹੁਕਮ ਆ ਕੇ ਸ਼ਾਸਤਰ ਲੈ ਕੇ ਨੀ ਆਉਣੇ, ਤੇ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਵੀ ਮੇਰਾ ਬਿਨਾਂ ਹਥਿਆਰਾਂ ਤੋਂ ਮੇਰੇ ਮੱਥੇ ਨੀ ਲੱਗਣਾ। ਸੋ ਸ਼ਾਸਤਰ ਦਾ ਇੱਕ ਵੱਖਰਾ ਕੋਨਸੈਪਟ ਆ, ਪਰ ਗਿਆਨ ਜਿਹੜਾ ਹੈਗਾ ਉਹਦੀ ਇੱਕ ਵੱਖਰੀ ਤਾਕਤ ਆ। ਅੱਜ ਦੇ ਦੌਰ ਵਿੱਚ ਸਾਡੇ ਬੰਦਿਆਂ ਨੂੰ ਹਰ ਤਰ੍ਹਾਂ ਦਾ ਲਿਟਰੇਚਰ ਪੜ੍ਹਨਾ ਚਾਹੀਦਾ। ਜਦੋਂ ਮੇਰੇ ਕੋਲ ਇੱਥੇ ਲੋਕ ਆਉਂਦੇ ਨੇ ਮੈਂ ਉਹਨਾਂ ਨੂੰ ਦਿਖਾਉਣਾ, ਦਿਖਾਉਣ ਦਾ ਭਾਵ ਇਹ ਹੈਗਾ ਕਿ ਤੁਹਾਨੂੰ ਪਤਾ ਹੋਵੇ ਮੈਂ 1982 ਤੋਂ ਲੈ ਕੇ 95 ਤੱਕ ਦਾ ਸਾਰਾ ਅਜੀਤ ਅਖਬਾਰ ਸਾਂਭ ਕੇ ਰੱਖਿਆ ਕਾਹਦੇ ਲਈ, ਕਿਉਂਕਿ ਇਹ ਸਾਡੀ ਉਹਨਾਂ ਦਿਨਾਂ ਦੀ ਹਿਸਟਰੀ ਆ ਕਿ ਅਸਲ ਵਿੱਚ ਕੀ ਵਾਪਰਿਆ ਸੀ, ਕਿਉਂਕਿ ਤੁਹਾਨੂੰ ਹੁਣ ਇੰਡੀਆ ਨਾ ਦੱਸੇ ਤੁਸੀਂ ਆਹ ਪੜ੍ਹ ਲਓ। ਇਵੇਂ ਹੀ ਹਿੰਦੂ ਧਰਮ ਦਾ ਸਾਰਾ ਜਿੰਨਾ ਲਿਟਰੇਚਰ ਆ, 400 ਤੋਂ ਵੱਧ ਕਿਤਾਬਾਂ ਮੈਂ ਲਿਖੀਆਂ ਰੱਖੀਆਂ ਹੋਈਆਂ ਨੇ। ਪਿੱਛੇ ਜੇ ਕੋਈ ਕਾਮਰੇਡ ਸੱਜਣ ਕੋਈ ਗੱਲ ਚੱਲਦੀ ਸੀਗੀ ਕਿਸੇ ਮਸਲੇ ਤੇ, ਮੈਂ ਉਹਦੇ ਬਾਰੇ ਗੱਲ ਕੀਤੀ, ਉਹ ਕਹਿੰਦਾ ਇਹਨਾਂ ਤਾਂ ਸਾਨੂੰ ਨੀ ਪਤਾ ਹੋਣਾ। ਮੈਂ ਕਿਹਾ ਵੀ ਤੁਹਾਡੀ ਨਕਸਲਵਾਦੀ ਲਹਿਰ ਜਾਂ ਕਾਮਰੇਡ ਲਹਿਰ ਦਾ ਕੋਈ ਵਿਰਲਾ ਹੀ ਦਸਤਾਵੇਜ਼ ਹੋਊ, ਕੋਈ ਕਿਤਾਬ ਹੋਊਗੀ। ਆ ਜਿਹੜੇ ਤੁਸੀਂ ਸਾਡੇ ਖਿਲਾਫ ਕੱਢਦੇ ਸੀ, ਸੁਰਖ ਰੇਖਾ, ਸੁਰਖ ਲੀ, ਜਨਤਕ, ਉਹ ਸਭ ਰੱਖੇ ਹੋਏ ਨੇ। ਹੁਣ ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ ਉਹਨਾਂ ਤੁਹਾਨੂੰ ਗੱਲਾਂ ਦੀ ਸਮਝ ਹੋਊਗੀ। ਅਸਰ ਨਾ ਲਓ, ਤੁਸੀਂ ਤੋਲੋ ਹਰ ਇੱਕ ਚੀਜ਼ ਨੂੰ ਗੁਰਬਾਣੀ ਦੀ ਰੋਸ਼ਨੀ ਚ, ਆਪਦੇ ਇਤਿਹਾਸ ਦੇ ਨਜ਼ਰੀਏ ਤੋਂ। ਹੁਣ ਜਿਹੜਾ 1947 ਤੋਂ ਪਹਿਲਾਂ ਇਸ ਮੁਲਕ ਦਾ ਝੰਡਾ ਬਣਨ ਦੀ ਆਈ, ਝੰਡਾ ਕਮੇਟੀ ਬਣੀ ਵੀ ਮੁਲਕ ਦਾ ਝੰਡਾ ਬਣਨਾ, ਸਿੱਖ ਕਹਿਣ ਜੀ ਅਸੀਂ ਸਾਡਾ ਵੀ ਰੰਗ ਪਾਓ, ਉਹ ਕਹਿੰਦੇ ਜੀ ਤਿਰੰਗਾ ਬਣਨਾ। ਤਿਰੰਗਾ ਜਿਹੜਾ ਹੈਗਾ ਉਹਦੇ ਚ ਉਹ ਜਿਹੜਾ ਲਾਲ ਜਿਹਾ ਰੰਗ ਆ ਭਗਵਾਂ ਜਿਹਾ, ਉਹ ਜੀ ਆ ਗਿਆ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ, ਚਿੱਟਾ ਜਿਹੜਾ ਹੈਗਾ ਉਹ ਈਸਾਈਆਂ ਦਾ, ਤਿੰਨ ਕੌਮਾਂ ਨੇ। ਉਹ ਕਹਿੰਦੇ ਨਾਲੇ ਕਹਿੰਦੇ ਉਹਨੇ ਹਿੰਦੂ ਮੁਸਲਿਮ ਸਿੱਖ ਈਸਾਈ, ਬਾਬਾ ਖੜਕ ਸਿੰਘ ਹੋਣੀ ਕਹਿਣ ਤੋਂ ਇਸ ਗੱਲ ਤੇ ਰਫੜ ਪੈਣ ਲੱਗ ਗਿਆ। ਜਿੱਦਣ ਤੋਂ ਝੰਡਾ ਕਮੇਟੀ ਦਾ ਕੰਮ ਸ਼ੁਰੂ ਹੋਇਆ, ਸਿੱਖ ਲੜਦੇ ਰਹੇ, ਬਹੁਤ ਜ਼ੋਰਦਾਰ ਤਰੀਕੇ ਨਾਲ ਲੜੇ, ਇੱਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਇੱਕ ਇਹਨਾਂ ਨਾਲ ਲੜ ਰਹੇ ਸੀ ਲਾਲਿਆਂ ਨਾਲ, ਇਹ ਕਹਿਣ ਜੀ ਤੁਸੀਂ ਤਾਂ ਸਿੱਖ ਤਾਂ ਹਿੰਦੂ ਹੀ ਨੇ, ਤੁਹਾਡਾ ਰੰਗ ਬਸ ਇਹਦੇ ਵਿੱਚ ਹੀ ਆ ਗਿਆ ਜਿਹੜਾ ਸਾਡੇ ਵਾਲਾ ਰੰਗ। ਉਹ ਕਹਿੰਦੇ ਸਾਡੀ, ਔਰ ਸਭ ਤੋਂ ਵਧੀਆ ਸਟੇਟਮੈਂਟਸ ਜਿਹੜੀਆਂ ਨੇਗੀਆਂ ਵੱਖਰੇ ਪੜਦੇ ਉੱਤੇ ਕੌਮ ਦੇ ਬਾਰੇ, ਜੇ ਕਿਸੇ ਨੇ ਪੜ੍ਹਨੀਆਂ ਹੋਣ, ਨਫ਼ਰਤ ਤਿਆਗ ਦੇ, ਉਹ ਵੀ ਉਹਨੇ ਮਾੜੀਆਂ ਕੀਤੀਆਂ, ਮਾਸਟਰ ਤਾਰਾ ਸਿੰਘ ਨੇ ਕਾਫੀ ਫੈਸਲੇ ਉਹਦੇ ਗਲਤ ਨੇ, ਪਰ ਜੇ ਕਿਸੇ ਨੇ ਸਿੱਖ ਕੌਮ ਦੇ ਬਾਰੇ ਵੱਖਰੇ ਪੜ ਦੀਆਂ ਗੱਲਾਂ ਸਮਝਣੀਆਂ ਹੋਣ ਤਾਂ ਸਭ ਤੋਂ ਵਧੀਆ ਮਾਸਟਰ ਤਾਰਾ ਸਿੰਘ ਦੀਆਂ ਨੇ। ਉਹ ਸ਼ਰੇਆਮ ਹੀ ਕਹਿੰਦੇ ਸੀ ਮੈਂ ਹਿੰਦੂ ਦੀ ਗੁਲਾਮੀ ਤੋਂ ਬਚਣਾ ਜੀ, ਮੈਨੂੰ ਤੁਸੀਂ ਮੇਰੇ ਇੱਥੇ ਫੱਟੇ ਤੇ ਲਿਖ ਕੇ ਲਾ ਦੋ ਮੇਰੇ ਮੱਥੇ ਤੇ ਵੀ ਮੈਂ ਫਿਰਕੂ ਹਾਂ, ਕਹਿ ਦੋ ਮੈਨੂੰ ਫਿਰਕੂ, ਪਰ ਮੈਂ ਹਿੰਦੂ ਹੋਣ ਤੋਂ ਇਨਕਾਰ ਕਰਦਾ, ਮੈਂ ਹਿੰਦੂ ਨਹੀਂ ਹੈਗਾ, ਮੈਂ ਸਿੱਖ ਹਾਂ। ਬੜਾ ਕਮਾਲ ਦੇ ਉਹਦੇ ਇਸ ਪੱਖੋਂ ਵਿਚਾਰ ਸੀ, ਹੋਰ ਉਹਦੇ ਫੈਸਲਿਆਂ ਬਾਰੇ ਸਾਡੇ ਚਲੋ। ਹੁਣ ਗੱਲ ਇਹ ਹੋਈ ਕਿ ਮਾਸਟਰ ਤਾਰਾ ਸਿੰਘ ਸਮੇਤ ਸਾਰੀ ਲੀਡਰਸ਼ਿਪ, ਪਰ ਗਾਂਧੀ ਐਂਡ ਕੰਪਨੀ ਦਾ ਇੱਕੋ ਹੀ ਰਾਗ, ਡੋਮੀਨੈਂਸ ਸੀ, ਉਹਦੀ ਪ੍ਰਭਾਵ ਬੜਾ ਸੀ, ਤੇ ਨਹੀਂ ਇਹਨਾਂ ਤੇ ਦੋਸ਼ ਲੱਗਣਾ ਸੀਗਾ ਬਈ ਇਹ ਸਿੱਖ ਤਾਂ ਜੀ ਆਜ਼ਾਦੀ ਦੇ ਸੰਘਰਸ਼ ਵਿੱਚੋਂ ਵਿੱਚ ਨਹੀਂ ਆ ਰਹੇ। ਸਿੱਖਾਂ ਨੇ ਆਪਦਾ ਵੱਖਰਾ ਝੰਡਾ ਚੱਕ ਕੇ ਮਾਰਚ ਕੀਤੇ ਨੇ, ਸਾਰੇ ਆਜ਼ਾਦੀ ਸੰਘਰਸ਼ ਚ ਇਹਨਾਂ ਦਾ ਰੰਗ ਨਹੀਂ ਪਾਇਆ। ਸਿੱਖ ਕਦੇ ਕਹਿਣ ਵੀ ਖੱਟਾ ਜਿਹਾ ਪਾ ਦੋ, ਪੀਲਾ ਪਾ ਦੋ, ਨੀਲਾ ਪਾ ਦੋ, ਕਾਲਾ ਪਾ ਦੋ, ਪਰ ਉਹਨਾਂ ਨੇ ਰੰਗ ਨਹੀਂ ਪਾਇਆ। ਤੋ ਜਿਹੜਾ ਤਿਰੰਗਾ ਝੰਡਾ 1947 ਤੋਂ ਬਾਅਦ ਇਸ ਮੁਲਕ ਦਾ ਝੰਡਾ ਬਣਿਆ, ਉਹਦੇ ਚ ਸਿੱਖਾਂ ਦਾ ਰੰਗ ਨਹੀਂ ਹੈ। ਇਹ ਗੱਲ ਫੈਡਰੇਸ਼ਨ ਦੇ ਕੈਂਪਾਂ ਚ ਜਾਂ ਹੋਰ ਜਿੱਥੇ ਜਿੱਥੇ ਵੀ ਕਿਤੇ ਸਿਖਾਈ ਗਈ, ਸਿਖਾਉਣ ਵਾਲੇ ਵੀ ਉਦੋਂ 1947 ਤੋਂ ਪਹਿਲਾਂ ਦੇ ਜਿਹੜੇ ਮਾਹੌਲ ਚ ਸੀਗੇ ਲੋਕ, ਉਹਨਾਂ ਨੇ ਜਦੋਂ ਕੀਤਾ ਉਹਦਾ ਨਤੀਜਾ ਇਹ ਨਿਕਲਿਆ ਕਿ ਬੜੇ ਇਹੋ ਜਿਹੇ ਸਾਡੇ ਆਗੂ ਸੱਜਣ ਸੀ, ਜਿਹੜੇ ਅਕਾਲੀ ਦਲ ਦੇ ਫੈਡਰੇਸ਼ਨ ਚੋਂ ਗਏ ਆਗੂ ਸਰਦਾਰ ਮਨਜੀਤ ਸਿੰਘ ਕਲਕੱਤਾ, ਉਹ ਚਾਹੇ ਵਜ਼ੀਰ ਵੀ ਬਣ ਜਾਂਦੇ ਸੀ, ਉਹ 26 ਜਨਵਰੀ 15 ਅਗਸਤ ਨੂੰ ਸਕਿੱਪ ਕਰ ਜਾਂਦੇ ਸੀਗੇ ਕਿ ਮੈਂ ਤਿਰੰਗੇ ਨੂੰ ਸਲਿਊਟ ਨਹੀਂ ਕਰਨਾ, ਇਹਦੇ ਵਿੱਚ ਉਹਦਾ ਰੰਗ ਪਾਇਆ ਹੈ। ਹਾਲਾਂਕਿ ਉਹਦੇ ਹੋਰ ਕਈ ਗੱਲਾਂ ਨਾਲ ਆਪਾਂ ਅਸਹਿਮਤ ਹੋ ਸਕਦੇ ਹਾਂ, ਪਰ ਇਹ ਗੱਲ ਜਦੋਂ ਮੈਂ ਸੁਣਦਾ ਸੀ ਮੈਨੂੰ ਲੱਗਦਾ ਸੀ ਵੀ ਵਾਹ ਵਧੀਆ ਗੱਲ ਆ। ਤੋ ਇਵੇਂ ਹੀ ਸਾਡੀ ਹੁਣ ਜਿੰਨੀਆਂ ਕੌਮ ਆ, ਇਹਨਾਂ ਚੋਂ ਜਿਹਨੂੰ ਮਰਜ਼ੀ ਪੁੱਛ ਲਓ ਵੀ ਤੁਸੀਂ ਤਿਰੰਗੇ ਨੂੰ ਸਲਿਊਟ ਕਿਉਂ ਕਰਦੇ ਆ, ਇਹ ਤਿਰੰਗਾ ਤਾਂ ਉਦਣ ਟੈਂਕ ਤੇ ਲੱਗਿਆ ਹੋਇਆ ਸੀ ਜਿੱਦਣ ਤੁਹਾਡੇ ਧਰਮ ਸਥਾਨ ਤੇ ਗੋਲੇ ਚੱਲਦੇ ਸੀ, ਇਸ ਤਿਰੰਗੇ ਦੀ ਛਾਂ ਹੇਠ ਤੁਹਾਡੀ ਕੌਮ ਦੀ ਨਸਲ ਖੁਸ਼ੀ ਹੋਈ, ਇਸ ਤਿਰੰਗੇ ਨੂੰ ਗੱਡ ਕੇ ਤੁਹਾਡੇ ਬੰਦੇ ਮਾਰੇ ਗਏ, ਤੁਹਾਡੀਆਂ ਧੀਆਂ ਭੈਣਾਂ ਰੇਪ ਕੀਤੀਆਂ ਗਈਆਂ, ਉਹ ਤਿਰੰਗਾ ਇੱਥੇ ਆ ਜਦੋਂ ਆਸਫਾ ਨੌ ਦੀ ਬੱਚੀਆਂ ਰੇਪ ਹੋਇਆ, ਤਿਰੰਗਾ ਯਾਤਰਾ ਨਿਕਲੀ ਆ ਕਠੂਆ ਦੇ ਵਿੱਚ, ਉਹ ਤਿਰੰਗਾ ਜਿਹੜਾ ਸਾਨੂੰ ਪ੍ਰਵਾਨ ਹੀ ਨਹੀਂ ਕਰਦਾ ਸਾਡੀ ਆਈਡੈਂਟੀ ਨੂੰ, ਸਾਡੇ ਵੱਖਰੇ ਜਿਹੜਾ ਰੂਪ ਸਰੂਪ ਆ ਸਾਡੀ ਸਾਰੀ ਚੀਜ਼ ਨੂੰ, ਤੇ ਉਹੀ ਚੀਜ਼ ਦੇ ਆਧਾਰ ਤੇ ਮੁੜ ਕੇ ਡਾਕਟਰ ਅੰਬੇਦਕਰ ਦੀ ਕਮਾਂਡ ਹੇਠ ਆ ਬਣ ਗਿਆ ਸੰਵਿਧਾਨ। ਹੁਣ 26 ਜਨਵਰੀ ਵਾਲੇ ਦਿਨਾਂ ਚ ਸਾਡੇ ਬਹੁਤ ਸਾਰੇ ਜਿਹੜੇ ਭਾਰਤ ਦੇ ਮੂਲ ਵਾਸੀ, ਜਿਹਨਾਂ ਨੂੰ ਬਾਅਦ ਚ ਦਲਿਤ ਵੀ ਕਿਹਾ ਗਿਆ, ਬਾਹਮਣ ਨੇ ਸ਼ੂਦਰ ਵੀ ਕਿਹਾ, SC ST ਵੀ ਕਹਿ ਦਿੰਦੇ ਆ, ਉਹ ਕਹਿੰਦੇ ਨੇ ਕਿ ਜੀ ਡਾਕਟਰ ਅੰਬੇਦਕਰ ਨੇ ਸੰਵਿਧਾਨ ਲਿਖਿਆ, ਤੇ ਜਦੋਂ ਸਿੱਖ ਕੌਮ ਕਹਿੰਦੀ ਆ ਵੀ ਜੇ ਸੰਵਿਧਾਨ ਉਹਨੇ ਲਿਖਿਆ, ਹਾਲਾਂਕਿ ਇਹ ਗੱਲ ਹੁਣ ਬੜੀ ਸਪਸ਼ਟ ਆ, ਗੂਗਲ ਤੇ ਲਿਖ ਕੇ ਪਾ ਲਓ, ਡਾਕਟਰ ਅੰਬੇਦਕਰ ਸਾਹਿਬ ਤਾਂ ਆਪ ਮੰਨਦੇ ਆ ਵੀ ਇਹ ਸੰਵਿਧਾਨ, ਮੈਂ ਤਾਂ ਇਹਦੇ ਚ ਕੰਮ ਕੀਤਾ, ਇਹਨੂੰ ਬਣਾਉਣ ਵਾਲੀ ਕਮੇਟੀ ਦੇ ਵਿੱਚ ਮੈਂ ਇਹਦਾ ਹੈਗਾ, ਪਰ ਮੇਰੇ ਬਹੁਤ ਸਾਰੇ ਮੈਂਬਰ ਸੀ, ਕਾਫੀ ਵੱਡੀ ਗਿਣਤੀ ਚ ਮੈਂਬਰ ਸੀ, ਮੈਂ ਵੀ ਇਹਨੂੰ ਬਣਾਉਣ ਵਾਲਿਆਂ ਚ ਇੱਕ ਵਾਂ, ਪਰ

ਇਹ ਸੰਵਿਧਾਨ ਜੇਕਰ ਜਿੰਨਾ ਵੀ ਵਧੀਆ ਮਰਜ਼ੀ ਹੋਵੇ, ਜੇ ਇਹਨੂੰ ਅੱਗ ਲਾਉਣੀ ਹੋਵੇ ਸਭ ਤੋਂ ਪਹਿਲਾਂ ਮੈਂ ਲਾਊਂਗਾ। ਡਾਕਟਰ ਅੰਬੇਦਕਰ ਦੀ ਕਿਤਾਬ ਆਪ ਬੀਤੀ ਉਹਦੀ ਸਵੈ ਜੀਵਨੀ ਮੈਂ ਰੱਖੀ ਹੋਈ ਆ, ਉਹਨੇ ਇਹ ਗੱਲ ਪਾਰਲੀਮੈਂਟ ਚ ਬੋਲੀ ਹੋਈ ਹੈ। ਤੇ ਡਾਕਟਰ ਅੰਬੇਦਕਰ ਦੇ ਜਿਹੜੇ ਹੈਗੇ ਆ ਸਮਰਥਕ, ਉਹ ਇਹ ਗੱਲ ਭੁੱਲ ਜਾਣ ਬਈ ਜੇਕਰ ਤੁਸੀਂ ਕਹੋਗੇ ਨਾ ਕਿ ਸਭ ਕੁਛ ਉਹਨਾਂ ਨੇ ਲਿਖਿਆ, ਤਾਂ ਜਿਹੜੇ ਇਸ ਸੰਵਿਧਾਨ ਤੋਂ ਪੀੜਤ ਨੇ, ਵਿਕਟਿਮ ਨੇ ਇਹਦੇ, ਉਹ ਜਦੋਂ ਫਿਰ ਇਹਨੂੰ ਮਾੜਾ ਬੋਲਣਗੇ, ਫਿਰ ਡਾਕਟਰ ਅੰਬੇਦਕਰ ਨੂੰ ਵੀ ਮਾੜਾ ਬੋਲਣਗੇ ਵੀ ਸਾਡੇ ਤੇ ਬੇੜੀਆਂ ਚ ਵੱਟੇ ਇਹਨਾਂ ਨੇ ਪਾਏ ਨੇ। ਸੋ ਅਸਲ ਵਿੱਚ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ, ਹਿੰਦੂ ਇਜ਼ਮ ਨੇ ਸਿੱਖਾਂ ਦੀ ਆਈਡੈਂਟੀ ਖਤਮ ਕਰਨ ਦਾ ਜਿਵੇਂ ਤਿਰੰਗੇ ਤਿਰੰਗ ਨਹੀਂ ਪਾਇਆ, ਉਵੇਂ ਸਿੱਖਾਂ ਦੇ ਲਈ ਸੰਵਿਧਾਨ ਵਿੱਚ ਉਹਨਾਂ ਨੇ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਹਾਂ, ਉਹ ਸ਼ੈਤਾਨ ਬੜੇ ਆ ਸਾਡੀ ਕੌਮ, ਜਿਵੇਂ ਹੁਣ ਮੈਂ ਗੱਲ ਕਰਦਾ, ਮੈਂ ਸਿੱਧੀ ਸਟ੍ਰੇਟ ਗੱਲ ਕਰਨ ਦੀ ਦੱਸਦੀ ਹਾਂ, ਹਿੰਦੂ ਮੇਰੇ ਵਰਗਾ ਨਹੀਂ ਹੈਗਾ, ਹਿੰਦੂ ਹਿੰਦੂ ਆ, ਉਹ ਹਰ ਗੱਲ ਸਾਮ ਦਾਮ ਦੰਡ ਭੇਦ, ਉਹ ਮਤਲਬ ਕਿ ਗੱਲ ਨੂੰ ਬੜਾ ਤਰੀਕੇ ਨਾਲ ਕਹਿੰਦੇ ਆ, ਤੇ ਉਹਦੇ ਵਿੱਚ ਫਸ ਕੇ ਸਾਡੇ ਕਈ ਬੰਦੇ, ਖਾਸ ਤੌਰ ਤੇ ਮੈਨੂੰ ਹਾਸਾ ਆਉਂਦਾ ਜਦੋਂ ਮੈਂ ਸੁਣਦਾ ਵੀ ਕਿੱਡਾ ਵੱਡਾ ਮੰਨਿਆ ਜਾਂਦਾ ਇਹਨੂੰ, ਤਰਲੋਚਨ ਸਿੰਘ ਨੂੰ ਵੀ ਮੈਂਬਰ ਪਾਰਲੀਮੈਂਟ, ਗਿਆਨੀ ਜੈਲ ਸਿੰਘ ਦਾ ਖਾਸਮ ਖਾਸ, ਤੇ ਐਡਾ ਹਿਸਟਰੀ ਦਾ ਗਿਆਤਾ, ਬੜਾ ਗਿਆਨ ਆ ਉਹਦੇ ਕੋਲ, ਪਰ ਉਹ ਹਰ ਵਾਰੀ ਆ ਕੇ ਟੀਵੀ ਚੈਨਲਾਂ ਦੇ ਉੱਤੇ ਸ਼ਰੇਆਮ ਹਿੰਦੂ ਇਜ਼ਮ ਦੇ ਏਜੰਡੇ ਤਹਿਤ ਸਿੱਖਾਂ ਨੂੰ ਵਰਗਲਾ ਰਿਹਾ ਹੁੰਦਾ ਕਿ ਜੀ ਸੰਵਿਧਾਨ ਚ ਤਾਂ ਲਿਖਿਆ ਹੋਇਆ ਜੀ, ਉਹ ਪਿੱਛੇ ਜੇ ਕਹੀ ਜਾਂਦਾ ਸੀਗਾ, ਕਹਿੰਦਾ ਜੀ ਆਰਐਸਐਸ ਮੰਨ ਗਈ, ਉਹ ਭਾਈ ਉਹ ਤਾਂ ਹੁਣ ਕੀ ਕਹਿ ਰਹੇ ਨੇ, ਹੁਣੇ ਥੋੜਾ ਦਿਨ ਪਹਿਲਾਂ, ਥੋੜਾ ਸਮਾਂ ਪਹਿਲਾਂ ਇੱਕ ਆਰਐਸਐਸ ਦੇ ਸਾਰੇ ਜਿਹੜੇ ਉਹ ਉਹਨਾਂ ਦੇ ਹੈਗੇ ਆ ਵੱਡੇ, ਉਹਨਾਂ ਦੀ ਇੱਕ ਮੀਟਿੰਗ ਦੀ ਪਿੱਛੇ ਜੇ ਟੀਵੀ ਚੈਨਲਾਂ ਤੇ ਡਿਸਕਸ਼ਨ ਹੋ ਚੁੱਕੀ ਹੈ, ਉੱਥੇ ਨਾਗਪੁਰ ਮੀਟਿੰਗ ਹੋਈ ਕਿ ਸਿੱਖ ਕਾਬੂ ਨਹੀਂ ਆਉਂਦੇ, ਕਿਉਂਕਿ ਭਾਰਤ ਚ ਸਾਰੇ ਚ ਮੋਦੀ ਦਾ ਝੰਡਾ ਝੂਲ ਗਿਆ, ਭਗਵਾਂ ਬ੍ਰਿਗੇਡ ਜਿੰਦਾਬਾਦ ਆ, ਤੇ ਕੱਲਾ ਕੱਲਾ ਸਾਰੇ ਮੁਲਕ ਦੇ ਵਿੱਚ ਹਿੰਦੂ ਕਹਿ ਰਿਹਾ ਹੈਗਾ ਹਿੰਦੂ ਰਾਸ਼ਟਰਵਾਦ ਬਣਾਵਾਂਗੇ, ਤੇ ਮੋਦੀ ਜਿੰਦਾਬਾਦ, ਮੋਦੀ ਗਿਆ ਤਾਂ ਫਿਰ ਯੋਗੀ ਆਜੂ, ਯੋਗੀ ਗਿਆ ਤਾਂ ਫਲਾਨਾ ਆਜੂ, ਸਾਡਾ ਬਸ ਹੁਣ ਚੱਲ ਪਿਆ ਜੀ ਰੱਥ, ਅਸੀਂ ਤਾਂ ਲੈ ਲਿਆ ਕੰਮ, ਸਾਰੇ ਭਾਰਤ ਨਾਲੋਂ ਕੱਲਾ ਪੰਜਾਬ ਕਹਿੰਦੇ ਅੱਡੀ ਖੜਾ, ਇਹ ਕਹਿੰਦੇ ਇੱਥੇ ਨਾ ਸਾਡੀ ਕੋਈ ਗੱਲ ਬਣਦੀ ਆ, ਨਾ ਬੀਜੇਪੀ ਦੇ ਪੈਰ ਲੱਗਦੇ ਆ, ਇੱਥੇ ਆਰਐਸਐਸ ਦੇ ਹਜ਼ਾਰਾਂ ਤੁਰੇ ਫਿਰਦੇ ਆ, ਆਹ ਅੰਮ੍ਰਿਤਸਰ ਚ ਮੇਰੇ ਘਰ ਦੇ ਬਿਲਕੁਲ ਕੋਲ ਆਰਐਸਐਸ ਦਾ ਬੜਾ ਵੱਡਾ ਹੈੱਡਕੁਆਟਰ ਵਾ, ਪਤਾ ਹੀ ਨਹੀਂ ਕਿੰਨੀਆਂ ਕੁ ਸਭਾ ਸੁਸਾਇਟੀਆਂ, ਉਹ ਤਾਂ ਬਾਅਦ ਚ ਪਤਾ ਲੱਗਦਾ ਪਿੱਛੇ ਜੇ ਸ਼ਾਇਦ ਫਰਾਂਸ ਦੇ ਕਿਸੇ ਵੱਡੇ ਜਿਹੜਾ ਮੀਡੀਆ ਅਦਾਰਾ, ਉਹਨੇ 2500 ਦੇ ਕਰੀਬ ਇਹੋ ਜਿਹੀਆਂ ਜਥੇਬੰਦੀਆਂ ਸੰਸਥਾਵਾਂ ਦੇ ਨਾਂ ਕੱਢ ਕੇ ਦਿੱਤੇ ਨੇ ਵੀ ਇਹ ਆਰਐਸਐਸ ਦੇ ਫਰੰਟ ਫੋਰਸਿਸ ਨੇਗੀਆਂ ਜਿਹੜੀਆਂ ਸਾਰੇ ਵਰਲਡ ਦੇ ਵਿੱਚ ਸਰਗਰਮ ਨੇ। ਹੁਣ ਉਹ ਆਰਐਸਐਸ ਪੂਰੀ ਮਿਹਨਤ ਕਰਨ ਤੋਂ ਬਾਅਦ ਜਦੋਂ ਅਸਫਲ ਆ ਸਿੱਖਾਂ ਨੂੰ ਬਰਗਲਾਉਣ ਦੇ ਵਿੱਚ, ਸਿੱਖਾਂ ਦੇ ਕੁਛ ਜਿਹੜੇ ਹੈਗੇ ਆ ਬੰਦੇ ਵਿਚਾਰੇ ਉਹ ਉਹਨਾਂ ਨੂੰ ਕਾਬੂ ਜ਼ਰੂਰ ਕਰ ਸਕੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੰਜਾਬ 'ਚ, ਤਾਂ ਉਹਨਾਂ ਨੇ ਹੁਣ ਇੱਕ ਨਵਾਂ ਏਜੰਡਾ ਬਣਾਇਆ ਕਿ ਇਹ ਗੱਲ ਨੂੰ ਘਟਾਓ, ਜਿਹੜਾ ਆਪਾਂ ਜਿੱਦ ਫੜਦੇ ਆ ਨਾ ਵਾਰ ਵਾਰ, ਜਦੋਂ ਕਹਿੰਦਾ ਵਾ ਉਹ ਮੋਹਨ ਭਾਗਵਤ ਕੇ ਸਿੱਖ ਤਾਂ ਹਿੰਦੂ ਹੀ ਨੇ, ਫਿਰ ਉਹ ਰੌਲਾ ਪੈ ਜਾਂਦਾ, ਫਿਰ ਆਪਣੇ ਇਹਨਾਂ ਬੰਦਿਆਂ ਨੂੰ ਜੁੜਨਾ ਔਖਾ ਹੋ ਜਾਂਦਾ। ਪਹਿਲਾਂ ਇਹ ਹਰਡਲ ਵਿੱਚੋਂ ਤੋੜੋ, ਜਿਵੇਂ ਇੱਕ ਵੇਲੇ ਤੱਕ ਬੀਜੇਪੀ ਜਾਂ ਜਨਸੰਘ ਨਾਲ ਜਾਂ ਆਰਐਸਐਸ ਨਾਲ ਨੇੜਤਾ ਬਣਾਉਣ ਦਾ ਸਿੱਖਾਂ ਦਾ ਕੋਈ ਹੁੰਦਾ ਹੀ ਨਹੀਂ ਸੀ, ਮਤਲਬ ਜਿਵੇਂ ਗੁਨਾਹ ਵਾਲੀ ਗੱਲ ਸੀ, ਜਦੋਂ ਇੱਥੋਂ ਕਾਂਗਰਸ ਦੇ ਖਿਲਾਫ ਇੱਕ ਲੋੜ ਸੀਗੀ, ਅਕਾਲੀ ਦਲ ਨੇ ਨੇੜਤਾ ਬਣਾਈ, ਉਹ 25 ਸਾਲ ਦੇ ਉਸ ਰਿਲੇਸ਼ਨ ਨੇ ਅੱਜ ਕੀ ਕੀਤਾ ਹੋਇਆ, ਬੜੀ ਵੱਡੀ ਗਿਣਤੀ ਚ ਮਨਜਿੰਦਰ ਸਿੰਘ ਸਰਸੇ ਵਰਗੇ ਜਾਂ ਪੰਜਾਬ ਚੋਂ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਚਲੇ ਗਏ ਨਾ ਬੀਜੇਪੀ ਚ, ਪਹਿਲਾਂ ਇਹ ਨਹੀਂ ਸੀ ਹੋ ਸਕਣਾ, ਹੁਣ ਕਿਵੇਂ ਹੋ ਗਿਆ, ਕਿਉਂਕਿ ਜਦੋਂ ਕਿਸੇ ਨਾਲ ਰਾਬਤਾ ਬਣ ਜਾਂਦਾ, ਜਦੋਂ ਉਹਦੇ ਨਾਲ ਮੋਹ ਮੁਹੱਬਤ ਬਣ ਜਾਂਦਾ, ਜਦੋਂ ਕਿਸੇ ਨਾਲ ਨੇੜਤਾ ਬਣ ਜਾਂਦੀ ਆ, ਫਿਰ ਉਹ ਹਰਡਲ ਟੁੱਟ ਜਾਂਦੀ ਹੈ। ਤੋਂ ਉਹ ਜਿਹੜਾ ਬੈਰੀਅਰ ਸੀ ਉਹ ਤੋੜਨ ਦੇ ਅੱਜ ਅਸੀਂ ਨਤੀਜੇ ਭੁਗਤ ਰਹੇ ਹਾਂ, ਵੀ ਸਾਰੀ ਅਕਾਲੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਹੁਣੀ ਚੀਕਾਂ ਮਾਰਦੇ ਫਿਰਦੇ ਵੀ ਸਾਡੇ ਸਾਰੇ ਬੰਦੇ ਪੱਟ ਕੇ ਲੈ ਚੱਲੇ ਆ ਬੀਜੇਪੀ ਵਾਲੇ, ਉਵੇਂ ਹੀ ਜਿਹੜਾ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਕਿ ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਆਰਐਸਐਸ ਦਾ ਬੀਜੇਪੀ ਦਾ ਕੰਮ ਔਖਾ ਹੁੰਦਾ, ਜਿਹੜੀਆਂ ਜਿਹੜੀਆਂ ਗੱਲਾਂ ਦੇ ਨਾਲ ਇਹ ਰੋਕ ਆ ਜਿਹੜੀ ਉਹ ਮਜ਼ਬੂਤ ਹੁੰਦੀ ਹੈ, ਉਹ ਗੱਲਾਂ ਸਾਰੀਆਂ ਦੀਆਂ ਸਾਰੀਆਂ ਆਪਾਂ ਪਛਾਣੋ, ਆਈਡੈਂਟੀਫਾਈ ਕਰੋ, ਉਹਨਾਂ ਦਾ ਹੱਲ ਕੱਢਿਆ ਜਾਵੇ। ਇਸ ਗੱਲ ਦਾ ਅਸਰ ਆ ਕਿ ਹੁਣ ਚਰਨਜੀਤ ਸਿੰਘ ਬਰਾੜ ਸਮੇਤ ਬਹੁਤ ਵੱਡੀ ਲੋਬੀ ਆ ਜਿਹੜੀ, ਉਹ ਛਾਲਾ ਮਾਰ ਮਾਰ ਕੇ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਛੱਡਤਾ ਸਾਰਾ ਕੁਛ, ਉਹਨਾਂ ਨੂੰ ਬਰਗਲਾਉਣਗੇ, ਤੇ ਉਹਨਾਂ ਨੂੰ ਬਰਗਲਾਉਣ ਦੇ ਲਈ ਆ ਜਿਹੜੇ ਸਾਡੇ ਤਰਲੋਚਨ ਸਿੰਘ MP ਵਰਗੇ ਨੇ, ਇਹਨਾਂ ਨੇ ਹਮੇਸ਼ਾ ਤਿਰੰਗੇ ਦੀ, ਇੰਡੀਅਨ ਕੌਂਸਟੀਟਿਊਸ਼ਨ ਦੀ, ਇਹਨਾਂ ਨੇ ਜਿਹੜਾ ਹੈਗਾ ਉਹ ਸਾਰਾ ਕੁਛ ਕਰਨਾ, ਇਹ ਨਹੀਂ ਕਿ ਕੋਈ ਗਦਾਰ ਨੇ ਜਾਂ ਹੋਰ ਆ, ਇਹਨਾਂ ਦੀ ਮੇਕਿੰਗ ਉਵੇਂ ਹੋਈ ਹੋਈ ਹੈ ਜਿਵੇਂ ਜਦੋਂ ਗੁਰੂ ਸਾਹਿਬਾਨ ਦੇ ਕੋਲ ਕੋਈ, ਜਿਨ੍ਹਾਂ ਦਾ ਗੁਰੂ ਪਹਿਲੀ ਪਾਤਸ਼ਾਹੀ ਜਦੋਂ ਇਸ ਧਰਤੀ ਦੇ ਉੱਤੇ ਇਸ ਭ੍ਰਮਣ ਕਰਦੇ ਸੀ, ਜਦੋਂ ਉਹਨਾਂ ਨੂੰ ਕੋਈ ਮਿਲਦਾ ਸੀ, ਚਾਹੇ ਉਹ ਕੌਡਾ ਭੀਲ ਆ, ਚਾਹੇ ਸੱਜਣ ਆ, ਜਿਹੜਾ ਕੁਛ ਉਹ ਕਰ ਰਿਹਾ ਹੁੰਦਾ ਸੀ ਸੱਜਣ, ਉਹਨੂੰ ਲੱਗਦਾ ਸੀ ਇਹੀ ਠੀਕ ਆ, ਇਹੀ ਧਰਮ। ਸੱਜਣ ਜਿਹਨੂੰ ਆਪਾਂ ਠੱਗ ਕਹਿੰਦੇ ਅੱਜ ਇੰਨੇ ਸਦੀਆਂ ਬਾਅਦ, ਹਾਲਾਂਕਿ ਉਹ ਸੰਤ ਬਣ ਗਿਆ ਸੀ, ਕੌਡਾ ਭੀਲ ਆਦਿਵਾਸੀਆਂ ਦਾ ਨਾਇਕ ਸੀਗਾ ਉਹ, ਇਹ ਸਾਰੇ ਜਿਹੜੇ ਸੀਗੇ ਜਿਹੜਾ ਕੁਛ ਉਦੋਂ ਪਹਿਲਾਂ ਕਰ ਰਹੇ ਸੀ ਉਹਨਾਂ ਨੂੰ ਉਹ ਠੀਕ ਲੱਗਦਾ ਸੀ, ਜਦੋਂ ਉਹਨਾਂ ਨੂੰ ਸਿੱਖੀ ਦਾ ਪਾਠ ਪੜ੍ਹ ਲਿਆ ਸੱਜ

ਸੱਜਣ ਠੱਗ ਜਿਹਨੂੰ ਕਹਿੰਦੇ ਆ, ਮੇਰੇ ਤੋਂ ਠੱਗ ਮੂੰਹ ਚੋਂ ਨਿਕਲਦਾ ਨਹੀਂ ਪਰ ਚੱਲਦਾ ਅੱਖਰ ਇਹੀ ਹੈ। ਕਿੰਨੀ ਕੁ ਦੁਨੀਆਂ ਨੂੰ ਸਾਨੂੰ ਚੇਤੇ ਆ ਕਿ ਸਭ ਤੋਂ ਪਹਿਲਾਂ ਧਰਮ ਪ੍ਰਚਾਰ ਦੀ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਉਸ ਸੱਜਣ ਨੂੰ ਦਿੱਤੀ ਗਈ ਹੈ, ਤੇ ਉਹਦੇ ਕਰਮ ਜਿਹੜੇ ਆ ਜਾਂ ਉਹਦੀ ਪਹਿਲੀ ਜ਼ਿੰਦਗੀ ਅਲੱਗ ਆ। ਉਵੇਂ ਹੀ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਜਦੋਂ ਤੀਕਰ ਕੋਈ ਸਹੀ ਸੇਧ ਨਹੀਂ ਮਿਲੀ ਹੁੰਦੀ ਉਹਨਾਂ ਨੂੰ ਪਹਿਲਾਂ ਵਾਲੀ ਸੇਧ 100% ਠੀਕ ਲੱਗਦੀ ਹੁੰਦੀ ਹੈ। ਸੋ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਦਾ ਪਹਿਲਾਂ ਵਾਲਾ ਸਾਰਾ ਕੁਛ ਠੀਕ ਲੱਗਦਾ। ਜਿਵੇਂ ਮੈਂ 1984 ਦੀ ਗੱਲ ਕਰਦਾ ਹੁੰਦਾ ਕਿ 1984 ਤੋਂ ਪਹਿਲਾਂ ਮੈਂ ਖੁਦ 15 ਅਗਸਤ ਤੇ 26 ਜਨਵਰੀ ਵਾਲੇ ਦਿਨ, ਉਦੋਂ ਘਰਾਂ 'ਚ ਟੈਲੀਵਿਜ਼ਨ ਬਹੁਤ ਘੱਟ ਸੀ ਤੇ ਅਸੀਂ ਇਕੱਠੇ ਹੋ ਕੇ ਜਵਾਕ ਕਿਸੇ ਦੇ ਪਿੰਡ 'ਚ ਜਿਹਦੇ ਟੀਵੀ ਲੱਗਾ ਹੁੰਦਾ ਸੀ ਉਹਦੇ ਘਰੇ ਉਹ ਤਿਰੰਗਾ ਚੜ੍ਹਦਾ ਦੇਖਣ, ਉਹ ਸਾਨੂੰ ਲੱਗਦਾ ਸੀ ਵਾਹ ਕਮਾਲ ਹੋ ਗਈ, ਖਾਲਸਾ ਨਹੀਂ ਬਣ ਗਿਆ। ਤੇ ਉਦੋਂ ਜਦੋਂ ਫਿਲਮ ਆਉਣੀ ਬਾਅਦ 'ਚ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਹੀਰੋ ਜਿਹੜਾ ਉਹ ਪਾਕਿਸਤਾਨ ਨੂੰ ਢਾ ਰਿਹਾ ਜਾਂ ਉਹ ਸਾਰੀਆਂ ਗੱਲਾਂ ਸਾਨੂੰ ਲੱਗਦੀਆਂ ਸੀ ਵੀ ਬਸ ਇਹ ਸਾਡੀ ਗੱਲ ਆ। ਹੁਣ 1984 ਨੇ ਚਪੇੜ ਮਾਰ ਕੇ ਕੌਮ ਨੂੰ ਜਗਾਇਆ, ਉਹ ਜਿਹੜੇ ਤਿਰੰਗੇ ਨੂੰ ਜਿਹੜੇ ਇੰਡੀਅਨ ਕੌਨਸਟੀਟਿਊਸ਼ਨ ਨੂੰ ਐਵੇਂ ਸਲਾਮੀਆਂ ਦਿੰਦੇ ਫਿਰਦੇ ਹੋ, ਇਸੇ ਕਰਕੇ ਫਿਰ ਜਿਹੜੇ ਫੌਜੀ ਉਦਣ ਬਗਾਵਤ ਕੀਤੀ ਜਿਨ੍ਹਾਂ ਨੇ ਉਹ ਧਰਮੀ ਫੌਜੀ ਕਹਾਏ, ਉਹ ਬੰਦੇ ਜਿਨ੍ਹਾਂ ਨੇ ਇੰਡੀਅਨ ਕੌਨਸਟੀਟਿਊਸ਼ਨ ਤੇ ਟ੍ਰਾਈਕਲਰ ਤਿਰੰਗੇ ਦੇ ਉਹਨੂੰ ਤਿਆਗ ਕੇ ਪੰਥ ਲਈ ਪੰਜਾਬ ਲਈ ਕੀਤਾ, ਅੱਜ ਉਹਨਾਂ ਦੀਆਂ ਫੋਟੋਆਂ ਕਿੱਥੇ ਲੱਗੀਆਂ ਹੋਈਆਂ ਨੇ? ਕੇਂਦਰੀ ਸਿੱਖ ਅਜਾਇਬ ਘਰ 'ਚ। ਸੋ ਜਿਹਨਾਂ ਨੂੰ ਇੰਡੀਆ ਮਾਰੂਗਾ, ਜਿਹਨਾਂ ਨੂੰ ਇੰਡੀਆ ਚਾਹੇ ਉਹ ਪਾਕਿਸਤਾਨ ਦੇ ਏਜੰਟ ਕਹਿ ਕੇ ਮਾਰੇ, ਚਾਹੇ ISI ਦੇ ਬੰਦੇ ਕਹਿ ਕੇ ਮਾਰੇ, ਉਹਨਾਂ ਨੂੰ ਚਾਈਨਾ ਦੇ ਕਹਿ ਕੇ ਮਾਰੇ, ਇਜ਼ਰਾਈਲ ਦੇ, ਅਮਰੀਕਾ ਦੇ, ਜਿਹਦੇ ਮਰਜ਼ੀ ਕਹਿ ਕੇ ਬੰਦੇ ਮਾਰੇ, ਜਿਹਨਾਂ ਨੂੰ ਇੰਡੀਆ ਮਾਰੂਗਾ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੂ, ਸ਼ਹੀਦੀ ਗੈਲਰੀ ਦੇ ਵਿੱਚ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਭਾਈ ਗਜਿੰਦਰ ਸਿੰਘ, ਉਹਨਾਂ ਨਾਲ ਮੈਂ ਗੱਲ ਕੀਤੀ, ਸੁਧਾਰਨ ਮੇਰਾ ਉਹਨਾਂ ਨਾਲ ਪਿਓ ਪੁੱਤ ਵਾਲਾ ਰਿਸ਼ਤਾ ਸੀ, ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਮੈਨੂੰ ਕਹਿੰਦੇ ਸਾਰੀ ਉਮਰ ਲੰਘ ਗਈ, ਉਮਰ ਵੱਡੀ ਵੀ ਹੋ ਗਈ, ਜੇ ਹੁਣ ਇੰਡੀਆ ਦੀ ਗੋਲੀ ਨਾਲ ਮਾਰੇ ਜਾਈਏ ਹੋਰ ਕੀ ਚਾਹੀਦਾ। ਤੇ ਇੰਡੀਆ ਸੋਚਦਾ, ਮੈਂ ਸੋਚ ਰਿਹਾ ਵੀ ਇੰਡੀਆ ਸੋਚਦਾ ਇਹਨਾਂ ਨੂੰ ਮਾਰ ਦਿਓ, ਜੇ ਵਿਆਹ ਬਿੱਜਰ ਨੂੰ ਮਾਰਿਆ ਤੇ ਉਹ ਖੰਡੇ ਨੂੰ ਮਾਰਿਆ ਵੀ ਮਾਰ ਦਿਓ, ਉਹ ਜਿਹਨਾਂ ਨੂੰ ਤੁਸੀਂ ਮਾਰਦੇ ਹੋ ਲਿਖ ਹੀ ਉਹਨਾਂ ਨੇ, ਉਹ ਸਾਡੇ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਚਮਕਦੇ ਆ ਜਿਹਨਾਂ ਨੂੰ, ਮਤਲਬ ਮੈਂ ਹੁਣ ਜੇ ਵੈਸੇ ਇੱਥੇ ਉਮਰ ਹੋ ਗਈ ਆ ਤੇ ਉਮਰ ਦੇ ਹਿਸਾਬ ਨਾਲ ਪਤਾ ਨਹੀਂ ਕਦੋਂ ਕੁਛ ਹੋ ਜਾਵੇ, ਕੋਈ ਐਕਸੀਡੈਂਟ 'ਚ ਮਰ ਜਾਵੇ, ਕੋਈ ਇੱਥੇ ਡਰੱਗ ਨਾ ਮਰ ਰਿਹਾ, ਕੋਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ, ਪਰ ਜੇ ਇੰਡੀਆ ਦੀ ਗੋਲੀ ਨਾ ਮਰ ਜਾਈਏ ਫਿਰ ਰੰਗ ਹੀ ਕੁਛ ਹੋਰ ਆ। ਸੋ ਜਿਹੜੀ ਇਹ ਦਿਨੋਂ ਦਿਨ ਕੌਮ ਦੀ ਸਮਝ ਡਿਵੈਲਪ ਹੋ ਰਹੀ ਹੈ, ਜੋ ਖਾਲਿਸਤਾਨ ਵਾਲੇ ਪਾਸੇ ਨੂੰ ਕੌਮ ਦਾ ਮਤ ਵੱਧ ਰਿਹਾ, ਉਹ ਬਹੁਤ ਹੀ ਜ਼ਿਆਦਾ ਇੱਕ ਸਫ਼ਰ ਵਾ, ਇੱਕ ਇਹ ਜਰਨੀ ਹੁੰਦੀ ਆ, ਉਹ ਹਰ ਬੰਦੇ ਦੀ ਆਪਣੀ ਹੁੰਦੀ ਆ। ਬੰਦਿਆਂ ਬਾਰੇ ਨਿੱਜੀ ਤੌਰ ਦੇ ਉੱਤੇ ਵਿਰੋਧ ਪੱਕਾ ਪਾ ਲੈਣਾ ਜਾਂ ਕਿਸੇ ਬਾਰੇ ਪੱਕੀ ਰਾਇ ਬਣਾ ਲੈਣੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਕਿਉਂਕਿ ਮੈਂ ਜਦੋਂ ਪਿਛਲੀ ਹਿਸਟਰੀ 'ਤੇ ਨਜ਼ਰ ਮਾਰਦਾ, ਜੇ ਸੱਜਣ ਵਰਗੇ ਸੁਧਰ ਸਕਦੇ ਆ, ਜੇ ਕੌਡੇ ਵਰਗੇ ਬਾਬੇ ਨਾਨਕ ਦਾ ਝੰਡਾ ਚੱਕ ਸਕਦੇ ਆ, ਤਾਂ ਇਸ ਇਤਿਹਾਸ ਵਿੱਚ ਸਾਡੇ ਤਾਂ ਇਹ ਆ ਨਾ, ਫਰੀਦਾ ਬੁਰੇ ਦਾ ਭਲਾ ਕਰ। ਤੇ ਜਿੰਨੇ ਲੋਕ ਇਸ ਟਾਈਮ ਖਾਲਿਸਤਾਨ ਤੋਂ, ਖਾਲਸੇ ਦੀ ਪ੍ਰਭੂ ਸੱਤਾ ਤੋਂ, ਖਾਲਸੇ ਦੇ ਸ਼ੁੱਧ ਸਰੂਪ ਤੋਂ, ਖਾਲਸਾ ਦੇ ਦ੍ਰਿਸ਼ਟੀਕੋਣ ਤੋਂ ਦੂਜੇ ਪਾਸੇ ਖੜੇ ਆ, ਹਿੰਦੂਇਜ਼ਮ ਦਾ ਝੰਡਾ ਚੱਕੀ ਫਿਰਦੇ ਆ, ਇੰਡੀਆ ਦਾ ਝੰਡਾ ਚੱਕੀ ਫਿਰਦੇ ਆ, ਉਹ ਸਮਝ ਲਓ ਵੀ ਉਹ ਬੁਰੇ ਨੇ ਨਾ, ਇਹੀ ਕਹਿ ਸਕਦੇ ਹੋ ਤੁਸੀਂ ਸਿੱਖ ਹੋਣ ਦੇ ਨਾਤੇ, ਤਾਂ ਫਿਰ ਫਰੀਦਾ ਬੁਰੇ ਦਾ ਭਲਾ ਕਰ। ਉਹਨਾਂ ਨੂੰ ਇੱਕ ਵਕਤ ਆਊਗਾ, ਮੈਂ ਦੇਖਿਆ ਕਿ 6 ਜੂਨ 84 ਤੋਂ ਪਹਿਲਾਂ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਜੀ ਨੂੰ, ਸਿੱਖ ਸੰਘਰਸ਼ ਨੂੰ, ਧਰਮ ਯੁੱਧ ਮੋਰਚੇ ਨੂੰ, ਮੋਰਚਾ ਲਾਈ ਬੈਠੀ ਲੀਡਰਸ਼ਿਪ ਨੂੰ ਨਿੰਦਦੇ ਭੰਡਦੇ ਸੀ, ਉਹਨਾਂ ਕੋਲ 7 ਜੂਨ ਤੋਂ ਬਾਅਦ ਕੋਈ ਗੱਲ ਨਹੀਂ ਸੀ ਆਉਂਦੀ ਕਿ ਇਹਨਾਂ ਨੂੰ, ਇਹ ਤਾਂ ਯਾਰ ਫੇਰ ਵੀ ਚੰਗੇ ਰਹੇ। ਫੇਰ ਜਿਹੜਾ ਮਾੜਾ ਮੋਟਾ ਕੋਈ ਕੱਚ ਰਹਿ ਗਿਆ ਸੀ ਉਹ 1984 ਨੂੰ ਨਿਕਲ ਗਿਆ ਕਿ ਆਪਾਂ ਤਾਂ ਇਹ ਸਮਝਦੇ ਰਹੇ ਕਿ ਜੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਕੋਲ ਹਥਿਆਰ ਸੀ ਤਾਂ ਇਹ ਭਾਣਾ ਵਾਪਰਿਆ, ਨਹੀਂ ਭਾਈ, ਚਾਹੇ ਤੁਸੀਂ ਟਿਫਨ ਟੰਗ ਕੇ ਸਾਈਕਲ ਦੇ ਮੂਹਰੇ ਨਿੱਕੀ ਜੀ ਬਾਲੀ ਨੂੰ ਬਿਠਾ ਕੇ ਵੀ ਜਾਂਦਾ ਹੋਇਆ ਸਕੂਲ ਛੱਡ ਜੂ ਜਾ ਰਹੇ ਹੋ ਨਾ, ਜੇ ਤੁਹਾਡੇ ਸਿਰ ਤੇ ਪੱਗ ਵਾ, ਜੇ ਪੱਗ ਨਹੀਂ ਹੈਗੀ ਤੁਹਾਡੇ ਕੜਾ, ਕਿਉਂਕਿ ਕਈ ਜਿਹੜੇ ਪੰਜਾਬ ਤੋਂ ਬਾਹਰ ਉਹ ਮੂੰਹ ਸਿਰ ਮਨਾ ਲੈਂਦੇ ਸੀ, ਪਤਤ ਹੋਣ ਲੱਗ ਗਏ ਸੀ, ਜਿੱਥੇ ਪੰਜਾਬੀ ਹੋਣਾ ਸਿੱਖ ਹੋਣਾ ਜਿਸ ਮੁਲਕ 'ਚ ਜੁਰਮ ਬਣ ਗਿਆ ਸੀ, ਦੋਸ਼ ਬਣ ਗਿਆ ਸੀ, ਤਾਂ ਉਦੋਂ ਸਮਝ ਲੱਗ ਗਈ, ਉਹੀ ਘਰ ਉਹੀ ਲੋਕ ਦਰਵਾਜ਼ੇ ਖੋਲ੍ਹ ਕੇ ਪੈਣ ਲੱਗ ਗਏ ਸੀ ਵੀ ਕੌਮ ਦੀ ਲੜਾਈ ਚੱਲ ਰਹੀ ਹੈ। ਸੋ ਖਾਲਿਸਤਾਨ ਦੇ ਅੱਜ 40 ਸਾਲਾਂ ਬਾਅਦ ਮੈਂ ਇਹ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਬਹੁਤ ਸਾਰੇ ਸਿੰਘ ਜਿਹੜੇ ਆ ਸ਼ਹੀਦ ਹੋ ਗਏ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਨੇ, ਬਹੁਤ ਸਾਰੇ ਉਹ ਨੇ ਜਿਹੜੇ ਅੱਜ ਵੀ ਅੱਡ ਤਰੀਕਿਆਂ ਨਾਲ ਲੜ ਰਹੇ ਨੇ, ਬਹੁਤ ਸਾਰੇ ਉਹ ਨੇ ਜਿਹੜੇ ਲੜੇ ਤਾਂ ਸੀ ਪਰ ਥੱਕ ਗਏ, ਹੰਭ ਗਏ, ਪਿੱਛੇ ਮੁੜ ਗਏ।

0: ਜਿਨ੍ਹਾਂ ਨੇ ਬਿਲਕੁਲ ਚਾਹੇ ਦੂਜਾ ਪਾਸਾ ਵੀ ਕਰ ਲਿਆ, ਪਰ ਸੰਘਰਸ਼ ਵਿੱਚ ਉਹਨਾਂ ਸਾਰਿਆਂ ਦੇ ਯੋਗਦਾਨ ਨੂੰ ਸਲਾਮ ਕਰਨਾ ਚਾਹੀਦਾ। ਉਪਰੰਤ ਇਹ ਕਿ ਹਰ ਜਿਵੇਂ ਇੱਕ ਇੱਕ ਰੇਸ ਹੁੰਦੀ ਸੀ ਜਿਹਦੇ ਚ ਭੱਜਿਆ ਜਾਂਦਾ, ਗਾਹਣੇ ਨੂੰ ਡੰਡਾ ਜਾ ਫੜਾ ਦਿੰਦਾ ਤੇ ਗਾਹ ਵਾਲਾ ਗਾਹਣੇ ਨੂੰ ਫੜਾ ਦਿੰਦਾ, ਉਵੇਂ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਆਪਦੇ ਫਰਜ਼ ਨਿਭਾਏ, ਫਿਰ ਅਸੀਂ ਨਿਭਾਏ। ਹੁਣ ਗਾਂਹ ਵਾਲੀ ਪੀੜ੍ਹੀ ਦੇ ਵਿੱਚੋਂ ਲੋਕ ਉੱਠ ਰਹੇ ਨੇ, ਉਹਨਾਂ ਦੇ ਆਪਦੇ ਤਰੀਕੇ ਆ। ਥੋੜਾ ਸਮਾਂ ਪਹਿਲਾਂ ਇੱਕ ਨੌਜਵਾਨ ਮੈਨੂੰ ਮਿਲਿਆ, ਉਹਦਾ ਆਪਦਾ ਹੀ ਤਰੀਕਾ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਸੁਝਾਅ ਦੇਵਾਂ। ਮੈਂ ਕਿਹਾ ਜੀ ਦੱਸੋ। ਕਹਿੰਦਾ ਉਹ ਇੱਥੇ ਮਤਲਬ ਜਦੋਂ ਮਿਲਿਆ ਤਾਂ ਮੇਰੇ ਕੋਲ ਉਹਨੇ ਇੱਕ ਕਿਤਾਬ ਦੇਖੀ ਸੀ ਮਹਾਤਮਾ ਗਾਂਧੀ ਦੀ, ਮੇਰੇ ਸਪਨੋ ਕਾ ਭਾਰਤ। ਅੰਗਰੇਜ਼ਾਂ ਦੇ ਰਾਜ ਵਿੱਚ ਗਾਂਧੀ ਲਿਖ ਰਿਹਾ ਸੀ ਕਿ ਜਦੋਂ ਸਾਡਾ ਮੁਲਕ ਬਣੂ ਉਦੋਂ ਇਹੋ ਜਿਹਾ ਬਣੂ। ਕਹਿੰਦੇ ਜੀ ਆਪਾਂ ਨਾ ਇਹਦੇ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬਣਾ ਕੇ ਪਾਉਂਦੇ ਹਾਂ ਕਿ ਦੁਨੀਆਂ ਭਰ ਦੇ ਸਿੱਖ ਬੱਚੇ ਬੱਚੀਆਂ ਤੇ ਗੈਰ ਸਿੱਖ ਸਾਰਿਆਂ ਨੂੰ ਖੁੱਲਾ ਸੱਦਾ ਕਿ ਕੋਈ ਇੰਨੇ ਸ਼ਬਦਾਂ ਚ, 1000 ਸ਼ਬਦਾਂ ਚ, ਹਿੰਦੀ, ਪੰਜਾਬੀ, ਅੰਗਰੇਜ਼ੀ, ਜਿਹੜੀ ਮਰਜ਼ੀ ਬੋਲੀ ਦੇ ਵਿੱਚ ਲੇਖ ਲਿਖ ਕੇ ਭੇਜੋ ਵੀ ਜੇ ਖਾਲਿਸਤਾਨ ਬਣੇ ਤਾਂ ਕਿਹੋ ਜਿਹਾ ਬਣੇ।
1: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ, ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
2: क्या लगा था तुझे मेरे खिलाफ गवाही देके?
3: तू बच जाएगी।
2: क्या कोई नहीं आएगा तुझे बचाने के लिए?
4: वाह मेरे हीरो, आते ही कर दिया गुंडों को जीरो।
5: मेरे दो तीन आदमियों को मार के खुद को तू शेर समझ रहा है?
6: अरे पूरी फौज पड़ी है तीर्थ लड़ने के लिए,
5: तो भेज अपनी फौज, अब तू ही आ जा।
7: अरे ऐसा तू क्या खाता है यार, इतनी ताकत कहां से लाता है?
5: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
8: सत श्री अकाल जी, आप देख रहे सारे दर्शकों, महेंद्रपाल सिंह ढेरी वालों प्यार भरी सत श्री अकाल जी। तो जिवें साडे दर्शकों को पता ही है जी, हुण गर्मियों का सीजन आ चुका, तो केटरिंग घरां दे विच ब्याह शादियां फंक्शन सारा कुछ, अखंड पाठ घरां दी, नवें घर की ओपनिंग, बच्चे का बर्थडे तुसीं करना, तो मोहन ढाबे नूं तुसीं भुलना जायो। केटरिंग करवानी है तो तुसीं जरूर साडे नाल संपर्क करो, मोहन ढाबे ते आओ, 416-450-9990। साडे कोल हर तरह के नवें नवें डिजाइन, हुण तुहानूं डिस्पोजेबल प्लेटां लैके आउण दी वी लोड़ नहीं, साडे कोल नवीं नवीं प्लेटां, कप, कौलियां, गिलास सारा कुछ पहुँच चुका, तो तुसीं जरूर एक बार साडे नाल संपर्क करो। साडा फूड तो तुसीं ऑलरेडी ट्राई कर चुके हो, साडी प्रेजेंटेशन देखो एक बार, साडे यूनिट दे विच, साडे रेस्टोरेंट दे विच पधारो, एक क्वीनस गेट बुलेवार्ड यूनिट नंबर 13 असीं बोल्टन दे विच आ जी, अपने हाईवे 50 एंड क्वीनस गेट का कॉर्नर है, मोहन ढाबा 416-450-9990। सत श्री अकाल जी।
9: जो तुसीं वधिया स्पोर्ट्स मटीरियल जिवें कि जर्सी, टी शर्ट, बैट्स, ट्रॉफीज, शूज़ या फिर किसी भी तरह के स्पोर्ट्स एक्सेसरी की भाल विच हो, या फिर तुसीं अपनी टी शर्ट ते मनपसंद प्रिंटिंग कराना चाहते हो, तो अज ही विजिट करो पंजाब स्पोर्ट्स, 2565 Steeles Avenue East, Brampton. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664.
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
11: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
12: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

0: रब ना करे जे तुहाडी कार ट्रक जां ट्रेलर किते भी एक्सीडेंट हो गया है जां खराब हो गई है तां फिकर करन दी जरूरत नहीं। अज ही कॉल करो एसटी टोइंग जां कामटो 416-243-7777 जां तुसी कॉल कर सकते हो 416-513-1313। ए सारी इंश्योरेंस कंपनी नाल खुद डील करदे ने। एसटी टोइंग
1: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai Trucking.
2: ਵਿਜੇ ਬਣਨਾ ਹੀ ਆ। ਜੇ ਕੋਈ ਉਲਟ ਵੀ ਆ, ਹਿੰਦੂ ਆ, ਕੋਈ ਕੱਟੜਵਾਦੀ ਆ, ਉਹ ਵੀ ਕਵੇ ਵੀ ਜੇ ਤੁਸੀਂ ਇਹੋ ਜਿਹਾ ਬਣਾਓਗੇ ਤਾਂ ਮੈਨੂੰ ਮਨਜ਼ੂਰ ਆ। ਜੇ ਕੋਈ ਸਿੱਖ ਆ ਉਹ ਕਵੇ ਵੀ ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ, ਤੇ ਏਦਾਂ ਇੱਕ ਹੋਵੇ ਵੀ ਆਪਣੇ ਕੋਲੇ ਬਈ। ਫਿਰ ਬਹੁਤ ਲੋਕਾਂ ਦੇ ਵਿਚਾਰ ਆਉਣਗੇ, ਉਹਨਾਂ ਵਿੱਚੋਂ ਕਦੇ ਆਪਾਂ ਇਹ ਵੀ ਐਲਾਨ ਕਰ ਸਕਦੇ ਹਾਂ ਵੀ ਜਿਹੜੇ 100 ਸਭ ਤੋਂ ਵਧੀਆ ਲੇਖ ਹੋਣਗੇ ਅਸੀਂ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਰੂਪ ਚ ਛਾਪਾਂਗੇ। ਤੇ ਉਹ ਮੇਰੇ ਕੋਲ ਆ ਕਿਤਾਬ ਦੇਖ ਰਿਹਾ ਸੀ, ਕਹਿੰਦਾ ਫਿਰ ਆਪਾਂ ਮੇਰੇ ਸੁਪਨੋ ਕਾ ਭਾਰਤ ਵਾਂਗੂ ਮੇਰੇ ਸੁਪਨਿਆਂ ਦਾ ਖਾਲਿਸਤਾਨ ਏਦਾਂ ਕਹਿੰਦਾ ਛਾਪਦੇ ਹਾਂ। ਹੁਣ ਉਹਦੀ ਗੱਲ ਨਾਲ ਅਸਹਿਮਤ ਹੋਣ ਦਾ ਜਾਂ ਉਹਨੂੰ ਉੱਤੇ ਹੱਸ ਛੱਡਣ ਦਾ ਤਾਂ ਵੱਖਰਾ ਵਾ, ਪਰ ਮੈਨੂੰ ਇਹ ਸਵਾਲ ਸੀ ਕਿ ਇੱਕ ਵਾਰੀ ਨਾ ਮੈਨੂੰ ਕੰਵਰ ਸਿੰਘ ਧਾਮੀ ਮਿਲੇ, ਮੈਨੂੰ ਕਹਿੰਦੇ ਘੁਮਾਣ ਜਦੋਂ ਅਸੀਂ ਤੇਰੇ ਵਰਗਿਆਂ ਨੂੰ ਦੇਖਦੇ ਹਾਂ ਨਾ ਕਾਲੇ ਦਾੜੇ ਵਾਲਿਆਂ ਨੂੰ ਵੀ ਤੁਸੀਂ ਸੰਘਰਸ਼ ਵਿੱਚ ਅੱਗੇ ਜ਼ਿੰਮੇਵਾਰੀਆਂ ਨਿਭਾਉਣ ਲਈ ਆ ਰਹੇ ਹੋ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਵੇਂ ਮੈਨੂੰ ਉਦੋਂ ਵਧੀਆ ਲੱਗਿਆ ਸੀ ਜਦੋਂ ਉਹ ਬੱਚਾ ਕਹਿ ਰਿਹਾ ਸੀ, ਨੌਜਵਾਨ ਸਾਡਾ ਉੱਠਦੀ ਜੀ ਦਾੜੀ ਵਾਲਾ, ਕਿ ਜੀ ਮੇਰੇ ਸੁਪਨਿਆਂ ਦਾ ਖਾਲਿਸਤਾਨ। ਹੁਣ ਇੱਕ ਵੇਲਾ 1984 ਤੋਂ ਬਾਅਦ ਦਾ ਸੀ ਜਦੋਂ ਅਸਾਲਟ ਚੱਕਣੀ ਕੌਮ ਦੀ ਲੜਾਈ ਲੜਨ ਦੇ ਲਈ ਜ਼ਰੂਰੀ ਸੀ। ਫਿਰ ਦੌਰ ਹੋਰ ਆਇਆ, ਪਿੱਛੇ ਜੇ ਭਾਈ ਅੰਮ੍ਰਿਤਪਾਲ ਸਿੰਘ ਦਾ ਦੌਰ ਲੰਘ ਕੇ ਗਿਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਹੜੇ ਹੋਣਗੇ, ਉਹਨਾਂ ਦੇ ਤਰੀਕੇ ਕਿਹੜੇ ਹੋਣਗੇ, ਇਹ ਵਾਹਿਗੁਰੂ ਜਾਣੇ। ਪਰ ਏਜੰਡਾ ਜਿਹੜਾ ਹੈਗਾ ਉਹ ਉਹੀ ਰਹੂਗਾ ਜਿਹੜਾ 26 ਜਨਵਰੀ 1986 ਦੇ ਵਿੱਚ ਬਣੀ ਹੋਈ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਉਲੀਕਤਾ ਕਿ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ।
3: ਜਿਵੇਂ ਤੁਸੀਂ ਗੱਲ ਕੀਤੀ ਵੀ ਫਰੀਦਾਪੁਰੇ ਦਾ ਭਲਾ ਕਰ
2: ਜੀ
3: ਗੁਰਬਾਣੀ ਦੀ ਤੁਕ ਤੁਸੀਂ ਕੋਟ ਕੀਤੀ ਆ
2: ਜੀ,
3: ਤੁਹਾਡੇ ਬਾਰੇ ਮਤਲਬ ਇਹ ਵੀ ਵਿਚਾਰ ਸੀ ਵੀ ਇਹ ਟੈਰੋਰਿਸਟ ਨੇ, ਹਿੰਦੂਆਂ ਨੂੰ ਬੱਸਾਂ ਚੋਂ ਲਾਹ ਕੇ ਮਾਰ ਰਹੇ ਨੇ, ਢਲਵਾਂ ਕਾਂਡ ਹੋਇਆ
2: ਜੀ,
3: ਜਾਂ ਦੂਜੇ ਪਾਸੇ ਪਟਿਆਲੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਹਨਾ, ਮਤਲਬ ਉਹਨਾਂ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਤੁਸੀਂ?
2: ਦੇਖੋ ਜਦੋਂ ਜੰਗੀ ਮਾਹੌਲ ਹੁੰਦਾ ਉਦੋਂ ਬਹੁਤ ਕੁਝ ਇਹੋ ਜਿਹਾ ਵਾਪਰਦਾ ਜਿਹਦੀ ਬਾਅਦ ਵਿੱਚ ਵਿਆਖਿਆ ਬਦਲ ਜਾਂਦੀ ਆ। ਉਸ ਮੌਕੇ ਉਹੀ ਗੱਲ ਠੀਕ ਲੱਗ ਰਹੀ ਹੁੰਦੀ ਆ, ਜਿਵੇਂ ਇਹ ਗੱਲ ਹੈਗੀ ਆ ਕਿ ਜੀ ਉਸ ਦੌਰ ਵਿੱਚ ਢਿਲਵਾਂ ਕਾਂਡ, ਰੇਲ ਕਾਂਡ, ਬੱਸ ਕਾਂਡ, ਪਰ ਉਸ ਮੌਕੇ ਜਿਹੜੀਆਂ ਜ਼ਿੰਮੇਵਾਰੀਆਂ ਲਈਆਂ ਗਈਆਂ ਉਹਨਾਂ ਜ਼ਿੰਮੇਵਾਰੀਆਂ ਦੇ ਨਤੀਜੇ ਨਿਕਲੇ ਜਦੋਂ, ਉਹ ਨਤੀਜਿਆਂ ਦੇ ਹਿਸਾਬ ਨਾਲ ਲੋਕ ਉਸ ਟਾਈਮ ਹਮਾਇਤ ਕਰਦੇ ਸੀ, ਸਪੋਰਟ ਕਰਦੇ ਸੀ ਕਿ ਇਹ ਠੀਕ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਦੋਂ ਬੇਦਰ ਦੇ ਵਿੱਚ, ਕਰਨਾਟਕਾ ਦੇ ਵਿੱਚ ਜੀ ਐਨ ਈ ਕਾਲਜ ਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਦਾ, ਬੇਦੋਸ਼ੇ ਬੱਚਿਆਂ ਦਾ ਜਿਨ੍ਹਾਂ ਦਾ ਸਾਡੀ ਸਿੱਖ ਸਟਰਗਲ ਨਾਲ ਕੋਈ ਨਹੀਂ, ਜਿਹੜੇ ਉੱਥੇ ਪੜ੍ਹਨ ਗਏ ਨੇ ਵਿਚਾਰੇ, ਉਹਨਾਂ ਦਾ ਉੱਥੇ ਕਤਲੇਆਮ ਹੋਇਆ ਔਰ ਬਹੁਤ ਬੇਰਹਿਮੀ ਤੇ ਬੇਕਿਰਕੀ ਨਾਲ। ਤੁਸੀਂ ਸੋਚੋ ਜੇ ਤੁਹਾਨੂੰ ਖਬਰ ਮਿਲੇ ਆਪਾਂ ਇੱਥੇ ਬੈਠੇ ਹਾਂ ਕਿ ਜੀ ਸਾਡੇ ਪਰਿਵਾਰ ਚੋਂ ਜਿਹੜਾ ਫਲਾਨੀ ਥਾਂ ਤੇ ਪੜ੍ਹਨ ਗਿਆ ਉਹਦੇ ਨਾਲ ਐ ਹੋਇਆ, ਤੇ ਸਿਰਫ ਇਸ ਕਰਕੇ ਉਹ ਸਿੱਖਾਂ ਦੇ ਘਰੇ ਜੰਮਿਆ, ਇਹ ਕੋਈ ਦੋਸ਼ ਨਹੀਂ ਹੈਗਾ, ਕਿਸੇ ਦਾ ਹਿੰਦੂ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਕਿਸੇ ਦਾ ਸਿੱਖ ਦੇ ਘਰੇ ਜੰਮਣਾ ਦੋਸ਼ ਨਹੀਂ ਹੈਗਾ, ਉਹਦੇ ਕਰਮ ਦੇ ਹਿਸਾਬ ਨਾਲ ਉਹਦਾ ਲੇਖਾ ਕਰਨਾ ਹੋਰ ਗੱਲ ਹੈ। ਹੁਣ ਹੋਇਆ ਕੀ ਕਿ ਉਸ ਘਟਨਾ ਤੋਂ ਇੱਕ ਸਾਲ ਤੀਕਰ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਲੋਕਾਂ ਤੋਂ ਕੁਛ ਨਹੀਂ ਸਰਿਆ, ਤੇ ਜਿਹੜੇ ਉਸ ਟਾਈਮ ਲੜ ਰਹੀ ਧਿਰ ਸੀ ਹਥਿਆਰਬੰਦ ਜੁਝਾਰੂ ਸਫਾਂ, ਉਹਨਾਂ ਨੂੰ ਵੀ ਸ਼ਰਮ ਆਉਣ ਲੱਗ ਗਈ ਕਿ ਜਿਹਦਾ ਜੀ ਕਰਦਾ ਗਲ 'ਚ ਟਾਇਰ ਪਾ ਲੈਂਦਾ, ਜਿਹਦਾ ਜੀ ਕਰਦਾ ਆਰੇ ਤੇ ਰੱਖ ਕੇ ਵੱਢਤਾ ਉੱਥੇ ਵਿਚਾਰਿਆਂ ਨੂੰ, ਖੂਹ 'ਚ ਸਿੱਟਦੀਆਂ ਲਾਸ਼ਾਂ ਖੂਹ 'ਚ ਉਂਬੜੀਆਂ ਨੇ ਉੱਤੇ, ਘੱਟੋ ਘੱਟ ਬੇਦਰ ਦੇ ਵਿੱਚ ਉਸ ਕਰਨਾਟਕਾ ਦੇ ਵਿੱਚ 15-20 ਦਿਨ ਬਾਅਦ ਜਦੋਂ ਭੋਗ ਪੈ ਰਹੇ ਸੀ ਉਦੋਂ ਵੀ ਲਾਸ਼ਾਂ ਮਿਲ ਰਹੀਆਂ ਸੀ ਬੰਦਿਆਂ ਦੀਆਂ। ਹੋ ਗਿਆ ਜੀ, ਫਿਰ ਬੇਦਰ ਤੋਂ ਬਾਅਦ 'ਚ 1.5 ਸਾਲ ਬਾਅਦ ਸਮਝ ਲਓ ਇੱਥੇ ਪਟਿਆਲੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਵਿੱਚ ਬੰਦੇ ਮਾਰੇ ਗਏ। ਫਿਰ ਖਾੜਕੂ ਜਥੇਬੰਦੀਆਂ ਦੇ ਇਸ ਐਕਸ਼ਨ ਦਾ ਰੌਲਾ ਪਿਆ, ਜ਼ਿੰਮੇਵਾਰੀ ਲਈ ਜੁਝਾਰੂ ਸਫਾ ਨੇ। ਉਸ ਜ਼ਿੰਮੇਵਾਰੀ ਦੇ ਅਰਥ ਬੜੇ ਸਪਸ਼ਟ ਸੀ

0: ਤੇ ਜੇ ਸਾਰੇ ਭਾਰਤ ਵਿੱਚ ਕੋਈ ਵੀ ਹਿੰਦੂ ਭਰਾ ਵਪਾਰੀ ਕੋਈ ਵੈਸੇ ਪੰਜਾਬ ਆਉਣਾ ਚਾਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਇੱਥੇ ਆ ਕੇ ਚਾਹੇ ਉਹ ਭੰਗੜੇ ਪਾਉਂਦਾ ਫਿਰੇ ਆਪਦੇ ਮਾਤਾ ਵੈਸ਼ਨੋ ਦੇਵੀ ਜਾਣਾ ਜਾਂ ਕੋਈ ਹੋਰ ਕੰਮ ਆ ਜੋ ਮਰਜ਼ੀ ਕਰੇ ਜੇ ਤੁਸੀਂ ਚਾਹੁੰਦੇ ਹੋ ਨਾ ਤਾਂ ਫਿਰ ਤੁਹਾਨੂੰ ਇਸ ਗੱਲ ਦੀ ਗਰੰਟੀ ਕਰਨੀ ਪਊਗੀ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਨਾਲ ਬੁਰਾ ਨਾ ਹੋਵੇ ਜੇ ਪੰਜਾਬ ਤੋਂ ਬਾਹਰ ਕਿਸੇ ਇੱਕ ਸਿੱਖ ਦੇ ਝਰੀਟ ਆਊਗੀ ਤਾਂ ਪੰਜਾਬ ਦੇ ਵਿੱਚ ਉਹਦੇ ਨਤੀਜੇ ਇੱਥੇ ਬੈਠੇ ਲੋਕਾਂ ਨੂੰ ਭੁਗਤਣੇ ਪੈਣਗੇ ਅਸੀਂ ਲੜ ਰਹੇ ਹਾਂ ਨਾ ਸਾਨੂੰ ਮਾਰੇ ਸਟੇਟ ਤੇ ਅਸੀਂ ਉਹਦੇ ਹੱਥੋਂ ਮਾਰੇ ਜਾਈਏ ਜਾਂ ਉਹ ਗੱਲ ਵੱਖਰੀ ਹੈ ਪਰ ਜਿਹੜੇ ਇਨੋਸੈਂਟ ਬੰਦੇ ਆਪਦੀ ਜ਼ਿੰਦਗੀ ਜਿਉਂ ਰਹੇ ਨੇ ਇਹਨਾਂ ਦਾ ਦਰਦ ਜਿਵੇਂ ਤੁਹਾਨੂੰ ਉਵੇਂ ਸਾਨੂੰ ਵੀ ਆਉਂਦਾ ਅਸੀਂ ਲੜ ਰਹੇ ਹਾਂ ਦੇਖੋ ਜਦੋਂ ਭਾਰਤ ਦੀ ਫੌਜ ਲੜਦੀ ਹੈ ਜੇ ਉਹ ਪਾਕਿਸਤਾਨ ਦੀ ਫੌਜ ਲੜ ਰਹੀ ਹੈ ਜੇ ਕੋਈ ਗੋਲਾ ਸਿਵਲ ਡਿੱਗ ਪਵੇ ਉਹ ਜ਼ਿਆਦਾ ਅਰਥ ਰੱਖਦਾ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਦਰਬਾਰ ਸਾਹਿਬ ਤੇ ਜੇ ਦਰਬਾਰ ਸਾਹਿਬ ਤੇ ਗੋਲਾ ਪਾਕਿਸਤਾਨ ਦਾ ਡਿੱਗਦਾ ਜਿਵੇਂ ਇੰਡੀਆ ਨੇ ਜਿਵੇਂ ਪ੍ਰਚਾਰਿਆ ਉਹ ਇਹੀ ਸੀ ਨਾ ਵੀ ਸੈਂਟੀਮੈਂਟ ਜ਼ਿਆਦਾ ਭੜਕ ਪੈਣਗੇ ਪਾਕਿਸਤਾਨ ਦੇ ਖਿਲਾਫ ਤੋ ਜਿਹੜਾ ਲੜ ਰਿਹਾ ਹੁੰਦਾ ਬੰਦਾ ਉਹਦੀ ਗੱਲ ਹੋਰ ਹੁੰਦੀ ਆ ਆਮ ਦੁਨਿਆਵੀ ਲੜਾਈਆਂ ਚ ਵੀ ਉਹ ਕਹਿੰਦੇ ਇਹ ਥੋੜੀ ਲੜ ਰਿਹਾ ਸੀ ਇਹਦੇ ਕਦੋਂ ਮਾਰੀ ਆ ਤੁਸੀਂ ਉਵੇਂ ਹੀ ਜਦੋਂ ਆਮ ਜਨਰਲ ਸਿੱਖ ਸਮਾਜ ਦੇ ਉੱਤੇ ਇਹ ਜਦੋਂ ਖਾੜਕੂ ਲਹਿਰ ਵੱਲੋਂ ਸੁਨੇਹਾ ਗਿਆ ਸਾਰੇ ਇੰਡੀਆ ਵਿੱਚ ਉਸ ਦਿਨ ਤੋਂ ਬਾਅਦ ਜਿਹੜੇ ਕਹਿੰਦੇ ਆ ਨਾ ਜੀ ਬਹੁਤ ਮਾੜਾ ਕੀਤਾ ਮੈਂ ਇੱਕੋ ਬੇਨਤੀ ਕਰਦਾ ਬੇਦਰ ਕਾਂਡ ਦੇ ਸੁਨੇਹੇ ਨੂੰ ਸਾਰੇ ਇੰਡੀਆ ਨੇ ਸੁਣ ਲਿਆ 89 ਤੋਂ ਅੱਜ 2026 ਆ ਗਿਆ ਪਿਛਲੇ ਇਸ 30-35 ਸਾਲ ਦੇ ਸਮੇਂ ਚ ਜੇ ਕਿਤੇ ਹੋਰ ਦੁਬਾਰਾ ਸਿੱਖ ਨਾਲ ਉਵੇਂ ਦੇ ਕਤਲੇਆਮ ਨਹੀਂ ਹੋਏ ਨਾ ਬਿਦਰ ਵਰਗੇ ਗੱਲ ਤਾਂ ਇਹ ਆ ਕਿ ਕੀ ਸਿੱਖ ਇਹ ਚਾਹੁੰਦੇ ਆ ਕਿ ਲਗਾਤਾਰ ਕਤਲ ਹੁੰਦੇ ਰਹਿਣ ਬਿਦਰ ਵਰਗੇ ਕਾਂਡ ਵਾਪਰਦੇ ਰਹਿਣ ਕਿ ਸਿੱਖ ਇਹ ਚਾਹੁੰਦੇ ਆ ਕਿ ਠੀਕ ਆ ਕਿਤੇ ਇੱਕਾ ਦੁੱਕਾ ਗੱਲ ਵਾਪਰਨੀ ਉਹਦਾ ਵੀ ਆਪਾਂ ਵਿਰੋਧ ਕਰਦੇ ਹਾਂ
1: ਪਰ ਤੁਸੀਂ ਰਿਵੈਂਜ ਲਿਆ
0: ਬਿਦਰ ਨਹੀਂ ਇਹ ਬਦਲਾ ਨਹੀਂ ਸੀ
1: ਫਿਰ ਕੀ
0: ਸਿੱਖ ਬਦਲਾ ਲੈਂਦੇ ਹੀ ਨਹੀਂ ਸਿੱਖ ਇਨਸਾਫ ਕਰਦਾ ਇਹ ਇਨਸਾਫ ਸੀ ਇਨਸਾਫ ਦੀ ਜਿਹੜੀ ਲੜਾਈ ਆ ਉਹ ਹਰ ਇੱਕ ਬੰਦੇ ਦੀ ਆਦਮੀ ਹੁੰਦੀ ਹੈ ਆ ਥੋੜੇ ਦਿਨ ਪਹਿਲਾਂ ਇੱਕ ਖਬਰ ਚੱਲ ਰਹੀ ਸੀ
1: ਲੱਗਦਾ ਜਿਵੇਂ ਜ਼ਿੰਮੇਵਾਰੀ ਚੱਕੀ ਗਈ ਜਾਂ ਮਤਲਬ ਸਟੇਟਮੈਂਟ
0: ਜ਼ਿੰਮੇਵਾਰੀ ਨਹੀਂ ਸੀਗੀ ਇਹ ਕਲੈਰੀਫਿਕੇਸ਼ਨ ਸੀ
1: ਕਲੈਰੀਫਿਕੇਸ਼ਨ ਦਿੱਤੀ ਗਈ ਜਿਵੇਂ ਤੁਹਾਡੇ ਕਹਿਣ ਮੁਤਾਬਕ
0: ਜੀ
1: ਇੱਕ ਪਹਿਲਾਂ ਇੱਕ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ
0: ਲੜ ਰਹੀਆਂ ਇੱਕ ਸਾਲ ਨਹੀਂ ਡੇਢ ਸਾਲ ਪੂਰਾ ਖੁੱਲਾ ਟਾਈਮ ਦਿੱਤਾ ਗਿਆ ਸਾਰਾ ਇੰਡੀਆ ਤਾਂ ਤਾੜੀਆਂ ਮਾਰਦਾ ਸੀ ਵੀ ਸਿੱਖ ਚੀਕਾਂ ਮਾਰਦੇ ਫਿਰਦੇ ਆ ਕੋਈ ਸੁਣਦਾ ਨਹੀਂ ਸਾਰੇ ਭਾਰਤ ਚੋਂ ਇਹਨਾਂ ਦੀ ਜਿਹਦਾ ਜੀ ਕਰਦਾ ਸਿੱਖ ਦੀ ਪੱਗ ਲਾ ਲੈਂਦਾ ਜਦੋਂ ਕਰਦਾ ਜੀ 10 ਹਿੰਦੂ ਮੁੰਡੇ ਇਕੱਠੇ ਹੋਣ ਤੇ ਉਹ ਜਿਹਨੂੰ ਮਰਜ਼ੀ ਘੇਰ ਕੇ ਜੋ ਮਰਜ਼ੀ ਕਰ ਸਕਦੇ ਆ ਉਦੋਂ ਬਾਅਦ ਮਾਹੌਲ ਬਦਲ ਗਿਆ ਬਦਲੇ ਹੋਏ ਮਤਲਬ ਨਤੀਜੇ ਮੈਟਰ ਕਰਦੇ ਆ ਨਾ ਜੀ ਉਸ ਤੋਂ ਬਾਅਦ ਵਿੱਚ ਅੱਜ ਤੱਕਰ ਹੁਣ ਵੀ ਬਥੇਰਿਆਂ ਦਾ ਜੀ ਕਰਦਾ ਹੋਣਾ ਜਿਹੜੇ ਮਾੜੇ ਫਿਤਰਤ ਵਾਲੇ ਆ ਨਾ ਵੀ ਕਦੇ ਯਾਰ ਇਕੱਠੇ ਹੋ ਕੇ ਨਾ 150-200 ਆਪਾਂ ਕਿਸੇ ਸਿੱਖਾਂ ਦੇ ਮਹੱਲੇ ਚ ਪੈ ਜਾਈਏ ਟੁੱਟ ਕੇ ਤੇ ਫਿਰ ਉਸ ਮੌਕੇ
1: ਨਹੀਂ ਮਤਲਬ ਤੁਹਾਨੂੰ ਹੁਣ ਕਿਉਂ
0: ਹੁਣੇ ਦੀ ਤਾਂ ਗੱਲ ਹੈ ਜੀ ਆਹ ਜਦੋਂ ਪਿੱਛੇ ਜੇ ਆ ਜਿਹੜਾ ਮੁੰਡਾ ਮਹਿਰੂ ਵਾਲਾ ਇਹ ਗਿਆ ਸੀ ਦਿੱਲੀ ਤੇ ਉੱਥੇ ਲਿਖ ਕੇ ਆਇਆ ਸੀ ਨਾ ਕਿਸੇ ਕੰਧ ਤੇ ਸਿੱਖ ਕੌਮ ਜਾਉਂਦੀ ਹੈ ਬਦਲਾ ਲਵਾਂਗੇ ਉਦੋਂ ਹੋਇਆ ਨੀ ਆ ਦੂਜੇ ਚੌਥੇ ਦਿਨ ਤਾਂ ਆ ਜਾਂਦਾ ਫਲਾਣੇ ਥਾਂ ਤੇ ਟਰੱਕ ਚੋਂ ਲਾ ਲਿਆ ਫਲਾਣੇ ਥਾਂ ਭੇਜੇ ਲਾ ਲਿਆ ਉਹ ਤਾਂ ਸਾਡੀ ਕੌਮ ਚੰਗੀ ਆ ਇਸ ਗੱਲ ਨੂੰ ਥੋੜਾ ਜਿਹਾ ਜੇ ਹੋਰ ਆਪਾਂ ਖੋਲੀਏ ਅੱਜ ਆਪਣੀ ਕੌਮ ਕੋਲੇ ਕੋਈ ਮੁਲਕ ਨਹੀਂ ਹੈ ਹਨਾ ਆਪਣੀ ਕੌਮ ਦੇ ਜੇਕਰ ਕਿਸੇ ਬੰਦੇ ਉੱਤੇ ਸਾਰੇ ਭਾਰਤ ਵਿੱਚ ਮਾੜਾ ਵਾਪਰਦਾ ਨਾ ਤਾਂ ਜਿਹੜਾ ਅਸੀਂ ਉਦੋਂ ਬੀਜ ਬੀਜਿਆ ਵੀ ਠੀਕ ਆ ਅੱਜ ਸਾਡੀ ਕੌਮ ਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲ ਅਸਾਲਟ ਹੈ ਨੀ ਗੀ ਪਰ ਜਦੋਂ ਅੱਜ ਸਾਰੇ ਭਾਰਤ ਚ ਦਿੱਲੀ ਦੱਖਣ ਜਿੱਥੇ ਵੀ ਕਿਤੇ ਖਬਰ ਮਿਲਦੀ ਆ ਸਾਰੇ ਭਾਰਤ ਦੇ ਵਿੱਚੋਂ ਨੀ ਸਾਰੇ ਬ੍ਰਹਿਮੰਡ ਚ ਜਿੱਥੋਂ ਜਿੱਥੋਂ ਸਿੱਖ ਮਿਲਦਾ ਜਦੋਂ ਸੋਸ਼ਲ ਮੀਡੀਆ ਤੇ ਬੋਲਦਾ ਇੰਡੀਆ ਜਦ ਹੀ ਕਹਿੰਦਾ ਹੱਲ ਕੱਢੋ ਛੇਤੀ ਕਿਉਂ ਉਹਨਾਂ ਨੂੰ ਪਤਾ ਨਹੀਂ ਪੰਜਾਬ ਚ ਕੁਛ ਹੋ ਜਾਣਾ ਪੰਜਾਬ ਵਿੱਚ ਕੁਛ ਹੋ ਜਾਊਗਾ ਇਹ ਡਰ ਬਿਦਰ ਕਾਂਡ ਨੀ ਪਾਇਆ ਹੋਇਆ ਨਹੀਂ ਤਾਂ ਚੌਥੇ ਕੁ ਦਿਨ ਪੰਜਾਬ ਤੋਂ ਬਾਅਦ ਛਿੱਤਰ ਪਿਆ ਕਰੇ ਬਹੁਤ ਜ਼ਿਆਦਾ ਹੁਣ ਜਦੋਂ ਉਹਨਾਂ ਦਾ ਜੀ ਕਰਦਾ ਗਾਹਾਂ ਜਦ ਹੀ ਕੋਈ ਬੈਠਾ ਕਸਿਆਣਾ ਜਿਹੜਾ ਹਿੰਦੂ ਭਰਾ ਉਹ ਕਹਿ ਦਿੰਦਾ ਉਹ ਕਾਹਨੂੰ ਤੁਸੀਂ ਪੰਜਾਬ ਚ ਕਤਲੇਆਮ ਕਰਾਉਣਾ ਉਹ ਬਿਦਰ ਕਾਂਡ ਦੇ ਬਦੌਲਤ ਸਿੱਖ ਸਿਕਿਓਰ ਨੇ ਤੇ ਇਹ ਜਿਹੜੀ ਨੀਤੀਗਤ ਫੈਸਲੇ ਹੁੰਦੇ ਨੇ ਇਹ ਰਣਨੀਤੀ ਹੁੰਦੀ ਆ ਕੌਮਾਂ ਦੀ ਕਿ ਅਸੀਂ ਆਪਦੇ ਹਿੱਤ ਸਿਕਿਓਰ ਕਰਨੇ ਆ ਕੌਮਾਂ ਦੇ ਪੱਕੇ ਦੋਸਤ ਨਹੀਂ ਹੁੰਦੇ ਕੌਮਾਂ ਦੇ ਪੱਕੇ ਦੁਸ਼ਮਣ ਨਹੀਂ ਹੁੰਦੇ ਕੌਮਾਂ ਦੇ ਹਿੱਤ ਹੁੰਦੇ ਆ ਜੇ ਸਾਡੇ ਹਿੱਤ ਇਸ ਮੌਕੇ ਹਿੰਦੂ ਤੋਂ ਖਤਰੇ 'ਚ ਨੇ ਅੱਜ ਅਸੀਂ ਹਿੰਦੂ ਨੂੰ ਆਪਦਾ ਵਿਰੋਧੀ ਮੰਨਦੇ ਹਾਂ ਇੱਕ ਟਾਈਮ ਉਹ ਸੀ ਜਦੋਂ ਅਸੀਂ ਹਿੰਦੂ ਵੀ ਤੇ ਸਿੱਖ ਵੀ ਤੇ ਮੁਸਲਮਾਨ ਵੀ ਗੋਰਿਆਂ ਦੇ ਅਧੀਨ ਸੀ ਉਦੋਂ ਸਾਰੇ ਰਲ ਕੇ ਗੋਰਿਆਂ ਨਾਲ ਲੜ ਰਹੇ ਸੀ ਸਾਂਝੇ ਹਿੱਤ ਸੀ ਇੱਕ ਟਾਈਮ ਉਹ ਆਇਆ ਜਦੋਂ ਇਸ ਮੁਲਕ ਦੇ ਉੱਤੇ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਸੀ ਜਿਹੜੇ ਜਾਂ ਜਿਹੜੇ ਧਾੜਵੀ ਅਫਗਾਨ ਤੋਂ ਆਉਂਦੇ ਸੀ ਉਹਨਾਂ ਤੋਂ ਸਾਡੀ ਧਰਤੀ ਅਫੈਕਟਡ ਸੀ ਅਸੀਂ ਪੀੜਿਤ ਸੀ ਇੱਥੇ ਸਾਡੇ ਹਿੰਦੂ ਅਸੀਂ ਉਹਨਾਂ ਹਿੰਦੂਆਂ ਦੀ ਰਾਖੀ ਲਈ ਲੜਦੇ ਮਰਦੇ ਰਹੇ ਕੌਮਾਂ ਦੇ ਹਿੱਤ ਹੁੰਦੇ ਆ ਅੱਜ ਸਾਡੇ ਹਿੱਤ ਨੇ ਕਿ ਜਿਸ 1947 ਜਾਂ 1947 ਤੋਂ ਲੈ ਕੇ 1984 ਤੱਕ ਜਿਸ ਪਾਕਿਸਤਾਨ ਦੇ ਤਿਰੰਗੇ ਨੂੰ

ਜਿਸ ਝੰਡੇ ਨੂੰ ਜਾਂ ਜਿਸ ਮੁਲਕ ਨੂੰ ਅਸੀਂ ਹੋਰ ਤਰੀਕੇ ਨਾਲ ਦੇਖਦੇ ਸੀ, 84 ਮੌਕੇ ਅਸੀਂ ਭੱਜ ਭੱਜ ਕੇ ਬਾਰਡਰ ਟੱਪ ਕੇ ਉੱਥੇ ਪਹੁੰਚੇ ਜੀ। ਜਿਸ ਪਾਕਿਸਤਾਨ ਨੂੰ ਇਹ ਦੁੱਖ ਹੋ ਸਕਦਾ ਕਿ ਇਹਨਾਂ ਨੇ 71 ਦੇ ਵਿੱਚ ਜਨਰਲ ਸਵੇਗ ਸਿੰਘ ਵਰਗਿਆਂ ਨੇ ਮੁਕਤੀ ਬਹਿਣੀ ਕੀਤੀ ਤੇ ਉੱਥੇ ਇਹ ਕੀਤਾ, ਉਹਨੂੰ 1984 ਤੋਂ ਬਾਅਦ ਇਹ ਗੱਲ ਠੀਕ ਲੱਗੀ ਹੋਣੀ ਆ ਕਿ ਸਿੱਖਾਂ ਨੂੰ ਦਿਓ ਹਮਾਇਤ, ਇਹ ਪਾਕਿਸਤਾਨ ਦਾ ਜਿਹੜਾ ਆਪਾਂ ਇਹਨਾਂ ਨੇ ਟੁਕੜੇ ਕੀਤੇ ਆ, ਬੰਗਲਾਦੇਸ਼ ਬਣਾਇਆ ਤੇ ਉਹਦੇ ਲਈ ਇਹਨਾਂ ਨੂੰ ਵਰਤੋ। ਹਰੇਕ ਕੌਮ ਦੇ ਹਿੱਤ ਹੁੰਦੇ ਆ, ਇਕੱਲੀ ਸਿੱਖ ਕੌਮ ਆ ਜਿਹਨੂੰ ਘੇਰ ਕੇ ਕਿਹਾ ਜਾ ਰਿਹਾ ਆਪਦੇ ਹਿੱਤਾਂ ਦੀ ਲੜਾਈ ਨਾ ਲੜ, ਆਪਦੇ ਹਿੱਤਾਂ ਦੀ ਲੜਾਈ ਨਾ ਲੜ। ਕਿਉਂ ਭਾਈ? ਸਿੱਖ ਗੁਲਾਮ ਰਹਿਣ, ਸਿੱਖ ਭਾਰ, ਮਤਲਬ ਜੇ ਸਿੱਖਾਂ ਨੂੰ 84 ਨਾ ਵਾਪਰਦਾ, ਜੇ ਸਿੱਖਾਂ ਨੂੰ ਗਲਾਂ 'ਚ ਟਾਇਰ ਨਾ ਪੈਂਦੇ, ਜੇ ਸਿੱਖਾਂ ਦੇ ਬਣਦੇ ਹੱਕ ਦਿੱਤੇ ਜਾਂਦੇ ਜਿਹੜੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਸੀ ਉਹ ਪੂਰੇ ਕਰ ਦਿੱਤੇ ਜਾਂਦੇ, ਜੇ ਸਿੱਖ ਫੇਰ ਖਾਲਿਸਤਾਨ ਦੀ ਗੱਲ ਕਰਦੇ ਫੇਰ ਤਾਂ ਸਿੱਖਾਂ ਨੂੰ ਕਿਹਾ ਜਾ ਸਕਦਾ ਸੀ। ਗਲਤੀਆਂ ਇੰਡੀਆ ਕਰੇ, ਗਲਾਂ 'ਚ ਟਾਇਰ ਤੁਹਾਡੇ ਉਹ ਪਾਵੇ, ਅਕਾਲ ਤਖ਼ਤ ਸਾਡਾ ਤੁਹਾਡਾ ਉਹ ਢਾਵੇ ਤੇ ਸਿੱਖ ਪਾਕਿਸਤਾਨ ਦੇ ਏਜੰਟ ਬਣ ਗਏ ਜੀ। ਸਿੱਖ ਆਪਦੇ ਹਿੱਤਾਂ ਦੀ ਰਾਖੀ ਕਰਦਾ ਸਿੱਖ ਬੜਾ ਮਾੜਾ। ਜੇ ਸਿੱਖ ਬਿਦਰ ਕਾਂਡ ਤੋਂ ਬਾਅਦ ਨਹੀਂ ਚਾਹੁੰਦਾ ਕਿ ਸਾਡੇ ਭਰਾ ਹੋਰ ਮਾਰੇ ਜਾਣ, ਤੇ ਜੇ ਸਿੱਖ ਇੱਕ ਹੁਣ ਕਰੀਏ ਕੀ ਹੋਰ ਕੀ, ਹੁਣ ਇੰਡੀਆ ਦੇ ਮੂਹਰੇ ਮੰਗ ਪੱਤਰ ਲੈ ਕੇ ਜਾਈਏ, ਉਹੀ ਤਾਂ ਉਹ ਚਾਹੁੰਦੇ ਨੇ ਹਿੰਦੂ ਨੂੰ, ਇਹ ਨਹੀਂ ਵੀ ਹਰ ਹਿੰਦੂ ਨੂੰ, ਹਿੰਦੂ ਤੋਂ ਭਾਵ ਉਹ ਹਿੰਦੂ ਕੱਟੜਵਾਦ ਜਿਹੜਾ ਇਸ ਗੱਲੋਂ ਬੜਾ ਦੁਖੀ ਆ। ਸਾਚੀ ਸਾਖੀ ਦੇ ਸ਼ਬਦ ਨੇ, ਸਾਚੀ ਸਾਖੀ ਦੇ ਸਰਦਾਰ ਕਪੂਰ ਸਿੰਘ ਜੀ ਦੇ, ਕਿ ਹਿੰਦੂ ਨੂੰ ਸਿੱਖ ਉੱਤੇ ਇਸ ਗੱਲ ਦਾ ਬੜਾ ਹੈਗਾ ਕਿ ਜਦੋਂ ਸਾਡੇ ਛੱਤਰ ਪੈ ਰਹੇ ਸੀ ਨਾ ਉਦੋਂ ਇਹ ਆਪਦੀ ਲੜਾਈ ਲੜ ਰਹੇ ਸੀ। ਅੱਜ ਸਾਰੇ ਭਾਰਤ ਵਿੱਚ ਹਿੰਦੂ ਤੇ ਮੁਸਲਮਾਨ ਦਾ ਜਿਹੜਾ ਕਲੈਸ਼ ਆ ਉਹਦੇ ਪਿੱਛੇ ਇੱਕ ਕਲਚਰਲ ਕਲੈਸ਼ ਆ, ਪਿੱਛੇ ਹਿਸਟਰੀ ਪਈ ਆ ਉਹਦੇ ਪਿੱਛੇ। ਜਿਨ੍ਹਾਂ ਵੇਲਿਆਂ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਹਾਕਮ ਜ਼ੁਲਮ ਕਰਦੇ ਰਹੇ, ਉਹਨਾਂ ਵੇਲਿਆਂ ਦੇ ਵਿੱਚ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਸਾਜੀ ਨਵਾਜੀ ਸਿੱਖੀ ਆ ਜਿਹੜੀ, ਇਹਦੇ ਨਾਲ ਵੀ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਦਾ ਪੰਗਾ ਪਿਆ, ਪਰ ਸਿੱਖਾਂ ਦਾ ਹਿਸਾਬ ਕਿਤਾਬ ਕੁਛ ਹੋਰ ਆ। ਜੇ ਇੱਥੇ ਮੱਸੇ ਰਗੜ ਨੇ ਕੁਛ ਕੀਤਾ, ਸਿੱਖਾਂ ਨੇ ਰਗੜਤਾ, ਜੇ ਮਤਲਬ ਸਾਡੇ ਜਿਹੜਾ ਅੱਜ ਕੋਈ ਮੁਸਲਮਾਨਾਂ ਦਾ ਮੁੰਡਾ ਆਪਣੇ ਨਾਲ ਬੈਠਾ ਹੋਵੇ ਨਾ ਸਿੱਖਾਂ ਦੇ ਨਾਲ, ਸਾਨੂੰ ਉਹਦੇ ਮੂਹਰੇ ਨੀਵੀਂ ਨਹੀਂ ਪਾਉਣੀ ਪੈਂਦੀ। ਸਾਡੇ ਪੁਰਖਿਆਂ ਨੇ, ਸਾਡੇ ਵੱਡੇ ਵਡੇਰਾਂ ਨੇ ਲੇਖੇ ਨਿਬੇੜੇ ਹੋਏ ਨੇ ਨਾਲ ਦੀ ਨਾਲ, ਵੀ ਲਿਆ ਭਾਈ ਜੇ ਤੁਸੀਂ ਆਹ ਕੀਤਾ ਅਸੀਂ ਆਹ ਕੀਤਾ। ਹਿੰਦੂਆਂ ਦੀ ਹਿਸਟਰੀ ਬਿਲਕੁਲ ਉਲਟਾ, ਜੇ ਉਹਨਾਂ ਦੇ ਮੰਦਰ ਢਾਹ ਤੇ ਉਹ ਹੁਣ ਬਣਾ ਰਹੇ ਨੇ ਵੀ ਇੱਥੇ ਮੈਂ ਗਿਆ ਕਸ਼ਮੀਰ 'ਚ, ਮਾਰਤੰਡ ਮੰਦਰ ਬੜਾ ਮਸ਼ਹੂਰ ਆ, ਸੂਰਜ ਮੰਦਰ ਜਿੱਥੇ ਉਹ ਹੈਦਰ ਫਿਲਮ ਦੀ ਸ਼ੂਟਿੰਗ ਹੋਈ ਸੀ, ਉਹ ਜਿਹੜਾ ਸ਼ਿਖਰ ਉਹ ਕਰਦੇ ਆ, ਉਹ ਮੰਦਰ ਦੇ ਉੱਥੇ ਮੂਰਤੀਆਂ ਜਿਹੜੀ ਜਿਹਨਾਂ ਦੀ ਪੂਜਾ ਕੀਤੀ ਜਾਂਦੀ ਆ ਹਿੰਦੂਇਜ਼ਮ ਵੱਲੋਂ, ਉਹ ਯਾਰ ਥੱਲੇ ਪੈਰਾਂ 'ਚ ਆਉਂਦੀਆਂ ਨੇ ਉੱਥੇ, ਉਹ ਨਹੀਂ ਕਰ ਸਕਦੇ। ਸਾਡੇ ਇੱਥੇ ਦਰਬਾਰ ਸਾਹਿਬ ਤੇ ਕਰੋ, ਆਪਾਂ ਜਦ ਹੀ ਬਣਾਉਂਦੇ ਹਾਂ, ਕਿੰਨੀ ਵਾਰ ਦਰਬਾਰ ਸਾਹਿਬ ਨੂੰ ਅਟੈਕ ਹੋਇਆ, ਅਕਾਲ ਤਖ਼ਤ ਨੂੰ ਅਟੈਕ ਹੋਇਆ, ਆਪਾਂ ਟੇਕ ਨਹੀਂ ਆਉਂਦੀ ਸਿੱਖ ਨੂੰ ਬਈ ਤੁਸੀਂ ਕੀ ਕੀਤਾ। ਹੁਣ ਉਹਨਾਂ ਦੀ ਹਿਸਟਰੀ ਹੋਰ ਆ, ਉਹਨਾਂ ਨੂੰ ਅੱਜ ਦੇ ਹਿੰਦੂ ਨੂੰ ਇਸ ਗੱਲ ਦੀ ਤਕਲੀਫ ਆ, ਜਦੋਂ ਕਿਤੇ ਉਹ ਲੰਘਿਆ ਜਾ ਰਿਹਾ ਹੋਵੇ ਹਿੰਦੂ, ਦੋ ਮੁਸਲਮਾਨ ਆਪਸ ਵਿੱਚ ਹੱਸ ਰਹੇ ਹੁਣ ਖੜ ਕੇ, ਹਿੰਦੂ ਨੂੰ ਲੱਗਦਾ ਇਹ ਕਹਿ ਰਿਹਾ ਤੁਸੀਂ ਚਾਹੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਹਿੰਦੂ ਰਾਸ਼ਟਰ ਜੋ ਮਰਜ਼ੀ ਲਈ ਫਿਰੋ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨਾਲ ਸਾਡੇ ਵੱਡੇ ਵਡੇਰਿਆਂ ਨੇ ਜੋ ਵੀ ਉਹ ਪਿਛਲੀ ਹਿਸਟਰੀ ਆ ਉਹਨੂੰ ਲੱਗਦਾ। ਫਿਰ ਉਸ ਖਿੱਚ ਦੇ ਵਿੱਚੋਂ, ਉਸ ਦੁੱਖ ਦੇ ਵਿੱਚੋਂ, ਉਸ ਮਾਨਸਿਕ ਸੰਤਾਪ ਦੇ ਵਿੱਚੋਂ ਉਹ ਫਿਰ ਉਹ ਬਣਦਾ ਸ਼ੈਤਾਨ, ਉਹਦੇ ਚੋਂ ਇਹ ਗੱਲਾਂ ਨਿਕਲਦੀਆਂ। ਸਾਡੀ ਕੌਮ ਜਿਹੜੀ ਆ ਉਹ ਸਹਿਜ 'ਚ ਕਿਉਂ ਆ? ਜੇਕਰ ਕਾਂਗਰਸ ਵਾਲੇ ਆ ਨਾ ਜਾਂ ਗਾਂਧੀ ਪਰਿਵਾਰ ਆ, ਇੰਦਰਾ ਨੂੰ 6 ਮਹੀਨਿਆਂ ਦੇ ਵਿੱਚ ਹਿਸਾਬ ਜਿਹਾ ਕਰਕੇ ਆਪਾਂ ਸੁਰਖਰੂ ਆ। ਇਹ ਕੌਮਾਂ ਇਉਂ ਚੱਲਦੀਆਂ ਨੇ, ਆ ਜਿਹੜੇ ਬੜੀਆਂ ਸਿਆਣਪਾਂ ਜੀਆਂ ਰਹੀਆਂ ਨਾ, ਇਹ ਜਦੋਂ ਸਦੀਆਂ ਬਾਅਦ ਕੋਈ ਕੌਮ, ਜਦੋਂ ਉਸ ਕੌਮ ਦੇ ਬੰਦੇ ਦੂਜੀ ਕੌਮ ਨਾਲ ਬੈਠਦੇ ਨੇ ਉਦੋਂ ਸ਼ਰਮਿੰਦਗੀ ਨਹੀਂ ਹੁੰਦੀ ਹੁੰਦੀ। ਸਾਡੀ ਕੌਮ ਦਾ ਇਤਿਹਾਸ ਫਲਸਫਾ ਜਿਹੜਾ ਗਾ ਗੁਰੂ ਸਾਹਿਬਾਨ ਵੇਲੇ ਆਉਣਾ, ਉਹਦੇ ਵਿੱਚ ਬਦਲਾ ਨਹੀਂ, ਇਨਸਾਫ਼ ਆ। ਉੱਥੇ ਜਦੋਂ ਸਾਚੀ ਸਾਖੀ ਤੇ ਸਰਦਾਰ ਕਪੂਰ ਸਿੰਘ ਕਹਿੰਦੇ ਆ ਨਾ, ਇਸ ਗੱਲ ਨੂੰ ਖੋਲ ਕੇ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਲੋੜ ਆ ਕਿ ਜਿਹੜੀਆਂ ਗੱਲਾਂ ਲਈ ਤੁਸੀਂ ਭਾਰਤੀ ਤੰਤਰ ਦੇ ਮਗਰ ਲਾ ਕੇ ਵੀ ਬਹੁਤ ਮਾੜਾ ਵਾਪਰ ਗਿਆ, ਉਹ ਭਰਾਵੋ ਜੇ ਉਹ ਨਾ ਵਾਪਰਦੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਕਹਿਣਾ ਸੀਗਾ। ਹੁਣ ਕਈ ਵਾਰੀ ਕਹਿੰਦੇ ਨੇ ਕਿ ਫਲਾਨੇ ਵੇਲੇ ਫਿਰ ਤੁਸੀਂ ਕੀ ਕਰ ਲਿਆ ਜਿੱਥੇ ਜਿੱਥੇ ਰਹਿ ਗਿਆ, ਕਿਉਂਕਿ ਸਾਰੀਆਂ ਗੱਲਾਂ ਕਈ ਵਾਰੀ ਨਹੀਂ ਕਰ ਹੁੰਦੀਆਂ ਕੌਮ ਤੋਂ, ਜਿੱਥੇ ਜਿੱਥੇ ਖੱਪੇ ਰਹਿ ਗਏ ਆ ਨਾ ਲੇਖੇ ਨਹੀਂ ਕਰ ਹੋਏ। ਸੋ ਲੇਖੇ ਨਿਬੇੜੇ ਹੀ ਚੰਗੇ ਹੁੰਦੇ ਨੇ, ਕੌਮਾਂ ਦੇ ਲੇਖੇ ਗੱਲਾਂ ਬਾਤਾਂ ਨਾਲ ਜੇ ਨਿਬੜਦੇ ਹੋਣ ਗੱਲਾਂ ਬਾਤਾਂ ਨਾਲ ਨਿਬੇੜ ਦਿਓ, ਜੇ ਦੂਜੇ ਤਰੀਕੇ ਨਾਲ ਨਿਬੇੜ ਜਾ ਨਿਬੇੜ ਲੈਣੇ ਚਾਹੀਦੇ ਆ। ਬਾਅਦ ਵਿੱਚ ਤਾਂ ਫਿਰ ਹਿਸਟਰੀ ਜਿਹੜੀ ਆ ਜਾਂ ਤਾਂ ਤੁਹਾਨੂੰ ਮਾਣ ਦਿੰਦੀ ਆ ਜਾਂ ਤੁਹਾਡੀ ਨੀਵੀਂ ਪਵਾਉਂਦੀ ਆ। ਸਾਨੂੰ ਸ਼ੁਕਰ ਆ ਸਾਡੇ ਪੁਰਖਿਆਂ ਨੇ ਸਾਨੂੰ ਜਿਹੜਾ ਰਾਹ ਬਣਾ ਕੇ ਦਿੱਤਾ, ਆ ਜਿਹੜਾ ਹੁਣ ਗਾਂਧੀਵਾਦੀ ਜਿਹਾ ਰਾਹ ਆ ਵੀ ਕੁੱਟਕਾਰੋ ਖੜ ਕੇ, ਇਹ ਰਾਹ ਥੋੜ੍ਹੀ ਆ। ਇਹ ਤਾਂ ਆਪਾਂ ਉਦੋਂ ਫੜਿਆ ਜਦੋਂ ਗਾਂਧੀ ਆਇਆ ਤੇ ਜਦੋਂ ਆਪਣਾ ਅਕਾਲੀ ਮੋਰਚੇ ਆਏ। ਅਕਾਲੀ ਮੋਰਚਿਆਂ ਤੋਂ ਪਹਿਲਾਂ ਤੁਸੀਂ ਬੱਬਰ ਅਕਾਲੀਆਂ ਦਾ ਇਤਿਹਾਸ ਪੜੋ, ਉਹ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਆ ਤੁਸੀਂ ਲੈ ਜਾਂਦੇ ਉੱਥੇ ਜਾ ਕੇ ਡਾਂਗਾ ਖਵਾ ਕੇ ਮੋੜ ਲਿਆਉਂਦੇ ਹੋ, ਇਹ ਤਰੀਕਾ ਕਿਹੜੇ ਗੁਰੂ ਨੇ ਕਿਹਾ ਸੀ ਛੱਤਰ ਖਾਈ ਦੇ ਹੁੰਦੇ? ਸਿੱਖ ਅਣਖ ਨਾਲ ਜਾਂਦਾ, ਸਿੱਖ ਚੜ੍ਹਤ ਨਾਲ ਜਾਂਦਾ।

0: ਸਿੱਖ ਰੜਕ ਨਾਲ ਜਿਉਂਦਾ। ਇਸ ਗੱਲ ਦਾ ਸਾਰਾ ਜਿਹੜਾ ਸੰਸਾਰ ਆ ਉਹ ਸਤਿਕਾਰ ਕਰਦਾ। ਜਿੰਨੇ ਦੁਨੀਆਂ ਭਰ ਦੇ ਵੱਡੇ ਫਿਲਾਸਫਰ ਨੇ ਜਦੋਂ ਸਿੱਖ ਜਿਵੇਂ ਨੂੰ ਸਮਝਦੇ ਆ, ਉਹ ਕਹਿੰਦੇ ਆ ਵੱਲੇ ਕਮਾਲ ਆ, ਇੱਥੇ ਇਹ ਲਿਖਿਆ ਹੋਇਆ, ਇਹਨਾਂ ਦੇ ਗੁਰੂ ਚ, ਇਹਨਾਂ ਦੇ ਧਰਮ ਚ ਲਿਖਿਆ ਹੋਇਆ ਵੀ ਜੇ ਜੀਵੇ ਪਤ ਲੱਥੀ ਜਾਏ। ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਇਹ ਤਾਂ ਮਾਰਗ ਪੈਰ ਧਰੀਜੇ ਸਿਰ ਦੀਜੇ, ਇਹਨਾਂ ਦਾ ਗੁਰੂ ਕਹਿੰਦਾ ਹੈਗਾ ਵੀ ਸ਼ਾਸਤਰ ਨਾਲ ਉਹ ਹੈਰਾਨ। ਉਹ ਕਹਿੰਦੇ ਯਾਰ ਆਹ ਆਉਂਦਾ ਧਰਮ, ਤੇ ਤੁਹਾਡੇ ਇੱਥੇ ਬੰਦਿਆਂ ਦੇ ਦਿਮਾਗ ਚ ਪਾਇਆ ਜਾ ਰਿਹਾ ਕਿ ਤੁਹਾਡਾ ਗੁਰੂ ਗਲਤ ਆ, ਤੁਹਾਡਾ ਸਿਧਾਂਤ ਗਲਤ ਆ, ਤੁਹਾਨੂੰ ਤਾਂ ਅਗਲੀ ਨਹੀਂ, ਤੁਹਾਡਾ ਕੋਈ ਧਰਮ ਆ, ਤੁਹਾਡੀ ਕੋਈ ਕੌਮ ਆ। ਇਹ ਗੱਲਾਂ ਤੁਹਾਨੂੰ ਕੌਣ ਪੜ੍ਹਾ ਰਿਹਾ? ਉਹ ਹਿੰਦੂਇਜ਼ਮ। ਮੈਂ ਹੈਰਾਨ ਹੁੰਦਾ ਜੀ, ਸਾਨੂੰ ਕਿਹਾ ਜਾ ਰਿਹਾ ਨਾ ਸਿੱਖਾਂ ਦੇ ਮੁੰਡਿਆਂ ਨੂੰ ਵੀ ਤੁਸੀਂ ਮੂੰਹ ਸਰ ਬਣਾ ਕੇ ਜੈਂਟਲਮੈਨ ਬਣਦੇ ਹੋ। ਇੱਕ ਦੁਕਾਨ ਦੇ ਬਾਹਰ ਲਿਖਿਆ ਹੋਇਆ ਸੀ ਸਿੱਖ ਗੁਰੂ ਗੋਡ ਮੇਕਸ ਮੈਨ ਵੀ ਮੈਕਸ ਜੈਂਟਲਮੈਨ। ਅਸੀਂ ਲੜ ਪਏ ਜਾ ਕੇ, ਮੈਂ ਕਿਹਾ ਤੂੰ ਰੱਬ ਨੂੰ ਵੱਡਾ ਹੋ ਗਿਆ ਜੈਂਟਲਮੈਨ ਬਣਾਉਣਾ ਤੂੰ। ਜੈਂਟਲਮੈਨ ਅੱਜ ਕੱਲ ਕੌਣ ਆ ਜਿਹੜਾ ਘੋਣ ਮੋਣ ਆ, ਜਿਹੜਾ ਮੂੰਹ ਸਰ ਮੁੰਨਦਾ, ਜਿਹਦੇ ਬਾਰੇ ਬਾਣੀ ਕਹਿੰਦੀ ਆ ਸਾਬਤ ਸੂਰਤ ਰੱਬ ਕੀ ਭੰਨੇ ਬੇਈਮਾਨ। ਉਹ ਬੇਈਮਾਨ ਆ, ਤੇ ਬੇਈਮਾਨ ਨੂੰ ਉੱਥੇ ਦਰਸਾਇਆ ਜਾ ਰਿਹਾ ਸੀ ਵੀ ਅਸੀਂ ਘੈਂਟ ਬੰਦੇ ਆ। ਇਹ ਇੰਡੀਆ, ਇਹ ਹਿੰਦੂ ਚਾਹੁੰਦਾ ਕਿ ਸਾਰੇ ਜਿਹੜੇ ਸਿੱਖ ਨੇ ਉਹ ਘੋਣ ਮੋਣ ਹੋ ਜਾਣ, ਠੀਕ ਆ ਨਾ। ਹੁਣ ਉਹਨਾਂ ਦੇ ਜਿੰਨੇ ਰਹਿਬਰ ਨੇ, ਜਿੰਨੇ ਰਹਿਬਰ ਨੇ ਜੀ, ਸਾਰੇ ਸਾਰੇ ਕਿਸ ਵਾਲੇ ਨੇ? ਜਿੰਨੇ ਹਿੰਦੂਆਂ ਦੇ ਵੱਡੇ ਪੈਗੰਬਰ ਨੇ, ਜਿੰਨੇ ਹਿੰਦੂ ਮਹਾਂਪੁਰਖ ਨੇ, ਦੇਵੀ ਦੇਵਤੇ ਨੇ, ਸਭ ਕਿਸ ਵਾਲੇ ਨੇ? ਤੇ ਸ਼ਾਸਤਰਾਂ ਵਾਲੇ ਨੇ, ਸੁਦਰਸ਼ਨ ਚੱਕਰ ਆ, ਕਿਸੇ ਕੋਲੇ 30 ਕਮਾਨ ਆ। ਉਹ ਜਦੋਂ ਤੁਲਸੀਦਾਸ ਨੇ ਲਿਖਿਆ ਆਪਦੀ ਰਮਾਇਣ ਚ ਬਈ ਉਹ ਜੀ ਆ ਗਏ, ਭਗਵਾਨ ਪ੍ਰਗਟ ਹੋ ਗਏ, ਤੇ ਉਹ ਜਦੋਂ ਉਹ ਕਹਿੰਦਾ ਵੀ ਤੂੰ ਮੱਥਾ ਨੀ ਟੇਕਦਾ, ਰਾਮ ਚੰਦਰ ਕਹਿੰਦਾ, ਉਹ ਕਹਿੰਦਾ ਜੀ ਮੈਨੂੰ ਤੁਲਸੀ ਮਸਤਕ ਤੋਂ ਟਿਕੇ ਧਨੁਸ਼ਵਾਨ ਲਏ ਹਾਥ, ਕਹਿੰਦਾ ਤੀਰ ਕਮਾਨ ਲੈ ਕੇ ਆਓ ਸ਼ਾਸਤਰਾਂ ਤੋਂ ਬਗੈਰ। ਉਧਰ ਭਗਤ ਕਹਿ ਰਿਹਾ ਤੁਲਸੀਦਾਸ ਰਹਿਬਰ ਨੂੰ ਕਿ ਤੀਰ ਕਮਾਨ ਨਾ ਸ਼ਾਸਤਰ ਨਾਲ ਆ, ਤੇ ਸਾਡਾ ਗੁਰੂ ਕਹਿ ਰਿਹਾ ਵੀ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ। ਉਹ ਇੱਕ ਉਹਨਾਂ ਦੀ ਦੈਵੀ ਸ਼ਕਤੀ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਰਹਿਬਰ, ਕੋਈ ਵੀ ਮੈਨੂੰ ਬਗੈਰ ਹਥਿਆਰਾਂ ਤੋਂ ਨਹੀਂ ਮਿਲਿਆ ਜੀ, ਮੈਨੂੰ ਉਹਨਾਂ ਦਾ ਕੋਈ ਕੇਸਾਂ ਤੋਂ ਬਗੈਰ ਨਹੀਂ ਮਿਲਿਆ। ਮੈਂ ਬਹੁਤ ਪੜ੍ਹਿਆ, ਉਹ ਸਾਡੇ ਕਹਿੰਦੇ ਤੁਸੀਂ ਹਥਿਆਰ ਨਹੀਂ ਰੱਖਣੇ, ਜੇ ਹਥਿਆਰ ਫੜਿਆ ਗਿਆ ਤੇ ਬੜਾ ਮਾੜਾ, ਸਾਡਾ ਗੁਰੂ ਕਹਿ ਰਿਹਾ ਹੈਗਾ ਵੀ ਤੁਸੀਂ ਤਾਂ ਭੇਡਾਂ ਵਰਗੇ ਹੋ ਜੇ ਤੁਸੀਂ ਹਥਿਆਰ ਨਹੀਂ ਰੱਖਦੇ। ਤੇ ਸਾਡੇ ਮਤ ਆਮ ਸਿੱਖ ਦੇ ਬਣ ਗਿਆ ਨਾ ਮਨ ਚ ਵੀ ਹਥਿਆਰ ਰੱਖਣਾ ਬੜੀ ਮਾੜੀ ਗੱਲ ਹੈ, ਕਿਉਂਕਿ ਇੰਡੀਆ ਕਹਿ ਰਿਹਾ, ਕਿਉਂਕਿ ਹਿੰਦੂ ਕਹਿ ਰਿਹਾ। ਇਵੇਂ ਹੀ ਕੇਸ ਵਾ, ਕੇਸਾਂ ਬਾਰੇ ਆ ਸਾਡੇ। ਇਵੇਂ ਹੀ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ ਕਿ ਸਿੱਖਾਂ ਨੂੰ ਉਹਦੇ ਧਰਮ ਤੋਂ ਤੋੜਨਾ, ਉਹਨੂੰ ਕੇਸਾਂ ਤੋਂ ਦੂਰ ਕਰਨਾ, ਉਹਨੂੰ ਸਾਰਾ ਕੁਛ ਕਰਨਾ। ਹੁਣ ਇੱਥੇ
1: ਉਹਨੂੰ ਐਂ ਕਿਉਂ ਲੱਗਦਾ, ਮਤਲਬ ਇੱਕ ਪਾਸੇ ਮਿਨੋਰਿਟੀ ਕਮਿਸ਼ਨ ਬਣਿਆ ਹੋਇਆ ਜਾਂ ਮਿਨੋਰਿਟੀ ਦੀ ਗੱਲ ਹੁੰਦੀ ਹੈ,
0: ਹਾਂਜੀ,
1: ਜਾਂ ਸਰਕਾਰ ਕਹਿੰਦੀ ਹੈ ਜਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ, ਜਾਂ ਮਤਲਬ ਮਿਨੋਰਿਟੀ ਨੂੰ ਨਾਲ ਲੈ ਕੇ ਚੱਲਣਾ, ਜਾਂ ਜਿਹੜੇ ਐਸਸੀ ਐਸਟੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ,
0: ਹਾਂਜੀ,
1: ਤੁਹਾਨੂੰ ਐਂ ਕਿਉਂ ਲੱਗਦਾ?
0: ਕਈ ਦਾ ਤਾਂ ਇੱਦਾਂ ਹੀ ਹੁੰਦਾ। ਕਹਿਣ ਤੇ ਕਰਨ ਚ ਫਰਕ ਆ। ਸਿੱਖ ਕਹਿੰਦਾ ਨੀ ਇਕੱਲਾ, ਸਿੱਖ ਕਰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਿਫਤਾਂ ਜਦੋਂ ਕਰਦੇ ਆ ਨਾ, ਅਸੀਂ ਨੀ ਕਰਦੇ, ਅਸੀਂ ਤਾਂ, ਸਾਡਾ ਤਾਂ ਇਤਿਹਾਸ ਲੋਕਾਂ ਨੇ ਲਿਖਿਆ, ਜਿਹੜੇ ਗੋਰਿਆਂ ਨੇ ਜਾਂ ਹੋਰ ਲੋਕਾਂ ਨੇ ਲਿਖਿਆ, ਉਹਨਾਂ ਨੇ ਸਾਰਿਆਂ ਨੇ ਸਿਫਤਾਂ ਹੀ ਲਿਖੀਆਂ ਨੇ ਵੀ ਇਸ ਰਾਜ ਵਿੱਚ ਆਹ ਸੀ ਦੂਜੇ ਧਰਮਾਂ ਕੌਮਾਂ ਦਾ ਹਾਲ। ਹੁਣ ਕੀ ਆ, ਇਸ ਮੁਲਕ ਦੇ ਵਿੱਚ ਬਾਕੀਆਂ ਦੀ ਤਾਂ ਗੱਲ ਵੱਖਰੀ ਆ, ਸਿੱਖਾਂ ਦੀਆਂ ਚੀਕਾਂ ਦੀ, ਸਿੱਖਾਂ ਦੇ ਬਰਲਾਪ ਦੀ ਗੱਲ ਛੱਡੋ ਜੀ, ਮੁਸਲਮਾਨਾਂ ਦੇ ਕਟਾਪੇ ਦੀ ਗੱਲ ਛੱਡੋ ਜੀ, ਈਸਾਈਆਂ ਨਾਲ ਜੋ ਹੋ ਰਿਹਾ ਉਹ ਛੱਡੋ ਜੀ, ਇਹ ਤਾਂ ਹਿੰਦੂ ਕਹਿੰਦਾ ਫਿਰਦਾ ਹਿੰਦੂ ਖਤਰੇ ਚ, ਇਹ ਤਾਂ ਹਿੰਦੂ ਖੁਦ ਕਹਿ ਰਿਹਾ ਜੀ ਹਿੰਦੂ ਖਤਰੇ ਚ। ਇਹ ਕਿਹੋ ਜਿਹਾ ਨਿਜ਼ਾਮ ਆ ਜਿੱਥੇ ਹਰ ਕੌਮ ਪਿੱਟ ਰਹੀ ਆ ਕਿ ਅਸੀਂ ਖਤਰੇ ਚ, ਤੇ ਖੁਸ਼ਹਾਲ ਕੌਣ ਆ? ਅਪਰ ਕਲਾਸ ਹਿੰਦੂ। ਅਪਰ ਕਲਾਸ ਹਿੰਦੂ ਜਿਹੜਾ ਉਹ ਸਾਰੇ ਭਾਰਤ ਨੂੰ ਖਿੱਚੀ ਫਿਰਦਾ ਤੇ ਮਨ ਮਰਜ਼ੀ ਦੇ ਉਹਦੇ ਫੈਸਲੇ ਆ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਜੀ, ਸਾਰੇ ਭਾਰਤ ਵਿੱਚੋਂ ਪੰਜਾਬ ਦੇ, ਪੰਜਾਬ ਦੇ ਵਿੱਚੋਂ ਬਹੁਤ ਸਾਡੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾਂਦੇ ਆ, ਕੈਨੇਡਾ ਜਾ ਕੇ ਵੀ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਨਸ਼ਾ ਕਰ ਸਕਦੇ ਆ ਜਾਂ ਮੂੰਹ ਸਰ ਮੁੰਨ ਸਕਦੇ ਆ, ਪਰ ਉੱਥੋਂ ਦੀ ਸਟੇਟ ਦਾ ਕੋਈ ਏਜੰਡਾ ਨਹੀਂ ਹੈਗਾ ਕਿ ਹਰ ਸਿੱਖ ਨੂੰ ਨਸ਼ਈ ਬਣਾਉਣਾ ਜਾਂ ਇਹਦਾ ਮੂੰਹ ਸਰ ਮਨਾਉਣਾ ਜਾਂ ਇਹਦਾ ਇਹਦੇ ਕੋਲੋਂ ਧਰਮ ਖੋਣਾ। ਉੱਥੇ ਜਾ ਕੇ ਇੱਥੋਂ ਦਾ ਉਹ ਮੁੰਡਾ ਜਿਹਦੇ ਘਰ ਦੇ ਪੂਰੇ ਦੁਖੀ ਹੁੰਦੇ ਆ ਵੀ ਇਹਦਾ ਉਹਦਾ ਮਰ ਜਾਵੇ ਚੰਗਾ, ਇਹ ਨਸ਼ੇ ਕਰਦਾ, ਇਹ ਮੂੰਹ ਸਰ ਮੁੰਨੀ ਫਿਰਦਾ, ਮੁੰਦਰਾਂ ਪਾਈਆਂ ਹੋਈਆਂ ਨੇ, ਪਿੰਡ ਦੇ ਮੋੜ ਤੇ ਬਹਿ ਕੇ ਮਾੜੇ ਕਰਮ ਕਰਦਾ, ਸਾਡੀ ਬੇਇੱਜ਼ਤੀ ਹੋ ਰਹੀ ਆ। ਮੈਂ ਉਹ ਕਈ ਮਾਵਾਂ ਅਰਦਾਸਾਂ ਕਰਦੀਆਂ ਨੇ ਰੱਬਾ ਇਹਨੂੰ ਚੱਕ ਲਾ, ਇੰਨਾ ਇਹ ਭੈੜਾ। ਉਹ ਢਿੱਡੋਂ ਜੰਮਿਆ ਪੁੱਤ ਪਿਓ ਜਦੋਂ ਉਹਨੂੰ ਕੋਈ ਅਲਾਂਭਾ ਮਿਲਦਾ ਉਹ ਨਾਲ ਦੇ ਨੂੰ ਕਹਿੰਦਾ ਜਾਗਰ ਸਿਆ ਕੀ ਕਰਾਂ ਇਧਰੋਂ ਤਾਂ ਇਹ ਮਰ ਜਾਵੇ। ਉਹ ਮੁੰਡਾ ਕਿਸੇ ਤਰੀਕੇ ਨਾਲ ਕੋਈ ਜਗਾੜ ਲਾ ਕੇ ਪੁੱਠੀ ਸਿੱਧੀ ਆਈਲੈਟਸ ਕਰਕੇ ਜਾਂ ਕੋਈ ਵਿਆਹ ਕਰਾ ਕੇ ਕੈਨੇਡਾ ਉੱਪੜਦਾ ਹੋ ਜੇ, ਡੇਢ ਦੋ ਸਾਲ ਬਾਅਦ ਉਹੀ ਪਿਓ ਤੇ ਉਹੀ ਮਾਂ ਗੁਰਦੁਆਰੇ ਮੱਥਾ ਟੇਕ ਕੇ ਪਤਾਸੇ ਵੰਡਦੇ ਆਉਂਦੇ ਮਿਲਦੇ ਆ। ਉਹੀ ਜਾਗਰ ਸਿੰਘ ਪੁੱਛਦਾ ਫਿਰ ਵੀ ਤੂੰ ਤਾਂ ਗੁਰਦੁਆਰੇ ਨੀ ਸੀ ਵੜਦਾ ਹੁੰਦਾ, ਤੂੰ ਤਾਂ ਕਹਿੰਦਾ ਸੀਗਾ ਮੈਂ ਕੀ ਲੈਣਾ ਜੀ, ਮੇਰੀ ਤਾਂ ਇੱਕੋ ਹੀ ਔਲਾਦ ਆ ਤੇ ਬੁਰੇ ਕੰਮ। ਉਹ ਕਹਿੰਦਾ ਯਾਰ ਤੈਂ ਮੰਨਣਾ ਨੀ। ਜਾਗਰ ਸਿੰਘ ਰਾਤ ਨਿੱਕੇ ਦਾ ਫੋਨ ਆਇਆ ਸੀ, ਕਹਿੰਦਾ ਪਾਪਾ ਮੈਂ ਤੁਹਾਨੂੰ ਬਹੁਤ ਦੁਖੀ ਕੀਤਾ, ਮੈਂ ਜਦੋਂ ਮੂੰਹ ਸਰ ਮਨਾਇਆ ਸੀ ਉਦੋਂ ਵੀ

0: ਬਹੁਤ ਕੜਪੇ ਸੀ ਵੀ ਅਸੀਂ ਤਾਂ ਤੈਨੂੰ ਸੁੱਖਾ ਮੰਗ ਮੰਗ ਕੇ ਗੁਰਦੁਆਰਿਓਂ ਲਿਆ ਸੀ। ਤੇ ਜਦੋਂ ਇੱਕ ਵਾਰੀ ਆਪਣੇ ਸੋਨੇ ਦੀ ਮੁੰਦਰੀ ਲੱਭਦੀ ਨੀ ਸੀ, ਉਹੀ ਉਹ ਵੀ ਚੱਕ ਕੇ ਮੈਂ ਹੀ ਵੇਚੀ ਸੀ, ਜਿੱਦਣ ਮੈਂ ਆੜਤੀਆਂ ਤੋਂ ਚੋਰੀ ਪਾਪਾ ਪੈਸੇ ਲਿਆਇਆ ਸੀ ਉਹ ਵੀ ਮੈਂ। ਪਰ ਹੁਣ ਜਦੋਂ ਮੈਂ ਇੱਥੇ ਆ ਗਿਆ, ਇੱਥੇ ਹੁਣ ਮੈਨੂੰ ਅਕਲ ਆਈ ਆ, ਇੱਥੇ ਹਰ ਵੀਕਐਂਡ ਤੇ ਮੈਂ ਗੁਰਦੁਆਰੇ ਵੀ ਜਾਂਦਾ, ਇੱਥੇ ਮੈਂ ਪ੍ਰੋਗਰਾਮ ਦੇਖਦਾ, ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਸਾਡੇ ਨਾਲ ਇੰਜ ਕਿਉਂ ਵਾਪਰ ਰਿਹਾ, ਮੈਂ ਇੱਦਾਂ ਦਾ ਕਿਉਂ ਆ, ਮੈਂ ਕਿਉਂ ਆਪਦੇ ਘਰ ਨੂੰ ਪੱਟ ਰਿਹਾ ਸੀ, ਮੈਂ ਕਿਉਂ ਇਹ ਪੁੱਠੇ ਕੰਮ ਕਰ ਰਿਹਾ ਸੀ, ਕਿਉਂਕਿ ਮੈਂ ਗੁਲਾਮ ਕੌਮ ਦਾ ਬੰਦਾ। ਇੱਥੇ ਮੈਨੂੰ ਪਤਾ ਲੱਗਿਆ ਕਿ ਸਾਡੀ ਕਿਵੇਂ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਕਿਵੇਂ ਸਾਡੀ ਕੌਮ ਮਾਰੀ ਜਾ ਰਹੀ ਆ। ਹੁਣ ਮੈਂ ਹਰ ਵੀਕਐਂਡ ਤੇ ਗੁਰਦੁਆਰੇ ਜਾ ਕੇ ਨਾਲੇ ਸੇਵਾ ਕਰਦਾ। ਹੁਣ ਮੈਂ ਪਾਪਾ ਤੁਹਾਨੂੰ ਫੋਟੋ ਭੇਜ ਰਿਹਾ, ਮੈਂ ਦਾੜੀ ਕੇਸ ਵੀ ਰੱਖ ਲਏ, ਹੁਣ ਮੈਂ ਅੰਮ੍ਰਿਤ ਵੀ ਛਕੂ, ਤੁਸੀਂ ਨਿੱਕੀ ਦਾ ਹਜੇ ਵਿਆਹ ਨਾ ਕਰਿਓ ਭੈਣ ਦਾ, ਮੈਂ ਆ ਰਿਹਾ, ਵਧੀਆ ਵਿਆਹ ਕਰਾਂਗੇ ਤੇ ਜਿਹੜੇ ਆਪਾਂ 4 ਕਿੱਲੇ ਗਹਿਣੇ ਰੱਖੇ ਉਹ ਵੀ ਛਡਾਉਣੇ ਆ। ਪਾਪਾ ਹੁਣ ਮੈਂ ਇੱਥੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਦਿਨ ਮਰਿਆ ਜਾਂਦਾ ਸਭ ਤੋਂ ਮੂਹਰੇ ਹੁੰਦਾ ਮੈਂ, ਉਹ ਪਿਓ ਜਿਹੜਾ ਕਹਿੰਦਾ ਸੀ, ਉਹ ਮਾਂ ਜਿਹੜੀ ਕਹਿੰਦੀ ਸੀ ਮਰ ਜੇ, ਕਿਉਂਕਿ ਉਦੋਂ ਮੁੰਡਾ ਇੰਡੀਆ 'ਚ ਸੀ, ਉਹੀ ਮੁੰਡੇ ਕੁੜੀਆਂ ਕੈਨੇਡਾ ਜਾ ਕੇ ਇੰਨੇ ਜ਼ਿੰਮੇਵਾਰ ਕਿਉਂ ਬਣ ਜਾਂਦੇ ਆ, ਕਿਉਂਕਿ ਉੱਥੋਂ ਦਾ ਸਿਸਟਮ ਨਹੀਂ ਚਾਹੁੰਦਾ ਕਿ ਸਿੱਖਾਂ ਦੇ ਮੁੰਡੇ ਜਾਂ ਪੰਜਾਬ ਦੇ ਬੱਚੇ ਬੱਚੀਆਂ ਗਲਤ ਕਰਨੇ ਆ। ਇੱਥੇ ਹਰ ਘਰ ਦੇ ਮੁੰਡੇ ਨੂੰ ਜਿਵੇਂ ਪ੍ਰੋਜੈਕਟ ਚੱਲ ਰਿਹਾ ਹੋਵੇ ਕਿ ਇਹਨੂੰ ਪਹਿਲਾਂ ਇਹੋ ਜਿਹਾ ਬਣਾਓ ਕਿ ਸਮਾਜ ਕਵੇ, ਜਿਵੇਂ ਅੱਜ ਚੱਲ ਰਿਹਾ ਗੰਗੈਸਟਰ ਮਾਰੋ।
1: ਪਰ ਇੱਥੇ ਤਾਂ ਡਰੱਗ ਅਡਿਕਸ਼ਨ ਸੈਂਟਰ ਵੀ ਖੁੱਲੇ ਹੋਏ ਆ, ਜਾਂ ਕਈ ਨੌਜਵਾਨ ਕੈਨੇਡਾ ਜਾ ਕੇ ਵੀ ਨਸ਼ੇ ਕਰਦੇ ਆ, ਬ੍ਰੈਂਪਟਨ ਦੀਆਂ ਤਸਵੀਰਾਂ ਆਉਂਦੀਆਂ, ਉੱਥੇ ਜਵਾਕ ਗੇੜੀਆਂ ਵੀ ਲਾਉਂਦੇ ਆ, ਗੱਡੀਆਂ ਘੁਮਾਉਂਦੇ ਆ, ਮਤਲਬ ਕਈ ਮਾੜੀਆਂ ਤਸਵੀਰਾਂ।
0: ਸਿਸਟਮ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਕਿ ਭਾਰਤ ਸਰਕਾਰ ਦਾ ਪ੍ਰੋਜੈਕਟ ਵਾ, ਜਿਹੜੇ ਇੱਥੇ ਗੋਲੀਆਂ ਚੱਲ ਰਹੀਆਂ ਨੇ, ਇੱਥੇ ਜਿਹੜੀਆਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇਗੀਆਂ। ਕਿਉਂਕਿ ਦੇਖੋ ਵੀਰੇ, ਇੱਕ 1947 ਚ ਗੱਲ ਕਹੀ ਸੀ, ਸਿੱਖ ਇੱਕ ਜਰੈਮ ਪੇਸ਼ਾ ਕੌਮ ਆ। ਹੁਣ ਵਰਲਡ ਵਾਈਡ ਇੱਕ ਫਨੋਮਨਾ ਚਲਾਇਆ ਜਾ ਰਿਹਾ ਇੰਡੀਅਨ ਸਟੇਟ ਵੱਲੋਂ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਸਥਾਪਿਤ ਕਰਨੀ ਆ ਕਿ ਸਿੱਖ ਬਹੁਤ ਮਾੜੀ ਕੌਮ ਆ, ਜਿੱਦਣ ਸਿੱਖਾਂ ਦਾ ਕਤਲੇਆਮ ਹੋਵੇ ਦੁਨੀਆ ਭਰ ਦੇ ਵਿੱਚੋਂ ਸਿੱਖਾਂ ਦੇ ਹੱਕ 'ਚ ਕੋਈ ਬੋਲਣ ਵਾਲਾ ਨਾ ਰਵੇ। ਇਸ ਪ੍ਰੋਜੈਕਟ ਦੇ ਤਹਿਤ ਕਦੇ ਆਸਟ੍ਰੇਲੀਆ ਦੇ ਵਿੱਚ ਆਪ ਹੀ ਹਿੰਦੂ ਮੰਦਿਰ ਤੇ ਕੁਛ ਲਿਖ ਲੈਂਦੇ ਆ, ਕਦੇ ਕੈਨੇਡਾ 'ਚ ਕੋਈ ਗੱਲ ਕਰ ਦਿੰਦੇ ਆ, ਕਦੇ ਕੁਛ ਕਦੇ ਕੁਛ।
1: ਇਹ ਲੱਗਦਾ ਵੀ ਮਤਲਬ ਸਟੇਟ ਇੰਨੀ ਵਿਹਲੀ ਹੁੰਦੀ ਆ, ਮਤਲਬ ਇਹਨਾਂ ਕੰਮਾਂ ਤੇ ਕੰਮ ਕਰੂਗੀ ਵੀ, ਮੰਦਿਰ ਦੀਆਂ ਕੰਧਾਂ ਤੇ ਕੁਛ ਲਿਖੂਗੀ ਇਸ ਮੁਲਕ ਦੇ ਵਿੱਚ।
0: ਇਹ ਗੱਲਾਂ ਤਾਂ ਸਥਾਪਿਤ ਹੋ ਚੁੱਕੀਆਂ ਨੇ ਨਾ, ਸਾਬਤ ਹੋ ਚੁੱਕੀਆਂ ਨੇ ਨਾ, ਬੰਦੇ ਫੜੇ ਗਏ ਨੇ ਨਾ ਉਹਨਾਂ ਮੁਲਕਾਂ ਦੇ ਵਿੱਚ, ਸਾਡੀ ਤਾਂ ਚੱਲਦੀ ਨਹੀਂ।
1: ਆਮ ਬੰਦੇ ਦੀ ਕੋਈ ਮਾਨਸਿਕਤਾ ਹੋ ਸਕਦੀ ਆ, ਮਤਲਬ ਜ਼ਰੂਰੀ ਤਾਂ ਨਹੀਂ ਉਹਦੇ ਪਿੱਛੇ ਸਾਰੀ ਸਟੇਟ ਖੜੀ ਹੋਵੇ,
0: ਜਿੱਦਾਂ
1: ਅੰਤਰ ਖੜਾ ਹੋਵੇ।
0: ਨਹੀਂ, ਮੈਂ ਇੱਕ ਸਿੱਖ ਵਾਂ, ਚਲੋ ਮੈਂ ਖਾਲਿਸਤਾਨੀ ਆ, ਮੈਂ ਝੂਠ ਬੋਲਦਾ ਹਾਂ, ਪਰ ਜਿਹੜੀ ਕੈਨੇਡੀਅਨ ਸਿਸਟਮ ਦੀ RCMP ਦੀ ਆਈ ਆ ਵੀ ਆ, ਜਿਹੜਾ ਸਾਡੇ ਇੱਥੇ ਮੁਲਕ 'ਚ ਹੋ ਰਿਹਾ, ਇਹਦੇ ਮਗਰ ਭਾਰਤੀ ਦੂਤ ਆ। ਜਦੋਂ ਮਿਸਟਰ ਸਾਡੇ ਭਾਈ ਸਾਹਿਬ ਦਾ ਖੰਡੇ ਦਾ ਮਰਡਰ ਹੋਇਆ ਤੇ ਉਦੋਂ ਬਾਅਦ ਕੀ ਕਿਹਾ ਉੱਥੋਂ ਦੀ ਸਿਸਟਮ ਨੇ ਕਿ ਉਹ ਇੱਥੋਂ ਜਿਹੜੇ ਹੈਗੇ ਆਹ ਬੰਦੇ ਨੇਗੇ, ਆ ਜਿਹੜਾ ਐਡਵੋਕੇਟ ਪੰਨੂ ਵਾਲਾ ਮਾਮਲਾ ਉਹਦੇ 'ਚ ਕੌਣ, ਤੇ ਹਰ ਥਾਂ ਤੇ ਇੰਡੀਅਨ ਵੈਸੀਆਂ ਪੂਰੀ ਤਰ੍ਹਾਂ ਨੇ ਹੈ, ਤੇ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਜਦੋਂ ਜੈਨੋਸਾਈਡ ਹੋਇਆ ਉਹਨਾਂ ਦੇ ਕਾਤਲਾਂ ਨੂੰ ਕਿਹਨੇ ਬਚਾਇਆ, 1984 'ਚ ਕਤਲੇਆਮ ਹੁੰਦਾ, 85 ਤੱਕ ਸਾਰੇ ਮੁਕੱਦਮਿਆਂ ਦੀ FIR ਲਿਖੀਆਂ ਗਈਆਂ, ਨਾਲ ਦੀ ਨਾਲ ਕਹਿੰਦਾ ਜਦੋਂ ਤੁਹਾਨੂੰ ਸੱਦਾਂਗੇ ਜਾਇਓ, ਫ੍ਰੀ ਹੋ ਤੁਸੀਂ ਜਾਓ, ਤੁਹਾਨੂੰ ਸੱਦਾਂਗੇ ਉਦਣ ਆਇਓ। 1995 ਤੱਕ ਸਾਨੂੰ ਨਾ ਸਾਡੀ ਕੌਮ ਦਾ ਜਿਹੜਾ ਮਾਤਾ ਦਾ ਮਾਲ ਆ, ਖਾੜਕੂਆਂ ਨੂੰ ਮਤਾਂ ਦਿੰਦਾ ਹੁੰਦਾ ਸੀ ਵੀ ਜੇ ਤੁਸੀਂ ਹਟ ਜਾਓ ਨਾ ਇਹ ਉੱਥੇ, ਫਿਰ ਉਹਨਾਂ ਨੂੰ ਇਨਸਾਫ ਹੋ ਜਾਊਗਾ, ਤੇ ਉਹ ਖਾੜਕੂ ਲਹਿਰ ਖਤਮ ਹੋ ਗਈ। 1995 ਤੋਂ ਪਹਿਲਾਂ ਇੱਕ ਵੀ ਬੰਦੇ ਨੂੰ ਅਦਾਲਤ ਨਹੀਂ ਸੱਦਿਆ ਗਿਆ 1995 ਤੋਂ ਬਾਅਦ, ਬਈ ਤੁਸੀਂ ਲਾ ਲਿਆ ਜ਼ੋਰ ਤੇ ਹੁਣ ਅਸੀਂ ਮੁਕੱਦਮੇ ਚਲਾਉਂਦੇ ਹਾਂ, ਤੇ ਅੱਜ ਤੱਕ ਕਿਸੇ ਨੂੰ ਚੱਜ ਹਾਲ ਦੀ ਸਜ਼ਾ ਹੋਈ ਆ? ਜਿਹੜੇ ਸਿੰਘਾਂ ਨੇ ਆਪ ਮਾਰ ਲਏ ਮਾਰ ਲਏ, ਇੰਡੀਅਨ ਸਟੇਟ ਨੇ ਤਾਂ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ। ਹਾਂ, ਹੁਣ ਸਾਡੇ ਐਡਵੋਕੇਟ ਫੂਲ ਕੇ ਹੁਣੀ ਸਾਨੂੰ ਮੱਥਾ ਦਿੰਦੇ ਹੁੰਦੇ ਆ ਵੀ ਸਿੰਬੋਲਿਕ ਜਸਟਿਸ ਮਿਲ ਸਕਦਾ। ਇਹ ਸਿੰਬੋਲਿਕ ਜਸਟਿਸ ਜੀ ਆਪਦਾ ਸਾਂਭ ਕੇ ਰੱਖੋ, ਕੌਮਾਂ ਦਾ ਸਿੰਬੋਲਿਕ ਜਸਟਿਸਾਂ ਨਾਲ ਨਹੀਂ ਸਰਦਾ ਹੁੰਦਾ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905 905-

0: 696-7877.
1: CCCLA ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
2: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ

0: ਅਸੀਂ ਕਰਾਂਗੇ ਕੰਮ ਆਸਾਨ।
1: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
2: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
3: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 Sarai Trucking.
5: ਤੁਸੀਂ ਕਿਹਾ ਕਿ ਐਚ ਐਸ ਫੂਲਕਾ ਕਹਿੰਦੇ ਕਿ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ
6: ਜੀ।
5: ਮਤਲਬ ਮੈਂ ਜਦੋਂ ਆਇਆ ਮੈਂ ਦੇਖ ਰਿਹਾ ਸੀ ਤੁਹਾਨੂੰ, ਮਤਲਬ ਤੁਹਾਡਾ ਜਿਹੜਾ ਡਰੈਸ ਕੋਡ ਆ
6: ਜੀ,
5: ਮਤਲਬ ਹਰੇਕ ਚੀਜ਼ ਇੱਕ ਸਿੰਬਲ ਹੁੰਦੀ ਆ ਜਾਂ ਰੰਗ ਵੀ ਇੱਕ ਸਿੰਬੋਲਿਕ ਤਰੀਕੇ ਨਾਲ ਦੇਖੇ ਜਾਂਦੇ ਆ। ਮਤਲਬ ਮੈਂ ਤੁਹਾਡੇ ਰੰਗ ਦੇਖ ਰਿਹਾ
6: ਜੀ,
5: ਚਿੱਟਾ, ਕਾਲਾ ਤੇ ਕੇਸਰੀ
6: ਜੀ ਜੀ। ਜਿੰਨਾ ਦਿਨਾਂ ਚ 84 ਤੋਂ ਬਾਅਦ ਸਾਡੀ ਕੌਮ ਇੱਕ ਬਹੁਤ ਵੱਡੀ ਪੀੜ ਚੋਂ ਲੰਘ ਰਹੀ ਸੀ, ਉਦੋਂ ਇਹ ਦਿਖਾਉਣਾ ਪੈਣਾ ਸੀ ਸਿੱਖਾਂ ਨੂੰ ਕਿ ਅਸੀਂ ਜਿਉਂਦੇ ਅਸੀਂ ਜਾਗਦੇ। 1985 ਦੇ ਹੋਲੇ ਮਹੱਲੇ ਤੋਂ ਬਾਅਦ ਅਗਲੇ ਮਹੀਨੇ ਦਾ ਸੰਤ ਸਿਪਾਹੀ, ਮੈਂ ਵੈਸੇ ਸਾਰੇ ਸੰਤ ਸਿਪਾਹੀ ਮੈਗਜ਼ੀਨ ਸਾਂਭ ਕੇ ਰੱਖੇ ਹੋਏ ਨੇ, ਉਹਦਾ ਜਿਹੜਾ ਫਰੰਟ ਪੇਜ ਆ ਨਾ ਉਹਦੇ ਉੱਤੇ ਫੋਟੋ ਛਪੀ ਸੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ, ਖਾਲਿਸਤਾਨੀ ਪੱਗਾਂ ਤੇ ਚੁੰਨੀਆਂ ਦਾ ਦਰਿਆ ਵਗਦਾ ਦਿਖਦਾ। ਖਾਲਿਸਤਾਨੀ ਰੰਗ ਕਹਿਣ ਲੱਗ ਗਏ ਸੀ ਇਹਨੂੰ, ਇਹ ਹਾਲਾਂਕਿ ਖਾਲਿਸਤਾਨੀ ਰੰਗ ਉਹਦੇ ਹੁੰਦੇ ਆ, ਹਿੰਦੁਸਤਾਨੀ ਇੰਗਲੈਂਡ ਦਾ ਰਾਜ ਅਮਰੀਕਾ ਦਾ ਰੰਗ ਥੋੜੀ ਹੁੰਦਾ, ਇਹ ਪੀਲਾ ਆਇਆ ਜਾਂ ਜੈਲੋ ਕਹਿ ਲੋ, ਕੇਸਰੀ ਕਹਿ ਲੋ, ਖਾ ਕੁਛ ਬਸੰਤੀ ਕਹਿ ਲੋ, ਪਰ ਇਹ ਖਾਲਿਸਤਾਨੀ ਇਹ ਸਿੰਬਲ ਬਣਿਆ। ਚਿੱਟਾ ਕੁੜਤਾ ਪਜਾਮਾ, ਕਾਲੀ ਲੋਈ, ਕਾਲੀ ਕੋਟੀ ਸਵੈਟਰ ਪਾ ਲੋ, ਇਹ ਇੱਕ ਸਿੰਬਲ ਬਣ ਗਿਆ ਕਿ ਇਹ ਬੰਦੇ ਪੰਥ ਨੂੰ ਕੌਮ ਨੂੰ ਪਿਆਰ ਕਰਦੇ ਆ, ਇਹ ਕੌਮ ਨੂੰ ਪਿਆਰ ਕਰਦੇ ਬੰਦੇ ਆ। ਉਹਨਾਂ ਦਿਨਾਂ ਦੇ ਵਿੱਚ ਫੈਡਰੇਸ਼ਨ ਵਾਲੇ ਜਾਂ ਹੋਰ ਸਾਧ ਜ਼ਿਆਦਾ ਲੋਕ ਇਸ ਤਰ੍ਹਾਂ ਦਾ ਪਾਉਂਦੇ ਸੀ। ਹੁਣ ਜਦੋਂ ਇਹ ਸਿੰਬਲ ਜਿਹੜੇ ਹੁੰਦੇ ਨੇ ਨਾ, ਬੈਂਬ ਜਿਹੜੇ ਹੁੰਦੇ ਨੇ, ਇਹ ਬੜੇ ਅਰਥ ਰੱਖਦੇ ਹੁੰਦੇ ਨੇ। ਕਈ ਵਾਰ ਕੌਮਾਂ ਇਹੋ ਜਿਹੀ ਪੀੜ ਵਿੱਚੋਂ ਲੰਘ ਰਹੀਆਂ ਹੁੰਦੀਆਂ ਨੇ ਜਦੋਂ ਉਹ ਬਹੁਤਾ ਬੋਲਦੀਆਂ ਨਹੀਂ। ਜੇ ਤੁਸੀਂ ਕਦੇ 1985 ਦੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਹਾਲ ਚਾਲ ਦੇਖ ਸਕੋ, ਸੁਲਤਾਨਪੁਰ ਲੋਧੀ ਇਕੱਠ ਹੋਇਆ ਸੀ,
5: ਤੁਹਾਡੇ ਕੋਲ ਖਬਰ ਹੋਊਗੀ ਉਹ, ਹਨਾ?
6: ਵਾਹ ਜੀ ਵਾਹ, ਕਮਾਲ ਹੋ ਗਈ ਕਹਿ ਜੀ। ਮਤਲਬ ਪੰਥ ਉੱਤੇ ਜਕਾਰੇ ਲਾਉਣ ਥੋੜੀ ਗਿਆ ਸੀ, ਅਸੀਂ ਤਾਂ 84 ਜੂਨ ਤੇ ਨਵੰਬਰ ਹੰਢਾ ਕੇ ਹਟੇ ਸੀ, ਸਾਡੀ ਕੌਮ ਦਾ ਤਾਂ ਕਤਲੇਆਮ ਹੋ ਰਿਹਾ ਸੀ, ਪਰ ਕੌਮ ਨੇ ਜਕਾਰੇ ਲਲਕਾਰੇ ਜਾਂ AK-47 ਚੱਕ ਕੇ ਨਹੀਂ, ਕੌਮ ਨੇ ਦੱਸਿਆ ਪੱਗਾਂ, ਤੁਸੀਂ ਸਾਡੀਆਂ ਪੱਗਾਂ ਲਾਉਣੀ ਚਾਹੁੰਦੇ, ਪੱਗ ਰੋਲਣੀ ਚਾਹੁੰਦੇ ਹੋ ਤੁਸੀਂ, ਕੌਮ ਨੇ ਪੱਗ ਸਜਾ ਕੇ ਦਿਖਾਤੀ। ਉਹ ਮੁੰਡੇ ਕੁੜੀਆਂ, ਮੈਂ ਸਾਡੇ ਅਖਾੜਕੂ ਸੰਘਰਸ਼ ਦੇ ਬਹੁਤ ਵੱਡੇ ਮਹਾਨ ਯੋਧੇ ਜਿਨ੍ਹਾਂ ਦਾ ਅੱਜ ਸ਼ਹੀਦਾਂ ਚ ਮੈਂ ਉਹਨਾਂ ਦੇ ਜਦੋਂ ਗੱਲ ਸੁਣਦਾ ਨਾ, ਉਹ ਪੁੱਛੀਦਾ ਵੀ ਕੀ ਹੋਇਆ, ਕਹਿੰਦਾ ਜਦੋਂ ਦਾਰੂ ਦਰੂ ਪੀਣ ਵਾਲੇ ਬੰਦੇ ਸੀ, ਹੋਰ ਵੀ ਸਾਰੀਆਂ ਪੁੱਠੀਆਂ ਆਦਤਾਂ ਜਿਹੜੀਆਂ ਮੁੰਡਿਆਂ ਖੁੰਡਿਆਂ ਨੂੰ ਹੁੰਦੀਆਂ ਨੇ, ਪਰ ਜੂਨ 84 ਨੇ ਇਹੋ ਜਿਹਾ ਝਟਕਾ ਮਾਰਿਆ ਵੀ ਉਦੋਂ ਬਾਅਦ ਸਾਰਾ ਕੁਛ ਛੱਡਤਾ।
7: ਅੱਛਾ ਜੀ,
6: ਇੱਕ ਹੋਰ ਸੱਜਣ ਸੀ, ਉਹ ਕਹਿੰਦਾ ਨਵੰਬਰ 84 ਤਿੱਕਰ ਮੈਂ ਕਹਿੰਦਾ ਸੀ ਆ ਭਿੰਡਰਾਂ ਵਾਲੇ ਨੇ ਐਂ ਕਰਤਾ ਉਹ ਕਰਤਾ, ਮਾੜੇ ਸ਼ਬਦ ਬੋਲਦਾ ਸੀ, ਕਹਿੰਦਾ ਨਵੰਬਰ 84 ਸਾਡੇ ਰਿਸ਼ਤੇਦਾਰ ਆਏ ਲੁਧਿਆਣੇ, ਜਦੋਂ ਉਹਨਾਂ ਦਾ ਹਾਲ ਦੇਖਿਆ, ਭੂਆ ਦੀ ਕੁੜੀ ਨਾ ਹੋਇਆ, ਕਹਿੰਦਾ ਮੈਂ ਕਰ ਦੁਰ ਫਿੱਟੇ ਮੂੰਹ, ਅਸੀਂ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਹਾਂ। ਸੋ ਜਦੋਂ ਕੌਮਾਂ ਆਪਦੇ ਇਤਿਹਾਸਕ ਸਫ਼ਰ 'ਤੇ ਅੱਗੇ ਵਧ ਰਹੀਆਂ ਹੁੰਦੀਆਂ ਨੇ ਉਦੋਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਕਈਆਂ ਨੂੰ ਪਰਾਂ ਬੈਠਿਆਂ ਨੂੰ ਲੱਗਦੇ ਹੁੰਦੇ ਆ ਐਵੇਂ ਆ ਜਬਲੀਆਂ ਜੀਆਂ ਐਵੇਂ ਹੀ ਮਰੀ ਜਾਂਦੇ ਨੇ ਕਈ ਬਿਆਨ ਨੇ ਜਿਹਨਾਂ ਨੂੰ ਅੱਜ ਪੜ੍ਹ ਕੇ ਲੋਕ ਹੱਸ ਸਕਦੇ ਆ ਜਿਵੇਂ ਪਿੱਛੇ ਜੇ ਇੱਕ ਸੱਜਣ ਕਹਿ ਰਿਹਾ ਸੀ ਲਦਾਸ ਕਹਿੰਦਾ ਸਿੱਖਾਂ ਦੀ ਆਹ ਵੀ ਮੰਗ ਸੀ ਵੀ ਜਿਹੜੀ ਉੱਥੇ ਨੂੰ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਆ ਉਹਦਾ ਨੂੰ ਸੱਚਖੰਡ ਐਕਸਪ੍ਰੈਸ ਹੋਣਾ ਚਾਹੀਦਾ ਇਹ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਐਕਸਪ੍ਰੈਸ ਹੋਣਾ ਚਾਹੀਦਾ ਇਹ ਕੋਈ ਮੰਗਾਂ ਹੁੰਦੀਆਂ ਨੇ ਕੌਮਾਂ ਦੀਆਂ ਕੌਮਾਂ ਨੂੰ ਤਾਂ ਮਤਲਬ ਆਹ ਹੋਣਾ ਚਾਹੀਦਾ

0: ਕਿਉਂ ਕਿ ਉਹ ਜਿਹਾ ਖਿਆਲ ਸੀ ਉਹਦਾ ਵਿਚਾਰੇ ਦਾ। ਹੁਣ ਉਹਨੂੰ ਕੀ ਸਮਝਾਈਏ? ਜਿਵੇਂ ਜਦੋਂ ਕੋਈ ਕੌਮ ਆਪਦਾ ਸਫ਼ਰ ਸ਼ੁਰੂ ਕਰਦੀ ਆ, ਉਹਦੀਆਂ ਸਦੀਆਂ ਦੇ ਸਫ਼ਰ 'ਚ ਬਹੁਤ ਕੁਛ ਗਲਤ ਮਲਤ ਆ ਬਣਦਾ। ਇੱਕ ਮਹਿਲ ਹੋਵੇ ਸਾਫ਼ ਸੁਥਰਾ, ਉਹਨੂੰ ਜਿੰਦਾ ਲਾ ਦਿਉ, 10 ਸਾਲਾਂ ਬਾਅਦ ਖੁੱਲੋ ਆ ਕੇ ਸਾਰੇ ਪਾਸੋਂ ਬੰਦ ਮਹਿਲ ਦੇ ਵਿੱਚ ਕਿੰਨਾ ਡਸਟ ਆ ਜਾਂਦੀ ਹੈ। ਉਵੇਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਿਲ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਆ ਚੁੱਕਿਆ, ਪਰ ਅਜੇ ਵੀ ਬਹੁਤ ਕੁਛ ਬਚਿਆ ਹੋਇਆ। ਉਸ ਸਾਰੇ ਕਾਸੇ ਦਾ ਮਲੀਨ ਹੋਣਾ, ਉਹ ਸਾਰੇ ਕਾਸੇ ਦਾ ਖਤਮ ਹੋਣਾ, ਇੱਕ ਤਾਂ ਇਹ ਗੱਲ ਵਾ, ਇੱਕ ਹੈਗਾ ਕਿ ਇਹਨੂੰ ਬਚਾਉਣਾ। ਧਿਰਾਂ ਦੋ ਨੇਗੀਆਂ ਜੀ। ਆਪਦੇ ਆਪ ਨੂੰ ਹਰ ਸਿੱਖ ਇਹ ਗੱਲ ਪੁੱਛੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਧਰਮ, ਇੱਕ ਆਦਰਸ਼, ਇੱਕ ਸਿਧਾਂਤ ਬਖਸ਼ਿਆ ਸੀ ਜਿਹਨੇ ਇੱਕ ਖਾਲਸਾ ਮਨੁੱਖ, ਇੱਕ ਸਿੱਖ ਮਨੁੱਖ ਘੜਿਆ ਸੀ। ਜੇਕਰ ਜਿਹੜਾ ਕੁਛ ਹੁਣ ਚੱਲ ਰਿਹਾ ਉਹ ਇੰਡੀਆ ਕਰ ਰਿਹਾ ਨਹੀਂ ਕਰ ਰਿਹਾ, ਉਹ ਏਜੰਸੀਆਂ ਕਰ ਰਹੀਆਂ ਨਹੀਂ ਕਰ ਰਹੀਆਂ, ਸਾਰਾ ਕੁਝ ਤਿਆਗ ਕੇ ਜਿਵੇਂ ਇਹ ਚੱਲ ਰਿਹਾ, ਜਿਹੜਾ ਕੁਛ ਅੱਜ ਹੈ, ਜਿਸ ਹਾਲਾਤ ਵਿੱਚ ਸਾਡੀ ਕੌਮ ਹੈ, ਜੇ ਇਉਂ ਹੀ ਚੱਲਦਾ ਰਹੇ ਤਾਂ ਅਸੀਂ ਕਿੰਨਾ ਕੁ ਟਾਈਮ ਹੋਰ ਇਸ ਧਰਤੀ ਉੱਤੇ ਸਰਵਾਈਵ ਕਰ ਸਕਾਂਗੇ ਬਤੌਰ ਕੌਮ? ਸਵਾਲ ਆਇਆ। ਜੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਖਤਰਿਆਂ ਚ ਆ, ਖਦਸ਼ਿਆਂ ਚ ਆ, ਜੇ ਅਸੀਂ ਸਾਡੀ ਸਵਾਲ ਦੇ ਸਾਡੀ ਪਛਾਣ ਉੱਤੇ ਸਵਾਲੀਆ ਨਿਸ਼ਾਨ ਹੈ, ਤਾਂ ਅਸੀਂ ਇਹਨੂੰ ਬਚਾਉਣ ਲਈ ਤੁਰਨਾ ਕਿ ਚੁੱਪ ਕਰਕੇ ਖੜੇ ਰਹਿਣਾ? ਕਿਉਂਕਿ ਇੱਕ ਪੁੱਤ ਹੁੰਦੇ ਆ, ਇੱਕ ਕਪੁੱਤ, ਇੱਕ ਸਪੁੱਤ।
1: ਪਰ ਮੇਰਾ ਸਵਾਲ ਹੈ ਵੀ 4 ਦਹਾਕਿਆਂ ਬਾਅਦ ਕੀ ਤੁਸੀਂ ਅੱਜ ਵੀ ਲੜ ਰਹੇ ਹੋ?
0: ਲੜਾਈ ਦੇ ਅਰਥ ਬਦਲਦੇ ਹੁੰਦੇ ਨੇ। 1984 ਤੋਂ ਬਾਅਦ ਜਿਹੜਾ ਉਸ ਮਾਹੌਲ ਦੇ ਵਿੱਚ ਕੌਮ ਨੂੰ ਲੜਨ ਦਾ ਰਾਹ ਦਿਖਿਆ, ਉਦੋਂ ਉਵੇਂ ਲੜੇ ਕੌਮ। ਅਸੀਂ ਉਸ ਦੌਰ ਦੇ ਵਿੱਚ ਜੋ ਸਾਤੋਂ ਸੇਵਾ ਹੋਈ ਉਹ ਕੀਤੀ। ਮੈਨੂੰ ਇਹ ਵੀ ਮੌਕਾ ਮਿਲਿਆ ਕਿ ਜਿਹੜਾ ਬਾਅਦ ਵਿੱਚ ਓਵਰਗਰਾਉਂਡ, ਮਤਲਬ ਪੀਸਫੁਲ ਤੇ ਡੈਮੋਕ੍ਰੈਟਿਕ ਫਰੰਟਾਂ ਦੇ ਉੱਤੇ ਕੌਮ ਨੇ ਲੜਾਈ ਲੜੀ, ਮੈਂ ਉਹਦਾ ਵੀ ਕੁਛ ਹਿੱਸਾ ਬਣਿਆ। ਹੁਣ ਜਿਹੜਾ ਅੱਜ ਦਾ ਦੌਰ ਆ, ਇਹਦੇ ਵਿੱਚ ਅੱਜ ਨਵੇਂ ਯੋਧੇ, ਨਵੇਂ ਬੰਦੇ, ਨਵੇਂ ਮਾਹੌਲ ਚ, ਕਿਉਂਕਿ ਮਾਹੌਲ ਵੀ ਬਦਲਦਾ ਨਾ। ਇੱਕ ਟਾਈਮ ਦੇ ਉੱਤੇ ਘੋੜਿਆਂ ਦੇ ਉੱਤੇ ਚੜ੍ਹ ਕੇ ਤਲਵਾਰ ਨਾਲ ਜੰਗ ਲੜੀ ਜਾਂਦੀ ਸੀ। ਫਿਰ ਦੌਰ AK-47 ਦਾ ਵੀ ਆਇਆ, ਮੋਟਰਸਾਈਕਲ ਸਾਧਨ ਵਰਤਿਆ ਗਿਆ। ਆਉਣ ਵਾਲਾ ਦੌਰ ਜਿਹੜਾ ਕੁਛ ਹੋਰ ਵੀ ਹੋ ਸਕਦਾ। ਸੋ ਜਿਹੜੀ ਜੰਗ ਵਾ ਖਾਲਸੇ ਦੀ, ਉਹ ਲੜ ਹੈਗੀ ਆ, ਲੜਾਈ ਆਪਦੀ ਥਾਂ ਤੇ ਆ। ਮੈਂ ਲੜ ਰਿਹਾ ਜਾਂ ਨਹੀਂ ਲੜ ਰਿਹਾ, ਮੈਂ ਇੱਕ ਕੌਮ ਦਾ ਹਿੱਸਾ ਵਾਂ, ਬਹੁਤ ਵੱਡੀ ਕੌਮ ਆ ਜਿਹਦਾ ਇੱਕ ਨਿੱਕਾ ਜਿਹਾ ਪੁਰਜਾ। ਮੈਂ ਆਪ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਸਿੱਖ ਸੰਘਰਸ਼ ਪੂਰੀ ਬੁਲੰਦੀ ਤੇ ਸੀ, ਮੇਰੇ ਵਰਗੇ ਕਰੋੜਾਂ ਹੋਣਗੇ ਜਿਨ੍ਹਾਂ ਵਿੱਚੋਂ ਸਾਡਾ ਕਿਸੇ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੋਣਾ, ਪਰ ਅਸੀਂ ਵੀ ਉਦੋਂ ਸਮਝਦੇ ਸੀ ਵੀ ਅਸੀਂ ਕੌਮ ਦੀ ਸੇਵਾ 'ਚ ਹਿੱਸਾ ਪਾ ਰਹੇ ਹਾਂ। ਉਵੇਂ ਅੱਜ ਵਾ, ਆਪਦੇ ਆਪ ਨੂੰ ਜਿਹੜਾ ਸਭ ਤੋਂ ਮੇਨ ਜਾਂ ਵੱਡਾ ਮੰਨਦਾ ਹੋਵੇ ਨਾ ਕਿ ਮੇਰੇ ਸਿਰ ਤੇ ਗੱਲ ਖੜੀ ਆ ਸਾਰੀ, ਉਹ ਬਹੁਤ ਵੱਡੀ ਸੇਵਾ ਹੁੰਦੀ ਹੈ। ਅਸੀਂ ਓਡੇ ਜੋਗੇ ਨਹੀਂ ਹੈਗੇ, ਪਰ ਸਾਨੂੰ ਸਪਸ਼ਟ ਵਾ ਕਿ ਸਾਨੂੰ ਲੜਨਾ ਬਣਦਾ। ਜਿਵੇਂ ਇੱਕ ਜਵਾਨ ਬੀਬੀ ਜਾ ਰਹੀ ਹੋਵੇ, ਉਹਦੇ 2-3 ਮੁੰਡੇ ਹੋਣ, ਇੱਕ 8 ਸਾਲ ਦਾ, ਇੱਕ 10 ਸਾਲ ਦਾ, ਇੱਕ 12 ਸਾਲ ਦਾ, ਉਹਨੂੰ ਗੁੰਡੇ ਪੈ ਜਾਣ, ਹੁਣ ਉਹ ਬੈਠ ਕੇ ਇਹ ਸੋਚੇ ਕਿ ਯਾਰ ਮੈਂ ਜੇ ਇਹਨਾਂ ਨਾਲ ਲੜ ਪਿਆ ਮੈਨੂੰ ਕੁੱਟਣਗੇ, ਅਸੀਂ 3 ਜਣੇ ਨਿੱਕੇ ਨਿੱਕੇ ਆ। ਉਹਦਾ ਲੜਨਾ ਬਣਦਾ, ਬਸ ਇੰਨਾ ਹੀ ਬਹੁਤ ਆ। ਸੋ ਮੇਰਾ ਲੜਨਾ ਬਣਦਾ, ਲੜਾਈ ਬੋਲ ਕੇ ਆ, ਲੜਾਈ ਸ਼ਸਤਰ ਦੇ ਨਾਲ ਆ, ਲੜਾਈ ਕਿਸੇ ਹੋਰ ਤਰੀਕੇ ਨਾਲ ਆ, ਉਹ ਹਾਲਾਤਾਂ ਤੇ ਮੈਟਰ ਕਰਦਾ। ਮੈਂ ਇੱਕ ਗੱਲ ਹੋਰ ਜਿਹੜੀ ਜ਼ਰੂਰੀ ਸਮਝਦਾ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਮੌਕੇ ਸਾਨੂੰ ਕੁਛ ਗੱਲਾਂ ਕਹੀਆਂ ਜਿਹਦੇ ਵਿੱਚ ਗੁਲਾਮ ਮਹੀਉਦੀਨ, ਇਤਿਹਾਸਕਾਰ ਬੂਟੇ ਸ਼ਾਹ, ਉਹਦੀ ਇੱਕ ਲਿਖਤ ਵਾ ਜਿਹੜੀ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ, ਲੇਖ ਸਰਦਾਰ ਕਪੂਰ ਸਿੰਘ ਦਾ ਬੜਾ ਰਹਿੰਦਾ ਚਰਚਾ ਚ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਸ ਮੌਕੇ ਹਾਜ਼ਰ ਸੰਗਤ ਨੂੰ ਕੀ ਕਿਹਾ। ਉਹ 2-4 ਲਾਈਨਾਂ ਦੇ ਵਿੱਚ ਪੂਰੀ ਸਾਰੀ ਜਿਹੜੀ ਅੱਜ ਵਾਲੀ ਸਾਰੀ ਗੱਲਬਾਤ ਆ ਉਹਦਾ ਨਟਸ਼ਲ ਉਹੀ ਹੈ। ਉਹਨੇ ਕਿਹਾ, 10ਵੇਂ ਪਾਤਸ਼ਾਹ ਨੇ ਕਿਹਾ, ਇਹ ਇੱਕ ਜਿਵੇਂ ਰਿਪੋਰਟ ਵਾ ਵੀ, ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇਹ ਸਿੱਖ ਧਰਮ ਪੜਾਓ, ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਲ ਹਿੰਦੂ ਵਰਣਾ ਜਿਹੜੇ ਜਾਤ ਪਾਤ ਵਾਲਾ ਹੈਗਾ ਉਹਦਾ ਤਿਆਗ ਕਰੋ ਤੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹੋ, ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ, ਗੰਗਾ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ 'ਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ ਕ੍ਰਿਸ਼ਨ ਬ੍ਰਹਮਾ ਤੇ ਦੁਰਗਾ ਆਦਿ ਦੇਵੀ ਦੇਵਤਾਂ ਦੀ ਪੂਜਾ ਨਾ ਕਰੋ, ਤੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਉੱਤੇ ਯਕੀਨ ਕਰੋ, ਚਾਰੇ ਵਰਣਾਂ ਦੇ ਵਿਅਕਤੀ ਸਾਰੇ 2 ਧਾਰੇ ਖੰਡੇ ਦੀ ਪੌੜ ਲਓ ਤੋਂ ਇੱਕ ਬਰਤਨ ਵਿੱਚ ਛਕੋ ਤੇ ਇੱਕ ਦੂਜੇ ਤੋਂ ਅੱਡਰੇ ਮਹਿਸੂਸ ਨਾ ਕਰੋ, ਇੱਕ ਦੂਜੇ ਤੋਂ ਨਫ਼ਰਤ ਨਾ ਕਰੋ। ਹੁਣ ਇਹ ਗੱਲ ਮੈਂ ਨਹੀਂ ਕਹੀ,

0: ਮੈਂ ਨਹੀਂ ਬਣਾਈ, ਇਹ ਸਦੀਆਂ ਤੋਂ ਸਿੱਖਾਂ ਚ ਚੱਲੀ ਆ ਰਹੀ ਗੱਲ ਵਾ, ਇਹ ਹਰ ਸਿੱਖ ਦੇ ਘਰ ਚ ਲੈ ਕੇ ਲਈ ਹੋਣੀ ਚਾਹੀਦੀ ਆ। ਫਿਰ ਸਾਰੀ ਗੱਲ ਨੂੰ ਇੱਕ ਲਾਈਨ ਚ ਕਲਗੀਧਰ ਸ਼ਹਿਨਸ਼ਾਹ ਨੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਖਾਲਿਸਤਾਨ ਬਣਨ ਤੋਂ ਬਾਅਦ ਵੀ ਉਹ ਹਜੇ ਤਾਂ ਕੁਛ ਵੀ ਨਹੀਂ, ਜਿੱਦਣ ਖਾਲਿਸਤਾਨ ਬਣ ਗਿਆ ਨਾ ਉਦਣ ਬੰਬੇ ਤੋਂ ਫਿਲਮਾਂ ਆਇਆ ਕਰਨਗੀਆਂ, ਜਿਹਦੇ ਵਿੱਚ ਜਿਵੇਂ ਹੁਣ ਇੰਡੀਅਨ ਫਿਲਮਾਂ ਦੇ ਵਿੱਚ ਪਾਕਿਸਤਾਨ ਤੋਂ ਆਉਂਦੇ ਆ ਫਿਰ ਉਹ ਕੁਛ ਕਰ ਜਾਂਦੇ ਆ, ਉਵੇਂ ਫਿਰ ਸਿੱਖ ਉਹ ਚ ਖਲਨਾਇਕ ਹੋਇਆ ਕਰਨਗੇ, ਸਿੱਖਾਂ ਦਾ ਜਲੂਸ ਨਿਕਲ ਉਦੋਂ ਬਾਹਲੇ ਨੂੰ ਤਾਂ ਖਲਾਉਣੀ ਆ ਵੀ ਅਸੀਂ ਇਹਨਾਂ ਨਾਲ ਰਹਿੰਦੇ ਹੁੰਦੇ ਸੀ। ਸਾਡੀ ਕੌਮ ਨੂੰ ਅਜੇ ਉਹ ਵਰਗਲਾ ਰਹੇ ਨੇ, ਅਜੇ ਉਹ ਪਰਮਾ ਰਹੇ ਨੇ, ਵਕਤ ਆਊਗਾ।
1: ਜਿਵੇਂ ਤੁਸੀਂ ਗੱਲ ਕੀਤੀ, ਮਤਲਬ ਇਹ ਤੁਹਾਡਾ ਥਾਟ ਆ ਹਨਾ, ਜਿੱਥੇ ਤੁਸੀਂ ਖੜੇ ਹੋ ਜਾਂ ਸੋਚ ਰਹੇ ਹੋ, ਪਿੱਛੇ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਪਈ ਹੈ
0: ਜੀ,
1: ਦਮਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਗਿਆਨੀ ਹਰਨਾਮ ਸਿੰਘ
0: ਜੀ,
1: ਬਾਬਾ ਹਰਨਾਮ ਸਿੰਘ ਧੂਮਾ, ਉਹ ਤਾਂ ਕੁੰਭ ਜਾ ਕੇ ਨਹਾ ਕੇ ਆਉਂਦੇ ਨੇ, ਕਹਿੰਦੇ ਟਕਸਾਲ ਜਾਂਦੀ ਰਹੀ ਹੈ।
0: ਨਹੀਂ ਮੈਂ ਇਹੀ ਤਾਂ ਪੁੱਛਣਾ ਚਾਹੁੰਦਾ ਕਿ ਬਾਬਾ ਜਰਨੈਲ ਸਿੰਘ ਗਲਤ ਸੀ ਕਿ ਬਾਬਾ ਜੀ ਤੁਸੀਂ ਗਲਤ ਹੋ?
1: ਨਹੀਂ ਬਾਬਾ ਜਰਨੈਲ ਉਹਨਾਂ ਨੂੰ ਕੁਐਸਚਨ ਹੋਇਆ, ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਟਕਸਾਲ ਜਾਂਦੀ ਰਹੀ ਹੈ ਜਾਂ, ਮਤਲਬ
0: ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ, ਖਾਲਸਾ ਪੰਥ ਦਾ ਇਤਿਹਾਸ, ਖਾਲਿਸਤਾਨ ਦਾ ਇਤਿਹਾਸ, ਉਹ ਬਾਬਾ ਜਰਨੈਲ ਸਿੰਘ ਨਾਲ ਕੰਪਲੀਟ ਹੁੰਦਾ। ਜੇ ਅਸੀਂ ਖਾਲਿਸਤਾਨ ਦਾ ਇਤਿਹਾਸ ਲਿਖਣਾ ਹੋਵੇ ਤਾਂ ਬਾਬਾ ਜਰਨੈਲ ਸਿੰਘ ਤੋਂ ਬਗੈਰ ਤਾਂ ਗੱਲ ਹੀ ਨਹੀਂ ਨਾ। ਤਾਂ ਬਾਬਾ ਜਰਨੈਲ ਸਿੰਘ ਸਾਨੂੰ ਖਾਲਿਸਤਾਨ ਦੇ ਰਾਹ, ਖਾਲਸੇ ਦੇ ਰਾਹ ਜਦੋਂ ਤੋਰਦੇ ਆ, ਉੱਥੇ ਆਪਦੇ ਲੈਕਚਰਾਂ ਚ, ਉੱਥੇ ਸਾਰੀ ਵਰਕਿੰਗ ਚ, ਸਾਰਾ ਜਿਹੜਾ ਕੌਨਸੈਪਟ ਆ ਉਹ ਕੀ ਕਹਿ ਕੇ ਗਏ ਨੇ ਕਿ ਖਾਲਸਾ ਆਪਦਾ ਸ਼ੁੱਧ ਰਵੇ, ਖਾਲਸਾ ਇਹਨਾਂ ਚੀਜ਼ਾਂ ਤੋਂ ਬਚੇ ਜਿਹੜੀਆਂ ਚੀਜ਼ਾਂ ਸਾਨੂੰ ਮਲੀਨ ਕਰਦੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਫਿਰ ਬਾਬਾ ਜਰਨੈਲ ਸਿੰਘ ਉਦੋਂ ਲੈ ਜਾਂਦੇ ਜੀ ਉੱਥੇ ਨਹੀਂ ਜਾਗੇ ਨਾ। ਤੇ ਜਿਹੜੀ ਅੱਜ ਬਾਬੇ ਕਰ ਰਹੇ ਨੇ ਬਾਬੇ ਹੋਣੀ, ਇਹ ਬਾਬਾ ਹਰਨਾਮ ਸਿੰਘ ਹੋਣੀ, ਤੇ ਉਹ ਬਾਬਾ ਠਾਕਰ ਸਿੰਘ ਕਰਦੇ ਸੀਗੇ, ਬਾਬਾ ਠਾਕਰ ਸਿੰਘ ਕਰਦੇ ਸੀ। ਬਾਬਾ ਠਾਕਰ ਸਿੰਘ ਤਾਂ ਇੱਥੇ ਪੰਥ ਦੀ, ਸੰਘਰਸ਼ ਦੀ ਜਿੰਨੀ ਉਹਨਾਂ ਨੇ ਗੱਲ ਕਰ ਸਕਦੇ ਸੀ ਉਹ ਕਰਦੇ ਰਹੇ। ਸੋ ਹੋ ਸਕਦਾ ਕੱਲ ਨੂੰ ਟਕਸਾਲ ਦਾ ਮੁਖੀ ਆ ਜਾਵੇ, ਉਹ ਇਹਨਾਂ ਬਾਬੇ ਹਰਨਾਮ ਸਿੰਘ ਨੂੰ ਕੀ ਠੀਕ ਲੱਗਦਾ ਉਹ ਕਰ ਲੈਣ, ਕੱਲ ਨੂੰ ਹੋ ਸਕਦਾ ਇਹੀ ਟਕਸਾਲ ਦਾ ਮੁਖੀ ਕੋਈ ਚੱਜ ਹਾਲ ਦੀ ਉਹੋ ਜਿਹੀ ਗੱਲ ਕਰਨ ਵਾਲਾ ਆ ਜਾਏ ਜਿਹੜਾ ਬਾਬਾ ਜਰਨੈਲ ਸਿੰਘ ਤੋਂ ਅੱਗੇ ਗੱਲ ਤੋਰ ਲਵੇ। ਤੋ ਬੰਦਿਆਂ ਨਾਲ, ਸ਼ਖਸੀਅਤਾਂ ਨਾਲ, ਸੰਸਥਾਵਾਂ ਜਿਹੜੀਆਂ ਨੇ ਰਿਲੇਟ ਨਹੀਂ ਵੀ ਹੁੰਦੀਆਂ, ਹੁੰਦੀਆਂ ਵੀ ਨੇ। ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਜਦੋਂ ਉਹ ਆਪਦੇ ਪਿੰਡ ਤੋਂ ਕੱਚੇ ਪੱਕੇ ਜੇ ਘਰ ਚੋਂ ਤੁਰਦੇ ਸੀ, ਦਿੱਲੀ ਤੱਕ ਧੁੰਮ ਪੈ ਜਾਂਦੀ ਸੀ, ਏਜੰਸੀਆਂ CID ਨੋਟ ਕਰ ਲਈ ਵੀ ਪਤਾ ਨੀ ਕੀ ਕਰ ਦੇਣਾ, ਉੱਥੇ ਜਾ ਕੇ ਅੰਮ੍ਰਿਤਸਰ ਚੱਲੇ ਆ ਜਥੇਦਾਰ ਟੌੜਾ। ਅੱਜ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ, ਅੱਜ ਜਿਸ ਪੱਧਰ ਤੇ ਆ, ਜਿਸ ਹਾਲਾਤ ਨੇ, ਉਹ ਦਿਨੋ ਦਿਨ ਉਸ ਅਹੁਦੇ ਦੀ ਸ਼ਾਨ ਘਟਦੀ ਜਾ ਰਹੀ ਆ। ਇਵੇਂ ਹੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਉਹ ਨੇ, ਕੀ ਕਹਿੰਦੇ ਆ, ਇੰਸਟੀਟਿਊਸ਼ਨਸ ਨੇ ਸਾਡੇ, ਉਹਨਾਂ ਦੇ ਉੱਤੇ ਉਹ ਬੰਦੇ ਜੇ ਆ ਗਏ ਜਿਹਨਾਂ ਤੋਂ ਅੱਜ ਉਹ ਭਾਰ ਨਹੀਂ ਚੱਕਿਆ ਜਾ ਰਿਹਾ, ਤਾਂ ਉਹ ਸੰਸਥਾ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਉਹ ਬੰਦੇ ਦੀ ਕਮਜ਼ੋਰੀ ਹੋ ਸਕਦੀ ਆ, ਉਹ ਬੰਦੇ ਦਾ ਸੁਭਾਅ ਹੋ ਸਕਦਾ, ਬੰਦੇ ਗੜਬੜਾ ਕਰਦੇ ਨੇ।
1: ਮੈਂ ਕੁਛ ਇੰਪੋਰਟੈਂਟ ਅਖਬਾਰ ਦੇਖਣਾ ਚਾਹੁੰਦਾ ਜਿਹੜੇ,
0: ਹਾਂਜੀ ਆਪਾਂ ਸਾਰੇ ਜਿਹੜੇ ਅਖਬਾਰ ਨੇਗੇ ਮੈਂ ਰੱਖੇ ਹੋਏ ਨੇ ਮੇਰੇ ਕੋਲੇ, ਖਾਸ ਤੌਰ ਤੇ ਸਿੱਖ ਸੰਘਰਸ਼ ਨਾਲ ਸ਼ਹੀਦਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੇ ਬੱਚੇ ਲਾਵਾਰਸ ਗਾਇਬ ਕਰ ਦਿੱਤੇ ਗਏ, ਉਹ ਜਦੋਂ ਆਉਂਦੇ ਆ ਉਹਨਾਂ ਨੂੰ ਲੋੜ ਹੁੰਦੀ ਆ, ਬੜਾ ਚੰਗਾ ਲੱਗਦਾ ਜਦੋਂ ਉਹਨਾਂ ਦੇ ਕਿਸੇ ਕੰਮ ਆ ਸਕਦੇ ਹਾਂ, ਕਿਉਂਕਿ ਅਸੀਂ ਬਚ ਗਏ, ਜਾਂ ਤਾਂ ਅਸੀਂ ਉਦੋਂ ਮਾਰੇ ਜਾਂਦੇ ਤਾਂ ਗੱਲ ਹੋਰ ਸੀ, ਅੱਜ ਅਸੀਂ ਉਹਨਾਂ ਪਰਿਵਾਰਾਂ ਦੇ ਦੁੱਖ ਦੇ ਵਿੱਚ ਕੋਈ, ਜਿਵੇਂ ਉਹਨਾਂ ਨੂੰ ਲੱਗਦਾ। ਇੱਕ ਵਾਰੀ ਅਗਰਤਲਾ ਤ੍ਰਿਪੁਰਾ ਵਾਲੇ ਪਾਸੇ ਤੋਂ ਕੋਈ ਸਿੱਖ ਪਰਿਵਾਰ 15-20 ਦਿਨ ਦਰਬਾਰ ਸਾਹਿਬ, ਇੱਥੇ ਜਿਹੜੀ ਲਾਇਬ੍ਰੇਰੀ ਆ ਉੱਥੇ ਵਿਚਾਰੇ ਖਪਦੇ ਰਹੇ, ਉਹਨਾਂ ਦਾ ਕੋਈ ਉੱਥੇ ਬੰਦਾ ਚੱਕ ਕੇ ਮਾਰਿਆ ਸੀ। ਅਖੀਰ ਜਿਹੜੇ ਉੱਥੇ ਸੇਵਾ ਕਰਦੇ ਸੀ ਸਿੰਘ, ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਲੱਭ ਰਹੇ ਹੋ, ਤੇ ਉਹਨਾਂ ਨੇ ਜਾਣਾ ਸੀ, ਹੁਣ ਦਿਨ ਉਹਨਾਂ ਦੇ ਖਤਮ ਹੋ ਗਏ ਸੀ, ਉਹਨਾਂ ਨੇ ਕਿਹਾ ਵੀ ਮੇਰਾ ਦਿੱਤਾ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ। ਉਹਨਾਂ ਨੂੰ ਲੱਗਿਆ ਸੀ ਇੰਨੇ ਅਖਬਾਰ ਫੋਲੇ ਸਾਨੂੰ ਨੀ ਮਿਲ ਰਿਹਾ, ਉਹ ਤਾਂ ਬੰਦੇ ਨੂੰ ਪਤਾ ਹੀ ਕੱਖ ਨੀ ਹੋਣਾ। ਪਰ ਜਦੋਂ ਮੇਰੇ ਨਾਲ ਫੋਨ ਤੇ ਗੱਲ ਹੋਈ, ਮੈਂ ਉਹਨਾਂ ਨੂੰ ਆਖਿਆ ਵੀ ਜਿਹੜੀ ਤੁਹਾਡੇ ਬੰਦੇ ਦੀ ਜਦੋਂ ਸ਼ਹੀਦੀ ਹੋਈ ਆ, ਜਿਹੜੀ ਉਦੋਂ ਫੋਟੋ ਛਪੀ ਸੀ, ਉਹਦੇ ਚਾਦਰਾ ਲਾਇਆ ਸੀ ਨਾ ਅਖਬਾਰਾਂ ਚ, ਫੋਟੋ ਛਪੀ ਸੀ, ਖਬਰ ਛਪੀ ਸੀ। ਕਹਿੰਦੇ ਹਾਂ ਹਾਂ। ਮੈਂ ਕਿਹਾ ਉਹਦੇ ਨਾਲ ਇੱਕ ਲੜਕੀ, ਇੱਕ ਬੱਚੀ ਇੱਥੇ ਉਹ ਕੁਰਸੀ ਤੇ ਬੈਠਾ ਤੁਹਾਡਾ ਜਿਹੜਾ ਬੰਦਾ? ਕਹਿੰਦੇ ਹਾਂਜੀ। ਮੈਂ ਕਿਹਾ ਆ ਜਾਓ। ਉਹ 2-3 ਦਿਨ ਪਹਿਲਾਂ ਨਾ ਕੋਈ ਵਕੀਲ ਸਾਹਿਬ ਇੱਥੇ ਆਏ ਸੀ ਕਿਸੇ ਕੇਸ ਦੇ ਸੰਬੰਧ ਚ, ਅਖਬਾਰਾਂ ਫੋਲਦੇ ਸੀ, ਤੇ ਉਹ ਖਬਰ ਜਿਹੜੀ ਉਹਨਾਂ ਵਾਲੀ ਸੀ, ਉਹ ਅਸੀਂ ਦੇਖ ਕੇ ਉਹ ਤੇ ਚਰਚਾ ਜੀ ਕੀਤੀ ਸੀਗੀ ਵੀ ਆਹ ਦੇਖੋ ਚਾਦਰੇ ਕੁੜਤਿਆਂ ਵਾਲੇ ਵੀ ਹੁੰਦੇ ਸੀ, ਉਦੋਂ ਬੰਦੇ ਇੱਦਾਂ ਗੱਲਾਂ ਚੱਲੀਆਂ ਸੀ। ਹੁਣ ਉਹ ਬੰਦੇ ਕਹਿਣ ਵੀ ਸਾਨੂੰ ਤਾਂ ਇਹ ਲੱਭ ਹੀ ਨਹੀਂ ਸੀ ਸਕਦਾ, ਮਿਲ ਹੀ ਨਹੀਂ ਸੀ ਸਕਦਾ। ਸੋ ਇਹ ਜਿਹੜੇ ਪੁਰਾਣੇ ਉਸ ਦੌਰ ਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਿਓਰੇ ਨੇ, ਖਬਰਾਂ ਨੇ, ਜਾਂ ਉਹ ਸਾਰੀ ਇੱਕ ਡਾਕੂਮੈਂਟੇਸ਼ਨ ਆ, ਇਹਦੇ ਬਾਰੇ ਪਿੱਛੇ ਜੇ ਸਰਦਾਰ ਬਰਜਿੰਦਰ ਸਿੰਘ ਹਫਦਰਦ ਮਿਲੇ, ਸਤਨਾਮ ਸਿੰਘ ਮਾਣਕ ਥੋੜੇ ਦਿਨ ਪਹਿਲਾਂ ਇੱਕ ਵਿਆਹ ਤੇ ਮਿਲੇ, ਉਹਨਾਂ ਨੂੰ ਦੱਸਿਆ ਵੀ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅਖਬਾਰ ਸੀਗਾ ਉਹ ਸਾਡੀ ਇਤਿਹਾਸ ਨੂੰ ਸਾਂਭਣ ਦੇ ਕੰਮ ਆਇਆ ਤੇ ਉਹ ਆਪਾਂ ਜ਼ਰੂਰ ਸੰਗਤ ਨੂੰ ਜਾਂ ਜਿਹੜੇ ਸਾਡੇ ਦਰਸ਼ਕ ਨੇ ਮੈਂ ਸਗਾਂ ਤੇ ਸੁਨੇਹਾ ਵੀ ਦੇਣਾ ਚਾਹੂੰਗਾ ਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਲੋੜ ਹੁੰਦੀ ਆ ਕਿਸੇ ਵੀ ਕਈਆਂ ਨੂੰ ਬਾਹਰ ਅੰਦਰ ਲੋੜ ਪੈਂਦੀ ਆ ਜਾਂ ਇੱਥੇ ਕੇਸਾਂ ਦੇ ਵਿੱਚ ਲੋੜ ਪੈ ਜਾਂਦੀ ਆ ਮੁਕੱਦਮੇ ਚੱਲਦੇ ਆ ਕੋਈ ਖਬਰ ਚਾਹੀਦੀ ਹੁੰਦੀ ਆ ਤੋ 1982 ਤੋਂ 95 ਤੱਕ ਦਾ ਸਾਰਾ ਅਜੀਤ ਰੱਖਿਆ ਹੋਇਆ ਇਹ ਤੋਂ ਬਿਨਾਂ ਹੋਰ ਵੀ ਸਾਰੇ ਜਿਹੜੇ ਅਖਬਾਰ ਨੇ ਉਹਨਾਂ ਦੀਆਂ ਕਟਿੰਗਾਂ ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਇਤਿਹਾਸ ਦੇ ਲਈ ਸਾਂਭੀਆਂ ਹੋਈਆਂ
1: ਇੱਕ ਤੁਸੀਂ ਗੱਲ ਕਹੀ ਸੀ ਮਤਲਬ ਅਜੀਤ ਡੋਵਾਲ ਨੂੰ ਲੈ ਕੇ ਪਿੱਛੇ ਜਦੋਂ ਜੰਗ ਵਾਲਾ ਮਾਹੌਲ ਬਣਿਆ ਮਤਲਬ ਇਹਨਾਂ ਦਾ ਕੀ ਸੀ ਮਤਲਬ ਇਹ ਪੰਜਾਬ ਮਤਲਬ ਉਧਰ ਵੱਲ ਨੂੰ ਦੇ ਸਕਦੇ ਸੀ ਪਾਕਿਸਤਾਨ ਵੱਲ ਨੂੰ ਹਨਾ ਜਾਂ ਲੈਂਦੇ ਵੱਲ ਨੂੰ
0: ਜੀ
1: ਤੁਹਾਨੂੰ ਐਂ ਕਿਉਂ ਲੱਗਦਾ ਮੇਰਾ ਇਹ ਸਵਾਲ ਆ ਜਾਂ ਮੇਰਾ ਕੁਐਸਚਨ ਆ ਵੀ ਮਤਲਬ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਜਿਸ ਜਗ੍ਹਾ ਤੇ ਬੈਠੇ ਹੋਏ ਆ ਸਿਲਕ ਰੂਟ ਖੁੱਲਣ ਦੀਆਂ ਗੱਲਾਂ ਚੱਲਦੀਆਂ ਨੇ ਫਿਰ ਤਾਂ ਮਤਲਬ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਪਾਰਟ ਆ ਜਿਹੜਾ ਪੰਜਾਬ ਆ ਜਾਂ ਸਿਲਕ ਰੂਟ ਜੇ ਖੁੱਲਦਾ ਹੈਗਾ ਤਾਂ ਮਤਲਬ ਡਿਫੈਂਸ ਦੇ ਰਾਹੀਂ ਡਿਫੈਂਸ ਦੇ ਵਿੱਚੋਂ ਜਿਹੜੇ ਰੂਟਸ ਕੱਢੇ ਜਾ ਰਹੇ ਆ ਜਾਂ ਭਾਰਤਮਾਲਾ ਪ੍ਰੋਜੈਕਟ ਆ ਇਹਨੂੰ ਇਸ ਨਾਲ ਵੀ ਜੁੜਿਆ ਜਾਂਦਾ ਨਾ ਵੀ ਸਿਲਕ ਰੂਟ ਖੁੱਲ ਸਕਦਾ ਗਾ ਫਿਰ ਤੁਸੀਂ ਐਂ ਕਿਵੇਂ ਕਹਿ ਸਕਦੇ ਹੋ
0: ਉਹਨਾਂ ਨੂੰ ਪੰਜਾਬ ਚਾਹੀਦਾ ਉਹਨਾਂ ਨੂੰ ਸਿੱਖੀ ਨਹੀਂ ਚਾਹੀਦੀ ਸਿੱਖ ਵੀ ਚਾਹੀਦੇ ਆ ਕੇਸਾਧਾਰੀ ਹਿੰਦੂ ਇੱਕ ਪ੍ਰੋਜੈਕਟ ਚੱਲ ਰਿਹਾ ਕਿ ਸਿੱਖਾਂ ਦੇ ਅੰਦਰੋਂ ਖੁਰਚ ਖੁਰਚ ਕੇ ਸਿੱਖੀ ਕੱਢੋ ਇਹਨਾਂ ਨੂੰ ਕੁੰਭ ਵਾਲੇ ਵਿਸ਼ਨੂੰ ਦੇ ਪੁਜਾਰੀ ਤੇ ਉਹੋ ਜਿਹੇ ਸਿੱਖ ਬਣਾ ਲਓ ਨਾਲ ਦੀ ਨਾਲ ਇਹ ਚੱਲ ਰਿਹਾ ਕਿ ਜਿੰਨੇ ਤੇ ਆ ਪੁਲ ਸੜਕਾਂ ਬਣਾ ਕੇ ਜਿਹੜੀਆਂ ਜ਼ਮੀਨਾਂ ਆਪਾਂ ਕਿਸਾਨ ਸੰਘਰਸ਼ ਮੌਕੇ ਬਚਾਉਣ ਲਈ ਐਡਾ ਲੜਾਈ ਲੜੀ ਜਿਹੜੇ ਪਾਣੀਆਂ ਨੂੰ ਬਚਾਉਣ ਲਈ ਲੜਾਈ ਲੜੀ ਇੰਨਾ ਖੂਨ ਖਰਾਬਾ ਹੋਇਆ ਉਹ ਕਹਿੰਦੇ ਸਾਰਾ ਸਿਫਰ ਕਰ ਦਿਆਂਗੇ ਜਦੋਂ ਅਸੀਂ ਐਂ ਕਰ ਲਿਆਂਗੇ ਤਾਂ ਉਹ ਪੰਜਾਬ ਦੀ ਇਸ ਧਰਤੀ ਦੇ ਮਤਲਬ ਜਿਵੇਂ ਕਸ਼ਮੀਰ ਵਾਲੇ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਸ਼ਮੀਰ ਤਾਂ ਚਾਹੀਦਾ ਕਸ਼ਮੀਰ ਹੀ ਨਹੀਂ ਚਾਹੀਦੇ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਗੁਰੂ ਦੀ ਸਿੱਖੀ ਜਿਹੜੀ ਆ ਉਹਦੇ ਨਾਲ ਖੁੰਦਕ ਆ ਔਰ ਬਾਬੇ ਨਾਨਕ ਨੇ ਜਿਸ ਦਿਨ ਜਨੇਊ ਤੋਂ ਇਨਕਾਰ ਕੀਤਾ ਸੀ ਨਾ ਉਸ ਦਿਨ ਤੋਂ ਬ੍ਰਾਹਮਣ ਨੇ ਬ੍ਰਾਹਮਣਵਾਦ ਨੇ ਸਿੱਖੀ ਨੂੰ ਗੁਰੂ ਨਾਨਕ ਨੂੰ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਗੁਰੂ ਨਾਨਕ ਦੇ ਉਪਦੇਸ਼ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ ਤੇ ਬਹੁਤ ਵੱਡੀ ਗਿਣਤੀ ਵਿੱਚ ਉਹ ਲੋਕ ਜਿਹੜੇ ਬ੍ਰਾਹਮਣ ਦੇ ਸਤਾਏ ਹੋਏ ਸੀ ਉਹ ਜਦੋਂ ਸਿੱਖ ਸਜੇ ਤਾਂ ਉਸ ਟਾਈਮ ਆ ਕੇ ਆਖਿਆ ਉਹਨਾਂ ਨੇ ਵੀ ਇਹ ਤਾਂ ਨੀਚ ਨੇ ਇਹ ਤਾਂ ਦਲਿਤ ਨੇ ਸ਼ੂਦਰ ਨੇ ਤੁਸੀਂ ਉਹ ਬਾਬੇ ਨੇ ਸਿੱਧਾ ਕਿਹਾ ਕਿ ਨਾਨਕ ਤਿੰਨ ਕੇ ਸੰਗ ਸਾਥ ਮੈਂ ਤਾਂ ਇਹਨਾਂ ਨਾਲ ਆ ਮੈਂ ਵੱਡਿਆਂ ਤੋਂ ਕੀ ਲੈਣਾ ਤੁਸੀਂ ਬਣੇ ਫਿਰੋ ਵੱਡੇ ਤੋ ਜਿਹੜੀ ਉਸ ਵੇਲੇ ਤੋਂ ਬ੍ਰਾਹਮਣਵਾਦ ਦੀ ਇਹ ਨੀ ਕਿ ਬ੍ਰਾਹਮਣ ਬ੍ਰਾਹਮਣਾਂ ਦੇ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਸਜੇ ਆ ਸਿੱਖੀ ਦੇ ਸਾਡੇ ਕੋਲੇ ਜਿਹੜਾ ਲਾਲਪੁਰਾ ਜੀ ਨੇ ਉਹਨਾਂ ਦੀ ਕਿਤਾਬ ਆ ਪੂਰੀ ਬ੍ਰਾਹਮਣ ਭਲਾ ਆਖੀਏ ਉਹ ਚ ਉਹਨਾਂ ਸਾਰੇ ਬ੍ਰਾਹਮਣਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਗੁਰੂ ਘਰ ਨਾਲ ਨਿਭਾਈ ਆ ਬ੍ਰਾਹਮਣਵਾਦ ਹੋਰ ਚੀਜ਼ ਆ ਤੋ ਉਸ ਵੇਲੇ ਤੋਂ ਜਿਹੜੀ ਇੱਕ ਨਫ਼ਰਤ ਇੱਕ ਦਵੈਸ਼ ਇੱਕ ਕਣਤਣ ਆ ਉਹਨਾਂ ਦੇ ਅੰਦਰ ਉਹ ਅੱਜ ਤੱਕ ਰੋਵੇਂ ਚੱਲ ਰਹੀ ਆ ਮਕਾਲਫ ਨੂੰ ਪੜ੍ਹ ਲਓ ਮਿਸਟਰ ਡੀ ਪੈਟਰੀ ਨੂੰ ਪੜ੍ਹ ਲਓ ਸੀ ਆਈ ਡੀ ਦਾ ਪ੍ਰਮੁੱਖ ਸੀ 1911 ਚ ਉਹਦੀ ਰਿਪੋਰਟ ਆਈ ਸੀ ਵੀ ਉਹਨਾਂ ਨੂੰ ਇਹ ਨਫ਼ਰਤ ਆ ਕਿ ਜਿਹੜੀ ਜਾਤ ਵਰਣ ਦੀ ਵਿਵਸਥਾ ਨਾ ਬ੍ਰਾਹਮਣਵਾਦ ਦੀ ਜਿਹੜੀ ਮੇਨ ਆਧਾਰ ਆ ਆਧਾਰਸ਼ਿਲਾ ਉਹਦੇ ਉੱਤੇ ਸਭ ਤੋਂ ਕਰਾਰੀ ਸੱਟ ਸਿੱਖੀ ਨੇ ਮਾਰੀ ਹੈ ਤੇ ਇਸ ਕਰਕੇ ਉਹ ਚਾਹੁੰਦੇ ਆ ਕਿ ਸਿੱਖਾਂ ਦੇ ਅੰਦਰ ਹੁਣ ਸਾਡੇ ਫਿਰ ਜਾਤ ਪਾਤ ਦੇ ਕਿੰਨੇ ਨਿੱਤ ਆ ਰਹੇ ਨੇ ਹਿੰਦੂ ਖੁਸ਼ ਆ ਪੂਰਾ ਵੀ ਇਹ ਵੀ ਲਿਖਾਉਣ ਲੱਗੇ ਨੇ ਖਾਲਸਾ ਕਾਲਜ ਹੁੰਦਾ ਉੱਥੇ ਲਿਖ ਜਾਤ ਵਾਲਾ ਕਾਲਮ ਸਾਨੂੰ ਭਰ ਕੇ ਦੇਣਾ ਪੈ ਰਿਹਾ ਹੁੰਦਾ 33% ਰਿਜ਼ਰਵੇਸ਼ਨ ਕਰਦੇ ਫਿਰਦੇ ਆ ਜਾਤ ਆਧਾਰਿਤ ਸ਼੍ਰੋਮਣੀ ਕਮੇਟੀ ਚ ਜਿਸ ਖਾਲਸਾ ਪੰਥ ਦੇ ਕਾਨਸੈਪਟ ਵਿੱਚ ਵਾ ਕੇ ਜਾਤ ਪਾਤ ਨਹੀਂ ਇੰਡੀਅਨ ਸਿਸਟਮ ਦੇ ਵਿੱਚ ਰਹਿੰਦੇ ਹੋਣ ਕਰਕੇ ਸਾਨੂੰ ਉੱਥੇ ਸਰਟੀਫਿਕੇਟ ਲੈਣਾ ਪੈ ਰਿਹਾ ਹੈਗਾ ਕਿ ਮੈਂ ਦਰਬਦਾਸੀਆ ਸਿੱਖ ਹਾਂ ਮੈਂ ਮਜ਼੍ਹਬੀ ਸਿੱਖ ਹਾਂ ਮੈਂ ਫਲਾਨਾ ਸਿੱਖ ਹਾਂ ਸਾਨੂੰ ਇਹ ਸਿਸਟਮ ਥਾਂ ਥਾਂ ਦੇ ਉੱਤੇ ਸਾਡੇ ਸੰਕਲਪਾਂ ਤੋਂ ਸਾਡੇ ਸਿਧਾਂਤ ਤੋਂ ਤੋੜ ਕੇ ਆਪਦੀ ਗੱਲ ਥੋਪ ਰਿਹਾ ਤੇ ਅਜੇ ਅਸੀਂ ਇਸ ਮੁਲਕ ਚ ਕਹਿੰਦੇ ਹਾਂ ਜੀ ਆਜ਼ਾਦ।
1: ਮੇਰਾ ਆਖਰੀ ਸਵਾਲ ਹੈ ਚਾਰ ਦਹਾਕਿਆਂ ਮਗਰੋਂ ਮਤਲਬ ਤੁਹਾਨੂੰ ਕੀ ਲੱਗਦਾ ਜਾਂ ਹੁਣ ਤੁਸੀਂ ਅਸਾਲਟ ਨਹੀਂ ਚੱਕੀ ਹੋਈ ਜਾਂ ਮਤਲਬ ਆਰਮਡ ਸਟਰਗਲ ਨਹੀਂ ਲੜ ਰਹੇ
0: ਜੀ
1: ਤੁਸੀਂ ਲੜ ਰਹੇ ਹੋ ਜਾਂ ਖੜੇ ਹੋ ਜਾਂ ਕਿੱਥੇ ਖੜੇ ਹੋ?
0: ਮੈਂ ਉਸ ਸੰਘਰਸ਼ ਦਾ ਹਿੱਸਾ ਜਿਹੜਾ ਸੰਘਰਸ਼ ਪਹਿਲਾਂ ਤੋਂ ਚੱਲ ਰਿਹਾ ਉਸ ਸੰਘਰਸ਼ ਦੇ ਵਿੱਚ ਉਤਰਾਅ ਚੜਾਅ ਜਿਹੜੇ ਨੇਗੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਜਦੋਂ ਵੀ ਕੋਈ ਚੰਗੀ ਮਿਲਦੀ ਆ ਖਬਰ ਚੰਗੀ ਗੱਲ ਹੁੰਦੀ ਆ ਉਦੋਂ ਸਾਨੂੰ ਖੁਸ਼ੀ ਵੀ ਹੁੰਦੀ ਆ ਅਸੀਂ ਡਰਦੇ ਵੀ ਹਾਂ ਕਿਉਂਕਿ ਸਾਡੇ ਇਤਿਹਾਸ ਵਿੱਚ ਪਿਛਲੇ 40-50 ਸਾਲ ਦੇ ਵਿੱਚ ਅਸੀਂ ਉਹ ਕੁਛ ਵੀ ਦੇਖਿਆ ਬਈ ਇੰਡੀਅਨ ਸਟੇਟ ਦੇ ਏਜੰਟ ਜਿਹੜੇ ਨੇ ਉਹ ਖਾਲਿਸਤਾਨੀ ਜਾਂ ਖਾੜਕੂ ਸਫਾਂ ਦੇ ਵਿੱਚ ਬਣ ਕੇ ਬਈ ਸਾਡੇ ਨਾਲੋਂ ਵਧੀਆ ਖਾੜਕੂ ਬਣ ਸਕਦੇ ਸੀ ਉਹ ਸਾਡੇ ਨਾਲੋਂ ਵਧੀਆ ਖਾਲਿਸਤਾਨੀ ਬਣ ਸਕਦੇ ਸੀ ਤੇ ਇਹੋ ਜਿਹੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਸਟੇਟ ਚਲਾਉਂਦੀ ਰਹੀ ਹੈ ਤੇ ਗਾਂਹ ਵੀ ਚਲਾ ਸਕਦੀ ਹੈ ਪਰ ਅਸੀਂ ਇਹ ਸਮਝਦੇ ਹਾਂ ਕਿ ਜੰਗ ਜਾਰੀ ਹੈ ਇਹ ਜੰਗ ਇੱਕ ਵੇਲੇ ਜਿਹੜੀ ਆ ਬਹੁਤ ਸਿਖਰ ਤੇ ਗਈ ਸੀ ਜਦੋਂ ਲੱਗਦਾ ਸੀ ਕਿ ਮੰਜ਼ਿਲ ਗੇਟ ਤੇ ਖੜੀ ਹੈ ਹੁਣ ਮੰਜ਼ਿਲ ਭਾਵੇਂ ਦੂਰ ਦਿਖਦੀ ਹੈ ਪਰ ਜੰਗ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਜਿਵੇਂ ਹਰ ਕੌਮ ਲੜ ਰਹੀ ਹੁੰਦੀ ਆ ਆਪਦੇ ਹੱਕਾਂ ਤੇ ਹਿੱਤਾਂ ਲਈ ਤੇ ਸਦੀਆਂ ਵੀ ਲੱਗ ਜਾਂਦੀਆਂ ਨੇ ਉਵੇਂ ਸਾਡੀ ਕੌਮ ਲੜ ਰਹੀ ਹੈ ਅੱਜ ਮੈਂ ਹਾਂ ਤਾਂ ਮੇਰਾ ਆਖਰੀ ਸਾਹ ਤੱਕ ਜਿਵੇਂ ਨਰਾਇਣ ਸਿੰਘ ਭਾਈ ਨਰਾਇਣ ਸਿੰਘ ਨੇ ਕਿਹਾ ਸੀ ਨਾ ਖਾੜਕੂ ਕਦੇ ਸਾਬਕਾ ਨਹੀਂ ਹੁੰਦੇ ਉਵੇਂ ਅਸੀਂ ਕਹਿੰਦੇ ਹਾਂ ਕਿ ਖਾਲਿਸਤਾਨੀ ਖਾਲਿਸਤਾਨ ਲਈ ਲੜਦਾ, ਖਾਲਿਸਤਾਨ ਲਈ ਜਾਂਦਾ ਤੇ ਖਾਲਿਸਤਾਨ ਲਈ ਮਰਦਾ। ਆਖਰੀ ਸਾਹ ਤੱਕ ਕੌਮ ਦੀ ਆਜ਼ਾਦੀ ਦਾ ਜਿਹੜਾ ਝੰਡਾ, ਜਿਹੜਾ ਅਸੀਂ ਕਿਹਨੇ ਚੱਕਣਾ ਸੀਗਾ ਜੀ? ਅਸੀਂ ਤਾਂ ਇਸ ਮੁਲਕ ਲਈ, ਸਿੱਖਾਂ ਨੇ ਤਾਂ ਨਨਕਾਣਾ ਸਾਹਿਬ ਵਰਗਾ ਬਾਬੇ ਨਾਨਕ ਦਾ ਸਭ ਤੋਂ ਪਿਆਰਾ ਥਾਂ ਛੱਡਤਾ, ਜਾਨਾਂ ਬਚਾਈਆਂ, ਉੱਥੇ ਜਾਨਾਂ ਗਵਾਈਆਂ, ਬੰਦੇ ਮਰਵਾਏ, ਪਾਕਿਸਤਾਨ ਛੱਡ ਕੇ ਹਜ਼ਾਰਾਂ, ਸਾਡਾ ਸਾਰੀ ਰਿਆਸਤ, ਸਾਡੀ ਜਿਹੜੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਰੀਆਂ ਉੱਥੇ ਤੱਕ ਸਾਰਾ ਕੁਝ ਤਿਆਗ ਕੇ ਇੱਥੇ ਆ ਗਏ ਸੀ। ਜੇ ਇਹ ਚੱਜ ਹਾਲ ਦੇ ਨਿਕਲਦੇ ਤਾਂ ਕਿਹਨੇ ਖਾਲਿਸਤਾਨ ਦਾ ਨਾਂ ਲੈਣਾ ਸੀ? ਝੰਡਾ ਚੁਕਾਇਆ ਦਿੱਲੀ ਨੇ, ਛਿੱਤਰ ਫੇਰ ਕੇ ਚੁਕਾਇਆ। ਸਿੱਖ ਤਾਂ ਵਾਰ ਵਾਰ ਬਚਦੇ ਰਹੇ 1947 ਤੋਂ ਲੈ ਕੇ 1984 ਤੱਕ ਵੀ ਨਾ ਚੱਕੋ ਯਾਰ, ਨਾ ਚੱਕੋ, ਖਾਲਿਸਤਾਨ ਤੋਂ ਬਗੈਰ ਜੇ ਕੋਈ ਰਾਹ ਨਿਕਲਦਾ ਤਾਂ ਕਰ ਲਓ। ਉਹ ਕਹਿੰਦੇ ਐਸੀ ਤੈਸੀ ਤੁਹਾਡੀ, ਛਿੱਤਰ ਫੇਰ ਕੇ ਖਾਲਿਸਤਾਨ ਦਾ ਝੰਡਾ ਚੁਕਾਇਆ ਹੋਣਾ, ਛੱਡ ਦਿਆਂਗੇ ਕਿਤੇ। ਸ਼ੁਕਰ ਆ 1947 ਮੌਕੇ ਸਾਡੀ ਕੌਮ ਭਾਰਤ ਨਾਲ ਰਲੀ, ਹਿੰਦੂ ਨਾਲ ਰਲੀ। ਅਸੀਂ ਗੋਰਿਆਂ ਦਾ, ਜਿਹਨੂੰ ਈਸਾਈ ਕਹਿੰਦੇ ਆ, ਅਸੀਂ ਉਹਨਾਂ ਦਾ ਦੇਖ ਚੁੱਕੇ ਸੀ, ਅਸੀਂ ਮੁਸਲਮਾਨਾਂ ਦਾ ਦੇਖ ਚੁੱਕੇ ਸੀ, ਹਿੰਦੂ ਬਾਰੇ ਸਾਡਾ ਭੁਲੇਖਾ ਰਹਿ ਜਾਣਾ ਸੀ, ਤੇ ਹੁਣ ਸਾਨੂੰ ਸਾਰੀਆਂ ਕੌਮਾਂ ਨੇ ਛਿੱਤਰ ਫੇਰ ਕੇ ਅਕਲ ਦਿੱਤੀ ਆ, ਹਾਲਾਤਾਂ ਨੇ ਅਕਲ ਦਿੱਤੀ ਆ ਕਿ ਆਪਦਾ ਮੁਲਕ ਬਣਾ ਲਓ, ਖਾਲਿਸਤਾਨ ਬਣਾ ਲਓ। ਸੋ ਅਸੀਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
3: क्या लगा था तुझे मेरे खिलाफ गवाही देके
4: तू बच जाएगी?
3: क्या कोई नहीं आएगा तुझे बचाने के लिए?
5: वाह मेरे हीरो, आते ही कर दिया गुंडों को जीरो।
6: मेरे दो तीन आदमियों को मार के खुद को तू शेर समझ रहा है?
7: अरे पूरी फौज पड़ी है तेरे से लड़ने के लिए,
6: तो भेज अपनी फौज, अब तू ही आ जा।
8: अरे ऐसा तू क्या खाता है यार, इतनी ताकत कहां से लाता है?
6: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
9: सत श्री अकाल जी, आप देख रहे सारे दर्शकों, महेंद्रपाल सिंह ढेरी वालों प्यार भरी सत श्री अकाल जी। तो जिवें साडे दर्शकों को पता ही है जी, हुण गर्मियों का सीजन आ चुका, तो केटरिंग घरां दे विच ब्याह शादियां फंक्शन सारा कुछ, अखंड पाठ घरां दी, नवें घर की ओपनिंग, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਔਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
10: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
12: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
13: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ,
4: ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
13: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
14: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਉਹ ਕੀ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟ ਦੀਏ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਧੜਾ ਤੁਸੀਂ ਨਹੀਂ ਮੰਨਦੇ।
0: ਇਹ ਇਲਜ਼ਾਮਬਾਜ਼ੀ ਹੈ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ, ਆਪਦੇ ਛੱਡ ਦੇ ਜੋੜੀਆਂ ਨੇ, ਜੋ ਗੁੱਸੇ ਗਿਲੇ ਛੱਡ ਦੇ,
0: ਕਿ ਇਹਦੇ ਵਿੱਚ ਕੋਈ ਇਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਆ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨਣੀਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ।
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ, ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ। ਮਨਪ੍ਰੀਤ ਅਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ ਤੇ ਫਿਰਦੇ ਰਹੇ ਆ।
0: ਜੇ ਆਪਾਂ, ਮੈਂ ਤੁਹਾਨੂੰ ਸ਼ੁਰੂ ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ,
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ, ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ, ਸੁਖਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਐਲੀਗੇਸ਼ਨ ਲਾਉਂਦੇ ਆ ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ ਕਹਿੰਦੇ।
0: ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰ ਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ।
1: ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ?
1: ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ, ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ।
1: ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ, ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ।
1: 2027 ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ। ਅਕਸਰ ਹੀ ਚੋਣਾਂ ਦੇ ਨੇੜੇ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਪਰ ਪੰਥਕ ਧਿਰਾਂ ਦਾ ਇਕੱਠੇ ਹੋਣਾ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਹਮੇਸ਼ਾ ਪੰਥਕ ਧਿਰਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਕਿ ਪੰਥਕ ਧਿਰਾਂ, ਖਾਸ ਕਰਕੇ ਸਿੱਖ ਪੰਥਕ, ਉਹ ਇਕੱਠੇ ਨਹੀਂ ਹੋ ਸਕਦੇ। ਏਜੰਡਾ ਚਾਹੇ ਇੱਕ ਹੋਵੇ, ਪਰ ਰਹਿਣਾ ਇਹਨਾਂ ਨੇ ਅਲੱਗ ਅਲੱਗ ਆ। ਪਰ ਇਸ ਵਾਰ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ। ਪੁਨਰ ਸੁਰਜੀਤ ਅਕਾਲੀ ਦਲ, ਅਕਾਲੀ ਦਲ ਵਾਰਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹ ਪੰਥਕ ਧਿਰਾਂ ਆਪਸ ਦੇ ਵਿੱਚ ਏਕਾ ਕਰ ਰਹੀਆਂ ਨੇ, ਤਾਲਮੇਲ ਕਮੇਟੀ ਇੱਕ ਬਣ ਚੁੱਕੀ ਹੈ ਦੋ ਧਿਰਾਂ ਦੇ ਵਿਚਾਲੇ, ਉਸ ਨੂੰ ਲੈ ਕੇ ਸੋਚਿਆ ਜਾ ਰਿਹਾ। ਚਰਚਾ ਛਿੜ ਗਈ ਪੰਜਾਬ ਦੇ ਲੋਕਾਂ ਦੇ ਅੰਦਰ ਕਿ 2027 ਇੱਕ ਨਵੇਕਲੀ ਪਹਿਲ ਲੈ ਕੇ ਆਵੇਗਾ, ਇੱਕ ਨਵੇਕਲਾ ਨਵਾਂ ਬਦਲਾਅ ਲੈ ਕੇ ਆਵੇਗਾ। ਗੱਲਬਾਤ ਕਰਾਂਗੇ, ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਮੌਜੂਦ ਨੇ। ਮੁਹੰਮਦ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਫਤਿਹ।
1: ਵਾਹਿਗੁਰੂ ਫਤਿਹ ਜੀ, ਠੀਕ ਠਾਕ ਹੋ ਸਰ?
0: ਹਾਂ, ਬਿਲਕੁਲ ਠੀਕ ਹੈ। ਮੇਨ ਜਿਹੜਾ ਤੁਸੀਂ ਸਵਾਲ ਕੀਤਾ, ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਤੁਸੀਂ ਜਵਾਬ ਵੀ ਦੇ ਦਿੱਤਾ ਕਿ ਪੰਥਕ ਏਕਤਾ ਤੋਂ ਬਗੈਰ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਸਭ ਕੁਝ ਮਨਫੀ ਹੋ ਜਾਂਦਾ, ਅਤੇ ਉਸ ਦੇ ਲਈ ਇਹ ਜਿਹੜਾ ਏਕਤਾ ਦਾ ਬੰਨ ਨੂੰ ਬੰਨਣਾ ਬੜਾ ਬੇਹੱਦ ਜ਼ਰੂਰੀ ਹੈ। ਤਾਂ ਉਹ ਏਕਤਾ

0: ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਲੱਗ ਅਲੱਗ ਧੜੇ ਜਿਹੜੇ ਇੱਕ ਵਿਚਾਰਧਾਰਾ ਵਾਲੇ ਨੇ ਉਹਨਾਂ ਦਾ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ। ਸੋ ਉਸੇ ਦੇ ਲਈ ਅਸੀਂ ਇੱਕ ਪਹਿਲਕਦਮੀ ਕੀਤੀ ਹੈ, ਜਿਹੜੀ ਚਾਰ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣੀ, 8 ਮੈਂਬਰੀ ਕਮੇਟੀ, ਤਾਂ ਉਹ ਅੱਗੇ ਜਾ ਕੇ ਸਾਰੀਆਂ ਪੰਥਕ ਧਿਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਏਕਤਾ ਨੂੰ ਮਜ਼ਬੂਤ ਕਰੇਗੀ। ਸੋ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਪੰਥਕ ਧਿਰਾਂ ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰ ਸਕਾਂਗੇ।
1: ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਸਕਦਾ ਵਾਪਸ?
0: ਬਿਲਕੁਲ ਹੋ ਸਕਦਾ, ਪਰ ਉਹਦੇ ਲਈ ਸਿਰਫ ਇੱਕੋ ਹੀ ਹੈ ਕਿ ਜਿਹੜੇ ਸਾਡੇ ਵਿਚਾਰਧਾਰਕ ਮਤਭੇਦ ਨੇ, ਜਿਹੜੇ ਸਿਧਾਂਤਕ ਮਤਭੇਦ ਨੇ, ਔਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ 2 ਦਸੰਬਰ ਦੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਕੋਈ ਕਦਮ ਪੁੱਟਦੀ ਹੈ ਤਾਂ ਬਿਲਕੁਲ ਹੋ ਸਕਦਾ।
1: ਪਰ ਉਹ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਰਹੇ ਹਾਂ, ਮੰਨਦੇ ਤਾਂ ਕਹਿੰਦੇ ਬਾਗੀ ਤੜਾ ਤੁਸੀਂ ਨਹੀਂ ਮੰਨਦੇ।
0: ਦੇਖੋ ਇਹ ਇਲਜ਼ਾਮਬਾਜ਼ੀ ਹੈ, ਇੱਕ ਦੂਸਰੇ 'ਤੇ ਇਲਜ਼ਾਮਬਾਜ਼ੀ ਕਰਨ ਦਾ ਸਮਾਂ ਜਿਹੜਾ ਹੈ ਉਹ ਅਜਾਈ ਗਵਾਉਣ ਵਾਲੀ ਗੱਲ ਹੈ, ਉਸ ਦਾ ਕੋਈ ਵੀ ਅੰਤ ਨਹੀਂ ਹੈਗਾ। ਉਹ ਸਾਨੂੰ ਕੀ ਕਹਿੰਦੇ, ਅਸੀਂ ਉਹਨਾਂ ਨੂੰ ਕੀ ਕਹਿੰਦੇ ਹਾਂ, ਇਹ ਇੱਕ ਅਲੱਗ ਚੈਪਟਰ ਹੈ। ਜਿਹੜਾ ਮੇਨ ਗੱਲ ਇਹ ਆ ਕਿ ਪੰਜਾਬ ਦੇ ਲੋਕ ਹੀ ਚਾਹੁੰਦੇ ਨੇ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਹੋਵੇ, ਔਰ ਉਹ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰੇ, ਔਰ ਨਾਲ ਹੀ ਪੰਥਕ ਖੇਤਰ ਦੀ ਪਹਿਰੇਦਾਰੀ ਕਰੇ। ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ ਉਹ ਇਸੇ ਕਰਕੇ ਬਣਿਆ ਸੀ, ਰਾਜਨੀਤਿਕ ਪਾਰਟੀਆਂ ਤਾਂ ਉਦੋਂ ਵੀ ਸੀ। ਇੱਕ ਇਹੋ ਜਿਹਾ ਸਮਾਂ ਸੀ ਕਿ ਜਦੋਂ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਅਦ ਦੇ ਵਿੱਚ ਲੀਡਰ ਬਣੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ, ਉਹਨਾਂ ਦੇ ਚੋਣ ਨਿਸ਼ਾਨ 'ਤੇ ਚੋਣ ਲੜਦੇ ਸੀ ਜੇ ਉਹਨਾਂ ਨੇ ਰਾਜਨੀਤਿਕ ਤੌਰ 'ਤੇ ਕੋਈ ਚੋਣ ਲੜਨੀ ਹੁੰਦੀ ਸੀ। ਲੇਕਿਨ ਫਿਰ ਇੱਕ ਐਸਾ ਸਮਾਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਜੂਦ ਨੂੰ ਅੱਗੇ ਰੱਖਿਆ ਔਰ ਧਾਰਮਿਕ ਲੜਾਈ ਲੜੀ, ਲਗਾਤਾਰ ਲੜੀ। ਤੁਸੀਂ ਦੇਖੋ ਕਿ 80 ਸਾਲ ਤਾਂ ਸ਼੍ਰੋਮਣੀ ਅਕਾਲੀ ਦਲ ਬਿਨਾਂ ਕਿਸੇ ਚੋਣ ਤੋਂ ਹੀ ਆਪਣੇ ਵਜੂਦ ਨੂੰ ਬਚਾ ਕੇ ਰੱਖਦਾ ਰਿਹਾ। 25 ਕੁ ਸਾਲ ਰਾਜ ਜਿਹੜਾ ਬਾਕੀ ਕੀਤਾ, 106 ਸਾਲ ਦਾ ਜਥੇਬੰਦੀ ਦਾ ਇਤਿਹਾਸ ਹੈ, ਅਤੇ ਜਿਹੜਾ 26 ਸਾਲ ਦਾ ਜਿਹੜਾ ਬਾਕੀ ਹੈਗਾ ਸਮਾਂ ਉਹ ਇੱਕ ਰਾਜ ਭਾਗ ਵਾਲਾ ਪਾਸਾ ਸੀ। ਸੋ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈ, ਜੇ ਉਸਨੂੰ ਆਪਣਾ ਗੌਰ ਨਾਲ ਦੇਖੀਏ, ਜਿਵੇਂ ਇੱਥੇ ਦਲ ਬਦਲੀਆਂ ਹੋ ਰਹੀਆਂ ਜਾਂ ਜ਼ੋਰ ਦਬਲੀਆਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਇੱਥੇ ਘਟਨਾਕ੍ਰਮ ਵਾਪਰ ਰਿਹਾ ਹੈ, ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਆਪਣੀ ਇੰਟਰਵਿਊ ਤੱਕ ਸਰਕਾਰ ਦੇ ਵਿੱਚ ਵੀ ਕੋਈ ਵੱਡੀ ਤਬਦੀਲੀ ਵਾਲੇ ਪਾਸੇ ਨੂੰ ਕੋਈ ਖਬਰਾਂ ਆਉਣਗੀਆਂ ਕਿ ਜੇ ਉਹ 7 ਵਿਧਾਨ ਆਪਣੇ ਰਾਜ ਸਭਾ ਦੇ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਨੇ, ਉਹ ਉੱਥੋਂ ਤੱਕ ਰੁਕਣ ਵਾਲੇ ਨਹੀਂ, ਉਹ ਪੰਜਾਬ ਦੀ ਜਿਹੜੀ ਇੱਥੋਂ ਦੀ ਸਿਆਸਤ ਹੈ ਉਹਨੂੰ ਵੀ ਪ੍ਰਭਾਵਿਤ ਕਰਨਗੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਇੱਕ ਜੁੱਟ ਹੋਣਾ ਬੜਾ ਜ਼ਰੂਰੀ ਹੈ, ਔਰ ਉਹਦੀ ਇੱਕਜੁੱਟਤਾ ਦੇ ਲਈ ਸਾਰਿਆਂ ਨੂੰ, ਕਿ ਇਹ ਕਹਿਣ ਦੀ ਬਜਾਏ ਕਿ ਇਹਦੇ ਪੱਲੇ ਕੀ ਹੈ, ਉਹਦੇ ਪੱਲੇ ਕੀ ਹੈ, ਸਾਰਿਆਂ ਦੇ ਪੱਲੇ ਤਾਂ ਕੁਝ ਪਵੇਗਾ ਜੇਕਰ ਇੱਕ ਮਜ਼ਬੂਤ ਜਿਹੜਾ ਪ੍ਰਭਾਵ ਹੈ ਸਿੱਖ ਸਿਆਸਤ ਦਾ ਉਹ ਨਜ਼ਰ ਆਵੇਗਾ। ਤਾਂ
1: ਪਰ ਇਹੀ ਗੱਲ ਤਾਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੁਕਮਨਾਮਾ ਸੁਣਾਉਂਦੇ ਹੋਏ ਕਹੀ ਸੀ ਕਿ ਸਾਰੇ ਚੁੱਲ੍ਹੇ ਇਕੱਠੇ ਕਰਕੇ ਇੱਕ ਹੋ ਜਾਓ, ਵੱਖੋ ਵੱਖਰੇ ਚੁੱਲ੍ਹੇ ਨਹੀਂ ਰਹਿਣੇ ਚਾਹੀਦੇ। ਫਿਰ ਵੀ ਚੁੱਲ੍ਹੇ ਵੱਖੋ ਵੱਖਰੇ ਕਿਉਂ ਬਣਾਏ ਗਏ ਅਤੇ ਵੱਖੋ ਵੱਖਰੇ ਚੁੱਲ੍ਹਿਆਂ ਨੂੰ ਲੈ ਕੇ ਕਿਉਂ ਸਿਆਸਤ ਹੋ ਰਹੀ ਆ? ਤੁਹਾਡਾ ਆਪਣਾ, ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ 1920 ਵਾਲੀ, ਜਿਹਦਾ ਤੁਸੀਂ ਜ਼ਿਕਰ ਕੀਤਾ, ਹੈ ਤੁਹਾਡੇ ਕੋਲ ਦਫ਼ਤਰ ਆ, ਸਾਰਾ ਕੁਝ ਆ, ਉੱਥੇ ਜਾ ਕੇ ਤੁਸੀਂ ਆਪਸੀ ਮਤਭੇਦਾਂ ਦਾ ਸੁਲਝਾ ਕੇ ਉੱਥੇ ਬਹਿ ਕੇ ਤੁਸੀਂ ਇੱਕ ਝੰਡੇ ਹੇਠ, ਇੱਕ ਝੰਡੇ ਹੇਠ ਪੰਜਾਬ ਦੀ ਲੜਾਈ ਲੜੋ, ਪੰਥ ਦੀ ਲੜਾਈ?
0: ਇਹ ਕਹਿਣ ਨੂੰ ਬੜੀ ਸੌਖੀ ਗੱਲ ਹੈ, ਲੇਕਿਨ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਕਿਉਂਕਿ ਅਸੀਂ ਸਾਰੇ ਉੱਥੇ ਹੀ ਬੈਠੇ ਸੀ, ਉੱਥੇ ਬੈਠ ਕੇ ਇਕੱਠੇ ਹੀ ਫੈਸਲੇ ਲੈਂਦੇ ਸੀ। ਲੇਕਿਨ ਇੱਕ ਐਸਾ ਸਮਾਂ ਆਇਆ ਕਿ ਜਦੋਂ ਉਸ ਲੀਡਰਸ਼ਿਪ ਨਾਲ ਇੱਕ ਵੱਖਰਾ ਰਾਹ ਜਿਹੜਾ ਅਪਣਾਉਣਾ ਪਿਆ, ਉਹਦੇ ਕਾਰਨ ਜਿਹੜੇ ਨੇ ਉਹ 2 ਦਸੰਬਰ ਦਾ ਹੁਕਮਨਾਮਾ। 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਵੀ ਉਹ ਜਿਵੇਂ ਕਹਿੰਦੇ ਨਾ ਪੰਜਾਬੀ ਦਾ ਖਾਣ, ਕਿ ਹਾਥੀ ਲੰਘ ਗਿਆ ਤਾਂ ਪੂਛ ਰਹਿ ਗਈ, ਪੂਛ ਦੇ ਉੱਤੇ ਹੀ ਗੱਲ ਅੜ ਗਈ ਆਣ ਕੇ, ਕਿ ਬਹੁਤ ਥੋੜ੍ਹਾ ਜਿਹੜਾ ਪੋਲੀਟੀਕਲ ਖੇਤਰ ਦਾ ਜਿਹੜਾ ਹਿਸਾਬ ਕਿਤਾਬ ਸੀ ਉਹਨੂੰ ਸਹੀ ਕਰਨ ਦੀ ਲੋੜ ਹੈਗੀ ਸੀ, ਔਰ ਉਸ ਦੇ ਲਈ ਬੜੇ ਯਤਨ ਵੀ ਕੀਤੇ, ਔਰ ਯਤਨ ਹੁਣ ਤੱਕ ਵੀ ਜਾਰੀ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਮਨੁੱਖ ਹੈ ਇਹ ਹਉਮੈ ਹੰਕਾਰ ਦਾ ਸ਼ਿਕਾਰ ਹੋ ਜਾਂਦਾ। ਕਿਸੇ ਵੀ, ਤੁਸੀਂ ਦੇਖੋ ਦੁਨੀਆ ਦੀਆਂ ਤਾਕਤਾਂ ਵੱਲ ਹੀ ਦੇਖ ਲਓ, ਅਮੈਰੀਕਾ,

0: अजराइल और इधर ईरान, इराक, रशिया, फिर किन्ने जिहड़े देश ने यूक्रेन वर्गे, अफगानिस्तान है, पाकिस्तान है, हर देश दूसरे देश नाल भी लड़ रहा है। ये सारिया होमे घर दियां गल्लां ने। फिर आखिर गल की निबड़दी है टेबल टॉक। हुण भी वख-वख देशां दी लड़ाई जिहड़ी चल रही है उहदे विच टेबल टॉक दी भी गल चल रही है ना। इस करके गुरबाणी दे विच भी जिहड़ा सानूं तां गुरु साहिब ने बड़ी वड्डी रोशनी दित्ती है, होए अकत्तर मिलो मेरे भाई, दुविधा दूर करो लिवलाए। ਜਦੋਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਹਉਮੈ ਹੰਕਾਰ ਨੂੰ ਦੂਰ ਕਰਕੇ ਤੁਸੀਂ ਇਕਜੁੱਟ ਹੋ ਕੇ ਬੈਠੋ, ਹਰ ਇੱਕ ਦਾ ਸਤਿਕਾਰ ਕਰੋ, ਇੱਕ ਦੂਸਰੇ ਨੂੰ ਮਾੜੇ ਸ਼ਬਦ ਨਾ ਬੋਲੋ। ਅੱਜ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ, ਜਣਾ ਖਣਾ ਇੱਕ ਦੂਸਰੇ ਨੂੰ ਗਲਤ ਬੋਲੀ ਜਾ ਰਿਹਾ, ਕਿਸੇ ਨੂੰ ਕਿਸੇ ਦੇ ਬਾਰੇ ਕੁਝ ਪਤਾ ਨਹੀਂ, ਲੇਕਿਨ ਉਹਦੇ ਬਾਰੇ ਬਹੁਤ ਨੀਵੇਂ ਪੱਧਰ ਦੀ ਗੱਲ ਜਿਹੜੀ ਹੈ ਜੋ ਮਰਜ਼ੀ ਕਿਸੇ ਦੇ ਮੂੰਹ 'ਚ ਆਉਂਦਾ ਬੋਲ ਦਿੰਦਾ। ਤਾਂ ਇਹ ਜਿਹੜੇ ਆਈਟੀ ਵਿੰਗ ਬਣੇ, ਸੋਸ਼ਲ ਮੀਡੀਆ ਆਇਆ, ਗਲੋਬਲ ਵਾਈਜ਼ ਜਿਸ ਤਰੀਕੇ ਦੀਆਂ ਤਬਦੀਲੀਆਂ ਆਈਆਂ, ਉਹਦੇ ਪ੍ਰਭਾਵ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਸਰ ਪਾਇਆ ਹੋਇਆ। ਸੋ ਮੈਂ ਮਹਿਸੂਸ ਕਰਦਾ ਕਿ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਦੇਖੋ ਟਰੰਪ ਨੇ ਇੱਕ ਬਿਆਨ ਦਿੱਤਾ ਹੈ, ਉਹਨੇ ਕਿਹਾ ਕਿ ਭਾਰਤ ਨਰਕ ਵਰਗਾ ਹੈ, ਕਿ ਭਾਰਤ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਂ ਰਹੇ ਆ। ਪਰ ਅਸੀਂ ਉਹਦੇ ਤੋਂ ਡਿਫਰ ਕਰਦੇ ਹਾਂ ਕਿ ਸਾਡੀ ਗੁਰੂਆਂ ਦੀ ਧਰਤੀ ਸਵਰਗ ਵਰਗੀ ਧਰਤੀ ਹੈ, ਔਰ ਇਸ ਧਰਤੀ ਦੇ ਉੱਤੇ ਸਾਡੇ ਕੋਲ ਤਿੰਨ ਤਖਤ ਸਾਹਿਬਾਨ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਸ੍ਰੀ ਅਕਾਲ ਤਖਤ ਸਾਹਿਬ ਹੈ, ਉਹ ਤਖਤ ਜਿਹੜਾ ਦੁਨੀਆ ਦੇ ਤਖਤ ਤੋਂ ਬਹੁਤ ਕਿਤੇ ਉੱਪਰ ਹੈ। ਔਰ ਉਹਦੇ ਫੈਸਲੇ ਜਿਹੜੇ ਆ ਉਹ ਫੈਸਲੇ ਹਰ ਸਿੱਖ ਨੂੰ ਮੰਨਣੇ ਬੜੇ ਜ਼ਰੂਰੀ ਹੁੰਦੇ ਨੇ। ਜੇ ਕੋਈ ਨਹੀਂ ਮੰਨਦਾ, ਸਮੇਂ ਮੁਤਾਬਕ ਉਸ ਨੂੰ ਆਖਰ ਝੁਕਣਾ ਪੈਂਦਾ। ਤਾਂ ਤੁਸੀਂ ਦੇਖੋ ਦੁਨੀਆ ਦੀਆਂ ਮਹਾਂਸ਼ਕਤੀਆਂ ਸਾਡੇ ਬਾਰੇ ਕੀ ਸੋਚ ਰਹੀਆਂ, ਪਰ ਅਸੀਂ ਜੋ ਮਹਿਸੂਸ ਕਰਦੇ ਹਾਂ ਕਿ ਜਿਹੜਾ ਪੰਥ ਅਤੇ ਪੰਜਾਬ ਹੈ, ਇਹ ਇੱਕ ਬਹੁਤ ਵੱਡੀ ਦੁਨੀਆ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸਿਧਾਂਤ, ਇੱਕ ਸੋਚ ਬਖਸ਼ੀ ਹੈ ਕਿ ਅਸੀਂ ਗਲੋਬਲ ਵਾਈਜ਼ ਪ੍ਰਾਊਡ ਨਾਲ ਕਹਿ ਸਕਦੇ ਹਾਂ, ਜਿਵੇਂ ਅਸੀਂ ਆਪਣੇ ਆਪ ਦੇ ਬਾਰੇ ਕਹਿੰਦੇ ਹਾਂ ਪ੍ਰਾਊਡ ਟੂ ਬੀ ਅ ਸਿੱਖ। ਇਸੇ ਤਰ੍ਹਾਂ ਸਾਨੂੰ ਆਪਣੀ ਧਰਤੀ ਦੇ ਉੱਤੇ ਵੀ ਮਾਣ ਹੈ, ਆਪਣੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਬਾਰੇ ਜੋ ਸ਼ਬਦ ਅੱਜ ਟਰੰਪ ਵਰਗੇ ਬੋਲ ਰਹੇ ਨੇ, ਲੇਕਿਨ ਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸਾਡੇ ਆਗੂ ਨੇ ਉਹ ਕੋਈ ਗੱਲ ਨਹੀਂ ਕਰ ਰਹੇ। ਇਹੋ ਹੀ ਗੱਲ ਸਾਡੇ ਇੱਥੇ ਆ, ਪੰਜਾਬ ਦੀ ਧਰਤੀ ਦੇ ਉੱਤੇ, ਜਿਹੜਾ ਸਾਡੇ ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦੇ ਉੱਤੇ ਸਾਡਾ ਮਜ਼ਾਕ ਨਹੀਂ ਬਣਨਾ ਚਾਹੀਦਾ ਕਿ ਅਸੀਂ ਆਪਸ ਵਿੱਚ ਲੜਦੇ ਨਜ਼ਰ ਆਈਏ। ਅਸੀਂ ਇੱਕ ਇਸ ਤਰ੍ਹਾਂ ਦੀ ਵੇਸ਼ਭੂਸ਼ਾ ਸਾਨੂੰ ਪਰਮਾਤਮਾ ਨੇ ਬਖਸ਼ੀ, ਇੱਕ ਵੱਖਰਾ ਸਾਨੂੰ ਜਿਹੜਾ ਵਿਲੱਖਣਤਾ ਬਖਸ਼ੀ ਹੈ, ਆਈਡੈਂਟੀ ਬਖਸ਼ੀ ਹੈ, ਅਸੀਂ ਉਹਦੇ ਵਿੱਚ ਰਹਿੰਦੇ ਹੋਏ ਕੋਈ ਵੀ ਗੱਲ ਕਰੀਏ ਉਸ ਦਾ ਅਸਰਦਾਇਕ ਅਸਰ ਜਿਹੜਾ ਸਾਡੀ ਜਵਾਨੀ 'ਤੇ ਵੀ ਪਵੇ, ਸਾਡੀ ਕੌਮ ਦੇ ਉੱਤੇ ਵੀ ਪਵੇ, ਔਰ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਨੂੰ ਨਜ਼ਰ ਆਵੇ ਕਿ ਇੱਕ ਖੇਤਰੀ ਪਾਰਟੀ ਐਸੀ ਵੀ ਹੈਗੀ ਹੈ ਜਿਹੜੀ ਆਪਣੇ ਹੱਕਾਂ ਹਕੂਕਾਂ ਵਾਸਤੇ ਕਿਸੇ ਨਾਲ ਵੀ ਲੜ ਭਿੜ ਸਕਦੀ ਹੈ, ਲੇਕਿਨ ਆਪ ਨਹੀਂ ਲੜਦੀ। ਲੇਕਿਨ ਇੱਥੇ ਅੱਜ ਉਲਟ ਹੋ ਰਿਹਾ। ਤੁਸੀਂ ਇਹ ਦੇਖੋ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਹੋਰ ਨੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦਾ ਕੁੰਡਾ ਨਹੀਂ ਹੈਗਾ, ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹਦਾ ਆਪਣਾ ਸਿਧਾਂਤ, ਆਪਣੀ ਸੋਚ, ਆਪਣੀ ਪਹਿਰੇਦਾਰੀ ਉਹ ਗੁਰੂ ਦੇ ਸਿਧਾਂਤ ਮੁਤਾਬਕ ਹੋਣੀ ਬੜੀ ਬੇਹੱਦ ਜ਼ਰੂਰੀ ਹੈ। ਜਦੋਂ ਜਦੋਂ ਉਹਦੇ ਵਿੱਚ ਉਹ ਚੀਜ਼ ਨੂੰ ਮਨਫੀ ਕਰਨ ਦੀ ਕਿਸੇ ਨੇ ਵੀ ਕੋਸ਼ਿਸ਼ ਕੀਤੀ ਹੈ, ਉਹ ਪਰਿਵਾਰ, ਉਹ ਲੋਕ ਇਸ ਨਕਸ਼ੇ ਤੋਂ ਬਹੁਤ ਦੂਰ ਹੋ ਗਏ ਨੇ। ਤੁਸੀਂ ਦੇਖੋ ਕਿੰਨੇ ਪ੍ਰਧਾਨ ਸਮੇਂ ਸਮੇਂ ਬਣੇ ਜਿਨ੍ਹਾਂ ਨੇ ਸਿਧਾਂਤ ਦੀ ਗੱਲ ਕੀਤੀ, ਉਹਨਾਂ ਨੂੰ ਇਤਿਹਾਸ ਦੇ ਵਿੱਚ ਬੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ, ਜਿਨ੍ਹਾਂ ਨੇ ਗਦਾਰੀ ਕੀਤੀ ਜਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ। ਸੋ ਰਾਜ ਤਾਂ ਹੁਣ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ, ਰਾਜ ਤਾਂ ਤੁਸੀਂ ਇਹ ਦੇਖੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਿਨ੍ਹਾਂ ਦਾ ਉਹਨਾਂ ਕੋਈ ਨਾਮੋ ਨਿਸ਼ਾਨ ਨਹੀਂ ਸੀ ਹੈਗਾ, ਜਿਨ੍ਹਾਂ ਨੂੰ ਉਹ ਜਾਣਦੇ ਪਹਿਚਾਣਦੇ ਵੀ ਨਹੀਂ ਸੀ, ਜਿਨ੍ਹਾਂ ਨੂੰ ਕਦੀ ਉਹਨਾਂ ਨੇ ਰਾਜਨੀਤਿਕ ਖੇਤਰ ਵਿੱਚ ਕੰਮ ਕਰਦਿਆਂ ਨਹੀਂ ਸੀ ਦੇਖਿਆ। ਸੋ ਅੱਜ ਜਿਹੜਾ ਸਮਾਂ ਹੈ, ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਕਰੀਏ, ਆਪਣੀ ਕੌਮ ਦੀ ਗੱਲ ਕਰੀਏ, ਪੰਥ ਦੀ ਪਹਿਰੇਦਾਰੀ ਕਰੀਏ, ਔਰ ਇਸ ਖਿੱਤੇ ਦੇ ਵਿੱਚ ਜੋ ਦੁਸ਼ਵਾਰੀਆਂ ਨੇ ਉਹਨਾਂ ਦੇ ਨਾਲ ਲੜਨ ਦਾ ਅਸੀਂ ਆਪਣਾ ਜਜ਼ਬਾ ਦਿਖਾ ਸਕੀਏ।
1: ਪਰ ਤੁਹਾਡੇ ਜਿਹੜੇ ਸਾਥੀ ਤੁਹਾਨੂੰ ਛੱਡ ਛੱਡ ਜਾ ਰਹੇ ਆ, ਉਹ ਇਹ ਐਲੀਗੇਸ਼ਨ ਲਾਉਂਦੇ ਆ, ਕਹਿੰਦੇ ਜਿਹੜੀ ਮਰਿਆਦਾ ਨੂੰ ਲੈ ਕੇ ਚੱਲੇ ਸੀ, ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਸੀ, ਸਾਰਾ ਕੁਛ ਉਹਦੇ ਉਲਟ ਹੋ ਰਿਹਾ। ਕਹਿੰਦੇ ਕੋਈ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਜਾ ਰਿਹਾ, ਕੁਛ ਨਹੀਂ ਮੰਨਿਆ ਜਾ ਰਿਹਾ, ਮੱਖਣ ਬਰਾੜ ਕੇ ਉਹਨਾਂ ਦੇ ਐਲੀਗੇਸ਼ਨ ਇਹੀ ਸੀ।
0: ਤੁਸੀਂ ਦੇਖੋ
1: ਚਰਨਜੀਤ ਬਰਾੜ ਦਾ ਜਾਣਾ, ਉਹ ਵੀ ਇਹੀ ਗੱਲ ਕਹਿੰਦੇ ਆ, ਕਹਿੰਦੇ ਜੇ ਚੱਲਣਾ ਹੀ ਬੀਜੇਪੀ ਦੇ ਅਨੁਸਾਰ ਆ ਤਾਂ ਫਿਰ ਸਿੱਧਾ ਹੀ ਉਹਨਾਂ ਦੀ ਝੋਲੀ 'ਚ ਬਹਿ ਜਾਓ।
0: ਤੁਸੀਂ ਦੇਖੋ ਇਹ ਸਾਡੀ ਤਰਾਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਨਾਲ, ਜਨਸੰਘ ਨਾਲ

0: ਲੰਮੀ ਸਾਂਝ ਰਹੀ। ਤਿੰਨ ਸਰਕਾਰਾਂ ਬਣੀਆਂ, ਤਿੰਨਾਂ ਸਰਕਾਰਾਂ ਦੇ ਵਿੱਚ ਬਕਾਇਦਾ ਉਹਨਾਂ ਦੇ BJP ਦੇ ਮੰਤਰੀ ਵੀ ਬਣੇ, MLA ਵੀ ਬਣੇ, ਔਰ ਹਰ ਥਾਂ 'ਤੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ। ਅੱਜ ਉਹ ਲੋਕ ਦੂਸਰੇ ਪੰਥਕ ਧਿਰਾਂ ਦੇ ਉੱਤੇ ਦੋਸ਼ ਲਾ ਰਹੇ ਨੇ ਕਿ ਇਹ BJP ਦੇ ਆ। ਇਹਦਾ ਮਤਲਬ ਇਹ ਕਿ ਅਸੀਂ ਇੱਕ ਦੂਸਰੇ ਦਾ ਕਰਦਾਰਕੁਸ਼ੀ ਕਰਨ ਤੋਂ ਸਾਡੇ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ ਇੱਕ ਦੂਸਰੇ ਨੂੰ। ਅੱਜ ਜੇ ਦੇਖੋ ਕੋਈ ਵੀ ਸਿੱਖ ਜਥੇਬੰਦੀ, ਕੋਈ ਵੀ ਸੰਸਥਾ ਜਿਸ ਦੇ ਬਾਰੇ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਨਾਲ BJP RSS ਨਾਲ ਜੁੜ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਹ ਪੰਜਾਬ ਦੇ ਵਿੱਚ ਹਰ ਤਰੀਕੇ ਦਾ ਪ੍ਰਭਾਵ ਪਾ ਕੇ ਸਾਡੀ ਲੀਡਰਸ਼ਿਪ ਨੂੰ, ਚਾਹੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਹੋਵੇ, ਚਾਹੇ ਆਪ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤਾਂ ਉਹ ਇੱਕ ਜਿਹੜਾ ਪ੍ਰਭਾਵ ਹੈ, ਅੱਜ ਕਿਸੇ ਹੋਰ ਦੇ ਬਾਰੇ ਕਿਉਂ ਨਹੀਂ ਕਿਹਾ ਜਾਂਦਾ? ਇੱਕ ਸਮਾਂ ਸੀ ਜਦੋਂ ਕਾਂਗਰਸ ਰਾਜ ਕਰਦੀ ਸੀ ਕੇਂਦਰ ਦੇ ਵਿੱਚ, ਤਾਂ ਇੱਥੇ ਜਿਹੜੇ ਦੋਸ਼ ਲਾਏ ਜਾਂਦੇ ਸੀ, ਕੋਈ ਵੀ ਦੂਜਾ ਦੂਸਰੇ 'ਤੇ ਦੋਸ਼ ਲਾਉਂਦੇ ਸੀ, ਹੁੰਦੇ ਕਾਂਗਰਸ ਦਾ ਏਜੰਟ ਹੈ। ਲੇਕਿਨ ਪਿਛਲੇ ਲੰਮੇ ਸਮੇਂ ਤੋਂ, ਕਿਉਂਕਿ 3 ਟਰਮ ਤੋਂ BJP ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹ ਬਾਂਹ ਵੀ ਮਰੋੜਦੇ ਆ, ਉਹ ਢੰਗ ਤਰੀਕੇ ਵੀ ਵਰਤਦੇ ਆ, ਉਹ ED CBI ਪਤਾ ਨਹੀਂ ਕਈ ਕੁਝ NIA ਤੱਕ ਹਰ ਤਰ੍ਹਾਂ ਦੇ ਉਹਨਾਂ ਦੇ ਕੋਲ ਢੰਗ ਤਰੀਕੇ ਨੇ। ਤਾਂ ਉਹ ਜਿਹੜਾ ਪ੍ਰਭਾਵ ਹੈ ਉਹ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ, ਪਾਰਟੀਆਂ ਦੇ ਉੱਤੇ ਪੈ ਚੁੱਕਾ ਹੈ, ਪੈ ਰਿਹਾ ਹੈ, ਜਿਸ ਕਰਕੇ ਹਰ ਇੱਕ ਦੂਸਰੇ ਨੂੰ ਦੂਸਰੇ ਸ਼ੱਕੀ ਨਿਗਾਹ ਨਾਲ, ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚ ਜੋ ਵੀ ਕਿਸੇ ਦੇ ਮੂੰਹ 'ਚ ਆਉਂਦਾ ਉਹ ਦੂਸਰੇ ਬਾਰੇ ਐਲੀਗੇਸ਼ਨ ਲਾ ਲੈਂਦਾ। ਪਰ ਤੁਸੀਂ ਇੱਕ ਗੱਲ ਜਿਹੜੀ ਕਹੀ ਹੈ, ਜਿੰਨੇ ਆਗੂ ਜਦੋਂ ਸਾਨੂੰ ਛੱਡ ਕੇ ਜਾਂਦੇ ਆ, ਉਦੋਂ ਜਦੋਂ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ, ਉਸ ਧਿਰ ਦੇ ਵਿੱਚ ਜਿਹੜੇ ਦੋਸ਼ ਲਾਉਂਦੇ ਆ, ਤਾਂ ਉੱਥੇ ਫਿਰ ਕਿਵੇਂ ਦੁੱਧ ਧੋਤੇ ਹੋ ਜਾਂਦੇ ਆ? ਬੰਦਿਆਂ ਦੇ ਨਾਲ ਹੀ ਪਾਰਟੀ ਹੈ ਨਾ। ਜੇ ਇੱਕ ਇੱਕ ਕਰਕੇ ਮੰਨ ਲਓ ਪਿਛਲੇ ਸਮੇਂ ਦੇ ਵਿੱਚ ਕੁਝ ਬੰਦੇ ਗਏ ਨੇ, ਕੋਈ BJP ਚਲਾ ਗਿਆ, ਜੋ ਅਕਾਲੀ ਦਲ 'ਚ ਚਲਾ ਗਿਆ, ਉੱਥੇ ਜਾ ਕੇ ਫਿਰ ਉਹ ਕਿਵੇਂ ਪੰਥ ਦੇ ਰਖਵਾਲੇ ਬਣ ਗਏ? ਇਸ ਕਰਕੇ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਦੋਸ਼ ਨੇ, ਇਹ ਅਸੀਂ ਇੱਕ ਦੂਸਰੇ ਤੋਂ ਲਾਉਣ ਤੋਂ ਬਗੈਰ ਸਾਡਾ ਗੁਜ਼ਾਰਾ ਹੀ ਨਹੀਂ ਗਾ, ਤਾਂ ਕਰਕੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾ ਰਹੇ ਹਾਂ ਜਿਹੜੇ ਕਿ ਨਹੀਂ ਲਾਉਣੇ ਚਾਹੀਦੇ। ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਦੋਸ਼ ਅਤੇ ਦਿਸ਼ਾਹੀਨ ਸਿਆਸਤ ਉਹ ਸਿੱਖ ਸਿਆਸਤ ਨਹੀਂ ਅਖਵਾ ਸਕਦੀ। ਸਿੱਖ ਸਿਆਸਤ ਜਿਹੜੀ ਹੈ ਰੋਸ਼ਨ ਦਿਮਾਗ ਸੋਚ ਦੇ ਵਿੱਚੋਂ ਪਣਪੀ ਹੋਈ ਉਹ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਗੁਰੂ ਦੇ ਸਿਧਾਂਤ ਮੁਤਾਬਕ ਹੋਵੇ। ਤਾਂ ਉਹਦੇ ਉੱਤੇ ਜੇ ਸਾਰੇ ਪਹਿਰੇਦਾਰੀ ਕਰਨ ਤਾਂ ਰਾਜ ਭਾਗ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਤੁਹਾਡੀ ਮਹਿਲ ਹੈ, ਜਦੋਂ ਮਰਜ਼ੀ ਤੁਸੀਂ ਪ੍ਰਾਪਤ ਕਰ ਸਕਦੇ ਹੋ।
1: ਪਰ ਤੁਸੀਂ ਕਿਹਾ ਕਿ ਇੱਕ ਮਤ ਹੈ ਨਾ, ਇੱਕ ਮਤ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਇਕੱਠੇ ਕਰ ਰਹੇ ਹਾਂ, ਉਹਨਾਂ ਨਾਲ ਇਕੱਠੇ ਹੋ ਰਹੇ ਹਾਂ, ਪਰ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਉਹਨਾਂ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਿਆ ਕਿ ਉਹ ਖਾਲਿਸਤਾਨੀ ਸਮਰਥਕ ਨੇ, ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ। ਕੀ ਤੁਸੀਂ ਉਹਨਾਂ ਦੀ ਸੋਚ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਸਹਿਮਤ ਹੋ?
0: ਇਕੱਲਾ ਮੈਂ ਨਹੀਂ, ਸਾਰੇ ਸਿੱਖ ਹੀ ਉਹਨਾਂ ਦੀ ਸੋਚ ਨਾਲ ਸਹਿਮਤ ਨੇ ਜਿਹੜੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਆ। ਅੰਮ੍ਰਿਤਪਾਲ ਦਾ ਕੋਈ ਆਪਣਾ ਸਿਧਾਂਤ ਥੋੜ੍ਹਾ, ਗੁਰੂ ਦੀ ਮੱਤ ਜਦੋਂ ਵੀ ਕਿਸੇ ਨੂੰ ਕਿਸੇ ਵੇਲੇ ਵੀ ਆ ਜਾਵੇ ਤਾਂ ਉਹਦਾ ਉਹ ਪਹਿਰੇਦਾਰ ਬਣ ਜਾਵੇ, ਅਤੇ ਉਹਦਾ ਸਗੋਂ ਤੁਹਾਨੂੰ ਧੰਨਵਾਦ ਅਤੇ ਉਹਨਾਂ ਸਤਿਕਾਰ ਕਰਨਾ ਬਣਦਾ। ਅੰਮ੍ਰਿਤਪਾਲ ਸਿੰਘ ਨੇ ਕੀ ਕਿਹਾ ਕਿ ਮੈਂ ਕਲੀਨ ਸ਼ੇਵ ਸੀ, ਮੈਂ ਦਾੜੀ ਕੇਸ ਕਤਲ ਕਰਦਾ ਸੀ, ਮੈਨੂੰ ਜਿਵੇਂ ਜਿਵੇਂ ਸਿੱਖ ਇਤਿਹਾਸ ਦਾ ਗਿਆਨ ਹੋਇਆ, ਜਿਵੇਂ ਜਿਵੇਂ ਮੈਂ ਇਸ ਨੂੰ ਪੜ੍ਹਿਆ ਵਿਚਾਰਿਆ, ਆਪਣੇ ਪੁਰਖਿਆਂ ਨੂੰ, ਆਪਣੇ ਗੁਰੂ ਸਾਹਿਬਾਨ ਦੇ ਸਿਧਾਂਤ ਨੂੰ, ਸੋਚ ਨੂੰ, ਗੁਰਬਾਣੀ ਸਿਮਰਨ ਦੇ ਨਾਲ ਜੁੜਿਆ, ਅੰਮ੍ਰਿਤ ਪਾਨ ਕੀਤਾ, ਸਿੱਖੀ ਸਰੂਪ ਦੇ ਵਿੱਚ ਆਇਆ, ਤਾਂ ਉਸ ਤੋਂ ਬਾਅਦ ਮੇਰਾ ਜੀਵਨ ਜਿਹੜਾ ਬਦਲ ਗਿਆ। ਅਤੇ ਜੇ ਮੇਰਾ ਜੀਵਨ ਉਹ ਕਹਿੰਦੇ ਬਦਲ ਗਿਆ ਤਾਂ ਮੈਂ ਹੋਰਾਂ ਦਾ ਜੀਵਨ ਬਦਲਣ ਵਾਸਤੇ ਜੇ ਕੋਈ ਉਪਰਾਲਾ ਕਰ ਰਿਹਾ ਤਾਂ ਇਹ ਗੁਨਾਹ ਕੀ ਹੈ? ਤਾਂ ਇਹ ਸਿੱਖ ਸੰਕਲਪ ਦੇ ਵਿੱਚ ਗੁਰੂ ਸਾਹਿਬ ਦਾ ਜਦੋਂ ਅਸੀਂ ਅਰਦਾਸ ਬੇਨਤੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ, ਉਦੋਂ ਬਾਅਦ ਦੋਹਰਾ ਪੜਿਆ ਜਾਂਦਾ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ। ਸੋ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਜੇਕਰ ਸਿੱਖੀ ਸਿਧਾਂਤਾਂ ਮੁਤਾਬਕ ਰਾਜ ਕਰੇਗਾ ਖਾਲਸੇ ਦੇ ਸੰਕਲਪ ਮਨ ਮੰਦਰ ਵਿੱਚ ਜਗਾਉਣ ਦੀ ਕੋਈ ਵੀ ਕੋਸ਼ਿਸ਼ ਕਰਦਾ ਤਾਂ ਉਸਦਾ ਸਵਾਗਤ ਕਰਨਾ ਬਣਦਾ, ਨਾ ਕਿ ਉਸਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ ਜਾਂ ਖਾਲਿਸਤਾਨੀ ਕਹਿ ਕੇ ਜਾਂ ਉਹਨੂੰ ਇੱਕ ਕਿਸੇ ਵੱਖਰੀ ਭਾਸ਼ਾ ਦੇ ਨਾਲ ਨਵਾਜਣਾ, ਉਹ ਸੋਭਾ ਨਹੀਂ ਦਿੰਦਾ ਕਿਸੇ ਨੂੰ ਵੀ।
1: ਤੁਹਾਡੀ ਪਾਰਟੀ ਦੀ ਮੀਟਿੰਗ ਹੋਈ ਆ ਥੋੜ੍ਹੇ ਦਿਨ ਪਹਿਲਾਂ, ਉਹ 'ਚ ਕੁਝ ਫੈਸਲੇ ਲਏ ਗਏ ਆ ਭਵਿੱਖ ਨੂੰ ਲੈ ਕੇ, ਕੁਛ ਏਜੰਡੇ ਜਿਹੜੇ ਪਾਰਟੀ ਨੇ ਤੁਸੀਂ ਮੀਡੀਆ ਦੇ ਉੱਤੇ ਰੱਖੇ ਆ, ਇੱਕ ਇਹ ਗੱਲ ਨਿਕਲ ਕੇ ਉਸ ਦੇ ਵਿੱਚ ਆਉਂਦੀ ਹੈ ਕਿ ਅਸੀਂ ਸਾਬਤ ਸੂਰਤ ਸਿੱਖਾਂ ਨੂੰ ਹੀ ਟਿਕਟਾਂ ਦੇਵਾਂਗੇ, ਮਤਲਬ ਜਿਹੜੇ ਪਤਿਤ ਨੇ ਫਿਰ ਉਹ ਤੁਹਾਡੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ?
0: ਦੇਖੋ ਵੋਟਰ ਜਿਹੜਾ ਕਦੀ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਦੋਂ ਵੋਟ ਪੈਂਦੀ ਹੈ ਨਾ,

0: वोटर एक कोई भी हो सकता, किसी भी किरदार का हो सकता, उन्हें अपनी वोट पानी है, अपना अधिकार वरतना जो उन्होंने डेमोक्रेटिक ढंग तरीके दे नाल मिलिया होया। लेकिन असी जिहड़ी गल कीती है जिहड़ा श्रोमणी अकाली दल का जिहड़ा मेन एजेंडा है उस दे विच क्लीयर है कि जिंदे नाल नाल सिंह लगता, जिंदे नाल नाल कौर लगता, वो घट्टो घट सिखी सरूप विच होना बड़ा बेहद जरूरी है। तां जिहड़ा पिछला साडा इतिहास सी उस दे विच श्रोमणी अकाली दल की टिकट उन्होंने मिलती सी जिहड़ा अमृतधारी हुंदा सी।
1: ਤੁਸੀਂ ਜਿਹੜੀ ਕਮੇਟੀ ਬਣਾਈ ਹੈ ਜਿਹੜੇ ਉਹਦੇ ਕਨਵੀਨਰ ਆ ਮਨਪ੍ਰੀਤ ਸਿੰਘ ਯਾਲੀ, ਉਹ ਤਾਂ ਖੁਦ ਨਹੀਂ ਹੈਗੇ ਪ੍ਰੋਪਰ ਸਾਫ ਸੂਰਤ ਸਿੱਖ।
0: ਮੈਂ ਉਹੀ ਗੱਲ ਕਹਿ ਰਿਹਾ, ਅੱਜ ਦੇ ਸਮੇਂ ਦੇ ਵਿੱਚ ਫਿਰ ਉਹ ਮੈਂ ਗੱਲ ਕਹਾਂਗਾ ਕਿ ਘੱਟੋ ਘੱਟ ਸਿੱਖੀ ਸਰੂਪ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਜਿਹਨੂੰ ਮੀਡੀਆ ਦਾ ਇੱਕ ਹਿੱਸਾ ਇਹ ਚੁੱਕ ਰਿਹਾ ਜੀ ਅਕਾਲੀ ਦਲ ਪੁਨਰ ਸੁਰਜੀਤ ਸ਼ਾਇਦ ਉਹਨਾਂ ਨੂੰ ਟਿਕਟ ਦੇਵੇਗਾ ਜਿਹੜੇ ਸਿੱਖੀ ਸਰੂਪ ਵਾਲੇ ਆ, ਬਾਕੀਆਂ ਪ੍ਰਤੀ ਕੋਈ ਗੱਲ ਨਹੀਂ। ਜਿਹੜਾ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਈਸਾਈ ਹੈ, ਹੁਣ ਮਲੇਰਕੋਟਲੇ ਤੋਂ ਕੋਈ ਆਉਂਦਾ ਮੁਸਲਮਾਨ ਤੇ ਅਸੀਂ ਉਹਨੂੰ ਇਹ ਥੋੜ੍ਹਾ ਸ਼ਰਤ ਲਾਵਾਂਗੇ ਕਿ ਪਹਿਲਾਂ ਤੂੰ ਸਿੱਖੀ ਸਰੂਪ ਧਾਰਨ ਕਰ ਤਾਂ ਫਿਰ ਤੈਨੂੰ ਟਿਕਟ ਦਿੰਦੇ ਹਾਂ। ਉਹ ਜਿਸ ਵੀ ਰੂਪ ਦੇ ਵਿੱਚ ਹੈਗਾ ਲੇਕਿਨ ਉਹਦਾ ਕਿਰਦਾਰ, ਉਹਦਾ ਪੰਥ ਵਿਰੋਧੀ ਚਿਹਰਾ ਨਾ ਹੋਵੇ, ਉਹ ਅਜਿਹਾ ਆਲਮ ਵਰਗਾ ਨਾ ਹੋਵੇ, ਉਹ ਪੰਥ ਦੇ ਪ੍ਰਤੀ ਸਮਰਪਿਤ ਭਾਵਨਾ ਰੱਖਦਾ ਹੋਵੇ, ਸਿੱਖਾਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬੀਆਂ ਪ੍ਰਤੀ ਹਮਦਰਦੀ ਰੱਖਦਾ ਹੋਵੇ, ਸਿੱਖ ਕੌਜ ਪ੍ਰਤੀ ਹਮਦਰਦੀ ਰੱਖਦਾ ਹੋਵੇ, ਪੰਜਾਬ ਦੀ ਜੋ ਸਮੱਸਿਆਵਾਂ ਨੇ ਉਹਦੇ ਲਈ ਲੜਾਈ ਲੜਨ ਦੀ ਚਾਹਤ ਰੱਖਦਾ ਹੋਵੇ, ਉਹ ਚਾਹੇ ਕੋਈ ਹਿੰਦੂ ਹੋਵੇ, ਈਸਾਈ ਹੋਵੇ, ਮੁਸਲਮਾਨ ਹੋਵੇ, ਉਹਨੂੰ ਮੌਕਾ ਮਿਲ ਸਕਦਾ। ਜਿਹੜਾ ਸਿੱਖੀ ਸਰੂਪ ਦੇ ਵਿੱਚ ਜਿਵੇਂ ਆਲੀ ਦੀ ਗੱਲ ਤੁਸੀਂ ਕੀਤੀ ਹੈ, ਉਹ ਅੱਜ ਸਿੱਖੀ ਸਰੂਪ ਦੇ ਵਿੱਚ ਹੈ, ਠੀਕ ਹੈ ਜੀ। ਸਮਾਂ ਆਉਣ ਦੇ ਉੱਤੇ ਉਹ ਅੰਮ੍ਰਿਤਪਾਨ ਵੀ ਕਰ ਸਕਦੇ ਆ, ਠੀਕ ਹੈ ਜੀ। ਲੇਕਿਨ ਜਿਹੜਾ ਜਿਹੜੇ ਆਗੂ ਸਿੱਖੀ ਸਰੂਪ ਦੇ ਵਿੱਚ ਹੀ ਨਹੀਂ, ਤੁਸੀਂ ਦੇਖੋ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਲੀਡਰ ਜਿਹੜੇ ਅਹੁਦੇਦਾਰ ਨੇ ਉਹਨਾਂ ਨੇ ਦਾੜੀ ਕੇਸ ਕੱਟੇ ਹੋਏ ਨੇ, ਲੇਕਿਨ ਉਹ ਪਾਰਟੀ ਦੇ ਬਹੁਤ ਵੱਡੇ ਅਹੁਦੇ ਲੈ ਕੇ ਬੈਠੇ।
1: ਪਰ ਬਾਲ ਸਾਹਿਬ ਨੇ ਤਾਂ 96 'ਚ ਪੰਜਾਬੀ ਸੂਬੇ ਦੀ ਪਾਰਟੀ ਲਾਂਤਾ ਸੀ ਨਾ,
0: ਤੇ ਫਿਰ ਉਹ ਦੇਖੋ ਫਿਰ ਉਹਨੂੰ ਪੰਜਾਬੀ ਪਾਰਟੀ ਵਿੱਚ ਜੋ ਮਰਜ਼ੀ ਕਰੀ ਜਾਣ, ਲੇਕਿਨ ਅਸੀਂ ਤਾਂ 14 ਦਸੰਬਰ 1920 ਨੂੰ ਜਿਹੜਾ ਬਣਿਆ ਅਕਾਲੀ ਦਲ ਹੈ ਅਸੀਂ ਤਾਂ ਉਹਦੀ ਗੱਲ ਕਰ ਰਹੇ ਹਾਂ।
1: ਤੁਸੀਂ ਤਾਂ ਉਸਦੀ ਗੱਲ ਸੁਰਜੀਤ ਅਕਾਲੀ ਦਲ ਉਹ ਅਕਾਲੀ ਦਲ ਮੰਨਦੇ ਹੋ ਜਿਹੜਾ 14 ਦਸੰਬਰ 1920 ਬਣਿਆ ਸੀ?
0: ਦੇਖੋ ਅਸੀਂ ਤਾਂ ਉਹੀ ਦਾਵਾ ਕਰਦੇ ਹਾਂ ਕਿ ਜਿਹੜਾ ਉਹਨੂੰ ਰਿਵਾਈਵ, ਹੁਣ ਤੁਸੀਂ ਪੁਨਰ ਸੁਰਜੀਤ ਕੋਈ ਵੱਖਰਾ ਨਾਮ ਥੋੜ੍ਹਾ, ਪੁਨਰ ਸੁਰਜੀਤ ਦਾ ਮਤਲਬ ਆ ਕਿ ਇਹਨੂੰ ਰਿਵਾਈਵ ਕੀਤਾ ਜਾ ਰਿਹਾ। ਅਕਾਲੀ ਦਲ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕਰੀਤੀਆਂ ਆਈਆਂ, ਜਿਸ ਤਰੀਕੇ ਦਾ ਮਾਹੌਲ ਬਣਿਆ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਿੱਖੀ ਸਿਧਾਂਤਾਂ ਪ੍ਰਤੀ ਸਮਰਪਿਤ ਹੋਵੇ, ਉਹ ਸਭ ਤੋਂ ਪਹਿਲਾਂ ਪੰਥ ਦੀ ਪਹਿਰੇਦਾਰੀ ਦੀ ਗੱਲ ਕਰੇ, ਪੰਜਾਬ ਦੀ ਪਹਿਰੇਦਾਰੀ ਦੀ ਗੱਲ ਕਰੇ, ਤਾਂ ਉਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਿਚਾਰਧਾਰਕ ਤੌਰ ਦੇ ਉੱਤੇ ਸਾਨੂੰ ਇੱਕ ਦੂਜੇ ਦੇ ਨੇੜੇ ਹੋਣਾ ਚਾਹੀਦਾ। ਸਰਕਾਰ ਬਣਾਉਣ ਦੇ ਲਈ ਲੋਕ ਕਾਲੇ ਨੇ, ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਰਾਜ ਭਾਗ ਵਿੱਚ ਵੇਖਣਾ ਚਾਹੁੰਦੇ ਆ, ਉਹ ਚਾਹੁੰਦੇ ਨੇ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ। ਲੇਕਿਨ ਉਹਦੇ ਵਿੱਚ
1: ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਬਣੇ ਇਹ ਵੀ ਦੱਸ ਦਿਓ,
0: ਸਾਰਿਆਂ ਦੀ ਇੱਕੋ ਅਕਾਲੀ ਦਲ ਦੀ ਜਿਹੜਾ ਇੱਕ ਜੁੱਟ ਨਜ਼ਰ।
1: ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜਾ ਵੀ ਇੱਕ ਹੋ ਜੇ ਆਪਦੇ, ਛੱਡ ਦੇ ਜੋ ਅੜੀਆਂ ਨੇ ਜੋ ਗੁੱਸੇ ਗਿਲੇ, ਛੱਡ ਦੇ
0: ਕਿ ਇਹਦੇ ਵਿੱਚ ਕੋਈ ਈਨ ਮਨਾਉਣ ਵਾਲੀ ਗੱਲ ਤਾਂ ਹੈ ਨਹੀਂ, ਇੱਕ ਦੂਸਰੇ ਦੇ ਨਾਲ ਇਹ ਕੋਈ ਬੰਦੇ ਬਾਹਰੋਂ ਤਾਂ ਅਫਗਾਨਿਸਤਾਨ ਤੋਂ ਤਾਂ ਆਏ ਨਹੀਂ ਗੇ ਜਿਹੜੇ ਵੱਖਰੇ ਬੈਠੇ ਨੇ ਜਾਂ ਉਹ ਸਾਡੇ ਤੋਂ ਵੱਖਰੇ ਬੈਠੇ ਨੇ, ਇਹ ਸਾਰੇ ਉਹ ਹੀ ਨੇ ਜਿਹੜੇ ਇਕੱਠੇ ਬੈਠ ਕੇ ਪਹਿਲਾਂ ਵੀ ਫੈਸਲੇ ਲੈਂਦੇ ਰਹੇ ਆ।
1: ਤੁਸੀਂ ਸੁਖਬੀਰ ਜੀ ਨਾਲ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ?
0: ਕਿਉਂ, ਅਸੀਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹੀ ਹਾਂ, ਲੇਕਿਨ ਪਹਿਲਾਂ ਇਕੱਠੇ ਹੀ ਸੀ, ਉਹਦੇ ਵਿੱਚ ਮਿਲਣ ਦੀ ਗੱਲ ਨਹੀਂ ਹੁੰਦੀ। ਜਿਹੜਾ ਇੱਕ ਡਿਲੀਵਰ ਹੋਇਆ ਹੋਇਆ ਮੈਸੇਜ ਅਕਾਲ ਤਖਤ ਸਾਹਿਬ ਤੋਂ, ਗੱਲ ਤਾਂ ਉਹਨੂੰ ਮੰਨਣ ਦੀ ਹੈ। ਉਹਦੇ 'ਚ ਸਰੀਰਕ ਤੌਰ ਦੇ ਉੱਤੇ ਅਸੀਂ ਜਿੰਨੀ ਵਾਰੀ ਮਰਜ਼ੀ ਮਿਲੀ ਜਾਈਏ ਉਹਦੀ ਕੋਈ ਅਹਿਮੀਅਤ ਨਹੀਂ ਹੈਗੀ, ਉਹ ਤੁਹਾਡੇ ਇੱਕ ਦੂਸਰੇ ਦੇ ਸਤਿਕਾਰ ਦੇ ਨਾਲ ਜੁੜੇ ਹੋਏ ਨੇ।
1: ਕਿਹੜੀ ਚੀਜ਼ ਹਜੇ ਵੀ ਤੁਹਾਨੂੰ ਲੱਗਦੀ ਹੈ? ਉਹ ਤਾਂ ਕਹਿੰਦੇ ਸੀ ਸਾਰੀਆਂ ਮੰਨ ਲਈਆਂ, ਤੁਸੀਂ ਹਜੇ ਵੀ ਤੁਹਾਨੂੰ ਕੀ ਲੱਗਦਾ ਅਕਾਲ ਤਖਤ ਸਾਹਿਬ ਦਾ ਕਿਹੜਾ ਹੁਕਮ ਆ ਜਿਹੜਾ ਸੁਖਬੀਰ ਬਾਦਲ ਹੋਰਾਂ ਨੇ ਨਹੀਂ ਮੰਨਿਆ?
0: ਦੇਖੋ ਉਹਦੇ ਵਿੱਚ ਇੱਕੋ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਡੈਲੀਗੇਟ ਅਜਲਾਸ ਕਰੇ ਸਾਂਝੇ ਰੂਪ ਵਿੱਚ, ਨਵੇਂ ਪ੍ਰਧਾਨ ਦੀ ਚੋਣ ਕਰੇ। ਅਸੀਂ ਕਹਿੰਦੇ ਹਾਂ ਕਿ ਡੈਲੀਗੇਟ ਅਜਲਾਸ ਸਾਂਝੇ ਰੂਪ ਵਿੱਚ ਬੁਲਾ ਲਿਆ ਜਾਵੇ। ਸਾਡੇ ਕੋਲ ਵੀ 15 ਲੱਖ ਭਰਤੀ ਹੈ, ਉਹਨਾਂ ਕੋਲ 22 ਲੱਖ ਭਰਤੀ ਹੈ, ਉਹ ਪੰਜਾਬੀਆਂ ਨੇ ਕੀਤੀ, ਸਿੱਖਾਂ ਨੇ ਕੀਤੀ ਹੈ ਨਾ, ਤਾਂ ਉਹ ਭਰਤੀ ਦੇ ਆਧਾਰ ਦੇ ਉੱਤੇ ਉਹਨਾਂ ਦੇ ਤਾਂ ਵੈਸੇ ਹੀ 7 ਲੱਖ ਸਾਡੇ ਨਾਲ ਭਰਤੀ ਜ਼ਿਆਦਾ। ਜੇ ਆਪਾਂ 15 ਤੇ 22 ਵਾਲੀ ਗੱਲ ਕਰ ਲਈਏ, ਤੁਸੀਂ ਦੇਖੋ ਕਿੱਡੀ ਵੱਡੀ ਮੈਜੋਰਿਟੀ ਮਿਲਦੀ ਹੈ ਕਿ 22 ਲੱਖ ਤੇ 15 ਲੱਖ ਜੇ ਇਕੱਠਾ ਹੋ ਜਾਂਦਾ ਤੇ ਕਿੱਥੇ ਜਾ ਕੇ ਗੱਲ ਪਹੁੰਚਦੀ ਹੈ। 37-38 ਲੱਖ ਜਿਹੜੀ ਵੋਟ ਹੈ ਉਹ ਇੱਕ ਤਰ੍ਹਾਂ ਦੀ ਇਕੱਠੀ ਹੋ ਜਾਂਦੀ
1: ਤੁਸੀਂ ਫੀਲ ਕਰਦੇ ਹੋ ਵੀ ਜੇ ਇਕੱਲੇ ਇਕੱਲੇ ਰਹੇ ਤਾਂ ਇਹ ਸਾਨੂੰ ਨੁਕਸਾਨ ਹੋਊਗਾ ਦੋਨਾਂ ਧਿਰਾਂ ਨੂੰ ਹੋਊਗਾ ਚਾਹੇ ਪੁਨਸ ਜੀਤ ਆਉਣ ਚਾਹੇ ਬਾਦਲ ਧੜਾ ਅਕਾਲੀ ਦਲ
0: ਤਾਂ ਤੁਸੀਂ ਕੰਧ ਤੇ ਲਿਖਿਆ ਹਰ ਇੱਕ ਨੂੰ ਕਿਸੇ ਬੱਚੇ ਨੂੰ ਪੁੱਛ ਲਓ ਕਿ ਜਿੱਥੇ ਦੋ ਅਕਾਲੀ ਦਲ ਦੇ ਜਾਂ ਤਿੰਨ ਉਮੀਦਵਾਰ ਲੜਨਗੇ ਚੋਣ ਤੇ ਲੋਕਾਂ ਦੇ ਵਿੱਚ ਵੈਸੇ ਕਨਫਿਊਜ਼ਨ ਹੋਏਗੀ ਦੂਸਰੇ ਪਾਸੇ ਕੋਈ ਮੈਦਾਨ ਖਾਲੀ ਤਾਂ ਹੈ ਨੀਗਾ ਆਮ ਆਦਮੀ ਪਾਰਟੀ ਨੇ ਵੀ ਚੋਣ ਮੈਦਾਨ 'ਚ ਉਮੀਦਵਾਰ ਉਤਾਰਨੇ ਆ ਸੱਤਾਧਾਰੀ ਧੇਰੇ ਬੀਜੇਪੀ ਤੁਸੀਂ ਦੇਖੋ ਕਿਵੇਂ ਉਹ ਆ ਰਹੀ ਹੈ ਜਿਵੇਂ ਸਮੁੰਦਰ ਦੀਆਂ ਛੱਲਾਂ ਵਾਧੀਆਂ ਆਉਂਦੀਆਂ ਨੇ ਉਹ ਉਸ ਤਰੀਕੇ ਦੇ ਨਾਲ ਰੋਜ਼ ਹੀ ਵੱਖ ਵੱਖ ਪਾਰਟੀਆਂ 'ਚੋਂ ਆਪਣੇ ਬੰਦੇ ਪੁੱਟ ਕੇ ਇੱਧਰ ਲੈ ਕੇ ਜਾ ਰਹੀ ਹੈ ਤਾਂ ਇਹ ਤਾਂ ਦੇਖਣਾ ਚਾਹੀਦਾ ਕਾਂਗਰਸ ਹੈ ਕਾਂਗਰਸ ਦੇ ਇੱਥੇ 7 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਤੁਸੀਂ ਕਿਵੇਂ ਅੱਕੋ ਪਰੋਕੇ ਕਰ ਸਕਦੇ ਹੋ ਜਿਹੜੇ ਨਾਲ ਜਿਨ੍ਹਾਂ ਦੇ ਕੋਲ ਸਿਟਿੰਗ ਐਮ ਪੀ ਨੇ ਸਾਡੇ ਕੋਲ ਦੋ ਸਾਡੇ ਨਾਲ ਸੰਬੰਧਿਤ ਨੇ ਆਜ਼ਾਦ ਤੌਰ ਦੇ ਉੱਤੇ ਜਿਹੜੇ ਜਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਉਹ ਇਸ ਵਿਚਾਰਧਾਰਾ ਦੇ ਨਾਲ ਖੜ੍ਹੇ ਨੇ ਠੀਕ ਹੈ ਜੀ ਸੋ ਪੰਜਾਬ ਦੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੇ ਲਈ ਇੱਕਜੁੱਟਤਾ ਦੇ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਬੜਾ ਜ਼ਰੂਰੀ ਹੈ
1: ਪਰ ਉਹ ਤਾਂ ਕਹਿੰਦੇ ਤੁਹਾਡਾ ਤਾਂ ਆਪਸ ਦੇ ਵਿੱਚ ਸਿਰ ਨਹੀਂ ਜੁੜੇ ਤੁਸੀਂ ਸਾਨੂੰ ਜੋੜਨ ਦੀਆਂ ਗੱਲਾਂ ਕਰਦੇ ਹੋ ਮਨਪ੍ਰੀਤ ਆਲੀ ਅਕਾਲੀ ਦਲ ਵਾਰਸ ਪੰਜਾਬ ਦੀਆਂ ਸਟੇਜਾਂ 'ਤੇ ਫਿਰਦੇ ਰਹੇ ਆ ਉੱਧਰ ਰੱਖੜਾ ਸਾਹਿਬ ਅਲੱਗ ਆਪਦੇ ਪ੍ਰੋਗਰਾਮ ਕਰਦੇ ਰਹਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਵੱਖਰੇ ਤੁਰੇ ਫਿਰਦੇ ਨੇ ਕਹਿੰਦੇ ਇਹਨਾਂ ਦਾ ਤਾਂ ਆਪਦਾ ਨਹੀਂ ਪਤਾ ਲੱਗਦਾ ਗਾ ਕੀ ਕੁਛ ਆ
0: ਦੇਖੋ ਇਹ ਤਾਂ ਜੇ ਆਪਾਂ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ ਕਿ ਵਾਦ ਵਿਵਾਦ ਦੇ ਵਿੱਚ ਜਾਂ ਜੋ ਮਰਜ਼ੀ ਕਿਸੇ ਨੂੰ ਕੁਝ ਕਹੀ ਜਾਓ ਠੀਕ ਹੈ ਜੀ
1: ਵੈਸੇ ਇੱਕ ਆ ਜੀ ਪੁਨਾ ਸੁਜੀਤ ਅਕਾਲੀ ਦਲ ਸਾਰਾ ਧੜਾ ਇੱਕ ਇਵੇਂ ਤਾਂ ਨਹੀਂ
0: ਬਿਲਕੁਲ ਇੱਕ ਹੈ ਦੇਖੋ ਇੱਕ ਜੁੱਟਤਾ ਦੇ ਵਿੱਚ ਰਹਿ ਕੇ ਹੀ ਕੁਝ ਮਿਲਣਾ ਸਾਰਿਆਂ ਨੂੰ ਉਹ ਕੀ ਮਿਲਣਾ ਸਤਿਕਾਰ ਅਤੇ ਨਹੀਂ ਤਾਂ ਲਾਣਤਾਂ ਠੀਕ ਹੈ ਜੀ ਅਤੇ ਲਾਣਤਾਂ ਲੈਣ ਤੋਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਬਚਣਾ ਚਾਹੀਦਾ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਔਰ ਤੁਸੀਂ ਇਹ ਦੇਖੋ ਕਿ ਦਿੱਲੀ ਤੋਂ ਆਈ ਇੱਕ ਪਾਰਟੀ ਜਿਨ੍ਹਾਂ ਦੇ ਕੋਲ ਤਕਰੀਬਨ ਇੱਥੇ 8 ਤਾਂ ਸਾਂਸਦ ਸਨ ਇੱਥੇ ਪੰਜਾਬ ਦੀ ਧਰਤੀ ਤੋਂ ਠੀਕ ਹੈ ਜੀ ਫਿਰ ਉਹਨਾਂ ਦੇ ਕੋਲ ਜਿਹੜੇ ਰਾਜ ਸਭਾ ਦੇ ਮੈਂਬਰ ਜਿਹੜੇ ਉੱਧਰ ਚਲੇ ਗਏ 7 ਅਤੇ ਫਿਰ ਉਹਨਾਂ ਦੇ ਕੋਲ ਤਕਰੀਬਨ 100 ਦੇ ਕਰੀਬ ਦੂਸਰਾ MLA ਉਹਨਾਂ ਨੇ ਬਣਾਏ ਹੋਏ ਆਪਣੇ ਅਤੇ ਬਾਕੀ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਜੇ ਅਸੀਂ ਆਪਸ ਵਿੱਚ ਲੜੀ ਜਾਵਾਂਗੇ ਇੱਕ ਦੂਜੇ ਦੀ ਬੇਕਦਰੀ ਕਰੀ ਜਾਵਾਂਗੇ ਇੱਕ ਦੂਜੇ ਨੂੰ ਬਹੁਤ ਕੁਝ ਬੋਲੀ ਜਾਵਾਂਗੇ ਤਾਂ ਉਹਦਾ ਲਾਭ ਕਿਹਨੂੰ ਮਿਲੇਗਾ ਦੁਸ਼ਮਣ ਨੂੰ ਮਿਲੇਗਾ ਸਿਆਸੀ ਦੁਸ਼ਮਣ ਜਿਹੜਾ ਹੈ ਉਹਦੀ ਭਾਵਨਾ ਨੂੰ ਸਮਝਣਾ ਚਾਹੀਦਾ ਉਹਨੇ ਵੀ ਰਾਜਭਾਗ ਦੀ ਲੜਾਈ ਲੜਨੀ ਹੈ ਇਹ ਵੀ ਰਾਜਭਾਗ ਦੀ ਲੜਾਈ ਲੜ ਰਹੇ ਆ ਲੇਕਿਨ ਉਹ ਸਿਧਾਂਤਕ ਲੜਾਈ ਲੜਨਗੇ ਤੇ ਲੋਕ ਇਹਨਾਂ ਦਾ ਸਮਰਥਨ ਕਰਨਗੇ ਲੋਕਾਂ ਨੇ ਸੁਪਨਿਆਂ ਦੇ ਵਿੱਚ ਬਹੁਤ ਕੁਝ ਸੁਣਿਆ ਕੇਜਰੀਵਾਲ ਦੀ ਜ਼ਬਾਨੋਂ ਭਗਵੰਤ ਮਾਨ ਦੀ ਜ਼ਬਾਨੋਂ ਕਿ ਦੇਖੋ ਜੀ ਅਸੀਂ ਇੰਜ ਕਰ ਦਿਆਂਗੇ ਉਹ ਕਰ ਦਿਆਂਗੇ ਨਹੀਂ ਕੁਝ ਹੋਇਆ ਤਾਂ ਉਹ ਕੁਝ ਕਰਨ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਸਾਡੀ ਸਿੱਖ ਲੀਡਰਸ਼ਿਪ ਨੂੰ ਦਿਖਾਉਣੀ ਚਾਹੀਦੀ
1: ਪਰ ਜੇ ਇੱਕ ਹੋ ਵੀ ਜਾਂਦੇ ਹੋ ਤਾਂ ਗਰਾਰੀ ਕਹਿੰਦੇ ਮੁੱਖ ਮੰਤਰੀ ਤੇ ਅੜ ਜਾਣੀ ਆ ਤੁਹਾਡੀ ਕਿਉਂਕਿ ਵਾਰਸ ਪੰਜਾਬ ਵਾਲੇ ਕਹਿੰਦੇ ਅੰਮ੍ਰਿਤਪਾਲ ਸਾਡਾ ਚਿਹਰਾ ਉਹਨਾਂ ਨੇ ਲਾਣਤਾ ਸੁਬੀਰ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ ਇੱਧਰ ਅਲੀ ਸਾਹਿਬ ਦੀਆਂ ਚਰਚਾਵਾਂ ਹਨ ਕਹਿੰਦੇ ਅਲੀ ਸਾਹਿਬ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ
0: ਦੇਖੋ ਇਹ ਫੈਸਲਾ ਜਿਹੜਾ ਹੈ ਲੋਕਾਂ ਨੇ ਜਦੋਂ ਤੁਹਾਨੂੰ ਸਮਰਥਨ ਦੇਣਾ ਜਦੋਂ ਲੋਕਾਂ ਨੇ ਫੈਸਲੇ ਕਰਨੇ ਆ ਤਾਂ ਉਹਨਾਂ ਨੇ ਆਪਣੇ ਆਪ ਹੀ ਅੱਜ ਦੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਂਦਾ ਕਿ ਕਿੰਦਾ ਗਰਾਫ ਕਿੱਥੇ ਖੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ 40 ਰੈਲੀਆਂ ਕੀਤੀਆਂ ਉਹਨਾਂ ਨੂੰ ਤਾਂ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਤਾਂ 40 ਰੈਲੀਆਂ ਕਰਕੇ ਪੰਜਾਬ ਦੇ ਵਿੱਚ ਇੱਕ ਆਪਣੀ ਹਵਾ ਨੂੰ ਬਣਾਇਆ ਅਤੇ ਦੂਸਰੀ ਧਿਰ ਜਿਹੜੀ ਉਹਨੇ ਤਾਂ ਅਜੇ ਰੈਲੀਆਂ ਕੀਤੀਆਂ ਨਹੀਂ ਜਦੋਂ ਉਹ ਪ੍ਰਭਾਵ ਨਜ਼ਰ ਆਵੇਗਾ ਜਿਸ ਚਿਹਰੇ ਨੂੰ ਲੋਕ ਪਸੰਦ ਕਰਨਗੇ ਯੂਥ ਪਸੰਦ ਕਰੇਗਾ ਅੱਜ ਆਪਣੇ ਕੋਲ ਕਿਹੜੇ ਢੰਗ ਤਰੀਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਵੀ ਜਗ੍ਹਾ ਚੰਗੇ ਪਲੇਟਫਾਰਮ 'ਤੇ ਕੋਈ ਚੀਜ਼ ਪਾ ਦਿੰਦੇ ਹੋ ਤਾਂ ਲੋਕ ਉਹਨੂੰ ਦੇਖਦੇ ਆ ਉਹਦੇ 'ਤੇ ਕਮੈਂਟ ਵੀ ਕਰਦੇ ਜਿਹੜੇ ਸੁਲਝੇ ਹੋਏ ਲੋਕ ਨੇ ਜਿਹੜੇ ਤੁਹਾਡੇ IT ਵਾਲੇ ਲੋਕ ਨੇ ਆ ਹੁਣੇ ਤੁਸੀਂ ਦੇਖ ਲਿਓ ਕਿ ਆਹ ਇੰਟਰਵਿਊ ਚੱਲੇਗੀ ਜਿਹੜੇ ਤੁਸੀਂ ਫੇਕ ਆਈਡੀਆਂ ਵਾਲੇ ਆ ਉਹ ਮੈਨੂੰ ਬਹੁਤ ਕੁਝ ਮਾੜਾ ਚੰਗਾ ਬੋਲਣ
1: ਅੱਜ ਕੱਲ੍ਹ ਤਾਂ AI ਦੇ ਨਾਲ ਵੀਡੀਓ ਬਣਾ ਕੇ ਕਿਰਦਾਰ ਖੁਸ਼ੀਆਂ ਸ਼ੁਰੂ ਹੋ ਗਈਆਂ ਜੀ
0: ਫਿਰ
1: ਕਿ ਇਹ ਠੀਕ ਆ ਇਹੋ ਜਿਹੀ ਸਿਆਸਤ ਸੀ ਇਹ ਅਸਲ ਦੇ ਵਿੱਚ ਸਿਆਸਤ ਹੈ
0: ਇਹ ਬਹੁਤ ਮੰਦਭਾਗਾ ਵਰਤਾਰਾ ਇਹ ਸਾਰਿਆਂ ਲਈ ਮਾੜਾ ਔਰ ਸਾਰਿਆਂ ਨੂੰ ਇਹਦਾ ਗੰਭੀਰ ਨੋਟਸ ਲੈਣਾ ਚਾਹੀਦਾ ਕਿ ਇਹ ਜਿਸ ਪੱਧਰ ਦੇ ਉੱਤੇ ਗੱਲ ਵੱਧ ਰਹੀ ਹੈ ਜਿਸ ਪੱਧਰ ਦੇ ਉੱਤੇ ਇਹ ਨਜ਼ਰੀਆ ਲੋਕਾਂ ਦੇ ਵਿੱਚ ਜਾ ਰਿਹਾ ਹੈ ਇਹ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਹੋਵੇਗਾ ਤੁਸੀਂ ਦੇਖੋ ਕਿ ਮੈਂ ਇੱਕ ਖਬਰ ਅੱਜ ਪੜ੍ਹ ਰਿਹਾ ਸੀ ਸ਼ਾਇਦ ਅਮੈਰੀਕਾ ਦੀ ਹੈ ਉੱਥੇ ਸੋਸ਼ਲ ਮੀਡੀਆ ਤੋਂ ਇੱਕ ਲੜਾਈ ਹੋਈ ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਅੰਮ੍ਰਿਤਪਾਲ ਸਿੰਘ ਸੀ ਸ਼ਾਇਦ ਉਹਦਾ ਨਾਮ ਹੀ ਅਮਨਦੀਪ ਸਿੰਘ ਜਾਂ ਇਸ ਤਰ੍ਹਾਂ ਉਸ ਨੇ ਉਸ ਬੰਦੇ 'ਤੇ ਜਿਹਨੇ ਸੋਸ਼ਲ ਮੀਡੀਆ 'ਤੇ ਉਹਦੇ ਬਾਰੇ ਕੁਝ ਲਿਖਿਆ ਸੀ ਉਹਦਾ ਕਤਲ ਕਰਤਾ ਉਹਨੂੰ ਟਿਲ ਡੈਥ ਤੱਕ ਜਿਹੜੀ ਉਮਰ ਕੈਦ ਹੋ ਗਈ ਹੈ ਤਾਂ ਇੱਕ ਉਹਨੇ ਮਾਰ ਦਿੱਤਾ ਇੱਕ ਉਹਨੂੰ ਟੇਲਰ
1: ਇੱਕ ਜਿਉਂਦਾ ਹੀ ਮਰ ਗਿਆ,
0: ਉਹ ਜਿਉਂਦਾ ਮਰ ਗਿਆ, ਦੋ ਪਰਿਵਾਰ ਖਤਮ ਹੋ ਗਏ। ਇਸ ਕਰਕੇ ਇਹ ਇਸ ਪੱਧਰ ਦੇ ਉੱਤੇ ਜਦੋਂ ਵੀ ਕਿਸੇ ਦੇ ਬਾਰੇ ਕੁਝ ਵੀ ਬੋਲਣਾ, ਪਹਿਲਾਂ ਤੋਲੋ ਫਿਰ ਬੋਲੋ। ਤੁਸੀਂ ਕਿਸੇ ਬਾਰੇ ਕੋਈ ਵੀ ਕਮੈਂਟ ਕਰ ਰਹੇ ਹੋ, ਇਹਦਾ ਮਤਲਬ ਇਹ ਆ ਕਿ ਤੁਸੀਂ ਜੇ ਸ਼ਰਾਰਤੀ ਦਿਮਾਗ ਦੀ ਵਰਤੋਂ ਕਰਕੇ ਜਾਂ ਤੁਸੀਂ ਆਪਣਾ ਝੱਸ ਪੂਰਾ ਕਰਨ ਦੇ ਲਈ ਜਾਂ ਆਪਣੇ ਮਨ ਦਾ ਉਬਾਲ ਕੱਢਣ ਦੇ ਲਈ ਉਸ ਪ੍ਰਤੀ ਕੁਝ ਭੈੜੇ ਸ਼ਬਦ ਬੋਲ ਦਿੰਦੇ ਹੋ ਤਾਂ ਤੁਹਾਨੂੰ ਸ਼ਾਇਦ ਉਹ ਭੁੱਲ ਜਾਣਗੇ, ਲੇਕਿਨ ਜਿਸ ਬਾਰੇ ਤੁਸੀਂ ਬੋਲੇ ਹੁੰਦੇ ਆ ਉਹਨੂੰ ਕਦੇ ਨਹੀਂ ਭੁੱਲਣੇ। ਤਾਂ ਕੋਈ ਐਸਾ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਉਹਦਾ ਫਿਰ ਜਵਾਬ ਜਾਂ ਇਵਜ਼ਾਨਾ ਜਿਹੜਾ ਉਹ ਦੇਣਾ ਪੈ ਸਕਦਾ। ਇਹ ਬੀਤੇ ਸਮੇਂ ਦੇ ਵਿੱਚ ਹੋਇਆ ਹੈ, ਹੋ ਰਿਹਾ ਹੈ। ਇਹੋ ਹੀ ਲੜਾਈਆਂ ਝਗੜੇ ਜਿਹੜੇ ਆ, ਖੁੰਡ ਚਰਚਾ ਜਿਹਨੂੰ ਆਪਾਂ ਕਹਿੰਦੇ, ਅੱਗੇ ਲੜਾਈਆਂ ਕਿੱਥੇ ਹੁੰਦੀਆਂ ਸੀ ਕਿ ਜਦੋਂ ਚੁਗਲੀ ਨਿੰਦਿਆ ਇੱਕ ਦੂਸਰੇ ਦੀ ਕੀਤੀ ਜਾਂਦੀ ਸੀ, ਕਿਸੇ ਦੀ ਧੀ ਭੈਣ ਬਾਰੇ ਗਲਤ ਬੋਲਿਆ ਜਾਂਦਾ ਜਾਂ ਕਿਸੇ ਬਾਰੇ ਕੋਈ ਗੱਲ ਕੀਤੀ ਜਾਂਦੀ ਸੀ, ਫਿਰ ਉਹ ਟਰੈਵਲ ਹੁੰਦੀ ਸੀ, ਉਹ ਗੱਲ ਜਦੋਂ ਦੂਸਰੇ ਦੇ ਪਾਸ ਪਹੁੰਚਦੀ ਸੀ ਤਾਂ ਉੱਥੋਂ ਫਿਰ ਖਾਨਦਾਨੀ ਲੜਾਈਆਂ ਤੱਕ ਗੱਲ ਪਹੁੰਚ ਜਾਂਦੀ ਸੀ ਤਾਂ ਉਹਦੇ ਵਿੱਚ ਕਈ ਕਈ ਕਤਲ ਹੋ ਜਾਂਦੇ ਸੀ।
1: ਬਿਲਕੁਲ।
0: ਸੋ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸੋਸ਼ਲ ਮੀਡੀਆ, ਮੈਂ ਤਾਂ ਇਹ ਗੱਲ ਕਹਾਂਗਾ ਕਿ ਵੈਸਟਰਨ ਕਲਚਰ ਜਿਹਨੂੰ ਆਪਾਂ ਕਹਿੰਦੇ ਪੱਛਮੀ ਕਲਚਰ ਹੈ, ਉਹਦੇ ਬਹੁਤ ਚੰਗੇ ਪੱਖ ਨੇ, ਉਹ ਗ੍ਰਹਿਣ ਕਰਨੇ ਚਾਹੀਦੇ ਆ ਅਤੇ ਮਾੜੇ ਪੱਖਾਂ ਨੂੰ ਛੱਡਣਾ ਚਾਹੀਦਾ। ਇਵੇਂ ਹੀ ਸੋਸ਼ਲ ਮੀਡੀਆ ਇਹਨੇ ਲੱਖਾਂ ਘਰਾਂ ਨੂੰ ਰੁਜ਼ਗਾਰ ਦਿੱਤਾ, ਲੱਖਾਂ ਇਹਨਾਂ ਨੇ ਇਸ ਤਰ੍ਹਾਂ ਦੇ ਲੋਕ ਜਿਹੜੇ ਜਿਹਨਾਂ ਦੀ ਆਵਾਜ਼ ਦਬੀ ਹੋਈ ਸੀ ਉਹ ਦੁਨੀਆ ਤੱਕ ਆਵਾਜ਼ ਪਹੁੰਚਾ ਦਿੱਤੀ ਹੈ। ਤਾਂ ਇਹ ਮਤਲਬ ਕਿ ਪਲੇਟਫਾਰਮ ਮਾੜਾ ਨਹੀਂ ਹੈਗਾ, ਬਹੁਤ ਵਧੀਆ ਪਲੇਟਫਾਰਮ ਹੈ, ਇੱਕ ਦੂਜੇ ਨਾਲ ਕਨੈਕਟੀਵਿਟੀ ਲਈ ਬਹੁਤ ਕੰਮ ਕਰਦਾ। ਤੁਸੀਂ ਕੋਈ ਵੀ ਗੱਲ ਆਪਣੇ ਦਿਲ ਦੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ।
1: ਬਿਲਕੁਲ।
0: ਤਾਂ ਤੁਹਾਡੇ ਲਈ, ਹਮਦਰਦੀ ਲਈ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਆ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦੇ, ਤੁਹਾਡੀ ਜਾਣ ਪਹਿਚਾਣ ਵਾਲੇ ਵੀ ਨਹੀਂ ਹੁੰਦੇ, ਪਰ ਤੁਹਾਨੂੰ ਉਹ ਸਹਿਯੋਗ ਦਿੰਦੇ ਆ। ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਘੁੰਮ ਰਹੇ ਨੇ, ਲੇਕਿਨ ਉਹਨਾਂ ਨੂੰ ਕੋਈ ਉਹਨਾਂ ਦੇ ਰਿਸ਼ਤੇਦਾਰ ਥੋੜ੍ਹਾ ਉਹਨਾਂ ਨੂੰ ਸਹਿਯੋਗ ਦੇ ਰਹੇ ਆ, ਉਹਨਾਂ ਨੂੰ ਜਿਹੜਾ
1: ਸੋਸ਼ਲ ਮੀਡੀਆ ਤੋਂ।
0: ਹਾਂਜੀ। ਤੇ ਸੋ ਇਹੋ ਜਿਹੇ ਕਪਲ ਟਰੈਵਲ ਜਿਹੜੇ ਆ ਉਹਨਾਂ ਦਾ ਤੁਸੀਂ
1: ਬਹੁਤ ਚੰਗੇ ਮੁੰਡੇ ਆ, ਚੰਗੇ ਯੂਥ ਆ ਜਿਹੜਾ ਇਹਦਾ ਚੰਗਾ ਫਾਇਦਾ ਲੈ ਰਿਹਾ ਹੈਗਾ,
0: ਫਾਇਦਾ ਲੈ ਰਿਹਾ। ਸੋ ਸਾਡੀ ਯੂਥ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਚੰਗੇ ਪਾਸੇ ਜਾ ਕੇ, ਨਾ ਕਿ ਇੱਕ ਦੂਸਰੇ ਦੀ ਬੁਰਾਈ ਕਰਕੇ ਜਾਂ ਇੱਕ ਦੂਜੇ ਦੀ ਨਿੰਦਿਆ ਕਰਕੇ। ਇਹ ਨਿੰਦਿਆ ਚੁਗਲੀ ਵਾਲਾ ਪਲੇਟਫਾਰਮ ਨਹੀਂ ਹੈਗਾ, ਇੱਥੇ ਤੁਹਾਡਾ ਸਭ ਤੋਂ ਕਿਸੇ ਕੋਲੋਂ ਕੋਈ ਹੈਗਾ ਚੀਜ਼ ਤੋਂ ਸਮਾਂ ਹੈ, ਜਿਹੜਾ ਸਮਾਂ ਸਾਡਾ ਉਹ ਐਡਾ ਕੀਮਤੀ ਹੈ, ਜਿਹੜਾ ਇੱਕ ਵਾਰ ਬੀਤ ਗਿਆ ਉਹ ਵਾਪਸ ਨਹੀਂ ਆਉਣਾ। ਤਾਂ ਉਸ ਸਮੇਂ ਦੀ ਕਦਰ ਕਰਦਿਆਂ ਹੋਇਆਂ ਕੋਈ ਊਟ ਪਟਾਂਗ ਵਾਲੀ ਚੀਜ਼ ਇੱਥੇ ਆਉਣੀ ਨਹੀਂ ਚਾਹੀਦੀ। ਤਾਂ ਉਹ ਸਾਰੇ ਇਸ ਬਾਰੇ ਸੋਚਣਗੇ ਤਾਂ ਹੋਏਗਾ ਕਿ ਕੋਈ ਕਿ ਤੁਹਾਨੂੰ ਦੇਖੇ, ਕਿਉਂ ਦੇਖੇ ਕਿ ਇੱਥੋਂ ਕੁਝ ਮੈਨੂੰ ਕੋਈ ਚੰਗਾ ਮਿਲੇਗਾ। ਅਤੇ ਉਹ ਚੰਗਾ ਦੇਣ ਦੀ ਬਜਾਏ ਅਸੀਂ ਉੱਥੋਂ ਨਫ਼ਰਤ ਫੈਲਾਈਏ, ਇੱਕ ਦੂਸਰੇ ਪ੍ਰਤੀ ਭੈੜੇ ਸ਼ਬਦ ਬੋਲੀਏ, ਤਾਂ ਉਹ ਕਿਸੇ ਨੂੰ ਸ਼ੋਭਾ ਨਹੀਂ ਦਿੰਦੇ।
1: ਜੀ, ਤੁਸੀਂ ਮਾਲਵੇ ਦੇ ਵਿੱਚ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਤੁਹਾਡੀ ਪਾਰਟੀ ਕਰਨ ਜਾ ਰਹੀ ਹੈ, ਕੀ ਲੱਗਦਾ? ਮਾਲਵਾ ਖਾਸ ਕਰਕੇ ਮੰਨਿਆ ਜਾਂਦਾ, ਕਹਿੰਦਾ ਸਰਕਾਰ ਬਣਾਉਣ ਦੇ ਅੰਦਰ ਮਾਲਵਾ ਸਭ ਤੋਂ ਮੂਹਰੇ ਆ, 69 ਸੀਟਾਂ ਮਾਲਵੇ ਦੀਆਂ, ਅਤੇ ਮਾਲਵੇ ਦੇ ਲੋਕ ਸਾਥ ਦੇਣਗੇ।
0: ਬਿਲਕੁਲ ਜੀ, ਵੇਖੋ ਮਾਝਾ, ਮਾਲਵਾ ਅਤੇ ਦੁਆਬਾ, ਇਹ ਜਿਹੜੇ ਤਿੰਨ ਮੇਨ ਔਰੇ ਨੇ ਪੰਜਾਬ ਦੇ, ਇਹਨਾਂ ਦੇ ਵਿੱਚ ਇੱਕ ਜਦੋਂ ਅਸੀਂ ਜਾ ਰਹੇ ਹਾਂ, ਮੈਂ ਤਾਂ ਇੱਕ ਦਿਨ ਗੱਲ ਕਹੀ ਸੀ, ਮੇਰੀ ਗੱਲ ਨੂੰ ਐਵੇਂ ਕਿਸੇ ਨੇ ਪੁੱਠੀ ਪਾਇਆ, ਮੈਂ ਕਿਹਾ ਕਿ ਹੁਣ ਰੈਲੀਆਂ ਹੋਣਗੀਆਂ ਅਤੇ ਉਹ ਰੈਲੀਆਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਇਕੱਠ ਵੀ ਦੇਖੋਗੇ, ਉਹਨਾਂ ਦਾ ਜਜ਼ਬਾ ਵੀ ਦੇਖੋਗੇ, ਉਹਨਾਂ ਦਾ ਪ੍ਰਭਾਵ ਵੀ ਤੁਹਾਨੂੰ ਨਜ਼ਰ ਆਵੇਗਾ, ਔਰ ਉਸ ਦੇ ਵਿੱਚੋਂ ਤੁਹਾਨੂੰ ਪੰਥ ਅਤੇ ਪੰਜਾਬ ਦੀ ਆਵਾਜ਼ ਵੀ ਨਜ਼ਰ ਆਵੇਗੀ। ਉਹ ਰੈਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ, ਚਾਹੇ ਉਹ ਮਾਲਵੇ 'ਚ ਕਰੀਏ, ਚਾਹੇ ਮਾਝੇ 'ਚ ਕਰੀਏ, ਚਾਹੇ ਦੁਆਬੇ 'ਚ ਕਰੀਏ।
1: ਜਿਹੜਾ ਇਹ ਰੈਲੀ ਕਰੋਗੇ, ਇਹ ਇਕੱਲੀ ਤੁਹਾਡੀ ਪਾਰਟੀ ਹੋਊਗੀ ਜਾਂ ਫਿਰ ਤਾਲਮੇਲ ਕਮੇਟੀ?
0: ਨਹੀਂ ਦੇਖੋ, ਅਜੇ ਤਾਂ ਕੋਈ ਨਾ ਤਾਂ ਸਥਾਨ ਡਿਕਲੇਅਰ ਕੀਤਾ, ਨਾ ਕੋਈ ਡੇਟ ਡਿਕਲੇਅਰ ਕੀਤੀ ਹੈ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਮੀਟਿੰਗਾਂ ਹੋਣਗੀਆਂ ਦੋ ਚਾਰ, ਉਹਨਾਂ ਮੀਟਿੰਗਾਂ ਦੇ ਵਿੱਚ ਹਰ ਇੱਕ ਸੱਜਣ ਦੀ ਆਪਣੀ ਆਪਣੀ ਡਿਊਟੀ ਹੈ, ਉਹ ਡਿਊਟੀ ਕਰਕੇ ਇਸ ਨੂੰ ਚੀਜ਼ ਨੂੰ ਤੈਅ ਕਰਨਗੇ ਕਿ ਕੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਬੰਧ ਕਰਨਾ, ਲੋਕਾਂ ਦੇ ਨਾਲ ਕਨੈਕਟੀਵਿਟੀ ਕਿਵੇਂ ਬਣਾਉਣੀ ਹੈ, ਕਿਵੇਂ ਲੋਕਾਂ ਦੇ ਵਿੱਚ ਜਾਣਾ। ਤਾਂ ਜਿੱਥੇ ਵੀ ਰੈਲੀ ਦਾ ਟਾਈਮ ਦਿਆਂਗੇ ਜਾਂ ਉਹ ਜਗ੍ਹਾ ਦੱਸਾਂਗੇ ਤਾਂ ਉੱਥੇ ਫਿਰ ਸਾਰੀ ਤਿਆਰੀ ਕੀਤੀ ਜਾਵੇਗੀ।
1: ਤੁਹਾਡੀ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ? NSA ਟੁੱਟੀ ਆ ਪਰ ਹਾਲੇ ਤੱਕ ਉਹਨਾਂ ਨੂੰ ਪੰਜਾਬ ਸਰਕਾਰ ਪੰਜਾਬ ਨਹੀਂ ਲੈ ਕੇ ਆ ਰਹੀ, ਡਿਬਰੂਗੜ੍ਹ ਹੀ ਰੱਖਿਆ ਹੋਇਆ ਉਹਨਾਂ ਨੂੰ, ਕੀ ਲੱਗਦਾ ਇਹ ਸਾਰੇ ਮਸਲੇ ਦੇ ਉੱਤੇ?
0: ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ, ਪਾਰਲੀਮੈਂਟ ਦੇ ਵਿੱਚ 540 ਨੁਮਾਇੰਦੇ ਨੇ, ਉਹਨਾਂ 'ਚੋਂ ਇੱਕ ਨੁਮਾਇੰਦਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੈ
1: ਜੀ।
0: ਤਾਂ ਉਹਨੂੰ ਲੱਖਾਂ ਲੋਕਾਂ ਨੇ ਉਹਦੀ ਚੋਣ ਕੀਤੀ ਹੈ, ਡੈਮੋਕ੍ਰੈਟਿਕ ਢੰਗ ਤਰੀਕੇ ਨਾਲ ਕੀਤੀ ਹੈ, ਭਾਰਤੀ ਸੰਵਿਧਾਨ ਦੇ ਨਾਲ ਉਹਦਾ ਸਿੱਧਾ ਵਾਹ ਵਾਸਤਾ ਹੈ, ਉਹੀ ਕਾਨੂੰਨ

ਮੋਦੀ ਸਾਹਿਬ ਫਾਲੋ ਕਰਦੇ ਉਹ ਹੀ ਕਾਨੂੰਨ ਭਾਈ ਅੰਮ੍ਰਿਤਪਾਲ ਸਿੰਘ ਫਾਲੋ ਕਰ ਰਹੇ ਨੇ, ਔਰ ਜੇਕਰ ਉਹਨਾਂ ਦੇ ਉੱਤੇ ਕੋਈ ਦੋਸ਼ ਲਾਇਆ ਗਿਆ, ਉਹ NSA ਲਾਈ ਗਈ ਹੈ, ਤਾਂ ਉਹ NSA ਵੀ ਟੁੱਟ ਗਈ ਚੁੱਕੀ ਹੈ, ਉਹਨਾਂ ਦੇ ਉੱਤੇ ਕੇਸ ਉਹ ਕੋਰਟ ਦੇ ਵਿੱਚ ਚੱਲ ਰਿਹਾ।

0: ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ੁਬਾਨ ਤੋਂ ਮਿਲਣੀ ਚਾਹੀਦੀ ਹੈ, ਉਹਨੂੰ ਆਪਣੇ ਲੋਕਾਂ ਵਿੱਚ ਆ ਕੇ ਆਪਣੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ, ਪਾਰਲੀਮੈਂਟ ਵਿੱਚ ਮੌਕਾ ਦੇਣਾ ਚਾਹੀਦਾ। ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ, ਜਿਹੜੇ ਉਹਨਾਂ ਨੂੰ ਫੰਡ ਮਿਲਣੇ ਆ ਉਹ ਫੰਡਾਂ ਦੀ ਆਪਣੇ ਹਲਕੇ ਵਿੱਚ ਵਰਤੋਂ ਕਰਕੇ ਲੋਕਾਂ ਦੀ ਨਿਤਮਰਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਹ ਸੋਲਵ ਕਰ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਰਨ ਦਾ ਉਹਨਾਂ ਨੂੰ ਅਧਿਕਾਰ ਹੈ, ਉਹ ਖੋਇਆ ਨਹੀਂ ਜਾਣਾ ਚਾਹੀਦਾ।
1: ਤੁਸੀਂ ਅੰਮ੍ਰਿਤਪਾਲ ਨੂੰ ਪੰਥਕ ਮੰਨਦੇ ਹੋ ਕਿ ਰਾਜਨੀਤਿਕ?
0: ਦੇਖੋ, ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਇਕੱਲੇ ਅੰਮ੍ਰਿਤਪਾਲ ਸਿੰਘ ਦੀ ਨਹੀਂ ਗੱਲ, ਹਰ ਸਿੱਖ ਦੇ ਲਈ ਰਾਜਨੀਤੀ ਵੀ ਜ਼ਰੂਰੀ ਹੈ ਅਤੇ ਧਰਮ ਵੀ ਜ਼ਰੂਰੀ ਹੈ। ਪਰ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਹੋਣਾ ਚਾਹੀਦਾ ਸਭ ਤੋਂ ਪਹਿਲਾਂ। ਧਰਮ ਜਿਹੜਾ ਧਰਮੀ ਮਨੁੱਖ ਹੈ ਉਹ ਰਾਜਨੀਤਿਕ ਖੇਤਰ ਵਿੱਚ ਵੀ ਚੰਗੇ ਕੰਮ ਕਰੇਗਾ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ, ਉਹਦੇ 'ਤੇ ਸਾਨੂੰ ਪਹਿਰੇਦਾਰ ਬਣਨਾ ਚਾਹੀਦਾ। ਜਿੰਨੇ ਅਸੀਂ ਪਹਿਰੇਦਾਰ ਬਣਾਂਗੇ ਉਨਾ ਹੀ ਸਾਨੂੰ ਮਾਣ ਸਤਿਕਾਰ ਮਿਲੇਗਾ ਕੌਮ ਦੇ ਵਿੱਚ। ਤੁਸੀਂ ਦੇਖੋ ਕਿ ਕੌਮ ਇੱਕ ਐਸੀ ਸਾਡੀ ਜਮਾਤ ਹੈ ਜਿਸ ਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ, ਜੇ ਕੋਈ ਮਾੜਾ ਕੰਮ ਕਰਦਾ ਤਾਂ ਉਹਨੂੰ ਤਰਸਕਾਰਿਆ ਵੀ ਜਾਂਦਾ। ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੁੰਦਾ। ਅੱਜ ਭਾਈ ਜਿੰਦਾ ਸੁੱਖਾ ਜਿਹੜੇ ਨੇ ਕੌਮ ਦੇ ਜਰਨੈਲ ਦੇ ਰੂਪ ਦੇ ਵਿੱਚ ਉਹਨਾਂ ਨੂੰ ਕਿੱਡਾ ਵੱਡਾ ਮਾਣ ਸਤਿਕਾਰ ਹੈ ਕਿ ਕੌਮ ਦੇ ਯੋਧੇ ਬਣ ਗਏ। ਉਹਨਾਂ ਦੇ ਉੱਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਕਿੱਡਾ ਵੱਡਾ ਉਹਨਾਂ ਦਾ ਸਤਿਕਾਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਸਾਡੇ ਕੌਮੀ ਯੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ। ਇੱਥੇ ਭਾਈ ਜੁਗਰਾਜ ਸਿੰਘ ਤੂਫਾਨ ਸੀ, ਉਹਨਾਂ ਦੇ ਉੱਤੇ ਫਿਲਮ ਵੀ ਬਣੀ ਹੈ। ਉਸ ਨੌਜਵਾਨ ਦਾ ਸਿੱਖ ਤਾਂ ਸਤਿਕਾਰ ਕਰਦੇ ਹੀ ਕਰਦੇ ਸੀ, ਦੂਸਰੇ ਧਰਮਾਂ ਦੇ ਲੋਕ ਵੀ ਸਤਿਕਾਰ ਕਰਦੇ ਸੀ ਅਤੇ ਪਾਰਲੀਮੈਂਟ 'ਚ ਉਹਨਾਂ ਦੀ ਆਵਾਜ਼ ਬੁਲੰਦ ਹੋਈ ਸੀ। ਸੋ ਐਸੀ ਕੌਮ ਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਨੂੰ ਜਿਹੜਾ ਸਤਿਕਾਰ ਮਿਲਿਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਮਿਲਿਆ। ਸੋ ਸਾਡਾ ਧਰਮ ਅਤੇ ਰਾਜਨੀਤੀ ਇਕੱਠੇ ਆ, ਅਤੇ ਲੇਕਿਨ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਕਰਨੀ, ਉਸ ਦੀ ਰੌਸ਼ਨੀ ਦੇ ਵਿੱਚ ਰਾਜਨੀਤੀ ਕਰਨੀ, ਇਹ ਸੋਭ ਨਹੀਂ ਗਏ
1: ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi best bargain hai.
4: Best bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
9: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, एक बार साढ़े यूनिट के साढ़े रेस्टोरेंट के पधारो।

0: ਇੱਕ ਕੁਈਨਜ਼ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਜ਼ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9990 ਸਤਿ ਸ਼੍ਰੀ ਅਕਾਲ ਜੀ
1: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
2: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444
3: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
4: ਗਵਰਨਮੈਂਟ ਰੈਗੂਲੇਟਡ ਪਲਾਨ ਜਿਵੇਂ RRSP RESP ਜਾਂ TFSA ਅਤੇ ਨਾਨ ਰਜਿਸਟਰਡ ਪਲਾਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
5: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੇ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
6: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing

0: ਕੀ ਤੁਸੀਂ ਜਾਣਦੇ ਹੋ ਕਿਵੇਂ ਇੱਕ ਮਾਂ ਤੋਂ ਉਸਦਾ ਪੁੱਤ ਖੋਇਆ ਗਿਆ ਅਤੇ ਕਿਵੇਂ ਪੰਜਾਬ ਦਾ ਤਖ਼ਤ ਤੇ ਕੋਹੀਨੂਰ ਲੁੱਟਿਆ ਗਿਆ? ਇਹ ਕਹਾਣੀ ਹੈ ਉਸੇ ਇਤਿਹਾਸ ਦੀ ਤੇ ਮਹਾਰਾਣੀ ਜ਼ਿੰਦ ਕੌਰ ਦੀ। ਜਦੋਂ ਸਿੱਖਾਂ ਦੇ ਰਾਜ ਦਾ ਸੂਰਜ ਛਿਪ ਗਿਆ ਤੇ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਸਿੱਖਾਂ ਤੋਂ ਦੂਰ ਹੋ ਗਿਆ। ਪੰਜਾਬ ਦੀ ਸ਼ਾਨ, ਪੰਜਾਬ ਦਾ ਰੁਤਬਾ ਮਹਾਰਾਜੇ ਨਾਲ ਚਿਖਾ ਚ ਸੜ ਕੇ ਸਵਾਹ ਹੋ ਗਿਆ। ਲਾਹੌਰ ਵਿੱਚ ਸਿਰਫ ਸਾਜਿਸ਼ਾਂ ਰਹਿ ਗਈਆਂ। ਸਿੱਖ ਸਰਦਾਰ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਡੋਗਰੇ ਭਰਾਵਾਂ ਨੇ ਐਸਾ ਤਰੋਹ ਕਮਾਇਆ ਕਿ ਖਾਲਸਾ ਰਾਜ ਦੀਆਂ ਨੀਹਾਂ ਕਮਜ਼ੋਰ ਹੋਣ ਲੱਗੀਆਂ। ਸ਼ੇਰੇ ਪੰਜਾਬ ਤੋਂ ਬਾਅਦ ਉਹ ਅੰਗਰੇਜ਼ਾਂ ਨਾਲ ਜਾ ਮਿਲੇ ਤੇ ਸਿਰਫ 4 ਸਾਲਾਂ ਵਿੱਚ 3 ਮਹਾਰਾਜੇ
1: ਇੱਕ ਇੱਕ ਕਰਕੇ ਕਤਲ ਕਰ ਦਿੱਤੇ ਗਏ।
0: ਮਹਾਰਾਜਾ ਖੜਕ ਸਿੰਘ ਨੂੰ ਬੰਦੀਖਾਨੇ 'ਚ ਜ਼ਹਿਰ ਦੇ ਦਿੱਤਾ ਗਿਆ। ਕਵਰ ਨੌਨਿਹਾਲ ਸਿੰਘ ਨੂੰ ਦਿਉੜੀ ਦਾ ਛੱਜਾ ਸੁੱਟ ਕੇ ਕਤਲ ਕੀਤਾ ਗਿਆ ਤੇ ਮਹਾਰਾਜਾ ਸ਼ੇਰ ਸਿੰਘ ਨੂੰ ਆਪਣੇ ਸਿਪਾਹੀਆਂ ਦੇ ਪ੍ਰਦਰਸ਼ਨ ਦੇਖਦਿਆਂ ਕਤਲ ਕਰ

ਫਿਰ 5 ਸਾਲ ਦੀ ਉਮਰ 'ਚ ਪੰਜਾਬ ਦੇ ਤਖ਼ਤ 'ਤੇ ਸ਼ੇਰੇ ਪੰਜਾਬ ਦੇ ਆਖਰੀ ਪੁੱਤ ਮਹਾਰਾਜਾ ਦਲੀਪ ਸਿੰਘ ਨੂੰ ਬਿਠਾਇਆ ਗਿਆ। ਉਸ ਬੱਚੇ ਦੇ ਪਿੱਛੇ ਖੜੀ ਸੀ ਇੱਕ ਮਾਂ ਅਤੇ ਸ਼ੇਰੇ ਪੰਜਾਬ ਦੀ ਮਹਾਰਾਣੀ ਜ਼ਿੰਦ ਕੌਰ। ਉਹ ਸਿਰਫ ਆਪਣੇ ਪੁੱਤ ਦੀ ਨਹੀਂ ਪੂਰੇ ਪੰਜਾਬ ਦੀ ਰੱਖਿਆ ਕਰ ਰਹੀ ਸੀ। ਅਠਾਰਾਂ ਪਹਿਲੀ ਅੰਗਰੇਜ਼ ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ

0: ਉਹ ਇੱਕ ਚਿੱਠੀ ਲਿਖਦੀ ਹੈ ਹੈਨਰੀ ਲਾਰੈਂਸ ਨੂੰ ਅਤੇ ਕਹਿੰਦੀ ਹੈ,
1: ਮੇਰਾ ਪੁੱਤਰ ਇਕੱਲਾ ਹੈ, ਨਾ ਉਸਦਾ ਕੋਈ ਭਰਾ ਹੈ ਨਾ ਕੋਈ ਭੈਣ। ਤੁਸੀਂ ਉਸਨੂੰ ਕਿਸ ਦੇ ਹਵਾਲੇ ਕੀਤਾ ਹੈ?
0: ਇਹ ਸਿਰਫ ਇੱਕ ਸਵਾਲ ਨਹੀਂ ਸੀ, ਇਹ ਇੱਕ ਮਾਂ ਦੀ ਚੀਖ ਸੀ।
2: ਮਹਾਰਾਣੀ ਜ਼ਿੰਦਾ, ਜੋ ਸ਼ੇਰੇ ਪੰਜਾਬ ਦੀ ਸਭ ਤੋਂ ਪਿਆਰੀ ਮਹਾਰਾਣੀ ਸੀ, ਉਸ ਨਾਲ ਅੱਤ ਦਰਜੇ ਦਾ ਬੁਰਾ ਸਲੂਕ ਕੀਤਾ ਗਿਆ, ਉਸਦੀ ਇੱਜ਼ਤ ਨੂੰ ਰੋਂਦਿਆ ਗਿਆ, ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ, ਸਾਰੇ ਗਹਿਣੇ ਲੁੱਟ ਲਏ ਗਏ ਅਤੇ ਵਾਲਾਂ ਤੋਂ ਫੜ ਕੇ ਉਸਨੂੰ ਘਸੀਟਿਆ ਗਿਆ ਤੇ ਅਖੀਰ 'ਚ ਉਸਨੂੰ ਉਸਦੇ ਪਿਆਰੇ ਦੇਸ਼ ਪੰਜਾਬ ਤੋਂ ਸਦਾ ਲਈ ਦੇਸ਼ ਨਿਕਾਲਾ ਦੇ ਕੇ ਦੂਰ ਕਰ ਦਿੱਤਾ ਗਿਆ। ਫਿਰ ਉਹ ਸਮਾਂ ਆਇਆ ਜਦੋਂ ਇੱਕ ਮਹਾਰਾਣੀ ਇੱਕ ਨੌਕਰਾਣੀ ਦੇ ਵੇਸ਼ ਵਿੱਚ 800 ਮੀਲ ਜੰਗਲਾਂ ਵਿੱਚੋਂ ਲੰਘ ਕੇ ਕਾਠਮੰਡੂ ਨੇਪਾਲ ਪਹੁੰਚਦੀ ਹੈ। ਨੇਪਾਲ ਜਾ ਕੇ ਮਹਾਰਾਣੀ ਜਿੰਦ ਕੌਰ ਸ਼ਰਨ ਮੰਗਦੀ ਹੈ। ਤੇ ਉੱਥੇ ਉਸਨੂੰ ਪਨਾਹ ਮਿਲਦੀ ਹੈ ਨੇਪਾਲ ਦੇ ਰਾਜਾ ਜੰਗ ਬਹਾਦਰ ਰਾਣਾ ਵੱਲੋਂ। ਪਰ ਅੰਗਰੇਜ਼ ਅਜੇ ਵੀ ਡਰਦੇ ਸਨ। ਉਹਨਾਂ ਨੂੰ ਪਤਾ ਸੀ ਜਿੰਦ ਕੌਰ ਕਦੇ ਵੀ ਵਾਪਸ ਆ ਸਕਦੀ ਹੈ ਤੇ ਪੰਜਾਬ

0: ਉਸਦੀ ਇੱਕ ਆਵਾਜ਼ 'ਤੇ ਫੇਰ ਬਗਾਵਤ ਕਰ ਸਕਦਾ। ਅੰਗਰੇਜ਼ ਮਹਾਰਾਣੀ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਦੂਜੇ ਪਾਸੇ ਨਿੱਕਾ ਮਹਾਰਾਜਾ ਦਲੀਪ ਸਿੰਘ ਹੁਣ ਕੈਦੀ ਬਣ ਚੁੱਕਾ ਸੀ। ਦਲੀਪ ਸਿੰਘ ਨੂੰ ਅੰਗਰੇਜ਼ੀ ਸਿੱਖਿਆ ਦਿੱਤੀ ਗਈ। ਹੌਲੀ ਹੌਲੀ ਸਿੱਖੀ ਤੋਂ ਦੂਰ ਕਰਕੇ ਉਸ ਬੱਚੇ ਦਾ ਧਰਮ ਬਦਲ ਕੇ ਉਹ ਈਸਾਈ ਬਣਾ ਦਿੱਤਾ ਗਿਆ। ਕਿਸੇ ਨੇ ਸੋਚਿਆ ਸੀ ਜਿਸ ਸ਼ੇਰੇ ਪੰਜਾਬ ਦੇ ਨਾਮ ਤੋਂ ਗੋਰੇ ਥਰ ਥਰ ਕੰਬਦੇ ਸੀ ਉਸਦਾ ਪੁੱਤ ਇੱਕ ਦਿਨ ਈਸਾਈ ਬਣਾ ਦਿੱਤਾ ਜਾਵੇਗਾ, ਉਸਨੂੰ ਆਪਣੀ ਮਾਂ ਤੋਂ ਦੂਰ ਰੱਖਿਆ ਜਾਵੇਗਾ।
1: ਗੋਰਿਆਂ ਨੇ 5 ਸਾਲ ਦੇ ਦਲੀਪ ਸਿੰਘ ਤੋਂ ਧੋਖੇ ਨਾਲ ਜ਼ਬਰਦਸਤੀ ਦਸਤਖਤ ਕਰਵਾ ਲਏ ਅਤੇ ਕੋਹਿਨੂਰ ਹੀਰਾ ਅਤੇ ਪੰਜਾਬ ਦਾ ਤਖਤ ਖੋਹ ਲਿਆ। ਅਤੇ ਇਸ ਧੋਖੇ ਵਿੱਚ ਡੋਗਰਿਆਂ ਨੇ ਵੀ ਗੋਰਿਆਂ ਦਾ ਸਾਥ ਦੇ ਕੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ। ਅਤੇ ਇੱਧਰ ਇੱਕ ਮਾਂ ਆਪਣੇ ਪੁੱਤ ਨੂੰ ਮਿਲਣ ਲਈ ਤੜਪਦੀ ਰਹੀ। ਕਿਸਮਤ ਨੇ ਕਈ ਸਾਲਾਂ ਤੱਕ ਮਾਂ ਅਤੇ ਪੁੱਤ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ, ਪਰ ਅਖੀਰ ਕਿਸਮਤ ਵੀ ਮਿਹਰਬਾਨ ਹੋਈ ਅਤੇ ਵਿਛੜੇ ਹੋਏ ਮਾਂ ਅਤੇ ਪੁੱਤ ਦੁਬਾਰਾ ਮਿਲੇ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਅਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, ਜੀ ਟੀ ਏ ਅਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ, ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ। ਡਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Siddhu 416-831-3609.
11: क्या लगा था तुझे मेरे खिलाफ गवाही देके
12: तू बच जाएगी?
11: क्या कोई नहीं आएगा तुझे बचाने के लिए?
13: वाह मेरे हीरो,
12: आते ही कर दिया गुंडों को जीरो।
13: मेरे दो तीन आदमियों को मार के खुद को तू शेर समझ रहा है?
14: अरे पूरी फौज पड़ी है तिर से लड़ने के लिए,
13: तो भेज अपनी फौज, अब तू ही आ जा।
15: अरे ऐसा तू क्या खाता है यार, इतनी ताकत कहां से लाता है?
13: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती फुर्ती और ताकत, और साथ में बढ़ाता है मेरा स्टैमिना।
3: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
16: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ। ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
3: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
17: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
18: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
19: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
20: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
3: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ।

ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੂਤ ਕੇ ਰੰਗ, ਉਦਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਰ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਬਰਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਮਤੂਜ ਕਿਹਜੈ ਕੋਟ ਇੰਦ੍ਰ ਇੰਦਰਾਣ ਛਾਏ ਸ਼ਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਯਾਤ ਛੰਦ ਨਵਸਤਵੰ ਅਕਾਲੇ ਨਵਸਤਵੰ ਕਿਰਪਾਲੇ ਨਮਸ

ਦੇ ਸੌਰਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਏ ਸਰਬ ਮਾਨ ਸਰਬਤਰ ਮਾਨ।

ਅਪਾਰ ਸਰਵ ਵਿਸਵਰਚ ਸਯੰਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ

ਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਯ ਕਰਮ ਅਦ੍ਰਿਸਯ ਧਰਮ ਸਰਵ ਪ੍ਰਣਾਡੇ ਅੰਡਡ ਵਾਡੇ ਅਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਆ ਚਤਰ ਚੱਕਰ ਦਾਨੀਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ।

ਦਿਸੈ ਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਤ ਤੇ ਕਿਆ ਸਿਜ ਦੇਸੈ ਕਿਆ ਭਿਜ ਪੈਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕੇ ਅਵਧੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਵਾਹੈ ਕੇ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕੇ ਸਰਬਾ ਭਰਨੇ ਕੇ ਜਗਤੰ ਕ੍ਰਿਤੀਐ ਕੇ ਛਤਰੰਗ ਛਤਰੀਐ ਕੇ ਬ੍ਰਹਮੰਗ ਸਰੂਪੇ।

ਜੈ ਬੈ ਕੀ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਵੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਦਾਨ ਹੈ ਕਿ ਸਰਵਤਰ ਗੌਨ ਹੈ ਕਿ ਸਰਵਤਰ ਭੌਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਜ ਹੈ ਕੇ ਸਰਵਤਰ ਦੀਨ ਹੈ ਕੇ ਸਰਵਤਰ ਲੀਨ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਭੇਸ ਹੈ ਕੇ ਸਰਵਤਰ ਮਾਨ ਹੈ ਸਦਾ ਵੰਗ ਪ੍ਰਧਾਨ ਹੈ ਕੇ ਸਰਵਤਰ ਜਾਪੇ ਹੈ ਕੇ ਸਰਵਤਰ ਤਾਪੇ ਹੈ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ ਕੇ ਸਰਵੰਗ ਕਲੀਮ ਹੈ ਕੇ ਪਰਮੰਗ ਭੀਮ ਹੈ ਕੇ ਆਕਲ ਅਲਮ ਹੈ ਕੇ ਸਾਹਿਬ ਕਲਮ ਹੈ ਕੇ ਹੁਸਨ ਅਲ ਵਜੂ ਹੈ ਤਮਾਮ ਅਲ ਰੁਜੂ ਹੈ ਹਮੇ ਸਲਸਲਾਮੈ ਸਲੀ ਖਤਮ ਦਾਮੈ ਗਨੀਮ ਉਲ ਸ਼ਿਕਾਸਤੇ ਗਰੀਬ ਉਲ ਪਰਸਤੇ ਬੁਲੰਦਲ ਮੁਕਾਨੈ ਜ਼ਮੀਨ ਉਲ ਜਮਾਨੈ ਤਮੀਜ ਉਲ ਤਮਾਮੈ ਰਜੂ ਉਲ ਨਿਦਾਨੈ ਹਰੀਫ ਉਲ ਅਜੀਮੈ ਰਜਾਇਕ ਯਕੀਨੈ ਅਨੇਕ ਉਲ ਤਰੰਗ ਹੈ ਅਭੇਦ ਹੈ ਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮ ਉਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈ ਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਸਲਾਮ ਹੈ ਸਦਾ ਬਲਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤ੍ਰਿਵਰਗ ਤ੍ਰਿਵਾਦੇ ਅਗੰਜੇ ਅਗਾਧੇ ਸੁਵੰਗ ਸਰਵ ਭਾਗੇ ਸਸਰਵਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾ ਵੰਗ ਸਦਾ ਹੈ ਬਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬਿਭੁਕਤ ਪ੍ਰਵਾਹ ਹੈ ਅਨਉਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ।

ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਬੇਦ ਨੇ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸਖੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਵਿਨ ਦੇਹ ਨਿਮਾਣੀ ਦੇਹੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾ।

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ।

ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤੋ ਕਥਿਹੁ।

ਧਿਆਵਹਿ ਜਿਸਨੋ ਕਥਾ ਸੁਣਾਹਿ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇ ਚਲਾਵਹਿ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ।

ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ।

ਸਾਇ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾ

ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸਨੋਂ ਸਿਰ ਸੌਂਪੀ।

ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ।

ਆਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵਹੋ ਗਾਵਹੋ ਤਾਂ ਸੋਹਿਲਾ ਕਰ ਸਾਚੈ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾਂ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹਿ ਆਨੰਦ

ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ।

ਸੁਜੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ

ਉਪਾਏ ਹਰ ਸਿਮਰਨ ਪੈਸਦ ਜਤੀ ਦਾਤੇ, ਹਰ ਸਿਮਰਨ ਨੀ ਚੌਂ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਣਾ।

ਜੈ ਮਾਤ ਪਿਤਾ ਸੁਧ ਮੀਤਨ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾਂਪਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਕੀਰੈ ਚੱਲੈ। ਜੈ ਮੁਸ਼ਕਲ ਹੋਇ ਅਤਿ ਭਾਰੀ, ਹਰਿ ਕੋ ਨਾਮ ਕਿਨ ਮਾਹਿ ਉਧਾਰੀ। ਤਨਕ ਪੁਨੈ ਚਰਨ ਕਰਤਨੀ ਤਰੈ, ਹਰਿ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਉ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨ ਪਰੈ, ਹਰਿ ਕਾ ਨਾਮ ਜਪਤ ਨਿਸਤਰੈ। ਹਨਕ ਮਾਇਆ ਰੰਗ ਤਿਕ ਨ ਬੁਝਾਵੈ।

ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ। ਭਗਤ ਜਨਾਂ ਕੀ ਬਰਤਨ ਨਾਮ, ਸੰਜਨਾ ਕੈ ਮਨ ਵਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੈ ਨਾਮ ਉਦਰੇ ਜਨ ਕੋਟ। ਹਰਿ ਜਸ

ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ।

ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੀ ਸਰਥੀਵੈ, ਅਗਨ ਮਾਇ ਹੂੰ ਮਤ ਪਰਾਨ, ਕਨਕ ਅਸਵ ਹੈ ਵਰਭੂਮ ਦਾਨ, ਨਿਓਲੀ ਕਰਮ ਕਰੈ ਬੋ ਆਸਨ, ਜੈਨ ਮਾਰਗ ਸੰਜਮ ਅਤ

ਦਿਨ ਨਿਮਕਿਨ ਮੈਂ ਕਰਸੀ ਘਟਾਵੈ ਤੋ ਪੀ ਹੋ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕੁਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁੱਟੈ

ਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਸੋ ਪ੍ਰਾਤ ਮੀਤ ਬਨਤਾ ਸੰਗ ਹੱਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਪੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ।

ਜਿਹ ਪ੍ਰਸਾਦ ਪਾਟ ਕੁਟੁੰਬਰ ਹੰਡਾਵੇਂ, ਤਿਸੈ ਤਿਆਗਤ ਅਵਰ ਲੁਭਾਵੇਂ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੋ ਸਭ ਕੋ ਮਾਨੈ, ਮੁਕਤਾ ਕੋ ਜਸ ਰਸਨ ਬਖਾਨੈ।

ਕਰ ਜਾਵੇ। ਜਿਹ ਪ੍ਰਸਾਦ ਅਰੂ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੇਂ ਹਰ ਹਰ ਜਸ ਕਹਿਤ। ਜਿਹ ਪ੍ਰਸਾਦ

ਸਫਲ ਜਨਮ ਸਾਧਕਾ ਸੰਗ ਨਹੀਂ ਕਛ ਕਾਲ ਦਰਸ਼ਨ ਪੇਟ ਹੋਤ ਨਿਹਾਲ ਸਾਧਕਾ ਸੰਗ ਕਲੂਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਸਾਧਕਾ ਸੰਗ ਈਆਂ ਉਆਂ ਸੁਹੇਲਾ ਸਾਧ ਸੰਗ ਵਿਚਰਤ ਹਰਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕਾ ਸੰਗ ਨਿਰਥਾ ਜਾਵੈ ਪਾਰ ਬ੍ਰਹਮ ਸਾਧ ਇਤਿ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕਾ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ।

ਨਿਰਮਲ ਨਿਰਮਲੀ ਜਿਸੈ ਬੁਝਾਈ ਤਿਸੈ ਸਭ ਭਲੀ। ਸਤਿਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਿਨਾਮ ਗੁਰ ਤੇ ਪਾਈ। ਸਤਿ ਬਚਨ ਸਾਧੂ ਉਪਦੇਸ਼ ਸਤਿ

ਬੋਲ ਪਛਾਣਿਆ। ਜਾ ਕਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਏ ਸਮਾਨਾ। ਬਸਤ ਮਾਏ ਲਈ

ਵਸਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਤੁਰਮਤਮਲ ਖਿਰੈ ਗੁਰਬਚਨੀ ਕਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿਕਵੜ ਭਾਗੀ ਹੈ ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ

ਮਨਾ ਸੁਤ ਮੀਤ ਕੁਟੰਬ ਅਰ ਬੰਤਾ ਇੰਤੇ ਕਹੋ ਤੁਮ ਕਵਨ ਸਨਾਤਾ। ਰਾਜ ਨੰਦ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਸਵਾਰੀ।

ਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ।

ਪਵਨ ਮਾਏ ਬਾਪ ਮਿੱਤਰ ਸੁਤ ਪਾਈ, ਜੈ ਸਰਬ ਕਲਾ ਆਪੈ ਪ੍ਰਵੀਨ, ਤੈ ਬੇਦ ਕਤੇਬ ਕਾਮ ਕੋ ਚੀਨ, ਜਬ ਆਪਨ ਆਪ ਆਪ ਉਰਥਾਰੈ।

ਅਨੰਤਰ ਵਿਸ਼ਵਾਸ ਫਰਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਨਾਈ, ਤਿਸਕੀ ਆਸਨ ਬਿਰਥੀ ਜਾਏ, ਸੇਵਕ ਕੋ ਸੇਵਾ ਬਨਿਆਈ।

ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜੇ ਕੀ ਧੁਨੀ। ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੇ ਕਰਤਨਾ ਲਾਗੀ ਵਾਰ ਮਹੱਲਾ ਦੂਜਾ।

ਉਪਾਇ ਕੈ ਲਿਖਣਾ ਵੇ ਤੁਨ ਬਹਾਲਿਆ ਹੋਥੈ ਸੱਚੀ ਸਚ ਬੜੇ ਜੁਣ ਵਕੜੀ ਜਜਮਾਲਿਆ ਠਾਉ ਨਾ ਪਾਇਨ ਕੂੜੇ ਅਰ ਮੋਕਾ ਲੈ ਦੂਤ ਚਾਲਿਆ ਤੇਰੇ ਨਾਇ ਰਤਿ ਸਿਜਣ ਗੇ ਹਾਰ ਗੇ ਸੇ ਠੱਗਣ ਵਾਲਿਆ ਲਿਖਣਾ ਵੇ ਤੁਨ ਬਹਾਲਿਆ ਲਿਖਣਾ।

ਕੁਦਰਤ ਸੁਣੀਐ ਕੁਦਰਤ ਭਉ ਸਾਰ ਕੁਦਰਤ ਪਾਤਾਲੀਆਂ ਕਸ਼ੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ।

ਪੌੜੀਆ ਪਿਨੈ ਭੋਗ ਭੋਗ ਕਹਿ ਹੋਏ ਭਸਮਰ ਬੋਲ ਸਿਧਾਇਆ ਵੱਡਾ ਹੋਆ ਦੁਨੀਦਾਰ ਕਾ ਸੰਗਲ ਕਥ ਚਲਾਇਆ ਅੱਗੇ ਕਰਨੀ ਕੀਰਤ ਵਚੀ ਹੈ ਭਾਈ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪਉ ਦਈ ਹੁਣ ਸੁਣਿਆ ਕਹਿ ਰੁਆਇਆ ਮਨ ਅੰਦਰ ਜਨਮ ਗਵਾਇਆ।

ਪੈ ਵਿੱਚ ਪਵਣ ਵਹਿ ਸਦਵਾਉ ਪੈ ਵਿੱਚ ਚਲੇ ਲਖ ਦਰਿਆ ਪੈ ਵਿੱਚ ਅਗਨ ਕੰਡੇ ਬੇਗਾਰ ਪੈ ਵਿੱਚ ਧਰਤੀ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ

ਆਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਰੋਲੇ।

ਨਾਨਕ ਪਾਉਂਦਿਆ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਭੈ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸ ਹੈ ਚੱਲ ਹੈ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਪੌੜੀ ਬਿਨ ਸਤਿਗੁਰ ਕਿਰਿਆ ਨਾ ਪਾਇਓ ਬਿਨ ਸਤਿਗੁਰ ਕਿਰਿਆ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਗ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਛਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੰਗਤ ਲਾਇਆ

ਪਾਉੜੀ ਸੱਚਾ ਸਾਹਿਬ ਏਕ ਤੂੰ ਜਿਨੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤੇ ਸਿਰ ਮਿਲਣ ਸੱਚ ਤੱਤ ਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣ ਨੀ।

ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸ਼ੇ ਤੇ ਨੇ ਕੇਵਲ ਹਾਂ ਮੈਂ ਸ਼ਬਦ ਜਲਾਏ।

ਔਰੀ ਭਗਤ ਤੇਰੇ ਮਨ ਭਾਉਂਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰੇ ਦਾ ਢੋਣ ਲੈਣੇ ਤਾਵਦੇ ਇੱਕ ਮੂਲਾ ਬੁਝਣ ਆਪਣਾ ਅਣਹੋਂਦਾ ਆਪ ਗਿਣਾਈਂਦੇ ਹਉ ਢਾਡੀ ਕਰ ਨੀਚ ਜਾਤ ਉੱਤਮ ਜਾਤ ਸਦਾਹੈਂਦੇ ਤਿੰਨ ਮੰਗਾਂ ਜਿੱਤ ਜਿੱਤੇ ਆਏਂਦੇ ਤਿੰਨ ਮੰਗਾਂ ਜਿੱਤ ਜਿੱਤੇ ਆਏਂਦੇ।

ਪੌਣੀ ਸਤਿਗੁਰੂ ਬਿਟੋ ਵਾਰਿਆ ਜਿੱਥੇ ਮੈਂ ਲਿਆ ਖੁਸ਼ਮ ਸੰਭਾਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀ ਹੈ ਇਹਨੇ ਨੇਤ ਜਿਤ ਨਿਹਾਲਿਆ ਖੁਸ਼ਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿ ਥਾ ਵਿਰਦੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ

ਪੌੜੀ ਕੱਪੜ ਦੁੱਖ ਸੁਹਾਵਣਾ ਸ਼ਰਦ ਨਿਯੰਤਰ ਜਾਵਣਾ ਮੰਤਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹੇ ਭੀੜੇ ਅੱਗੇ ਜਾਵਣਾ ਨੰਕਾ ਦੋ ਚੱਲਿਆ ਤਾਂ ਦਿਸਾ ਖੜਾ ਡਰਾਵਣਾ ਕਰ ਗੁਣ ਪਛੋਤਾਵਣਾ ਕਰ

0: ਤਗਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ। ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ। ਬੇ ਤਗਾ ਆਪੇ ਵਤੈ ਵੱਡ ਤਾਗੇ।

ਪੌੜੀ ਚ ਤੈ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਏ ਦਾ ਆਪੇ ਦੇਵੜਿਆ ਜਾਂ ਆਪੇ ਕਰਮ ਕਰਾਏ ਦਾ ਵਡਹੋ ਵੱਡਾ ਵੱਡ ਮੇਜਨੀ ਸਿਰੇ ਸਿਰ ਧੰਦੇ ਲਾਏ ਦਾ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਲ ਭੇਖ ਨਾ ਪਾਏ ਦਾ।

ਫਲਾਣੇ ਪੌਣ ਵੇ ਘਰ ਗੀ ਹਰਮ ਸਵਾਰਿਆ, ਕੋਠੇ ਮੰਡਪ ਮਾਣਿਆਂ ਨਾਲ ਬੈਠੇ ਕਰ ਪਸਾਰਿਆ, ਜੀਤ ਕਰ ਮਨ ਭਾਵਦੇ ਹਰ ਬੀਜੇ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਮਰਨ ਵਸਾਰਿਆ, ਜਰ ਆਈ ਜੋ ਬਨਹਾਰਿਆ, ਜਰ

ਪੌੜੀ ਸਤਿਗੁਰ ਵੱਡਾ ਕਰ ਸਾਲ ਆਹੀ ਜਿਸ ਵਿੱਚ ਵੱਡਿਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਈਆਂ ਜਾਤ ਸਭਾਣਾ ਤਾਂ ਮਨ ਵਸਾਇਆ ਕਰ ਹੁਕਮ ਮਸਤਕਾਂ ਦੇ ਧਾਰ ਵਿੱਚੋਂ ਮਾਰ ਕੱਢਿਆ ਬੁਰਿਆਈਆਂ ਸਹਿ ਤੁੱਠਿਆਂ ਨਾਨਦ ਪਾਈਆਂ।

ਕਰਣਾ ਕੀ ਕਲਾ ਪੇ ਹੀ ਤੇ ਤਾਰੀਏ ਦੇਖੇ ਕੀਤਾ ਆਪਣਾ ਅੰਦਰ ਕਿਉਂ ਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਹੇ ਮਨੋ ਵਿਸਾਰੀ।

0: ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੈ ਅਰਦਾਸ, ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਕਾਸ ਮਹੱਲਾ ਦੂਜਾ।
1: ਨਾਲ ਇਆਣੇ ਦੋਸਤ ਦੀ ਵਡਾਰੂ ਸਿਉ ਨੇ ਹੋ, ਪਾਣੀ ਅੰਦਰ ਲੀਕ ਜਿਉਂ ਤਿਸਦਾ।

ਦਸਵਾਂ ਦਾ ਪ੍ਰਵਾਨ ਕਰ ਲਿਓ ਤੇ ਆਪ ਹੀ ਕਿਰਪਾ ਕਰੋ। ਕਿਉਂਕਿ ਮੱਖਣ ਸ਼ਾਹ ਨੂੰ ਪੂਰਾ ਯਕੀਨ ਹੈ ਵੀ ਗੁਰੂ ਅੰਤਰਜਾਮੀ ਹੈ, ਗੁਰੂ ਜੀ ਨੇ ਬਾਂਹ ਫੜ ਲੈਣੀ ਹੈ, ਦਸਵੰਧ ਪ੍ਰਵਾਨ ਕਰ ਲੈਣਾ ਤੇ ਇਹ ਜਿਹੜੀ ਗੁੰਝਲ ਪਈ ਹੋਈ ਹੈ ਗੁੰਝਲ ਗੁਰੂ ਜੀ ਨੇ ਆਪ ਹੀ ਹੱਲ ਕਰ ਦੇਣੀ ਹੈ, ਆਪ ਹੀ ਗੁੰਝਲਾਂ ਹੱਲ ਕਰਨ ਵਾਲੇ ਹੈ। ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁੱਖ ਸਹਿਜ ਸੇਤੀ ਘਰ ਜਾਤੇ। ਜਿਹੜਾ ਗੁਰੂ ਵਿਖੜੇ ਦਾਉ ਲੰਘਾਉਣ ਵਾਲਾ ਹੈ ਇਹ ਗੁੰਝਲ ਹੱਲ ਕਰਨਗੇ, ਯਕੀਨ ਹੈ ਪੂਰਾ। ਅਰਦਾਸ ਕਰ ਲਈ, ਅਰਦਾਸ ਕਰਕੇ ਲਓ ਜੀ ਮੱਖਣ ਸ਼ਾਹ ਦੋ ਦੋ ਮੋਹਰਾਂ ਟੇਕਦਾ ਗਿਆ, ਦੋ ਦੋ ਮੋਹਰਾਂ, ਹੁਣ ਦੋ ਦੋ ਮੋਹਰਾਂ ਟੇਕਦਾ ਗਿਆ। ਕਿਸੇ ਨੇ ਵੀ ਮੱਖਣ ਸ਼ਾਹ ਦੇ ਦਿਲ ਦੀ ਗੱਲ ਤਾਂ ਕੀਤੀ ਹੋਈ ਨਹੀਂ, ਬਸ ਆਸ਼ੀਰਵਾਦਾਂ ਜ਼ਰੂਰ ਦਿੱਤੀਆਂ ਕੁਝ, ਉਹੀ ਦੁਨਿਆਵੀ, ਤੇਰਾ ਕਾਰੋਬਾਰ ਵਧੇ, ਤੇਰੇ ਬੱਚੇ ਰਾਜੀ ਰਹਿਣ, ਤੇਰਾ ਪਰਿਵਾਰ ਸੁਖੀ ਵਸੇ, ਇੱਦਾਂ ਦੀਆਂ ਗੱਲਾਂ ਕੀਤੀਆਂ। ਹੁਣ ਮੱਖਣ ਸ਼ਾਹ ਲਵਾਉਣਾ ਇਹ ਗੁਰੂ ਦੇ ਸੁਭਾਅ ਬਾਰੇ ਸਹਿਜ ਬਾਰੇ ਜਾਣਦਾ ਹੈ, ਧਿਆਨ ਰੱਖਿਓ। ਜਦੋਂ ਇੱਦਾਂ ਗੱਲਾਂ ਕੀਤੀਆਂ ਨਾ ਵੀ ਤੇਰਾ ਕਾਰੋਬਾਰ ਵਧੇ, ਤੇਰੇ ਬੱਚੇ ਰਾਜੀ ਰਹਿਣ, ਮੱਖਣ ਸ਼ਾਹ ਸਮਝ ਗਿਆ ਵੀ ਮੇਰਾ ਗੁਰੂ ਐਂ ਥੋੜ੍ਹਾ ਬੋਲਦਾ, ਇਹ ਮੇਰੇ ਗੁਰੂ ਦੇ ਬੋਲ ਨੇ, ਇੱਦਾਂ ਥੋੜ੍ਹਾ ਬੋਲਦਾ ਮੇਰਾ ਗੁਰੂ, ਨਹੀਂ ਇਹ ਮੇਰੇ ਗੁਰੂ ਦੇ ਬੋਲ ਨਹੀਂ। ਗੁਰੂ ਤਾਂ ਜਦੋਂ ਬੋਲਦਾ ਨਾ ਬਿਸਮਾਦ ਹੋ ਜਾਂਦਾ, ਲਿਖੇ ਨਾ ਬਾਣੀ ਚ ਵੀ ਜਬ ਗੁਰ ਬੋਲਹੇ ਤਬ ਬਿਸਮ ਹੋ ਜਾਏ, ਫਿਰ ਦੁਆਰੇ ਪੜ੍ਹੋ ਜਬ ਗੁਰ ਬੋਲਹੇ ਤਬ ਬਿਸਮ ਹੋ ਜਾਏ, ਜਦੋਂ ਗੁਰੂ ਬੋਲਦਾ ਬਿਸਮਾਦ ਹੋ ਜਾਂਦਾ। ਇੱਕ ਇੱਕ ਪੰਕਤੀ ਬਿਸਮਾਦ ਹੈ, ਦੇਖਿਆ ਬੋਲ ਗੁਰੂ ਦੇ, ਜਦੋਂ ਗੁਰੂ ਬੋਲਦਾ ਤਾਂ ਬਿਸਮਾਦ ਹੋ ਜਾਂਦਾ, ਬਿਸਮਾਦ ਸਾ ਜਾਂਦਾ, ਇਹ ਮੇਰੇ ਗੁਰੂ ਦੇ ਬੋਲ ਨੇ। ਇਹ ਵੀ ਸਮਝ ਗਿਆ ਵੀ ਆ ਧੀਰ ਮਾਲ ਨੇ ਭਾਵੇਂ ਗੁਰਬਾਣੀ ਦਾ ਪ੍ਰਕਾਸ਼ ਕੀਤਾ ਹੋਇਆ ਪਰ ਲੱਗਦਾ ਵੀ ਤਾਂ ਗੁਰਬਾਣੀ ਨਾਲ ਪਿਆਰ ਕੋਈ ਨਹੀਂ, ਇਹਨੇ ਗੁਰਬਾਣੀ ਦਾ ਪ੍ਰਕਾਸ਼ ਮੱਥੇ ਟਿਕਾਉਣ ਵਾਸਤੇ ਕੀਤਾ ਲੱਗਦਾ, ਕਿੱਡੀ ਵੱਡੀ ਪਛਾਣ ਕਰ ਗਿਆ। ਅੱਜ ਸਾਡੀ ਅਸੀਂ ਪਛਾਣ ਨਹੀਂ ਰਹੇ, ਜਾਂ ਸਮਾਧ ਵਾਲਿਆਂ ਨੇ ਪ੍ਰਕਾਸ਼ ਕੱਤ ਕੀਤਾ, ਆ ਡੇਰੇ ਵਾਲਿਆਂ ਨੇ ਪ੍ਰਕਾਸ਼, ਇਹਨਾਂ ਦਾ ਬਾਣੀ ਨਾਲ ਪਿਆਰ, ਇਹਨੇ ਡੇਰੇ ਤੇ ਸਮਾਧ ਚਲਾਉਣ ਵਾਸਤੇ ਕੀਤਾ। ਬੋਲੋ ਸਤਨਾਮ, ਕਈਆਂ ਦਾ ਡੇਰੇ ਚਲਾਉਣ ਵਾਸਤੇ ਕੀਤਾ ਨਾ, ਕਈਆਂ ਨੇ ਸਮਾਧਾਂ ਚਲਾਉਣ ਵਾਸਤੇ, ਪ੍ਰਕਾਸ਼ ਗੁਰੂ ਦਾ ਵੀ ਸਮਾਧ ਚੱਲ ਪੂ ਪੂਜਾ ਸਮਾਧ ਦੀ। ਹਾਂਜੀ, ਪਰ ਮੱਖਣ ਸ਼ਾਹ ਲਵਾਉਣਾ ਕਿੰਨੀ ਗਹਿਰੀ ਬਿਰਤੀ ਹੈ ਗੁਰਸਿੱਖ ਦੀ, ਹਰ ਗੁਰਸਿੱਖ ਦੀ ਇੱਦੀ ਬਿਰਤੀ ਚਾਹੀਦੀ ਹੈ ਭੈਣ ਭਰਾ ਕੋਈ ਹੈ, ਸਮਝ ਗਿਆ ਵੀ ਨਹੀਂ ਪ੍ਰਕਾਸ਼ ਨਾ ਬਸ ਮਾਇਆ ਦੇ ਭਾਵ 'ਚ ਹੀ ਕੀਤਾ, ਪਿਆਰ ਇਹਦਾ ਕੋਈ ਲੱਗਦਾ ਨਹੀਂ, ਲੱਗਦਾ ਨਹੀਂ, ਆਪਾਂ ਵੀ ਪਛਾਣ ਲਈਏ, ਆਪਾਂ ਵੀ ਪਛਾਣ ਲਈਏ, ਸਮਝੋ। ਤਾਂ ਲਓ ਜੀ ਜਿਸ ਵੇਲੇ ਪਛਾਣ ਗਿਆ ਤਾਂ ਅਖੀਰ ਨੂੰ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਕੋਈ ਦੱਸੋ, ਕੋਈ ਹੋਰ ਦੱਸ ਪਾਓ,

ਪਿੰਡ ਦੇ ਕੁਝ ਸਿਆਣੇ ਬੰਦਿਆਂ ਨੇ ਦੱਸਿਆ, ਸਿਆਣੇ ਸੀ, ਸਮਝਦਾਰ ਸੀ, ਕਹਿੰਦੇ ਆਪਣੇ ਨਾਨਕੇ ਘਰ, ਮਾਤਾ ਨਾਨਕੀ ਦਾ ਘਰ ਸੀ ਨਾ, ਕਹਿੰਦੇ ਰਹਿੰਦੇ ਨੇ ਤੇ ਤੁਸੀਂ ਉਹਨਾਂ ਨੂੰ ਮਿਲੋ। ਇਸ਼ਾਰਾ ਦਿੱਤਾ ਸਿਆਣੇ ਪੁਰਸ਼ ਨੇ। ਲੋ ਕਿਸੇ ਸਿਆਣੇ ਨੇ ਇਸ਼ਾਰਾ ਦਿੱਤਾ, ਮੱਖਣ ਸ਼ਾਹ ਲਵਾਣਾ ਆਪਣੇ ਸਾਥੀਆਂ ਸਮੇਤ ਪਹੁੰਚ ਗਏ ਮਾਤਾ ਨਾਨਕੀ ਜੀ ਦੇ ਘਰ। ਅੱਗੇ ਜਦੋਂ ਗਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤ ਐ ਬੈਠੇ ਨੇ, ਸ਼ਾਂਤ ਸੁਭਾਅ, ਸਹਿਜ, ਬੇਪਰਵਾਹ, ਇਕਾਂਤ। ਜਾ ਕੇ ਦੋ ਮੋਹਰਾਂ ਮੱਥਾ ਟੇਕੀਆਂ। ਹੁਣ ਗੁਰੂ ਬੋਲਿਆ, ਕਿਉਂ ਬੋਲਿਆ? ਕਿਉਂਕਿ ਸਿੱਖ ਦੀ ਅਰਦਾਸ ਪੂਰੀ ਕਰ ਲਈ, ਸਿੱਖ ਦੀ ਅਰਦਾਸ, ਅੰਨੇ ਦੀ ਬਾਂਹ ਫੜਨ ਲੱਗੇ। ਬਸ ਇਸ਼ਾਰਾ ਹੁੰਦਾ, ਇੱਕ ਲਾਈਨ ਚ ਇਸ਼ਾਰਾ ਦਿੱਤਾ, ਦੋ ਮੋਹਰਾਂ ਰੱਖ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਕਹਿੰਦੇ ਮੱਖਣ ਸ਼ਾਹ ਤੂੰ ਬਹੁਤ ਸਿਆਣਾ, ਸਮਝ ਵਾਲਾ ਹੈ, ਤਾਂਹੀਓ ਬਾਹੀਆਂ ਦੇ ਜਾਲ ਚੋਂ ਨਿਕਲ ਕੇ ਆ ਗਿਆ। ਇੱਕ ਦੇ ਜਾਲ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ, ਤੂੰ ਤਾਂ ਸਿੱਖਾਂ ਕਾਫੀ ਸਮਝਦਾ ਰਹਿਣਾ, ਬਾਹੀਆਂ ਚੋਂ ਨਿਕਲ ਕੇ ਆ ਗਿਆ। ਮਿਲ ਗਿਆ ਇਸ਼ਾਰਾ ਤੇ ਨਾਲ ਹੀ ਕਹਿਤਾ ਦਸਵੰਧ ਜਮ੍ਹਾਂ ਕਰਾ ਦੇ। ਅਰਦਾਸ ਕੀਤੀ ਦਸਵੰਧ ਮਹਾਰਾਜ ਤੁਸੀਂ ਆਪ ਪ੍ਰਵਾਨ ਕਰਿਓ, ਆਪ ਪ੍ਰਵਾਨ ਕਰਿਓ। ਗੁਰਸਿੱਖ ਦੀ ਅਰਦਾਸ ਪੂਰੀ ਹੋਣ ਲੱਗੀ ਹੈ। ਜਦੋਂ ਕਿਹਾ ਨਾ ਦਸਵੰਧ ਜਮ੍ਹਾਂ ਕਰਵਾ ਦੇ, ਦਸਵੰਧ ਜਮ੍ਹਾਂ ਕਰਵਾਇਆ, ਗੱਲ ਸਪਸ਼ਟ ਹੋ ਗਈ, ਅੰਦਰ ਖੁਸ਼ੀ ਚੜ੍ਹ ਗਈ, ਜੋਸ਼ ਚੜ੍ਹ ਗਿਆ ਖੁਸ਼ੀ ਵਿੱਚ। ਕਿਹੜਾ ਜੋਸ਼? ਹੋਸ਼ ਵਾਲਾ ਜੋਸ਼ ਇੰਨਾ ਚੜ੍ਹਿਆ, ਖੁਸ਼ੀ ਦੇ ਵਿੱਚ ਛਾਲ ਮਾਰ ਕੇ ਕੋਠੇ ਚੜ੍ਹ ਗਿਆ ਮੱਖਣ ਸ਼ਾਹ ਲਵਾਣਾ, ਤੇ ਗੱਲ ਦਾ ਪਰਨਾ ਹੱਥ 'ਚ ਫੜ ਕੇ ਐਂ ਉੱਚੀ ਉੱਚੀ ਲਹਾਰ ਲਹਾ ਕੇ, ਐਂ ਲਹਾਰ ਲਾ ਕੇ ਉੱਚੀ ਉੱਚੀ ਹੋਕੇ ਮਾਰਦਾ। ਕਿੱਦਾਂ ਦੇ

ਐਸੇ ਬੁਲੰਦ ਆਵਾਜ਼ ਵਿੱਚ, ਬੀਰਰਸੀ ਆਵਾਜ਼ ਵਿੱਚ ਉੱਚੀ ਉੱਚੀ ਹੁੱਕੇ ਮਾਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇੱਥੇ ਦਾ ਭਾਵ ਇਹ ਨਹੀਂ ਵੀ ਗੁਰੂ ਗਵਾਚਿਆ ਸੀ, ਭਾਵ ਜਿਹੜਾ ਬਾਈਆਂ ਨੇ ਰੌਲਾ ਰੱਪਾ ਪਾਇਆ ਹੋਇਆ ਸੀ ਨਾ, ਸੰਗਤਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਉਹ ਸੰਗਤਾਂ ਨੂੰ ਸੀ ਵੀ ਭਾਈ ਆ ਜਾਓ, ਮਿਲ ਗਏ, ਤੁਸੀਂ ਉਲਝੇ ਫਿਰਦੇ। ਸੁੱਚੀ ਉੱਚੀ ਆਵਾਜ਼ਾਂ ਦਿੱਤੀਆਂ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸੰਗਤਾਂ ਇੱਕਦਮ ਉਮੜ ਕੇ ਆਈਆਂ ਉਧਰਲੇ

ਪਾਸੇ ਨੂੰ ਬਹੁਤ ਸੰਗਤਾਂ ਪਹੁੰਚੀਆਂ ਪ੍ਰੇਮ ਭਟਾਵਾਂ ਲੈ ਕੇ ਆਈਆਂ, ਦਸਵੰਧ ਭੇਟਾ ਜਾਂ ਜੋ ਵੀ ਪਿਆਰ ਦੀ ਭੇਟਾ ਹੁੰਦੀ ਹੈ। ਤਾਂ ਜਿਸ ਵੇਲੇ ਉਹ ਕੱਚੇ ਗੁਰੂਆਂ ਨੇ ਵੇਖਿਆ, ਵਾਹੀਆਂ ਨੇ ਵੀ ਹੁਣ ਨਹੀਂ ਕੰਮ ਚੱਲਦਾ, ਹੁਣ ਨਹੀਂ ਕੰਮ

0: ਬਾਹਰੋਂ ਜੁੰਟਾ ਕਢਾ ਦੇ,
1: ਬਾਹਰ ਨਿਕਲੇ ਉਹ ਜੁੰਟ ਕਢਾ ਦੇ ਕੱਲੇ।
2: ਤਾਂ ਤੇ ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਨਹੀਂ ਦਾਲ ਗਲਦੀ, ਉਹ ਤਾਂ ਚਲੇ ਗਏ ਸੀਹੇ ਮਸੰਦ ਦੇ ਰਾਹੀਂ ਧੀਰ ਮੱਲਣੇ ਕੋਲ ਹੀ ਚਲਵਾਈ। ਤੇ ਸੀਹੇ ਮਸੰਦ ਨੇ ਵੀ ਗੁਰੂ ਸਾਹਿਬ ਦੇ ਸੀਸ ਵੱਲ ਫੈਰ ਕੀਤਾ, ਫੈਰ ਕੀਤਾ ਤੇ ਗੋਲੀ ਬਿਲਕੁਲ ਸੀਸ ਨੂੰ ਛੋਹ ਕੇ ਲੰਘ ਗਈ। ਬਚਾ ਹੋ ਗਿਆ, ਆਸੇ ਪਾਸੇ ਹਫੜਾ ਦਫੜੀ ਫੈਲ ਗਈ, ਫੈਰ ਹੋ ਗਿਆ, ਗੋਲੀ ਚੱਲ ਗਈ। ਪਰ ਨੌਵੇਂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸੇ ਸ਼ਾਂਤ ਸਹਿਜ ਦੇ ਵਿੱਚ ਬੈਠੇ ਹੈ ਤੇ ਧੀਰਮਾਲ ਦੇ ਬੰਦਿਆਂ ਨੇ ਸੰਗਤਾਂ ਦੀ ਜੋ ਪ੍ਰੇਮ ਭੇਟਾ, ਜੋ ਦਸਵੰਧ ਮਾਇਆ, ਜੋ ਕੋਈ ਚੀਜ਼ਾਂ ਵਸਤਾਂ ਚੁੱਕੀਆਂ, ਸਾਰਾ ਮਾਲ ਲੁੱਟਿਆ, ਮਾਇਆ ਲੁੱਟੀ ਤੇ ਚੱਲ ਪਏ ਕਿ ਆਪਣਾ ਕਰਤਾਰਪੁਰ ਨੂੰ ਚੱਲ ਪਏ। ਤਾਂ ਉਸ ਤੋਂ ਬਾਅਦ ਮੱਖਣ ਸ਼ਾਹ ਲਵਾਣੇ ਦੇ ਨਾਲ ਕਾਫੀ ਸੰਗਤਾਂ ਨੇ, ਗੁਰਸਿੱਖ ਨੇ, ਸਿਦਕ ਵਾਲੇ, ਉਹਨਾਂ ਨੇ ਪਿੱਛਾ ਕੀਤਾ ਕਰਤਾਰਪੁਰ ਨੂੰ ਜਾਂਦੇ ਧੀਰਮੱਲ ਹੋਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਲੁੱਟਿਆ ਹੋਇਆ ਮਾਲ ਵਾਪਸ ਲਿਆ, ਵਾਪਸ ਲੈ ਕੇ ਆ ਗਏ ਤੇ ਜਿਹੜਾ ਸ਼ੀਹਾਂ ਮਸੰਦ ਸੀ ਇਹਨੂੰ ਮੁਸ਼ਕਾਂ ਦੇ ਕੇ, ਲੱਤਾਂ ਬਾਹਾਂ ਨੂੰ ਉੜ ਕੇ ਕਹਿ ਲਓ, ਬੰਨ ਕੇ ਕਹਿ ਲਓ, ਲੈ ਕੇ ਆਏ, ਲਿਆ ਕੇ ਗੁਰੂ ਸਾਹਿਬ ਅੱਗੇ ਪੇਸ਼ ਕੀਤਾ ਸ਼ੀਹੇ ਜਿਹਨੇ ਗੋਲੀ ਚਲਾਈ ਸੀ। ਤਾਂ ਨੌਵੇਂ ਪਾਤਸ਼ਾਹ ਜੀ ਮੱਖਣ ਸ਼ਾਹ ਨੂੰ ਕਹਿੰਦੇ ਜਿਹੜੀ ਮਾਇਆ ਹੈ ਸੰਗਤਾਂ ਦੀ, ਦਸਵੰਧ ਭੇਟਾ ਜੋ, ਇਹ ਸਾਰਾ ਧੀਰਮੱਲ ਨੂੰ ਮੋੜ ਦਿਓ, ਚੁਕਾ ਦਿਓ ਦੁਬਾਰੇ, ਇਹਨਾਂ ਨੂੰ ਕੋਈ ਗੱਲ ਨਹੀਂ, ਮਾਇਆ ਦੀ ਕੋਈ ਗੱਲ ਹੈ। ਜਦੋਂ ਵਚਨ ਕਰਤਾ ਨੌਵੇਂ ਪਾਤਸ਼ਾਹ ਨੇ, ਹੁਣ ਗੁਰਸਿੱਖਾਂ ਨੇ ਮੰਨਣਾ ਹੀ ਸੀ, ਉਹ ਫਿਰ ਉਹਨਾਂ ਨੂੰ ਚੁਕਾਤੀ, ਕਹਿੰਦੇ ਲੈ ਜਾਓ ਭਾਈ ਤੁਸੀਂ ਲੈ ਜਾਓ। ਇਹ ਸੰਗਤਾਂ ਨੂੰ ਇੱਕ ਇਸ਼ਾਰਾ ਸੀ ਨੌਵੇਂ ਪਾਤਸ਼ਾਹ ਦਾ ਵੀ ਗੁਰੂ ਪਦ ਵੀ ਮਾਇਆ ਇਕੱਠੀ ਕਰਨ ਦਾ ਨਾਂ ਨਹੀਂ, ਗੁਰੂ ਪਦ ਵੀ ਤਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਰਬੱਤ ਦੇ ਭਲੇ ਦੀ ਜ਼ਿੰਮੇਵਾਰੀ ਦਾ ਨਾਂ ਹੈ। ਬੋਲੋ ਸਤਨਾਮ। ਮਾਇਆ ਦੀ ਗੱਲ ਹੈ ਕੋਈ ਇੱਥੇ? ਮਾਇਆ ਇਕੱਠੀ ਕਰਨ ਦੀ ਗੱਲ ਹੈ, ਲੈ ਤੁਸੀਂ ਲੈ ਜਾ ਕੇ। ਮੱਖਣ ਸ਼ਾਹ ਨੂੰ ਕਹਿੰਦੇ ਨੌਵੇਂ ਪਾਤਸ਼ਾਹ ਚੁਕਾ ਦਿਓ ਸਾਰਾ ਕੁਛ, ਇਹਨਾਂ ਨੂੰ ਲੈ ਜਾਓ ਮਾਇਆ, ਇਹਦੇ ਵਾਸਤੇ ਲੜਦੇ ਹੋ, ਲੈ ਜਾਓ ਸਰ। ਇਹ ਗੁਰੂ ਪਦ ਵੀ ਕੋਈ ਮਾਇਆ ਇਕੱਠੀ ਕਰਨ ਦਾ ਨਾਂ ਨਹੀਂ, ਇਹ ਤਾਂ ਸਰਬੱਤ ਦੇ ਭਲੇ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਹੈ ਸਰਬੱਤ ਦੇ ਭਲੇ ਦੀ ਅਕਾਲ ਪੁਰਖ ਦੇ ਹੁਕਮ 'ਚ। ਇਹ ਦੁਨਿਆਵੀ ਪਦਵੀ ਆ ਨਹੀਂ ਕੋਈ, ਇਹ ਵੀ ਮੌਜ ਮਸਤੀ ਵਾਸਤੇ ਪਦਵੀ ਹੈ ਇਹ। ਤਾਂ ਲਓ ਜੀ ਸਾਰਾ ਕੁਛ ਚੁਕਾ ਦਿੱਤਾ ਤੇ ਨਾਲ ਨਾਲ ਮੱਖਣ ਸ਼ਾਹ ਦੇ ਬੰਦਿਆਂ ਨੂੰ ਕਹਿਤਾ ਜੋ ਨੂੜ ਕੇ ਲੈ ਕੇ ਆਏ ਸੀ ਸੀਹੇ ਮਸੰਦ ਨੂੰ, ਕਹਿੰਦੇ ਦੀਆਂ ਮੁਸ਼ਕਾਂ ਵੀ ਖੋਲ ਦਿਓ ਭਾਈ, ਜਾਣ ਦਿਓ, ਜਾਣ ਉਹਦੀਆਂ ਮੁਸ਼ਕਾਂ ਵੀ ਖਲਾਤੀਆਂ ਨਵੇਂ ਪਾਤਸ਼ਾਹ ਜੀ ਨੇ, ਉਹਨੂੰ ਵੀ ਛੁਡਵਾ ਦਿੱਤਾ, ਜਾਣ ਦਿਓ। ਹਾਂਜੀ, ਕਿੰਨਾ ਸਹਿਜ ਹੁੰਦਾ ਦੇਖੋ, ਕਿੰਨਾ ਧੀਰਜ ਹੁੰਦਾ ਸਤਿਪੁਰਸ਼ਾਂ ਦੇ ਵਿੱਚ, ਕਿੰਨਾ ਟਕਾ ਹੁੰਦਾ, ਕੋਈ ਭਟਕਾਟ ਨਾਂ ਦੀ ਚੀਜ਼ ਨਹੀਂ ਹੁੰਦਾ। ਤਾਂ ਜਿਸ ਵੇਲੇ ਚਲੋ ਜੀ ਹੁਣ ਸੰਗਤ ਨੇ ਵਚਨ ਮੰਨਣਾ ਸੀ, ਸ਼ੀਹੇ ਮਸੰਦ ਨੂੰ ਮੁਸ਼ਕਾਂ ਖੋਲਤੀਆਂ, ਉਹਨੂੰ ਵੀ ਛੱਡਤਾ, ਚਲੋ ਵੀ ਤੁਰ ਗਏ। ਚਲੋ ਉਸ ਤੋਂ ਬਾਅਦ ਫਿਰ ਸ਼ਾਂਤੀ ਵਰਤ ਗਈ। ਖੈਰ ਤਾਂ ਉਸ ਤੋਂ ਫਿਰ ਬਾਅਦ ਕੁਝ ਕੁ ਸਮਾਂ ਇੱਥੇ ਰਹੇ ਗੁਰੂ ਸਾਹਿਬ ਜੀ, ਕੁਝ ਕੁ ਮਹੀਨਿਆਂ ਦੇ ਬਾਅਦ ਹੀ ਮੱਖਣ ਸ਼ਾਹ ਵੀ ਇੱਥੇ ਰਿਹਾ ਕਾਫੀ ਸਮਾਂ, ਕੁਝ ਕੁ ਮਹੀਨਿਆਂ ਦੇ ਬਾਅਦ ਫਿਰ ਅੰਮ੍ਰਿਤਸਰ ਸਾਹਿਬ ਆਏ। ਜਨਵਰੀ 1665 ਦੇ ਵਿੱਚ ਇਹ ਜਦੋਂ ਮੱਖਣ ਸ਼ਾਹ ਲਵਾਣੇ ਦੇ ਰਾਹੀਂ ਗੁਰੂ ਲੱਧ ਹੋ ਰਹੇ ਆ, ਬਲੀ ਘਟਨਾ ਵਾਪਰੀ, ਇਹ ਕਦੋਂ ਵਾਪਰੀ ਹੈ? ਅਗਸਤ 1664 ਦੇ ਆਖਰ ਵਿੱਚ, ਭਾਵ ਕਿ ਨੌਵਾਂ ਮਹੀਨਾ ਲਗਭਗ ਚੜ੍ਹ ਗਿਆ। ਤਾਂ ਉਸ ਤੋਂ ਬਾਅਦ ਕੁਝ ਮਹੀਨੇ ਇੱਥੇ ਰਹਿਣ ਤੋਂ ਬਾਅਦ ਜਨਵਰੀ 1665 ਦੇ ਵਿੱਚ ਅੰਮ੍ਰਿਤਸਰ ਸਾਹਿਬ ਆਏ, ਜਿੱਥੇ ਬਚਪਨ ਦੇ ਵਿੱਚ ਗੁਰੂ ਪਿਤਾ ਦੀ ਉਂਗਲ ਫੜ ਕੇ ਕੀਰਤਨ ਸੁਣਦੇ ਹੁੰਦੇ ਦਰਬਾਰ ਸਾਹਿਬ, ਜਿੱਥੇ ਅਕਾਲ ਤਖ਼ਤ ਦੇ ਵਿਹੜੇ 'ਚ 12 ਸੁਣਦੇ ਹੁੰਦੇ ਸੀ, ਭਾਈ ਗੁਰਦਾਸ ਜੀ ਤੋਂ ਸੰਤਿਆ ਕਰਦੇ ਹੁੰਦੇ ਸੀ, ਜਿੱਥੇ ਦਾਦੀ ਮਾਂ ਗੰਗਾ ਜੀ ਤੋਂ ਸਾਖੀਆਂ ਸੁਣਦੇ ਹੁੰਦੇ ਸੀ, ਬਚਪਨ ਬੀਤਿਆ ਜਿੱਥੇ 9 ਸਾਲ ਹੁਣ ਆਉਣੇ ਸੀ ਨਾ, ਉੱਥੇ ਆਏ। ਜਦੋਂ ਆਏ ਅੰਮ੍ਰਿਤਸਰ ਸਾਹਿਬ ਤਾਂ ਅੱਗੋਂ ਮੀਨਿਆਂ ਦਾ ਕਬਜ਼ਾ ਸੀਗਾ, ਮੀਨੇ ਪਿਰਥੀਏ ਦੀ ਔਲਾਦ ਹਰਜੀ ਸੀ ਉਸ ਵੇਲੇ ਨਾਂ ਉਹਦਾ, ਇਹ ਦਰਵਾਜ਼ੇ ਬੰਦ ਕਰਕੇ ਤੁਰ ਗਏ, ਦਰਸ਼ਨੀ ਡਿਊਟੀ ਦੇ ਦਰਵਾਜ਼ੇ ਬੰਦ ਕਰਕੇ ਤੁਰ ਗਏ, ਦਰਸ਼ਨੀ ਡਿਊਟੀ ਦੇ ਦਰਵਾਜ਼ੇ ਵੀ ਕਿਤੇ ਉੱਥੇ ਨਾ ਰਹਿ ਪੈਣਾ, ਕਿਤੇ ਉੱਥੇ ਨਾ ਕਬਜ਼ਾ ਕਰ ਲੈਣਾ,

ਉਹਨਾਂ ਦਾ ਖਿਆਲ ਆ ਤਾ। ਚਲੋ ਨੌਵੇਂ ਪਾਤਸ਼ਾਹ ਜੀ ਫਿਰ ਸ਼ਾਂਤ ਰਹੇ, ਕੁਝ ਨਹੀਂ ਬੋਲੇ, ਪਰ ਕੁਝ ਸਮਾਂ ਇੱਥੇ ਬੈਠ ਕੇ ਵਾਪਸ ਮੁੜ ਆਏ। ਜਿੱਥੇ ਵਾਪਸ ਮੁੜ ਕੇ ਆਏ ਸੀ ਬੈਠ ਕੇ, ਉੱਥੇ ਥੜਾ ਸਾਹਿਬ ਗੁਰਦੁਆਰਾ ਸਾਹਿਬ ਸ਼ੋਭਤ ਹੈ, ਅਕਾਲ ਤਖ਼ਤ ਸਾਹਿਬ ਦੇ ਸਾਈਡ ਦੇ ਉੱਤੇ ਦੇਖੀ ਹੈ, ਉਸ ਯਾਦ ਵਿੱਚ ਆ ਉਹ ਥੜਾ ਸਾਹਿਬ ਗੁਰਦੁਆਰਾ। ਇਸ ਸਥਾਨ ਤੇ ਬੈਠ ਕੇ ਗੁਰੂ ਜੀ ਵਾਪਸ ਆ ਗਏ। ਜਦੋਂ ਪਤਾ ਲੱਗਿਆ ਬੱਲੇ ਪਿੰਡ ਦੇ ਆਮ ਲੋਕਾਂ ਨੂੰ, ਮਾਈਆਂ ਨੂੰ, ਵੀ ਏਦਾਂ ਕੀਤਾ, ਹਰਜੀ ਹੋ ਰਹੇ ਤਾਂ ਦਰਸ਼ਨ ਜਿਹੜੇ ਦਰਵਾਜ਼ੇ ਬੰਦ ਕਰਕੇ ਬਾਗੇ ਤੇ ਆ ਗੁਰੂ ਸਾਹਿਬ ਵਾਪਸ ਆ ਰਹੇ ਹੈ, ਤੇ ਬੱਲੇ ਪਿੰਡ ਦੀਆਂ ਸੰਗਤਾਂ ਫਿਰ ਬੇਨਤੀ ਕਰਕੇ ਆਪਣੇ ਪਿੰਡ ਲੈ ਗਏ ਵਾਲਾ ਪਿੰਡ। ਇੱਥੋਂ ਨਾਲ ਬੜੀ ਸੇਵਾ ਕੀਤੀ ਨਗਰ ਵਾਲਿਆਂ ਨੇ, ਮਾਈਆਂ ਨੇ ਬੜੀ ਸੇਵਾ ਕੀਤੀ, ਤੇ ਬੱਲੇ ਪਿੰਡ ਦੀਆਂ ਮਾਈਆਂ ਨੂੰ ਗੁਰੂ ਸਾਹਿਬ ਨੇ ਖੁਸ਼ ਹੋ ਕੇ ਵਚਨ ਕਿਹਾ, ਮਾਈਆਂ ਰੱਬ ਰਜਾਈਆਂ ਸੇਵਾ ਕਰਨ ਨੂੰ ਆਈਆਂ। ਇਹ ਬੱਲੇ ਪਿੰਡ ਦੀਆਂ ਮਾਈਆਂ ਨੂੰ ਵਚਨ ਕੀਤਾ ਸੀ ਨੌਵੇਂ ਪਾਤਸ਼ਾਹ ਨੇ, ਮਾਈਆਂ ਰੱਬ ਰਜਾਈਆਂ ਸੇਵਾ ਕਰਨ ਨੂੰ ਆਈਆਂ। ਇੱਥੋਂ ਮੱਖਣ ਸ਼ਾਹ ਲਵਾਣਾ ਇਜਾਜ਼ਤ ਲੈ ਕੇ ਵਾਪਸ ਚਲਿਆ ਗਿਆ ਸੀ ਵੀ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਚਲੋ ਗੁਰੂ ਸਾਹਿਬ ਨੇ ਖੁਸ਼ੀਆਂ ਬਖਸ਼ੀਆਂ ਤੇ ਮੱਖਣ ਸ਼ਾਹ ਆਪਣੇ ਕਾਫਲੇ ਸਮੇਤ ਇੱਥੋਂ ਬੱਲੇ ਪਿੰਡ ਤੋਂ ਵਾਪਸ ਚਲਿਆ ਗਿਆ ਸੀਗਾ, ਤੇ ਬਾਕੀ ਕਾਫਲੇ ਦੇ ਨਾਲ ਫਿਰ ਗੁਰੂ ਸਾਹਿਬ ਜੀ ਆਏ ਅੱਗੇ ਤਾਂ ਬਕਾਲੇ ਪਹੁੰਚ ਗਏ। ਬਕਾਲੇ ਤੋਂ ਫਿਰ ਕਰਤਾਰਪੁਰ ਦੇ ਰਾਹੀਂ ਕੀਰਤਪੁਰ ਪਹੁੰਚ ਗਏ। ਕੀਰਤਪੁਰ ਜਾ ਕੇ ਪਤਾ ਲੱਗਿਆ ਕਹਿਲੂਰ ਦਾ ਰਾਜਾ ਸੀ ਦੀਪ ਚੰਦ, ਇਹਦਾ ਦੇਹਾਂਤ ਹੋ ਗਿਆ ਸੀ। ਇਹਦੇ ਘਰੋਂ ਸੀ ਰਾਣੀ ਚੰਪਾ, ਇਹਨਾਂ ਦਾ ਬੜਾ ਪਿਆਰ ਸੀ ਗੁਰੂ ਦਰ ਨਾਲ, ਤੇ ਰਾਣੀ ਚੰਪਾ ਕੋਲੇ ਨੌਵੇਂ ਪਾਤਸ਼ਾਹ ਜੀ ਬੈਠਣ ਗਏ, ਕਹਾਂਗੇ ਆਪਾਂ ਕੀ ਕਹਾਂਗੇ, ਪਰਚਾਉਣੀ ਕਰਨ ਗਏ। ਕਈ ਵਾਰੀ ਇਕਦਮ ਅਲਫਾਜ਼ ਨਹੀਂ ਆਉਂਦੇ, ਹਾਂਜੀ ਪਰਚਾਉਣੀ ਕਰਨ ਗਏ ਕਹਿ ਲਓ, ਬੈਠਣ ਗਏ ਕਹਿ ਲਓ, ਅਫਸੋਸ ਕਰਨ ਗਏ। ਦੁਨਿਆਵੀ ਲੋਕਾਂ 'ਚ ਤਾਂ ਦਿਭਾ ਦਾ ਅਫਸੋਸ ਹੀ ਹੁੰਦਾ, ਇਹਨਾਂ ਤਾਂ ਵੱਖਰਾ ਵਿਸ਼ਾ, ਉਹ ਤਾਂ ਉਹੀ ਲਫ਼ਜ਼ ਬੋਲਣੇ ਪੈਂਦੇ ਹੁੰਦੇ ਆ। ਸਤਿਪੁਰਸ਼ਾਂ ਦੀ ਦ੍ਰਿਸ਼ਟੀ ਤਾਂ ਵੱਖਰੀ ਹੁੰਦੀ ਸੀ, ਜੰਮਨ ਮਰਨ ਹੁੰਦੇ ਹੀ ਨਹੀਂ, ਉਹ ਤਾਂ ਵੱਖਰਾ ਵਿਸ਼ਾ ਨਾ ਵੀ ਬ੍ਰਹਮ ਗਿਆਨ ਦਾ, ਤਾਂ ਮੈਂ ਦੱਸਤਾ, ਉਹ ਤਾਂ ਉਹ ਵਿਸ਼ਾ ਤਾਂ ਇਹ ਹੈ ਵੀ ਨਾ ਕੁਛ ਜਨਮ ਹੈ ਨਾ ਕੁਛ ਮਰੈ, ਆਪਣ ਚਲਤ ਆਪ ਹੀ ਕਰੈ, ਆਪਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ। ਪਰ ਦੁਨਿਆਵੀ ਲੋਕਾਂ ਨੇ ਤਾਂ ਠਾਠੇਬਾਜ਼ੀ ਕਰਨੇ ਪੈਣਗੇ, ਭਾਈ ਬ੍ਰਹਮ ਗਿਆਨ ਤਾਂ ਸਾਰਿਆਂ ਕੋਲ। ਇਸ ਕਰਕੇ ਗੁਰੂ ਜੀ ਨੇ ਬਾਣੀ 'ਚ ਲਿਖਿਆ ਵੀ ਦੁਨੀਆਂ ਨਾਲ ਤਾਂ ਠਾਠੇਬਾਜ਼ੀ ਕਰਿਆ ਕਰੋ, ਉਹ ਠਾਠੇਬਾਜ਼ੀ ਕਰਨੇ ਪੈਂਦੇ ਹੁੰਦੇ ਆ। ਵੀ ਬਹੁਤ ਸੁਣਿਆ ਜੀ, ਬੜਾ ਅਫਸੋਸ ਹੋਇਆ ਜੀ, ਬੜਾ ਸਾਰਾ ਇੱਦਾਂ ਹੀ ਕਰਨੀਆਂ ਪੈਂਦੀਆਂ, ਤਾਂ ਗੱਲਾਂ ਇਹੀ ਕਰਦੀਆਂ। ਇਹ ਵੀ ਲਿਖਿਆ ਬਾਣੀ 'ਚ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸੁਣ ਮੇਰਾ ਠਾਠਾ ਵਾਗਾ। ਲੋਕਾਂ ਨਾਲ ਠਾਠੇਬਾਜ਼ੀ ਕਰਨੇ ਪੈਂਦੇ ਹੁੰਦੇ ਆ, ਵਿਆਹ ਸ਼ਾਦੀ ਸ਼ਗਨ ਦਿੱਤਾ, ਹੋਰ ਜੀ ਵਧਾਈਆਂ ਜੀ, ਠੀਕ ਹੈ ਜੀ, ਬਸ ਗੇੜਾ ਜਿਹਾ ਮਾਰ ਕੇ ਬਸ ਆ ਜਾਓ। ਪਤਾ ਹੀ ਇਹਨਾਂ ਨੇ ਮਗਰੋਂ ਆਰਕੈਸਟਰਾ ਲਾਉਣੀਆਂ ਸਭ ਸਾਰਾ, ਉਹ ਤਾਂ ਇਹਨਾਂ ਦੇ ਮਾਪਿਆਂ ਨੂੰ ਕੀ ਕਰ ਸਕਦੇ, ਕਲਾਪਾ ਦਾ ਮਾੜਾ ਜਿਹਾ ਗੇੜਾ ਦਿੱਤਾ, ਚੱਲ ਠੀਕ ਹੈ, ਠਾਠਾ ਵਾਗਾ ਠਾਠਾ ਵਾਗਾ। ਹੁਣ ਆਪਾਂ ਥੋੜ੍ਹਾ ਵਿੱਚ ਆਰਕੈਸਟਰਾ ਸੁਣਨੀਆਂ ਬਹਿ ਕੇ ਉੱਥੇ ਠਾਠਾ ਵਾਗਾ ਜਿਹਾ ਕਰਤਾ, ਚਲੋ ਸੌ ਪੰਜਾਂ ਦੇ ਆਏ। ਚਲੋ ਇਹ ਦੱਸਿਆ ਤੁਹਾਨੂੰ ਤਰੀਕਾ, ਇੱਦਾਂ ਵਰਤਣਾ ਪੈਂਦਾ, ਇਹ ਤਰੀਕੇ ਬਾਣੀ ਦੇ ਵਿੱਚ ਹੀ ਹੈ। ਚਲੋ ਸਮਾਪਤੀ ਵੱਲ ਚੱਲੀਏ, ਹੁਣ ਸਮਾਂ ਜ਼ਿਆਦਾ ਹੋ ਗਿਆ। ਤਾਂ ਲਓ ਜੀ, ਇਸ ਵੇਲੇ ਰਾਣੀ ਚੰਪਾ ਕੋਲ ਗਏ ਪਰਚਾਉਣੀ ਕਰਨ। ਦੀਪ ਚੰਦ ਇਹਦਾ ਬਾਪ ਸੀ, ਤਾਰਾ ਚੰਦ, ਜਿਹਨੂੰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੀ ਕੈਦ ਚੋਂ ਛੁਡਾਇਆ ਸੀ। ਬਾਅਦ ਵਿੱਚ ਇਹਨਾਂ ਦੀ ਵਿਗੜ ਗਏ ਸੀ, ਉਹ ਵੱਖਰਾ ਵਿਸ਼ਾ। ਭੀਮ ਚੰਦ ਅਤੇ ਜਮੇਰ ਚੰਦ ਹੋ ਰਹੀ ਨਾ ਵਿਗੜ ਗਏ ਸੀ। ਹਾਂਜੀ, ਇਹ ਆਪਾਂ ਦੀਪ ਚੰਦ ਦਾ ਪੁੱਤਰ ਹੈ ਭੀਮ ਚੰਦ, ਭੀਮ ਚੰਦ ਦਾ ਪੁੱਤਰ ਆ ਜਮੇਰ ਚੰਦ, ਅੱਗੋਂ ਇਹ ਬਹੁਤ ਵਿਗੜ ਗਏ ਸੀ। ਫਿਰ ਅੱਗੇ ਉਹ ਵੱਖਰਾ ਵਿਸ਼ਾ, ਚਲੋ ਇੱਦਾਂ ਹੁੰਦਾ ਕਈ ਵਾਰ। ਆਪਾਂ ਇੱਥੋਂ ਤੱਕ ਗੱਲ ਕਰ ਰਹੇ ਹਾਂ ਕਿ ਤਾਰਾ ਚੰਦ ਤੱਕ, ਦੀਪ ਚੰਦ ਤੱਕ। ਲਓ ਜੀ, ਰਾਣੀ ਚੰਪਾ ਕੋਲ ਜਦੋਂ ਗਏ ਤਾਂ ਉਹਨੇ ਬੇਨਤੀ ਕੀਤੀ ਵੀ ਸਾਡੀ ਰਿਆਸਤ ਵਿੱਚ ਮਹਾਰਾਜ ਤੁਸੀਂ ਨਗਰ ਵਸਾਓ। ਬੜੇ ਪਿਆਰ ਵਾਲੀ ਸੀ ਰਾਣੀ ਚੰਪਾ, ਅਤੇ ਜਦੋਂ ਬੇਨਤੀ ਕੀਤੀ ਵੀ ਅਸੀਂ ਜ਼ਮੀਨ ਭੇਟ ਕਰ ਦਿੰਦੇ ਹਾਂ, ਤਾਂ ਨੌਵੇਂ ਪਾਤਸ਼ਾਹ ਕਹਿੰਦੇ ਜ਼ਮੀਨ ਨਗਰ ਵਸਾਉਣ ਵਾਸਤੇ ਮੁੱਲ ਲਵਾਂਗੇ, ਭੇਟਾਂ ਨਹੀਂ ਲੈਣੀਆਂ। ਚਲੋ ਮਹਾਰਾਜ ਤੁਹਾਡੀ ਇੱਛਾ। ਫਿਰ ਜ਼ਮੀਨ ਮੁੱਲ ਲੈ ਕੇ ਰਾਣੀ ਚੰਪਾ ਤੋਂ ਕਹਿਲੂਰ ਰਾਸਤ ਵਿੱਚ ਮਾਖੋਵਾਲ ਵਗੈਰਾ, ਲੋਧੀ ਵਾਰ ਪਿੰਡ ਵਗੈਰਾ, ਇਹਨਾਂ ਦੀ ਇਹ ਰਕਬਾ ਪੈਂਦਾ ਸੀਗਾ। ਤਾਂ ਫਿਰ ਗੁਰੂ ਜੀ ਨੇ ਚੱਕ ਨਾਨਕੀ ਦੀ ਨੀਂਹ ਰੱਖੀ, 16 ਜੂਨ 1665 ਈਸਵੀ ਨੂੰ ਚੱਕ ਨਾਨਕੀ ਦੀ ਨੀਂਹ ਰੱਖੀ ਗਈ ਇੱਥੇ, ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਲ ਗਿਆ, ਉਹ ਕੱਲ੍ਹ ਨੂੰ ਆਪਾਂ ਧਿਆਨ ਦੱਸਾਂਗੇ ਪੂਰਾ। ਸੋ ਥੋੜ੍ਹੇ ਸਮੇਂ ਬਾਅਦ ਹੀ ਇੱਥੋਂ ਗੁਰੂ ਜੀ ਪ੍ਰਚਾਰ ਦੌਰੇ 'ਤੇ ਫਿਰ ਚੱਲ ਪਏ, ਕਿਉਂਕਿ ਈਰਖਾ ਦਾ ਮਾਹੌਲ ਚੱਲ ਰਿਹਾ ਸੀਗਾ, ਕੁਝ ਸ਼ਰੀਕਿਆਂ ਦੇ ਵਿੱਚ ਹਰਜੀ ਈਰਖਾ ਕਰ ਰਹੇ।

ਰਿਹਾ ਸੀ, ਰਾਮ ਰਾਜ ਈਰਖਾ ਕਰ ਰਿਹਾ ਸੀ, ਧੀਰ ਮੱਲ ਈਰਖਾ ਕਰ ਰਿਹਾ ਸੀ। ਤੇ ਗੁਰੂ ਜੀ ਨੇ ਫਿਰ ਝਗੜੇ ਨੂੰ ਟਾਲਣ ਵਾਸਤੇ ਆਪ ਹੀ ਟਾਲਣ ਦਾ ਪ੍ਰੋਗਰਾਮ ਬਣਾ ਲਿਆ। ਜਿੱਥੋਂ ਤੱਕ ਹੋ ਸਕੇ ਲੜਾਈ ਝਗੜੇ ਨੂੰ ਟਾਲੋ, ਤੇ ਲੜਾਈ ਝਗੜੇ ਨੂੰ ਟਾਲਣ ਦਾ ਸਾਰਿਆਂ ਤੋਂ ਵਧੀਆ ਤਰੀਕਾ ਕੀ, ਆਪ ਟਾਲ ਜਾਓ, ਆਪ ਹੀ ਟਾਲ ਜਾਓ। ਜੋ ਦੇਖਿਆ ਗੁਰੂ ਜੀ ਨੇ ਈਰਖਾ ਜੀ ਕਰਦੇ ਆ, ਮਾਹੌਲ ਏਦਾਂ ਦਾ, ਤਣਾਅ ਦਾ, ਈਰਖਾਵਾਦੀ ਮਾਹੌਲ ਜਿਹਾ। ਇਸ ਕਰਕੇ ਗੁਰੂ ਸਾਹਿਬ ਫਿਰ ਬਿਲਕੁਲ ਥੋੜੇ ਸਮੇਂ ਦੇ ਬਾਅਦ ਹੀ ਗੁਰਗੱਦੀ ਸੁਸ਼ੋਭਿਤ ਹੋਣ ਤੋਂ ਬਾਅਦ ਦੀ ਹੁਣ ਗੱਲ ਹੈ, 1665 ਦੇ ਵਿੱਚ ਹੀ ਅੱਗੇ ਪ੍ਰਚਾਰ ਦੌਰੇ 'ਤੇ ਚੱਲ ਪਏ। 70 ਤੱਕ ਦਾ ਪ੍ਰਚਾਰ ਦੌਰਾ ਫਿਰ ਪਹੁੰਚ ਗਏ ਵਾਪਸ ਅਨੰਦਪੁਰ ਸਾਹਿਬ। ਇਹ ਕੱਲ੍ਹ ਤੋਂ ਇਤਿਹਾਸ ਵਿਚਾਰਾਂਗੇ, ਅਤੇ ਪਰਸੋਂ ਨੂੰ ਫਿਰ ਸ਼ਹੀਦੀ ਦਾ ਇਤਿਹਾਸ, ਲਗਭਗ ਇਤਿਹਾਸ ਸਾਰਾ ਹੋ ਜਾਣਾ 3 ਦਿਨਾਂ 'ਚ। ਸੋ ਆਪਾਂ ਇੱਥੋਂ ਅੱਗੇ ਸ਼ੁਰੂ ਕਰਾਂਗੇ ਕੱਲ੍ਹ ਨੂੰ, 1665 ਤੋਂ 1670 ਦਾ ਗੁਰਗੱਦੀ 'ਤੇ ਸੁਸ਼ੋਭਿਤ ਹੋਣ ਦਾ ਪ੍ਰਚਾਰ ਦੌਰਾ। ਇਹ ਕੱਲ੍ਹ 6 ਪੌੜੀਆਂ ਅਨੰਦ ਸਾਹਿਬ ਸਮਾਪਤ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓ ਅੰਕਾਰ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office too. And their clients have also met. I feel that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਕੀ ਲਗਾ ਤਾ ਤੁਝੇ ਮੇਰੇ ਖਿਲਾਫ ਗਵਾਹੀ ਦੇ ਕੇ?
9: ਤੂੰ ਬਚ ਜਾਏਗੀ,
8: ਯਹਾਂ ਕੋਈ ਨਹੀਂ ਆਏਗਾ ਤੁਝੇ ਬਚਾਨੇ ਕੇ ਲੀਏ।
10: वाह मेरे हीरो, आते ही कर दिया गुंडों को जीरो।
11: मेरे 2-3 आदमियों को मार के खुद को तू शेर समझ रहा है?
12: अरे पूरी फौज पड़ी है तेरे से लड़ने के लिए,
11: तो भेज अपनी फौज, अब तू ही आ जा।
13: अरे ऐसा तू क्या खाता है यार, इतनी ताकत कहां से लाता है?
11: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
14: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013। गिग एक्सप्रेस।
15: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
16: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP

0: TSP ਜਾਂ TFSA ਅਤੇ ਨੌ ਰਜਿਸਟਰਡ ਪਲਾਨਸ ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837.

ਜਿੱਥੇ ਦੁਨੀਆ ਮੱਥਾ ਟੇਕਦੀ ਹੈ ਉੱਥੇ ਬਰੂਦ ਰੱਖ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਕਹਾਣੀ ਹੈ ਉਸ ਕਾਲੇ ਦਿਨ ਦੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ।

ਪਿਛਲੇ ਐਪੀਸੋਡ ਵਿੱਚ ਅਸੀਂ ਵੇਖਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਮਲੇਰਕੋਟਲੇ ਦੇ ਨੇੜੇ ਸਿੱਖਾਂ ਦੇ ਵੱਡੇ ਜਥੇ ਨੂੰ ਘੇਰ ਕੇ ਇੱਕ ਭਿਆਨਕ ਕਤਲੇਆਮ ਕੀਤਾ। ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਕਿ ਇਸ ਦਿਨ ਤਕਰੀਬਨ 30,000 ਸਿੱਖ ਇੱਕ ਦਿਨ ਵਿੱਚ ਸ਼ਹੀਦ ਕਰ ਦਿੱਤੇ ਗਏ ਅਤੇ ਹੁਣ ਅਬਦਾਲੀ ਦੀ ਨਜ਼ਰ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਤੇ ਅਹਿਮਦ ਸ਼ਾਹ ਅਬਦਾਲੀ ਅੰਮ੍ਰਿਤਸਰ ਵੱਲ ਤੁਰ ਪਿਆ।

ਵੱਡੇ ਘੱਲੂਘਾਰੇ ਦੇ ਉਸ ਭਿਆਨਕ ਕਤਲੇਆਮ ਤੋਂ ਬਾਅਦ ਵੀ ਅਬਦਾਲੀ ਦੇ ਮਨ ਵਿੱਚ ਇੱਕ ਹੋਰ ਚਿੰਗਾਰੀ ਸੜ ਰਹੀ ਸੀ, ਕਿਉਂਕਿ ਫੁਲਕੀਆ ਮਿਸਲ ਦਾ ਮੁਖੀ ਬਾਬਾ ਆਲਾ ਸਿੰਘ ਇਸ ਜੰਗ ਵਿੱਚ ਉਸਦਾ ਸਾਥ ਦੇਣ ਨਹੀਂ ਆਇਆ ਸੀ। ਜਦੋਂ ਸਿੱਖਾਂ ਦੀਆਂ ਮਿਸਲਾਂ ਅਬਦਾਲੀ ਦੇ ਖਿਲਾਫ ਡਟ ਕੇ ਲੜ ਰਹੀਆਂ ਸਨ, ਉਸ ਵੇਲੇ ਬਾਬਾ ਆਲਾ ਸਿੰਘ ਨੇ ਨਾ ਸਿੱਖਾਂ ਦਾ ਪੱਖ ਲਿਆ ਨਾ ਅਬਦਾਲੀ ਦਾ। ਉਹਨਾਂ ਨੇ ਚੁਣਿਆ ਤਟਸਥ ਰਹਿਣਾ, ਇੱਕ ਐਸਾ ਰਾਜਨੀਤਿਕ ਫੈਸਲਾ ਜੋ ਸਮਝਦਾਰ ਤਾਂ ਸੀ ਪਰ ਅੰਤ ਵਿੱਚ ਬਹੁਤ ਭਾਰੀ ਸਾਬਤ ਹੋਇਆ। ਅਬਦਾਲੀ ਇਸ ਗੱਲ ਤੋਂ ਅੱਗ ਵਾਂਗ ਸੜ ਰਿਹਾ ਸੀ। ਉਸਨੇ ਇਸ ਨੂੰ ਆਪਣੀ ਤੌਹੀਨ ਸਮਝਿਆ ਅਤੇ ਬਦਲਾ ਲੈਣ ਦਾ ਫੈਸਲਾ ਕਰ ਲਿਆ। ਫਿਰ ਕੀ ਸੀ, ਅਬਦਾਲੀ ਦੀ ਭਿਆਨਕ ਫੌਜ ਨੇ ਬਾਬਾ ਆਲਾ ਸਿੰਘ ਦੀ ਰਿਆਸਤ ਬਰਨਾਲਾ ਉੱਤੇ ਚੜ੍ਹਾਈ ਕਰ ਦਿੱਤੀ, ਸ਼ਹਿਰ ਨੂੰ ਅੱਗ ਲਾ ਦਿੱਤੀ ਗਈ, ਘਰ ਬਰਬਾਦ ਕਰ ਦਿੱਤੇ ਗਏ ਅਤੇ ਪੂਰੇ ਇਲਾਕੇ ਵਿੱਚ ਤਬਾਹੀ ਦਾ ਮੰਜ਼ਰ ਫੈਲ ਗਿਆ। ਇਹ ਹਮਲਾ ਸਿਰਫ ਜੰਗ ਨਹੀਂ ਸੀ, ਇਹ ਇੱਕ ਸਜ਼ਾ ਸੀ। ਅਬਦਾਲੀ ਨੇ ਹੁਕਮ ਦਿੱਤਾ ਬਾਬਾ ਆਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰ ਇੱਥੇ ਵੀ ਇਤਿਹਾਸ ਨੇ ਇੱਕ ਹੋਰ ਮੋੜ ਲਿਆ। ਬਾਬਾ ਆਲਾ ਸਿੰਘ ਖੁਦ ਹੀ ਅਬਦਾਲੀ ਦੇ ਸਾਹਮਣੇ ਪੇਸ਼ ਹੋ ਗਏ। ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਹੀਂ ਸੀ। ਉਸਨੇ ਹੁਕਮ ਦਿੱਤਾ

0: ਉਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ। ਇਹ ਸਿਰਫ ਸਜ਼ਾ ਨਹੀਂ ਸੀ, ਇਹ ਉਹਨਾਂ ਦੀ ਆਤਮਕ ਪਹਿਚਾਣ 'ਤੇ ਹਮਲਾ ਸੀ। ਜਦੋਂ ਇਹ ਖ਼ਬਰ ਫੈਲੀ, ਸਿੱਖ ਅਤੇ ਬਾਬਾ ਆਲਾ ਸਿੰਘ ਦਾ ਪਰਿਵਾਰ ਇਕੱਠੇ ਹੋਏ। ਉਹਨਾਂ ਨੇ 125,000 ਰੁਪਈਆ ਅਬਦਾਲੀ ਦੇ ਅੱਗੇ ਨਜ਼ਰਾਨੇ ਵਜੋਂ ਰੱਖ ਦਿੱਤਾ ਅਤੇ ਇਸ ਨਜ਼ਰਾਨੇ ਦੇ ਬਦਲੇ ਬਾਬਾ ਆਲਾ ਸਿੰਘ ਨੂੰ ਉਹਨਾਂ ਦੇ ਕੇਸਾਂ ਸਮੇਤ ਬਚਾ ਲਿਆ ਗਿਆ। ਕੁਝ ਸਮੇਂ ਬਾਅਦ ਉਹਨਾਂ ਨੂੰ ਕੈਦ ਤੋਂ ਰਿਹਾਅ ਵੀ ਕਰ ਦਿੱਤਾ ਗਿਆ। ਅਬਦਾਲੀ ਹੁਣ ਅੰਮ੍ਰਿਤਸਰ ਵੱਲ ਵੱਧ ਰਿਹਾ ਸੀ। ਇੱਕ ਹੋਰ ਤਬਾਹੀ, ਇੱਕ ਹੋਰ ਇਮਤਿਹਾਨ ਇਤਿਹਾਸ ਦੀ ਉਡੀਕ ਕਰ ਰਿਹਾ ਸੀ।
1: ਅਬਦਾਲੀ ਆਪਣੀ ਵਿਸ਼ਾਲ ਫੌਜ ਦੇ ਨਾਲ ਜਦੋਂ ਅੰਮ੍ਰਿਤਸਰ ਪਹੁੰਚਿਆ, ਉਸਨੇ ਰਾਮਗੜ੍ਹ ਕਿਲ੍ਹੇ ਦੇ ਕੋਲ ਟਿਕਾਣਾ ਕੀਤਾ ਤੇ ਆਪਣੀ ਫੌਜ ਨਾਲ ਪੂਰੇ ਸ਼ਹਿਰ 'ਤੇ ਹਮਲਾ ਬੋਲ ਦਿੱਤਾ। ਸ਼ਹਿਰ ਦੇ ਮਕਾਨ ਉਜਾੜ ਦਿੱਤੇ ਗਏ, ਸਭ ਪਾਸੇ ਲੁੱਟ ਮਚਾਈ ਗਈ। ਸ਼ਹਿਰ 'ਚ ਮੌਜੂਦ ਕਈ ਗੁਰਦੁਆਰਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਰਾਹ ਵਿੱਚ ਜਿੱਥੇ ਵੀ ਸਿੱਖ ਮਿਲੇ, ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਅਬਦਾਲੀ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਅੰਮ੍ਰਿਤਸਰ ਲੈ ਕੇ ਆਇਆ। ਕਈ ਦਿਨਾਂ ਤੱਕ ਸ਼ਹਿਰ ਵਿੱਚ ਸਿਰਫ ਚੀਖਾਂ, ਧੂੰਆਂ ਅਤੇ ਖਾਮੋਸ਼ੀ ਰਹੀ। ਪਰ ਅਬਦਾਲੀ ਦੀ ਨਫ਼ਰਤ ਅਜੇ ਵੀ ਠੰਡੀ ਨਹੀਂ ਹੋਈ ਸੀ। ਹੁਣ ਉਸਦੀ ਨਜ਼ਰ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ। ਤੋਪਾਂ ਤਾਇਨਾਤ ਕੀਤੀਆਂ ਗਈਆਂ, ਬਾਰੂਦ ਲਗਾਇਆ ਗਿਆ।
2: ਉਸਦਾ ਮਨਸੂਬਾ ਸੀ ਇਸ ਪਵਿੱਤਰ ਅਸਥਾਨ ਨੂੰ ਸਦਾ ਲਈ ਮਿਟਾ ਦੇਣਾ।

0: ਫਿਰ ਇੱਕ ਗੋਲਾ ਆ ਕੇ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਟਕਰਾਇਆ ਅਤੇ ਉਸ ਟੱਕਰ ਨਾਲ ਇੱਕ ਪੱਥਰ ਉੱਡ ਕੇ ਅਬਦਾਲੀ ਦੀ ਨੱਕ 'ਤੇ ਆ ਵੱਜਿਆ। ਉਸਦੇ ਚਿਹਰੇ 'ਤੇ ਇੱਕ ਨਾਸੂਰ ਬਣ ਗਿਆ। ਪਰ ਇਸ ਤੋਂ ਬਾਅਦ ਵੀ ਉਸਦੀ ਬੇਰਹਿਮੀ ਨਹੀਂ ਰੁਕੀ। ਉਸਦੀ ਫੌਜ ਨੇ ਸ਼ਹਿਰ ਭਰ ਤੋਂ ਮਲਵਾ ਇਕੱਠਾ ਕੀਤਾ ਅਤੇ ਪਵਿੱਤਰ ਸਰੋਵਰ ਨੂੰ ਮਲਵੇ ਨਾਲ ਭਰਨਾ ਸ਼ੁਰੂ ਕਰ ਦਿੱਤਾ। ਮਰੀਆਂ ਹੋਈਆਂ ਗਊਆਂ ਤੱਕ ਸਰੋਵਰ ਵਿੱਚ ਸੁੱਟੀਆਂ ਗਈਆਂ। ਆਖਿਰਕਾਰ ਮਿੱਟੀ ਪਾ ਕੇ ਸਰੋਵਰ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਗਿਆ ਅਤੇ ਉੱਥੇ ਜੌਂ ਬੀਜ ਦਿੱਤੇ ਗਏ।
1: ਅੰਮ੍ਰਿਤਸਰ ਨੂੰ ਤਬਾਹ ਕਰਨ ਤੋਂ ਬਾਅਦ ਅਬਦਾਲੀ ਆਪਣੀ ਫੌਜ ਦੇ ਨਾਲ ਲਾਹੌਰ ਵੱਲ ਰਵਾਨਾ ਹੋ ਗਿਆ। ਉਹ ਆਪਣੇ ਨਾਲ ਉਸ ਕਤਲੇਆਮ ਦੀ ਨਿਸ਼ਾਨੀ ਵੀ ਲੈ ਕੇ ਗਿਆ। ਕਈ ਗੱਡਿਆਂ 'ਚ ਪਰੇ ਹੋਏ ਸਿੱਖਾਂ ਦੇ ਕੱਟੇ ਸਿਰ, ਜਦੋਂ ਉਹ ਲਾਹੌਰ ਪਹੁੰਚਿਆ ਉਸਨੇ ਉੱਥੇ ਦਹਿਸ਼ਤ ਦਾ ਇੱਕ ਨਵਾਂ ਦ੍ਰਿਸ਼ ਖੜਾ ਕਰ ਦਿੱਤਾ। ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਗਏ। ਇਹ ਸਿਰਫ ਲਾਹੌਰ ਦੀਆਂ ਗਲੀਆਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ। ਅਬਦਾਲੀ ਕਈ ਮਹੀਨੇ ਉੱਥੇ ਹੀ ਟਿਕਿਆ ਰਿਹਾ। ਉਹ ਦੇਖਣਾ ਚਾਹੁੰਦਾ ਸੀ ਕਿ ਹੁਣ ਵੀ ਕੋਈ ਸਿੱਖ ਉਸਦੇ ਸਾਹਮਣੇ ਖੜਨ ਦੀ ਹਿੰਮਤ ਕਰੇਗਾ। ਉਸਨੂੰ ਲੱਗਦਾ ਸੀ ਕਿ ਹੁਣ ਪੰਜਾਬ ਖਾਮੋਸ਼ ਹੋ ਗਿਆ ਹੈ, ਹੁਣ ਕੋਈ ਵੀ ਤਾਕਤ ਉਸਦੇ ਸਾਹਮਣੇ ਨਹੀਂ ਆ ਸਕਦੀ, ਕਿਉਂਕਿ ਉਸਦੇ ਮੁਤਾਬਕ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ ਅਤੇ ਉਹ ਪਵਿੱਤਰ ਅਸਥਾਨ ਜਿੱਥੋਂ ਸਿੱਖਾਂ ਨੂੰ ਹੌਸਲਾ ਮਿਲਦਾ ਸੀ, ਸ਼੍ਰੀ ਹਰਿਮੰਦਰ ਸਾਹਿਬ, ਉਹ ਵੀ ਤਬਾਹ ਕੀਤਾ ਜਾ ਚੁੱਕਾ ਸੀ। ਇਸ ਲਈ ਅਬਦਾਲੀ ਨਿਸ਼ਚਿੰਤ ਹੋ ਗਿਆ, ਪਰ ਉਹ ਨਹੀਂ ਜਾਣਦਾ ਸੀ ਕਿ ਇਹ ਖਾਮੋਸ਼ੀ ਇੱਕ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਸੀ। ਇੱਧਰ ਸਿੱਖ ਆਪਣੇ ਫੱਟ ਸਹੀ ਕਰ ਰਹੇ ਸਨ, ਆਪਣੇ ਜਥਿਆਂ ਨੂੰ ਦੁਬਾਰਾ ਇਕੱਠਾ ਕੀਤਾ, ਸਮਾਂ ਲਿਆ, ਸਬਰ ਕੀਤਾ।
2: ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ
0: ਅਬਦਾਲੀ ਵੱਲੋਂ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇ ਹਰਿਮੰਦਰ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਹੈ, ਤਾਂ ਉਹਨਾਂ ਦੇ ਅੰਦਰ ਦਾ ਗੁੱਸਾ ਅੱਗ ਵਾਂਗ ਭੜਕ ਉੱਠਿਆ। ਉਹਨਾਂ ਦਾ ਖੂਨ ਖੌਲ ਉੱਠਿਆ। ਇਹ ਹੁਣ ਸਿਰਫ ਜੰਗ ਨਹੀਂ ਰਹੀ ਸੀ, ਇਹ ਬਦਲੇ ਦੀ ਲੜਾਈ ਬਣ ਚੁੱਕੀ ਸੀ। ਸਿੱਖਾਂ ਨੇ ਕਸਮ ਖਾਧੀ ਕਿ ਉਹ ਇਸ ਜ਼ੁਲਮ ਦਾ ਹਿਸਾਬ ਲੈਣਗੇ।
3: ਅਜੇ ਉਹਨਾਂ ਦੇ ਜ਼ਖਮ ਭਰੇ ਵੀ ਨਹੀਂ ਸਨ, ਪਰ ਉਹ ਤਿਆਰ ਸਨ ਦੁਬਾਰਾ ਲੜਨ ਲਈ ਅਤੇ ਅਬਦਾਲੀ ਨੂੰ ਟੱਕਰ ਦੇਣ ਲਈ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀ ਟੀ ਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and the 4 offices Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तेरे से लड़ने के लिए,
9: तो भेज अपनी फौज, अब तू ही आ जा।
11: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
1: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehne ho te Mississauga to Oshawa ya Mississauga to Windsor de load lena chahne ho te aaj hi call karo 905-615-0544 extension 6013. Gig Express.
12: Quantum Financial Planning 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
13: ਗਵਰਨਮੈਂਟ ਰੈਗੂਲੇਟਡ ਪਲਾਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲਾਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
14: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਾਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
1: The name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837. Sarai

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੀ ਨਹੀਂ ਕਰਦਾ ਸੀ ਗੱਲ ਕਰਨ ਨੂੰ, ਪਰ ਕਰੀਏ ਕੀ, ਇਹ ਬੰਦੇ ਮਜਬੂਰ ਕਰ ਦਿੰਦੇ ਨੇ ਵੀ ਬੂਟਾ ਸਿੰਘ ਗੱਲ ਕਰੇ। ਚਲੋ ਕਰ ਦਿੰਦੇ। ਅੱਜ ਵੈਸੇ ਕੌਫੀ ਮੁੱਕੀ ਹੋਈ ਸੀ, ਲਿਆਉਣੀ ਸੀ, ਫਿਰ ਮੁੰਡੇ ਨੂੰ ਕਿਹਾ, ਮੰਗਾਇਆ ਪੈਕਟ ਇੱਕ ਵੱਡਾ 1000 ਰੁਪਏ ਵਾਲਾ, ਤੇ ਫਿਰ 2 ਕੱਪ ਇਕੱਠੇ ਪੀਤੇ। ਪਿਸਤੇ ਮੁੱਕੇ ਸੀ, ਫਿਰ ਕਾਜੂ ਕਤਰੀ ਬਰਫੀ ਪਈ ਸੀ, ਉਹ ਖਾਧੀ, ਫਿਰ ਮੂਡ ਬਣਦਾ ਵਧੀਆ। ਤੇ ਘਰ ਵਾਲੇ ਕਹਿੰਦੇ ਚਹਾਰੇ ਨਹੀਂ ਖਾਣੇ ਚਾਹੀਦੇ, ਗਰਮ ਵਾਲੇ ਹੈ ਸਿਆਲ ਚ ਖਾਣੇ ਚਾਹੀਦੇ, ਪਰ ਧੱਕੇ ਨਾਲ ਖਾ ਲਿਓ, ਵੀ ਚਾਰ ਸਵਾਦ ਲੱਗਦੇ ਨਾਲ। ਤੇ ਹੁਣ ਆ ਜਾਓ ਦੱਸਦਿਆਂ ਕਰਤੂਤ, ਜਿਹਦੀ ਗੱਲ ਕਰਨੀ ਹੈ, ਜਿਹਨੇ ਮਜਬੂਰ ਕੀਤਾ ਗੱਲ ਕਰਨ ਲਈ। ਨਸ਼ਿਆਂ ਦਾ ਤਸਕਰ, ਮਾਝੇ ਦੀ ਮੈਲ, ਮਾਝੇ ਦੀ ਜੂਠ, ਬਿਕਰਮ ਮਜੀਠੀਆ, ਇਹਨੂੰ ਧਮਕੀ ਆਈ ਹੈ ਬਿਸ਼ਨੋਈ ਗਰੁੱਪ ਵੱਲੋਂ, ਪਤਾ ਨਹੀਂ ਆਈ ਹੈ, ਪਤਾ ਨਹੀਂ ਉਦਾਂ ਹੀ ਚੀਕਾਂ ਮਾਰਦਾ। ਤੇ ਇਹਨੇ ਕਿਹਾ ਪਤਾ ਕੀ ਹੈ, ਕਹਿੰਦਾ ਜੇ ਮੇਰੇ ਸਾਹਮਣੇ ਆ ਗਏ ਮੈਂ ਛੱਡਣੇ ਨਹੀਂ, ਮੈਨੂੰ ਸਲਮਾਨ ਖਾਨ ਨਾ ਸਮਝ ਲਓ ਕਿਤੇ। ਲੈ ਵੀ ਤੂੰ ਹਰਾਮ ਖੋਰਾ, ਚਿੱਟੇ ਦਾ ਵਪਾਰੀ, ਪੰਜਾਬ ਨੂੰ ਲੁੱਟ ਕੇ ਪੰਜਾਬ ਦੀ ਨੌਜਵਾਨੀ ਮਰਵਾ ਕੇ ਪੈਸੇ ਇਕੱਠੇ ਕੀਤੇ ਆ, ਉਹਨੇ 50-50 ਕਰੋੜ ਰੁਪਇਆ ਇੱਕ ਫਿਲਮ ਦਾ ਲੈ ਕੇ ਪੈਸੇ ਬਣਾਏ, ਤੂੰ ਉਹਦੀ ਰੀਸ ਕੀ ਕਰੇਗਾ, ਤੂੰ ਤਾਂ ਉਹਦੇ ਪੈਰ ਵਰਗਾ ਨਹੀਂ ਹਰਾਮ ਖੋਰਾ। ਇਹ ਮਸ਼ਹੂਰੀ ਭਾਲਦੇ ਹੁੰਦੇ ਵੀ ਵੱਡੇ ਬੰਦੇ ਦਾ ਨਾਂ ਲਈਏ ਵੀ ਫੇਰ ਹਾਈਲਾਈਟ ਹੋਵਾਂਗੇ, ਵੀ ਕਿੱਥੇ ਸਲਮਾਨ ਖਾਨ, ਕਿੱਥੇ ਤੂੰ, ਕਿਹੜੀ ਗੱਲ ਕਰਦੇ ਹੋ, ਤੈਨੂੰ ਤਾਂ ਗਲੀ ਦਾ ਕੁੱਤਾ ਨਹੀਂ ਪੁੱਛਦਾ, ਉਹ ਵੀ ਨਫ਼ਰਤ ਕਰਦਾ। ਲੈ ਕੁੱਤੇ ਮੂਹਰੇ ਨਾ 50,000 ਦੇ ਨੋਟਾਂ ਦੀ ਕਾਪੀ ਰੱਖ ਦਿਓ, ਜੇ ਉਹਨੇ ਮੂੰਹ ਲਾ ਲਿਆ ਤਾਂ ਕਹਿ ਦਿਓ, ਚਿੱਟਾ ਰੱਖ ਦਿਓ। ਉਹ ਕਿਸੇ ਨੇ ਇੱਕੋ ਬਜ਼ੁਰਗ ਦੇ ਸਾਹਮਣੇ ਵੀਡੀਓ ਪਾ ਕੇ ਉਦਾਹਰਨ ਦਿੱਤੀ, ਪਹਿਲਾਂ ਉਹਨੇ ਬਾਟੇ

ਵੀ ਸ਼ਰਾਬ ਪਾਤੇ ਕੁੱਤੇ ਨੇ ਪੀਤੀ ਨੀ, ਫਿਰ ਦੁੱਧ ਪਾਤਾ ਕੁੱਤੇ ਨੇ ਪੀ ਲਿਆ। ਕਹਿੰਦਾ ਬਾਪੂ ਦੱਸ ਇਹਦਾ ਮਤਲਬ ਕੀ ਹੈ। ਉਹ ਬਾਪੂ ਕਹਿੰਦਾ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਕੁੱਤਾ ਹੈ। ਠੀਕ ਹੈ, ਹੁਣ ਤੁਹਾਡੇ ਲਈ ਇਹ ਉਦਾਹਰਣਾਂ ਫਿੱਟ ਨੇ ਨਾ। ਨਾ ਤੁਹਾਨੂੰ ਚਿੱਟਾ ਵੇਚਣ ਦੀ ਸ਼ਰਮ, ਨਾ ਫੀ ਵੇਚਣ ਦੀ ਸ਼ਰਮ, ਤੇ ਨਾ ਤੁਹਾਨੂੰ ਪੰਜਾਬ ਨੂੰ ਲੁੱਟ ਕੇ ਪੰਜਾਬ ਦੀ ਨੌਜਵਾਨੀ ਮਰਵਾਉਣ ਦੀ ਸ਼ਰਮ। ਡਾਇਲੌਗ ਦੇਖੋ ਬੋਲਿਆ, ਓਕੇ ਮੈਨੂੰ ਸਲਮਾਨ ਖਾਨ ਨਾ ਸਮਝ ਲਿਓ ਵੀ ਤੂੰ ਉਹਦੀ ਰੀਸ ਕੀ ਕਰੇਂਗਾ, ਤੂੰ ਮਸ਼ਹੂਰੀ ਭਾਲਦਾ। ਦੇਖੋ ਮੈਂ ਜਦੋਂ ਮਾਝੇ ਦੀ ਮੈਲ ਕਹਿੰਦਾ ਹੁੰਦਾ ਨਾ, ਜਾਂ ਝੂਠ ਕਹਿੰਦਾ ਹੁੰਦਾ, ਕਤੀੜ ਕਹਿੰਦਾ ਹੁੰਦਾ, ਉਦੋਂ ਐਵੇਂ ਥੋੜ੍ਹੀ ਕਹਿਣਾ ਓਕੇ ਮੈਂ ਛੱਡਣੇ ਨਹੀਂ। ਓਕੇ ਜਦੋਂ ਮੈਂ ਨਾਭੇ ਜੇਲ੍ਹ ਵਿੱਚ ਸੀ ਨਾ, ਓਕੇ ਉਦੋਂ ਇੰਟੈਲੀਜੈਂਸੀ ਦੀ ਰਿਪੋਰਟ ਸੀ ਵੀ ਤੈਨੂੰ ਖਤਰਾ ਹੈ, ਤਾਂ ਕਰਕੇ ਮੈਂ ਤਾਂ ਕਿ ਭਗਵੰਤ ਮਾਨ ਤੋਂ ਨਹੀਂ ਡਰਿਆ। ਭਗਵੰਤ ਮਾਨ ਤੈਨੂੰ ਡਰਾਉਂਦਾ ਕਦੋਂ ਹੈ, ਤੈਥੋਂ ਡਰਾ ਕੇ ਕੀ ਲੈਣਾ ਉਹਨੇ, ਤੈਨੂੰ ਉਹ ਕੀ ਸਿਆਣਦਾ, ਤੂੰ ਉਹਦੇ ਮੁਕਾਬਲੇ ਕੋਈ ਕੀ ਹੈ, ਤੂੰ ਝੂਠ ਹੈ ਸਿਰੇ ਦੀ। ਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ, ਜਦੋਂ ਚਾਹੇ ਤੇਰੇ ਡੰਡਾ ਚਾੜ ਦੂ ਫੜ ਕੇ ਹਲਕ ਚ, ਉਹ ਜਦੋਂ ਚਾਹੇ, ਪਹਿਲੀ ਗੱਲ ਤਾਂ ਚਾੜੂਗਾ, ਹੁਣ ਵੇਟ ਕਰ, ਤੁਹਾਡੇ ਚਾਰ ਪੰਜ ਬੰਦੇ ਨਾ ਅੱਖ ਚ ਰੜਕਦੇ ਨੇ, ਤੁਹਾਨੂੰ ਕਰੋ ਠੀਕ ਹੋ, ਚੰਗੀ ਤਰ੍ਹਾਂ ਠਹਿਰੋ। ਕਿਸੇ ਨੂੰ ਨਾ ਆਈਡੀਆ ਨਹੀਂ ਚਾਹੀਦਾ ਹੁੰਦਾ ਵੀ ਭਗਵੰਤ ਮਾਨ ਕੀ ਕਰ ਦੂ, ਨਾ ਯਾਦ ਕਰੋ ਉਹਨੂੰ, ਸ਼ਾਇਦ ਹੋ ਸਕਦਾ ਮਹਿੰਗੀ ਸ਼ਰਾਬ ਮਿਲਦੀ ਹੈ ਉਹਨੂੰ ਵੱਡੀਆਂ ਕੰਪਨੀਆਂ ਤੋਂ, ਪੀ ਪੂ ਕੇ ਭੁੱਲ ਜੇ, ਸ਼ਾਇਦ ਨਾ ਚੇਤੇ ਕਰਾਇਆ ਕਰੋ, ਜੇ ਚੇਤਾ ਆ ਗਿਆ ਨਾ ਉਹਨੂੰ ਕਿਤੇ, ਜੇ ਚੇਤਾ ਆ ਗਿਆ ਕਿਤੇ। ਚਮਕੀਲੇ ਦਾ ਗਾਣਾ ਬਹੁਤ ਵਧੀਆ ਪਰ ਮੈਂ ਇੱਥੇ ਸੁਣਾ ਨਹੀਂ ਸਕਦਾ ਕਿਉਂਕਿ ਪਰਿਵਾਰ ਵਿੱਚ ਸੁਣਨਾ ਹੈ, ਉਹਦੇ ਬੋਲ ਹੀ ਕੁਛ ਇਹੋ ਜਿਹੇ। ਜੇ ਕਿਤੇ ਉਹਦੀ ਅੱਖ ਖੁੱਲ ਗਈ, ਚੇਤੇ ਆ ਗਿਆ, ਫਿਰ ਦੇਖੀ ਜਲੂਸ ਨਿਕਲਦਾ, ਮਾਂ ਦਾ ਪੁੱਤਾ ਤੈਨੂੰ ਬਣਾਉਣਗੇ ਸਲਮਾਨ ਖਾਨ। ਹੁਣ ਨਹੀਂ ਛੱਡਦੇ, ਹੁਣ ਤਾਂ ਬੀਜੇਪੀ ਦਾ ਵੀ ਜ਼ੋਰ ਲੱਗਿਆ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ, ਹੁਣ ਤਾਂ ਉਹਨਾਂ ਨੇ ਵੀ ਨਹੀਂ ਗੱਲ ਸੁਣਨੀ, ਸਮਝ ਆਈ ਗੱਲ ਦੀ। ਹੁਣ ਤਾਂ ਉਹ ਵੀ ਖੱਖੜੀਆਂ ਕਰੇਲੇ ਕਰਨ ਵਾਸਤੇ ਲੱਗੇ ਹੋਏ ਨੇ ਪੰਜਾਬ ਨੂੰ, ਮਤਲਬ ਸਿੱਖਾਂ ਦੀ ਵੋਟ ਡਿਵਾਈਡ ਕਰਨ ਵਾਸਤੇ ਲੱਗੇ ਹੋਏ ਨੇ, ਹੁਣ ਤਾਂ ਉਹਨਾਂ ਨੇ ਵੀ ਗੱਲ ਸੁਣਨੀ ਤੁਹਾਡੀ। ਇਹਨੂੰ ਹਰਾਮਖੋਰ ਨੂੰ ਪੁੱਛੋ ਵੀ ਤੈਨੂੰ ਜਮਾਨਤ ਪਤਾ ਕਿਵੇਂ ਮਿਲ ਗਈ, ਚੰਗੀ ਤਰ੍ਹਾਂ ਪਤਾ ਲੋਕਾਂ ਨੂੰ, ਜਿਹੜਾ ਬਾਬਾ ਗੁਰਿੰਦਰ ਢਿੱਲੋਂ ਸੀ ਬਿਆਸ ਵਾਲਾ, ਇਹਦੀ ਬੀਜੇਪੀ ਨਾਲ ਸਿੱਧੀ ਹੈ ਤੇ ਇਹ ਬੀਜੇਪੀ ਨਾਲ ਇਹਦੀ ਰਿਸ਼ਤੇਦਾਰੀ ਹੈ ਮਜੀਠੀਏ ਦੀ। ਉਹ ਬਾਬੇ ਦੇ ਮਿੰਨਤਾਂ ਤਰਲੇ ਕੀਤੇ, ਇਹ ਜੇਲ੍ਹ ਵਿੱਚ ਮਿਲ ਕੇ ਗਿਆ, ਡਰਾਮਾ ਕੀਤਾ, ਉਧਰੋਂ ਜਮਾਨਤ ਹੋ ਗਈ ਤਾਂ ਤੂੰ ਬਾਹਰ ਆ ਗਿਆ, ਸ਼ੁਕਰ ਕਰ। ਤੇ ਹੁਣ ਜੇ ਹੁਣ ਚੱਕ ਕੇ ਅੰਦਰ ਦਿੱਤਾ ਨਾ, ਹੁਣ ਨਾ ਤਾਂ ਬੀਜੇਪੀ ਨੇ ਗੱਲ ਮੰਨਣੀ ਹੈ, ਤੇ ਬਾਬੇ ਦੇ ਛਿੱਤਰ ਜੂਤ ਪਟੰਗ ਬਹੁਤ ਫਿਰ ਗਿਆ, ਬਾਬੇ ਨੇ ਵੀ ਹੁਣ ਤੈਨੂੰ ਜੇਲ੍ਹ ਵਿੱਚ ਮਿਲਣ ਵੱਜ ਜਾਣਾ ਨੀ, ਬਾਬੇ ਨੇ ਵੀ ਝੁੱਗਾ ਚੋੜ ਕਰਾ ਲਿਆ ਆਪਣਾ, ਸਮਝੇ ਗੱਲ। ਮੈਂ ਇੱਕੋ ਹੀ ਵੀਡੀਓ ਪਾਈ ਸੀ, ਲੋਕਾਂ ਨੇ ਧੜਾ ਧੜ ਬਾਬੇ ਦੇ ਛਿੱਤਰ ਫੇਰਨਾ ਸ਼ੁਰੂ ਕਰਤਾ, ਤੇ ਹੁਣ ਬਾਬੇ ਨੇ ਵੀ ਤੇਰੇ ਨਾਲ ਨੀ ਖੜਨਾ ਬਿਆਸ ਵਾਲੇ ਨੇ, ਬੰਦੇ ਦਾ ਪੁੱਤ ਬਣ ਕੇ ਨਾ। ਅੱਛਾ ਹੁਣ ਇੱਕ ਹੋਰ ਰਿਪੋਰਟ ਆਈ ਹੈ, ਅੱਗੇ ਵੱਡੇ ਅਕਾਲੀ ਦਾੜੀਆਂ ਕਟਾਈ ਫਿਰਦੇ, ਕੈਂਚੀ ਲੱਗੇ ਕਹਿੰਦੇ ਦਾੜੀ ਦੇ ਦਿੱਤੀ ਮੇਰੀ ਠੀਕ ਨਹੀਂ, ਜਿਹੜਾ ਪੰਥ ਕਹਿੰਦਾ ਬੰਨੀ ਹੋਈ ਹੈ ਨਾ, ਜਿਹੜਾ ਗੱਡੀ 'ਚ ਬੋਲਦਾ ਉਦਾਂ ਨੇ ਕੈਮਰਾ ਜੂਮ ਕਰ ਕਰਕੇ ਲਾਇਆ ਨੇੜੇ ਵੀ ਆਹ ਦੇਖੋ ਕਰਤੂਤਾਂ ਮਾਝੇ ਦੀ ਮੈਲ ਦੀਆਂ, ਮਾਝੇ ਦੀ ਜੂੜ ਦੀਆਂ। ਉਹ ਭਰਾਵਾ ਤੈਨੂੰ ਧਮਕੀ ਕੋਈ ਨਹੀਂ ਦਿੰਦਾ, ਧਮਕੀਆਂ ਦੇਣ ਵਾਲੇ ਤਾਂ ਸੋਡੇ ਪੈਦਾ ਕੀਤੇ ਨੇ, ਬਿਸ਼ਨੋਈ ਵਰਗੇ ਪੈਦਾ ਕਿਹਨੇ ਕੀਤੇ ਨੇ, ਬਾਦਲਾਂ ਨੇ ਕੀਤੇ ਨੇ, ਤੁਹਾਨੂੰ ਧਮਕੀਆਂ ਕਹਿੰਦੇ ਹੋਣਗੇ, ਤੁਹਾਡੇ ਤਾਂ ਪੈਸਾ ਬਣਾਉਣ ਵਾਸਤੇ ਰੱਖੇ ਹੋਏ ਨੇ ਉਹ। ਇੱਕ ਹੋਰ ਗੱਲ, ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਸਲਮਾਨ ਖਾਨ 50-50 ਕਰੋੜ ਰੁਪਈਆ ਬਿਗ ਬੋਸ ਦੇ ਵਿੱਚੋਂ ਡੋੜੋ 300-350 ਕਰੋੜ ਰੁਪਈਆ ਲੈਂਦਾ, ਉਹ ਮਸ਼ਹੂਰੀਆਂ ਤੋਂ ਕਿੰਨੇ ਪੈਸੇ ਕਮਾਉਂਦਾ, ਤੇ ਉਹਨੇ ਕੋਈ ਠੱਗੀਆਂ ਨਹੀਂ ਮਾਰੀਆਂ, ਉਹਨੇ ਚਿੱਟਾ ਨਹੀਂ ਵੇਚਿਆ, ਉਹ ਤਾਂ ਇੰਨੀ ਚੈਰਿਟੀ ਕਰਦਾ ਤੇ ਸਭ ਲੋਕਾਂ ਨੂੰ ਪਤਾ। ਇਹਨੂੰ ਮਜੀਠੀ ਨੂੰ ਲਾਣ ਤਾਂ ਪਾਇਆ ਕਰੋ ਵੀ ਤੂੰ ਕਿਸੇ ਚੰਗੇ ਬੰਦੇ ਦਾ ਨਾਂ ਲੈ ਕੇ ਆਪਣੀ ਤੁਲਨਾ ਨਾ ਕਰਿਆ ਕਰ, ਤੂੰ ਤਾਂ ਕਿਸੇ ਕੁੱਤੇ ਬਿੱਲੇ ਦੀ ਉਦਾਹਰਨ ਦਿਆ ਕਰ ਵੀ ਆਹ ਖੜਾ ਮਜੀਠੀ ਆ, ਆਹ ਕੁੱਤਾ ਖੜਾ, ਐਂ ਕਿਹਾ ਕਰ ਵੀ ਕਿੰਨਾ ਸੋਹਣਾ ਲੱਗਦਾ। ਇੱਕ ਉਹ
माता नहीं।

0: ਵੀਡੀਓ ਪਾਉਂਦੀ ਹੁੰਦੀ ਆਪਣੇ ਮੁੰਡੇ ਨਾਲ, ਉਹ ਕਹਿੰਦਾ ਬੇਬੇ ਆਪਾਂ ਕੁੱਤਾ ਲੈ ਕੇ ਆਉਣਾ। ਉਹ ਕਹਿੰਦੀ ਦੋ ਕਰਨੇ ਆ, ਉਹ ਕਹਿੰਦੇ ਇੱਕ ਕਹਿੰਦਾ, ਕਹਿੰਦੀ ਇੱਕ ਤੂੰ, ਕਹਿੰਦੀ ਦੋ ਕੀ ਕਰਨੇ, ਕਹਿੰਦੀ ਲੜਿਆ ਕਰਨਗੇ ਦੋ। ਸਮਝ ਗਏ ਨਾ, ਇਹ ਉਦਾਹਰਨ ਤੁਹਾਡੇ ਤੇ ਫਿੱਟ ਬਹਿੰਦੀਆਂ ਨੇ। ਤੁਹਾਨੂੰ ਕਤੀੜ, ਤੁਹਾਨੂੰ ਮਾਝੇ ਦੀ ਮੈਲ, ਮਾਝੇ ਦੀ ਜੂਠ, ਐਵੇਂ ਥੋੜੀ ਕਹਿੰਦੇ। ਕੋਈ ਜਰਨੈਲ ਨੀ ਹੈਗੇ, ਕੋਈ ਜਰਨੈਲ ਨੀ। ਜਿੰਨੇ ਇਹਨਾਂ ਨੇ ਨੌਜਵਾਨ ਚਿੱਟੇ ਨਾਲ ਮਰਵਾਏ ਨੇ ਨਾ, ਜੇ ਕਿਤੇ ਜੱਜ ਕੋਈ ਵਧੀਆ ਡੰਡੇ ਵਾਲਾ ਆ ਜੇ ਕਿਤੇ, ਇਹ ਤਾਂ ਜੇਲ੍ਹ ਚੋਂ ਨਿਕਲ ਹੀ ਨਹੀਂ ਸਕਦਾ। ਏਦਾਂ ਦੀਆਂ ਹਰਾਮਖੋਰੀਆਂ ਇਹਨੇ ਕੀਤੀਆਂ ਹੋਈਆਂ ਨੇ। ਮੈਨੂੰ ਨਾ ਕਈ ਵਾਰੀ ਗੁੱਸਾ ਬਹੁਤ ਆਉਂਦਾ ਵੀ ਕੀ ਕਰੀਏ, ਪਰ ਗੁੱਸਾ ਏਦਾਂ ਲਾ ਦੇਈਦਾ ਫਿਰ। ਓਕੇ, ਮੈਨੂੰ ਸਲਮਾਨ ਖਾਨ ਨਾਲ ਸਮਝ ਆਉਂਦਾ, ਤੈਨੂੰ ਸਮਝਦਾ ਕੌਣ ਹੈ? ਮਤਲਬ ਤੈਨੂੰ ਕਹੀਏ ਵੀ ਤੂੰ ਸਲਮਾਨ ਖਾਨ ਵਰਗਾ ਹੀਰੋ ਆ, ਤੈਨੂੰ ਕਹੀਏ ਮਤਲਬ ਤੂੰ ਤਾਂ ਕਤੀੜ ਹੈ ਸਿਰੇ ਦੀ, ਮਾਝੇ ਦੀ ਜੂਠ ਹੈ। ਕਿੱਥੇ ਹੈ ਸਲਮਾਨ ਖਾਨ, ਕਿੱਥੇ ਚਿੱਟਾ ਵੇਚਣ ਵਾਲਾ? ਲੈ, ਸ਼ਰਮ ਹੀ ਨਹੀਂ ਆਉਂਦੀ। ਤੁਸੀਂ ਮਾੜਾ ਮੋਟਾ ਜਦੋਂ ਬੋਲਦੇ ਹੋ ਉਦਾਹਰਨ, ਉਹ ਜਿਹੇ ਬੰਦੇ ਦਿਆ ਕਰੋ, ਉਹ ਜਿਹੇ ਬੰਦੇ ਦਿਆ ਕਰੋ ਉਦਾਹਰਨ। ਤੁਸੀਂ ਕਹਿ ਦਿਆ ਕਰੋ ਵੀ ਉਹ ਖੇੜੇ ਵਾਲਾ ਮੇਰੇ ਬਰਾਬਰ ਦਾ, ਮੂਤਪਾਲ ਦੀ ਉਦਾਹਰਨਾਂ ਦੇ ਲਿਆ ਕਰੋ ਨਾਲ, ਠੀਕ ਹੈ? ਉਹ ਜਿਹੜਾ ਚੀਮਾ ਸੀ ਕਮਲਾ ਜਾ, ਉਹਦੀ ਦੇ ਲਿਆ ਕਰੋ। ਉਹ ਜਿਹੜਾ ਸੀਤੋ ਨੀ ਜਿਹੜਾ ਮੁੰਡਾ, ਉਹਦੀ ਦੇ ਲਿਆ ਕਰੋ ਉਦਾਹਰਨ। ਵੱਜ ਕੇ ਪ੍ਰਧਾਨ ਮੰਤਰੀ ਉਦਾਹਰਨ ਦੇ ਦਿਆ ਕਰੋ। ਕਿੱਥੇ ਸਲਮਾਨ ਖਾਨ, ਕਿੱਥੇ ਤੂੰ? ਇਹਨੂੰ ਇਹ ਹੁੰਦਾ ਵੀ ਲੋਕ ਮਸ਼ਹੂਰੀ ਕਰਨ, ਵੀ ਬੱਲੇ ਬੱਲੇ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਵੀ ਮਸ਼ਹੂਰੀ ਦਿੱਤੀ ਹੈ ਤੇ ਇੱਧਰ ਮਜੀਠੀ ਨੂੰ ਦਿੱਤੀ ਹੈ। ਲੈ, ਕਿੱਥੇ ਟੈਂ ਟੈਂ ਲਾਈ, ਟੈਂ ਟੈਂ ਲਾਈ। ਤੂੰ ਵੇਟ ਕਰ, ਬਸ ਇੰਤਜ਼ਾਰ ਕਰ, ਠਹਿਰ ਜਾ ਥੋੜਾ ਜਿਹਾ, ਠੰਡਾ ਰਹਿ। ਭਗਵੰਤ ਮਾਨ ਹੁਣ ਤੈਨੂੰ ਚੇਤੇ ਕਰਨ ਵਾਲਾ ਹੀ ਹੈ, ਬਸ ਇਲੈਕਸ਼ਨ ਨੇੜੇ ਹੈ। ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਉਹਦੀ ਰਡਾਰ ਤੇ ਤੁਹਾਡੇ 5-6 ਬੰਦੇ ਹੈਗੇ ਨੇ, ਸਭ ਨੂੰ ਚੱਕ ਕੇ ਅੰਦਰ ਦੇਣਾ ਹੀ ਦੇਣਾ, ਤੇ ਮੁੜ ਕੇ ਕਿਸੇ ਨੇ ਜਾਤ ਪੁੱਛਣੀ ਨੀ ਵੀ ਮਜੀਠੀਆ ਕਿੱਥੇ ਦਿੰਦਾ, ਫਿਰ ਮੰਗੀ ਸਰਾਣਾ, ਫਿਰ ਦੇਣਗੇ ਤੈਨੂੰ ਡਬਲ ਬੈਡ ਲਾ ਕੇ ਬੈਰਕ ਵਿੱਚ। ਜੇ ਮੂਤਪਾਲ ਵਾਂਗੂ ਰੋਟੀਆਂ ਜਰਦਾ ਨਾ ਨਿਕਲਿਆ, ਫਿਰ ਪਿੱਟੀ। ਤੈਨੂੰ ਬਾਹਰ ਕੱਢਤਾ, ਸ਼ੁਕਰ ਕਰ, ਕਿਉਂ ਭਕਾਈ ਮਰ ਜਾਂਦੇ? ਦਿੱਤੀ ਇਹਨੂੰ ਧਮਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they 4 offices in Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: क्या लगा था तुझे मेरे खिलाफ गवाही देके?

ਜਿੱਥੋਂ ਇਹ ਗੱਲਾਂ ਸਾਰੀਆਂ ਪੈਦਾ ਹੁੰਦੀਆਂ ਸ਼ੁਰੂ ਹੁੰਦੀਆਂ। ਤੇ ਲੀਡਰ ਕਈ ਵਾਰ ਕੈਮਰੇ ਮੂਹਰੇ ਆ ਕੇ ਸਾਰਾ ਕੁਝ ਭੁੱਲ ਜਾਂਦੇ ਆ। ਪਹਿਲੀ ਗੱਲ ਤਾਂ ਅੱਜ ਆਪਰੇਸ਼ਨ ਸੰਦੂਰ, ਜਿਹਦਾ ਮੈਂ ਸਮਝਦਾ ਸਾਰਾ ਸਾਡਾ ਦੇਸ਼, ਸਾਡੇ ਦੇਸ਼ ਵਾਸੀ ਜਿਹੜੇ ਤਿਰੰਗੇ ਨੂੰ ਸਲੂਟ ਕਰਦੇ ਆ, ਇਸ ਤਿਰੰਗੇ 'ਤੇ ਮਾਣ ਕਰਦੇ ਆ, ਉਹ ਖੁਸ਼ੀਆਂ ਮਨਾਉਣ ਵੱਲ ਉਹਨਾਂ ਦਾ ਧਿਆਨ ਸੀ। ਚਾਹੇ ਉਹ 'ਚ ਸਿਕਿਉਰਿਟੀ ਫੋਰਸਿਸ ਹੋਣ, ਚਾਹੇ ਉਹਦੇ ਵਿੱਚ ਸਾਡੀ ਫੌਜ ਹੋਵੇ, ਚਾਹੇ ਆਪਾਂ ਸਾਰੇ ਲੋਕ ਹੋਈਏ। ਦੂਜੇ ਪਾਸੇ ਕਿਉਂਕਿ ISI ਉਹ ਇਸ ਗੱਲ ਨੂੰ ਨਾ ਬਰਦਾਸ਼ਤ ਕਰਦੀ ਹੋਈ, ਉਹਨੇ ਮਨਸੂਬੇ ਬਣਾਏ ਹੋਏ ਸੀ ਵੀ ਇਸ ਖੁਸ਼ੀ ਨੂੰ, ਇਹ ਖੁਸ਼ੀ 'ਚ ਭੰਗ ਕਿਵੇਂ ਪਾਉਣਾ, ਇਹਨੂੰ ਡਿਸਟਰਬ ਕਿਵੇਂ ਕਰਨਾ। ਉਹੀ ਗੱਲ ਪੰਜਾਬ ਪੁਲਿਸ ਦੇ DG

ਕਿੰਨੇ ਅਟੈਕ ਹਜੇ ਕਰਵਾਏ ਨੇ ਤੁਸੀਂ? ਤੂੰ ਕਹਿਣਾ ਬੀਜੇਪੀ ਆਫਿਸ ਤੇ ਹੋਇਆ, ਮਨੋਰੰਜਨ ਕਾਲੀਆ ਜੀ ਸਭ ਤੋਂ ਸੀਨੀਅਰ ਲੀਡਰ ਨੇ ਸਾਡੇ ਜਲੰਧਰ ਚ, ਅੱਜ ਤੱਕ ਕੀ ਬਣਿਆ? ਕਿਹਨੇ ਸਿੱਟਿਆ ਸੀ ਗ੍ਰਨੇਡ ਉਹਨਾਂ ਦੇ ਘਰੇ? ਅੱਜ ਤੱਕ ਦੱਸੋ ਤੇਰੇ

ਦੋ ਕੇਸ ਤੁਹਾਡੇ ਮੂਹਰੇ ਆਏ ਜਿਹੜੇ ਬੰਬ ਫਟੇ ਟ੍ਰੇਨ ਤੇ, ਜਿਹੜਾ ਕਿ ਮੇਰੇ ਕੋਲ ਮਹਿਕਮਾ ਦਿੱਤਾ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ। ਇੱਕ ਇਹ ਤੁਸੀਂ ਕਰ ਲਿਓ ਪਤਾ, ਆਰ ਪੀ ਜੀ ਸਿੱਧੀ ਟ੍ਰੇਨ ਅੰਮ੍ਰਿਤਸਰ ਦੇ ਏਰੀਏ 'ਚ ਆਰ ਪੀ ਜੀ ਮਾਰ ਕੇ ਪੈਸੈਂਜਰ ਟ੍ਰੇਨ ਉਡਾਉਣ ਲੱਗਿਆ ਸੀ, ਉਹ ਫੜਿਆ ਗਿਆ ਬੰਦਾ ਪਹਿਲਾਂ। ਇਹ ਭਗਵੰਤ ਮਾਨ ਗੱਲ ਦੱਸੂ, ਜਿਹਦਾ ਸੀ ਆਈ ਡੀ ਜਿਹੜਾ ਸਭ ਤੋਂ ਵੱਧ ਮਹਿਕਮਾ ਇੰਪੋਰਟੈਂਟ ਕਿਹੜਾ ਹੁੰਦਾ ਜੀ? ਇੰਟੈਲੀਜੈਂਸ, ਜਿੱਥੋਂ ਇਹ ਚੀਜ਼ਾਂ ਆਉਂਦੀਆਂ। ਇਹ ਭੜੂਏ ਦੇ ਇੰਟੈਲੀਜੈਂਸ ਦਫ਼ਤਰ ਦੇ ਵਿੱਚ ਆਰ ਪੀ ਜੀ ਮਾਰੀ ਉਹਨਾਂ ਨੇ। ਇਹ ਦੱਸੂਗਾ ਕਿਸੇ ਨੂੰ ਕੁਛ ਹੈ? ਤੂੰ ਕੁਛ ਬੋਲਣ ਜੋਗਾ ਹੋਏ? ਬੀਜੇਪੀ ਨੂੰ ਕਹਿ ਰਹੇ ਆ ਤੂੰ ਹੁਣ ਦਾਮਾ ਤੇਰੇ ਚ, ਜੇ ਤੂੰ ਅਸਲ ਦਾ ਏ, ਮੈਂ ਤੈਨੂੰ ਕਹਿਣਾ ਚਾਹੁੰਦਾ ਅੱਜ ਇਸ ਲਫ਼ਜ਼ ਤੇ ਮੈਂ ਜਾਣਾ ਨਹੀਂ ਚਾਹੁੰਦਾ ਸੀ। ਕਹਿ ਆਪਣੇ ਡੀ ਜੀ ਪੀ ਨੂੰ ਕਰੇ ਜਾਂਚ, ਕਰੇ ਪਰਚੇ ਦਰਜ ਬੀਜੇਪੀ ਤੇ, ਲਿਆ ਦੇ ਸਬੂਤ, ਮੀਡੀਆ ਬੈਠਾ ਸਾਰਾ, ਦੇ ਮੀਡੀਆ ਨੂੰ ਸਬੂਤ। ਤੇਰੀਆਂ ਲੱਤਾਂ ਕੰਬਦੀਆਂ ਹੁਣ, ਇੱਕ ਮਮਤਾ ਦੀਦੀ ਸੀ, ਇੱਕ ਦੂਜੀ ਕੋਈ ਨੀ ਡੀਐਮ ਕੇ ਉੱਥੋਂ ਗਿਆ, ਬਈ ਮੋਦੀ ਜੀ ਨੇ ਉਦੋਂ ਕਿਹਾ ਸੀ, ਉਦੋਂ ਮੋਦੀ ਜੀ ਨੇ ਕਿਹਾ ਸੀ ਵੀ ਜਿਹੜਾ ਸਾਡੀਆਂ ਮਾਵਾਂ ਭੈਣਾਂ, ਜਿਹੜਾ ਉਹਨਾਂ ਨੂੰ ਅਧਿਕਾਰ ਮਿਲਣ ਜਾ ਰਿਹਾ ਵੂਮੈਨਸ ਬਿੱਲ ਰਾਹੀਂ, ਕਿਸੇ ਨੂੰ ਕੀ ਫਰਕ ਪੈਣਾ ਸੀ ਜੇ 280 ਸੀਟਾਂ ਵੱਧ ਜਾਂਦੀਆਂ ਜੀ? ਜੇ ਸਾਡੀਆਂ ਮਾਵਾਂ ਭੈਣਾਂ ਬਹਿ ਕੇ ਆਪਣਾ ਕਾਨੂੰਨ ਬਣਾ ਲੈਂਦੀਆਂ ਉੱਥੇ, ਤੇ ਕੀ ਫਰਕ ਪੈਣਾ ਸੀ ਜੀ? ਇਹਨਾਂ ਨੇ ਰੋਕਿਆ, ਇਹਨਾਂ ਨੇ ਵਿਰੋਧ ਕੀਤਾ, ਆਮ ਆਦਮੀ ਪਾਰਟੀ ਦੋਵਾਂ ਦਾ ਸਫਾਇਆ ਹੋਇਆ ਏ ਇਲੈਕਸ਼ਨਾਂ 'ਚ, ਜਿਨ੍ਹਾਂ ਨੇ ਸਾਡੀਆਂ ਮਾਵਾਂ ਭੈਣਾਂ ਦਾ ਅਧਿਕਾਰ ਖੋਇਆ ਬਿੱਲ ਫੇਲ ਕਰਕੇ। ਉਹ 'ਚ ਡੀ ਐਮ ਕੇ ਸੀ, ਮੁੱਧੇ ਮੂੰਹ ਸਿੱਟੀ ਇੱਕ ਨਵੀਂ ਪਾਰਟੀ ਨੇ ਆ ਕੇ, ਇੱਕ ਮਮਤਾ ਸੀ ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ, ਮੁੱਧੇ ਮੂੰਹ ਮਾਰਿਆ ਬੀਜੇਪੀ ਨੇ। ਤੀਜੇ ਇਹ ਨੇ ਜਿਨ੍ਹਾਂ ਦੀਆਂ ਸਾਡੀਆਂ ਮਾਵਾਂ ਭੈਣਾਂ ਹੀ, ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਜਿਹੜੀਆਂ ਸਾਡੇ ਰੱਖੜੀ ਬੰਨਦੀਆਂ, ਉਹ ਮਾਵਾਂ ਭੈਣਾਂ ਵੀ ਇਹਨਾਂ ਨੂੰ ਵੀ ਸਬਕ ਸਿਖਾਉਣਗੀਆਂ? ਹੈ ਇਹਨਾਂ ਕੋਲ ਜਵਾਬ ਕੋਈ? ਤੇ ਬੰਬ ਇਲੈਕਸ਼ਨਾਂ ਦੀ ਗੱਲ ਕਰਦੇ ਆ ਜੋਸ਼ੀ ਜੀ, ਇੱਕ ਦਿਨ ਮੈਨੂੰ ਦੱਸੋ ਕਿਹੜਾ ਮਹੀਨਾ ਹੈ? ਤੁਸੀਂ ਆਪਣੇ ਬਹੁਤ ਵੱਡੀ ਪੱਤਰਕਾਰ ਕਰਦੇ ਹੋ ਤੁਸੀਂ ਸਾਰੇ, ਤੁਸੀਂ ਰਿਕਾਰਡ ਦੇਖ ਲਓ ਵੀ ਕਿਹੜੇ ਮਹੀਨੇ ਜਿੱਦਣ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਦੋਂ ਬਾਅਦ ਕਿਹੜਾ ਮਹੀਨਾ, ਕਿਹੜਾ ਹਫ਼ਤਾ ਹੈ ਜੀ ਜਿੱਥੇ ਉਰੇ ਬੰਬ ਨਾ ਫਟਿਆ ਹੋਵੇ, ਉਰੇ ਕਤਲ ਨਾ ਹੋਏ ਹੋਣ? ਇਲੈਕਸ਼ਨਾਂ ਨੇੜੇ ਆ ਗਈਆਂ, ਇਹ ਹਮੇਸ਼ਾ ਹੀ ਡਰਾਮਾ ਹੈ ਵੀ ਇਲੈਕਸ਼ਨਾਂ ਆ ਗਈਆਂ ਜੀ, ਤਾਂ ਅਰੇ ਪਿਛਲਾ ਰਿਕਾਰਡ ਕਿਹੜਾ ਮਹੀਨਾ ਸੁੱਕਾ ਨਿਕਲਿਆ ਏ, ਕਿਹੜਾ ਦਿਨ ਸੁੱਕਾ ਨਿਕਲਿਆ ਏ। ਪਰ ਬਹੁਤ ਗੰਦੀ ਰਾਜਨੀਤੀ, ਇਹ ਪਤਾ ਲੱਗ ਗਿਆ ਸੀ ਕੱਲ ਹੀ, ਇਹਦਾ ਡਿਜ਼ਾਈਨ ਕੇਜਰੀਵਾਲ ਨੇ ਜਦੋਂ ਤਿਆਰ ਕੀਤਾ, ਉਹ ਬੋਲਿਆ ਕੱਲ ਉਹਨਾਂ ਨੇ ਪੰਜਾਬੀਆਂ ਨੂੰ, ਤੂੰ ਤੂੰ ਪੰਜਾਬ, ਮੈਨੂੰ ਲਫ਼ਜ਼ ਨਹੀਂ ਇਹੋ ਜਿਹੇ ਨਿਕਲਦੇ ਵੀ ਤੂੰ ਭਾਈ ਦੱਸੇਗਾ ਪੰਜਾਬੀਆਂ ਨੂੰ, ਡਰਾਏਗਾ ਚੰਡੀਗੜ੍ਹ ਦਾ ਨਾਂ ਲੈ ਕੇ, ਤੂੰ ਡਰਾਏਗਾ ਚੰਡੀਗੜ੍ਹ ਦੇ ਪਾਣੀਆਂ ਦੀ ਗੱਲ ਕਰਕੇ, ਯੂਨੀਵਰਸਿਟੀਆਂ ਦੀ ਗੱਲ ਕਰਕੇ, ਪੰਜਾਬੀਆਂ ਨੂੰ ਆਪਣੇ ਹੱਕ ਲੈਣੇ ਆਉਂਦੇ ਆ, ਤੂੰ ਦੱਸੇਗਾ? ਤੇ ਬੀਜੇਪੀ ਉਹ ਹੱਕ ਦਊਗੀ? ਬੀਜੇਪੀ ਹੀ ਇੱਕ ਐਸੀ ਪਾਰਟੀ ਆ ਜਿੰਨੇ ਵੀ ਮਸਲੇ ਨੇ ਪੰਜਾਬ ਦੇ, ਉਹ ਬੀਜੇਪੀ ਹੱਲ ਕਰੂਗੀ, ਸਾਡਾ ਪ੍ਰਧਾਨ ਮੰਤਰੀ ਹੱਲ ਕਰੂਗਾ, ਜਿਹਦੇ ਅੰਦਰ ਜਜ਼ਬਾ ਹੈ ਪੰਜਾਬ ਦੇ ਸਿੱਖਾਂ ਪ੍ਰਤੀ, ਪੰਜਾਬੀਆਂ ਪ੍ਰਤੀ। ਤੁਸੀਂ ਕੀ ਕਰ ਸਕਦੇ ਹੋ ਬਈ? ਤੁਸੀਂ ਉੱਤੇ ਨਾ ਥੱਲੇ, ਤਿੰਨਾਂ 'ਚ ਨਾ ਤੇਰਾਂ 'ਚ, ਕਦੇ ਕਾਂਗਰਸ, ਤੁਸੀਂ ਕੀ ਕਰ ਲਓਗੇ ਬਣ ਕੇ ਆ ਕੇ? ਤੁਸੀਂ ਜਿਹੜੇ ਚੰਦ ਚੜ੍ਹੇ ਪੰਜਾਬ ਨੂੰ ਜੋ ਸਿੱਖਾਂ ਨਾਲ ਕੀਤਾ, ਇੱਕ ਗੱਲ ਬੜੀ ਮੇਰੀ ਧਿਆਨ ਨਾਲ ਸੁਣਿਓ, ਇਹਦੇ ਨਾਲ ਜੁੜੀ ਨਹੀਂ ਹੋਈ। ਮੈਂ ਜੋ ਦੇਖਿਆ ਕੱਲ੍ਹ ਮੋਦੀ ਜੀ ਜਦੋਂ, ਪਰਸੋਂ ਕੱਲ੍ਹ ਹੀ ਨਾ ਪਰਸੋਂ, ਜਦੋਂ ਮੋਦੀ ਜੀ ਬੀਜੇਪੀ ਆਫਿਸ ਆਏ, ਮੈਂ ਗੱਲ ਇੱਕਦਮ ਵਿਜੁਅਲਾਈਜ਼ ਕੀਤੀ ਮੇਰੇ ਦਿਮਾਗ 'ਚ, ਜਦੋਂ ਲਾਈਵ ਚੱਲ ਰਿਹਾ ਸੀ ਤੁਹਾਡੇ ਸਾਰੇ ਚੈਨਲਾਂ 'ਤੇ, ਜਿੰਨੇ ਸਿੱਖ ਸਰਦਾਰ ਨਾਰੇ ਲਾ ਰਹੇ ਸੀ, ਜਿੰਨਾ ਜਜ਼ਬਾ ਉਹਨਾਂ 'ਚ ਸੀ, ਮੈਂ ਕਦੇ ਨਹੀਂ ਦੇਖਿਆ। ਕਿਉਂ? ਕਿਉਂਕਿ ਜਿੰਨਾ ਚਿਰ ਕਾਂਗਰਸ ਪਾਰਟੀ ਰਹੀ, ਕਿਉਂਕਿ ਦੰਗੇ ਉਹਨਾਂ ਨੇ ਕਰਵਾਏ ਸੀ ਸਿੱਖਾਂ ਨਾਲ, ਇੰਦਰਾ ਗਾਂਧੀ ਨੇ ਗੁਰਦੁਆਰੇ ਢਵਾਏ ਸੀ, ਕਿਤੇ ਨਾ ਕਿਤੇ ਫੀਲਿੰਗ ਰਹਿੰਦੀ ਸੀ ਸਿੱਖਾਂ ਦੇ ਅੰਦਰ, ਉਹ ਦਵੇ ਰਹਿੰਦੇ ਸੀ। ਪੰਜਾਬ ਦੀ ਗੱਲ ਨਹੀਂ ਮੈਂ ਕਰਦਾ, ਮੈਂ ਸਾਰੇ ਮੁਲਕ ਦੀ ਗੱਲ ਕਰਦਾ। ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇਹ ਗੱਲ ਸੀ ਯਾਰ ਵੀ ਇਹ ਕਿਤੇ ਵੀ ਸਾਨੂੰ ਮਰਵਾ ਸਕਦੇ ਆ, ਇਹਨਾਂ ਨੇ ਦੰਗੇ ਕਰਵਾਏ, ਗੁਰਦੁਆਰਿਆਂ 'ਤੇ ਹਮਲੇ ਕਰਾਏ, ਕਰਾ ਸਕਦੇ ਆ। ਇਹ ਮਨ 'ਚ ਉਹਨਾਂ ਦੇ ਗੱਲ ਰਹਿੰਦੀ ਸੀ, ਇਹ ਮੈਂ ਹੁਣ ਮਹਿਸੂਸ ਕੀਤੀ ਜਦੋਂ ਮੈਂ ਦੇਖਿਆ, ਜਦੋਂ ਮੋਦੀ ਜੀ ਆਉਂਦੇ ਆ ਕੇਸਰੀ ਪੱਗ ਸਜਾ ਕੇ ਆਉਂਦੇ ਆ, ਜਦੋਂ ਅਮਿਤ ਸ਼ਾਹ ਜੀ ਆਉਂਦੇ ਆ ਕੇਸਰੀ ਪੱਗ ਸਜਾ ਕੇ ਆਉਂਦੇ ਆ, ਯੋਗੀ ਜੀ ਮੁੱਖ ਮੰਤਰੀ ਨੇ, ਫਡਨਵਿਸ ਮੁੱਖ ਮੰਤਰੀ ਨੇ,

0: ਆ ਪੱਗ ਕਦੇ ਲਾਈ ਹੋ ਨਹੀਂ ਹਰਿਆਣੇ ਵਾਲਿਆਂ ਨੇ ਤਾਂ ਕੇਸਰੀ ਪੱਗਾਂ ਸਜਾ ਕੇ ਐਡੇ ਐਡੇ ਦਿਨ ਮਨਾਏ ਜਦੋਂ ਇਹ ਕਹਿੰਦੇ ਆ ਵੀ ਜੇ ਅਸੀਂ ਆ ਤਾਂ ਭਾਈ ਸਿੱਖਾਂ ਕਰਕੇ ਗੁਰੂਆਂ ਕਰਕੇ ਜੇ ਦੇਸ਼ ਆ ਤਾਂ ਪੰਜਾਬੀਆਂ ਕਰਕੇ ਇਹ ਪੱਗਾਂ ਕਰਕੇ ਆ ਯਾਰ। ਉਦੋਂ ਬਾਅਦ ਹਰ ਜਗ੍ਹਾ ਇਹ ਲੱਗਦਾ ਆ ਅੱਜ ਪੰਜਾਬੀ ਨੂੰ ਜਿਹਦੇ ਸਿਰ ਤੇ ਪੱਗ ਆ ਉਹਨੂੰ ਲੱਗਦਾ ਵੀ ਯਾਰ ਵਾਕਈ ਤੇ ਜਿਹੜਾ ਬਾਕੀ ਸਮਾਜ ਆ ਜਿਹੜਾ ਬਾਕੀ ਸਮਾਜ ਆ ਭਾਈਚਾਰਾ ਸਾਡਾ ਚਾਹੇ ਉਹ ਹਿੰਦੂ ਨੇ ਚਾਹੇ ਕਿਸੇ ਵੀ ਕਾਸਟ ਨਾਲ ਉਹਨਾਂ ਦੇ ਮਨ 'ਚ ਜਿਹੜਾ ਇਹਨਾਂ ਨੇ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਾਂਗਰਸ ਨੇ, ਅੱਜ ਉਹ ਨਰਿੰਦਰ ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ ਤੇ ਸਾਰੇ ਮੁੱਖ ਮੰਤਰੀਆਂ ਨੇ 2021 ਤੋਂ ਲੈ ਕੇ ਉਹ ਨਫ਼ਰਤ ਜਿਹੜੀ ਇਹਨਾਂ ਨੇ ਬੀਜੀ ਸੀ ਉਹ ਕੱਢੀ। ਤੇ ਅੱਜ ਮੈਂ ਵੈਸਟ ਬੰਗਾਲ 'ਚ ਗਿਆ, ਮੈਂ ਤਾਂ ਕਹਿ ਰਿਹਾ ਹਰ ਗੁਰਦੁਆਰੇ 'ਚ ਮੈਂ ਜਾ ਕੇ ਕਮੇਟੀਆਂ ਨੂੰ ਮਿਲਿਆ ਤੇ ਹਰ ਨੇ ਪਲਕਾਂ ਵਿਛਾ ਕੇ ਨਰਿੰਦਰ ਮੋਦੀ ਤੇ ਬੀਜੇਪੀ ਨੂੰ ਵੋਟਾਂ ਪਾਈਆਂ। ਅੱਜ ਬਹੁਤ ਬੜੀ ਗਿਣਤੀ 'ਚ ਭਵਾਨੀਪੁਰ ਸੀਟ ਆ ਜਿਹੜੀ ਉੱਥੇ ਸਿੱਖ ਵੋਟ ਆ ਬਹੁਤ ਵੱਡੀ ਗਿਣਤੀ 'ਚ ਤੇ ਸਭ ਨੇ ਬੀਜੇਪੀ ਨੂੰ ਵੋਟ ਪਾਈ ਆ। ਮੈਂ ਉਹ ਜੋਸ਼ ਸਿੱਖਾਂ ਦਾ ਜੋ ਹੁਣ ਨਰਿੰਦਰ ਮੋਦੀ ਜੀ ਦੇ ਰਾਜ 'ਚ ਦੇਖ ਰਹੇ ਹੋ, ਇਹ ਬੰਦਾ ਕਹਿੰਦਾ ਇਹ ਨਕਲੀ ਮੇਰੇ ਤੋਂ ਪੱਗ ਬੰਨ ਕੇ ਹਰ ਵੇਲੇ ਨਸ਼ੇ 'ਚ ਆਦਮੀ ਰਹਿੰਦਾ, ਹਰ ਵੇਲੇ ਨਸ਼ੇ 'ਚ। ਪਹਿਲਾਂ ਤਾਂ ਇਹਦੀ ਪੁਲਿਸ ਨੂੰ ਇਹਦਾ ਨਸ਼ਾ ਲਾਉਣਾ ਚਾਹੀਦਾ, ਕਿਸੇ ਦਾ ਤੁਸੀਂ ਕੀ ਨਸ਼ਾ ਹਟਾਓਗੇ। ਇਹ ਆਉਣ ਵਾਲੇ ਦਿਨਾਂ 'ਚ ਜਿਸ ਘਾਤਕ ਪੋਲੀਟਿਕਸ ਵੱਲ ਚੱਲ ਪਿਆ, ਜੋ ਕੇਜਰੀਵਾਲ ਨੇ ਡਰਾਉਣਾ ਸ਼ੁਰੂ ਕੀਤਾ ਹੈ, ਉਹ ਡਿਜ਼ਾਈਨ ਇਹਨਾਂ ਦਾ ਬੜਾ ਖਤਰਨਾਕ ਆ। ਮੈਂ ਇਹ ਨਹੀਂ ਕਦੇ ਕਹੂੰਗਾ, ਮੈਂ ਕਦੇ ਨਹੀਂ ਇਹਨਾਂ ਵੱਲੋਂ ਇਹਨਾਂ ਵਾਂਗੂ ਕਹੂੰਗਾ ਵੀ ਇਹ ਧਮਾਕੇ ਬੰਬ ਇਹ ਪੁਲਿਸ ਨਾਲ ਰਲ ਕੇ ਪੰਜਾਬ 'ਚ ਇਹ ਕਰਾ ਰਿਹਾ ਵੀ ਇਹ ਬੀਜੇਪੀ ਦੇ ਬਦਨਾਮੀ ਕਰ ਸਕੇ, ਮੈਂ ਇਹ ਨਹੀਂ ਕਹੂੰਗਾ। ਕਿਉਂਕਿ ਸਾਡੀ ਪੁਲਿਸ ਇਹੋ ਜਿਹੇ ਘਟੀਆ ਲੀਡਰਾਂ ਦੇ ਨਾ ਕਹੇ ਤੇ ਕਰਨ ਨਾ ਉਹ ਕਿਸੇ ਨੂੰ ਕਰਨ ਦੇਣ, ਪਰ ਜੋ
1: ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਆ, ਉਹ ਕਿਸੇ ਖਾਸ ਕਿਸੇ ਫਿਰਕੇ ਦੇ ਨਹੀਂ ਹੈਗੇ, ਕਿਸੇ ਖਾਸ ਇੱਕ ਸਮੁਦਾਇ ਦੇ ਨਹੀਂ, ਉਹ ਸਾਰੀ ਦੁਨੀਆ ਦੇ ਗੁਰੂ ਨੇ। ਤੇ ਉਹਨਾਂ ਦੀ ਬੇਅਦਬੀ ਹੋਵੇ ਤੇ ਬੰਦੇ ਜਿਹੜੇ ਬਚ ਕੇ ਨਿਕਲ ਜਾਣ, ਇਹ ਦਿਲਾਂ ਨੂੰ ਬਹੁਤ ਠੇਸ ਪਹੁੰਚਦੀ ਸੀ, ਭਾਵਨਾਵਾਂ ਨੂੰ। ਸੋ ਅੱਜ ਕਾਨੂੰਨ ਬਣ ਚੁੱਕਿਆ, 13 ਅਪ੍ਰੈਲ 2026 ਨੂੰ ਕਾਨੂੰਨ ਪਾਸ ਹੋ ਗਿਆ ਵਿਧਾਨ ਸਭਾ 'ਚ, ਅਤੇ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਵੀ ਉਹਦੇ ਉੱਤੇ ਸਹੀ ਪਾਤੀ। ਬਹੁਤ ਬਹੁਤ ਧੰਨਵਾਦ ਹੈ ਜੀ ਰੂਬਲ ਸੰਧੂ, ਜ਼ਿਲ੍ਹਾ ਯੂਪ ਪ੍ਰਧਾਨ ਯੂਥ ਵਿੰਗ, ਬਹੁਤ ਧੰਨਵਾਦ ਜੀ ਤੁਹਾਡਾ। ਥੱਲੇ ਕਰ ਲਓ, ਫਿਰ ਪਿੱਛੇ ਨਜ਼ਰ ਆ ਲਓ, ਆ ਗਈ ਹਾਜ਼ਰੀ ਲੱਗ ਗਈ ਤੁਹਾਡੀ। ਕਈ ਵਾਰੀ ਵਿਰੋਧੀ ਪਾਰਟੀਆਂ ਵਾਲੇ ਕਹਿਣ ਲੱਗ ਜਾਂਦੇ ਆ, ਕਹਿੰਦੇ ਕਾਨੂੰਨ ਪਾਸ ਨਹੀਂ ਹੋਣਾ, ਇਹ ਰਾਸ਼ਟਰਪਤੀ ਕੋਲੇ ਫਸ ਜੂਗਾ, ਇਹ ਰਾਜਪਾਲ ਨੇ ਸਾਈਨ ਨਹੀਂ ਕਰਨੇ, ਸਭ ਕੁਝ ਹੋ ਗਿਆ ਜੀ। ਕਾਨੂੰਨ ਜਿਹੜਾ ਅਸੀਂ ਕਾਨੂੰਨ ਦੇ ਮਾਹਰਾਂ ਨਾਲ ਗੱਲ ਕਰਕੇ ਬਣਵਾਇਆ, ਜਿਹੜੇ ਕਾਨੂੰਨ ਦੇ ਮਾਹਰ ਨੇ ਲੋਕ ਉਹਨਾਂ ਨਾਲ ਗੱਲ ਕੀਤੀ ਹੈ ਕਿ ਹੁਣ ਇਹ ਤੋਂ ਬਾਅਦ ਦੁਬਾਰਾ ਇਹ 'ਚ ਕੋਈ ਅੱਖਰ ਬਦਲਣਾ ਨਾ ਪਵੇ, ਹੁਣੇ ਜੋ ਲਿਖਣਾ ਲਿਖ ਦਿਓ, ਹੁਣੇ ਜਿੰਨਾ ਸਖਤ ਕਰ ਸਕਦੇ ਆ ਕਰੋ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਣ ਕੋਈ ਬੇਅਦਬੀ ਕਰੂਗਾ ਤਾਂ ਸਿੱਧਾ ਕੋਈ ਬੇਲ ਨਹੀਂ, FIR ਤੋਂ ਬਾਅਦ ਘੱਟੋ ਘੱਟ ਸਜ਼ਾ 10 ਸਾਲ ਤੇ ਵੱਧੋ ਵੱਧ ਸਜ਼ਾ ਸਾਰੀ ਉਮਰ ਵਾਸਤੇ ਜੇਲ੍ਹ, ਜਿੰਨਾ ਚਿਰ ਉਹਦੀ ਮੌਤ ਨਹੀਂ ਹੁੰਦੀ ਬੰਦੇ ਦੀ ਉਹ ਜੇਲ੍ਹ 'ਚ ਰਹੂਗਾ। 25 ਲੱਖ ਰੁਪਇਆ ਜੁਰਮਾਨਾ ਜਿਹਨੂੰ 50 ਲੱਖ ਤੱਕ ਵਧਾਇਆ ਜਾ ਸਕਦਾ। ਸੋ ਇਸ ਕਰਕੇ ਹੁਣ ਕੋਈ ਵੀ ਬੰਦਾ ਜਿਹੜਾ ਉਹ ਬੇਅਦਬੀ ਕਰਨ ਤੋਂ ਪਹਿਲਾਂ 1000 ਵਾਰ ਸੋਚੂਗਾ ਕਿ ਮੇਰੇ ਖਾਨਦਾਨ ਦਾ ਭੱਠਾ ਬਹਿ ਜੂਗਾ ਸਾਰੇ ਦਾ, ਕਿ ਜੇ ਮੈਂ ਕੋਈ ਇੱਦਾਂ ਦਾ ਕੰਮ ਕੀਤਾ। ਇੱਕ ਆਮ ਤੌਰ 'ਤੇ ਕਰ ਲਿਆ ਜਾਂਦਾ, ਬਾਈ ਜੀ ਥੱਲੇ ਕਰ ਲਓ ਜੀ, ਬਾਈ ਜੀ ਆ ਗਿਆ ਰੂਬਲ, ਬਾਈ ਨਜ਼ਰ ਨਹੀਂ ਆਉਂਦਾ, ਰੂਬਲ ਆ ਗਿਆ ਤੁਹਾਡਾ ਸਾਰਾ। ਹੁਣ ਜੇ ਕੋਈ ਬੇਅਦਬੀ ਕਰਦਾ ਸੀ ਉਹਨੂੰ ਮਾਨਸਿਕ ਰੋਗੀ ਕਹਿ ਕੇ ਉਹਨੂੰ ਬਚਾ ਲੈਂਦੇ ਸੀ, ਇਹਦਾ ਦਿਮਾਗ ਠੀਕ ਨਹੀਂ ਹੈਗਾ, ਇਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈਗਾ, ਹੋਸ਼ੋ ਹਵਾਸ 'ਚ ਨਹੀਂ ਹੈਗਾ, ਤਾਂ ਕਾਨੂੰਨ ਜਿਹੜਾ ਉਹਦੇ ਵਾਸਤੇ ਕੋਈ ਹੈ ਨਹੀਂ ਸੀ। ਹੁਣ ਅਸੀਂ ਕਾਨੂੰਨ ਦੇ ਵਿੱਚ ਇਹ ਲਿਖਿਆ ਜੇ ਕੋਈ ਮਾਨਸਿਕ ਰੋਗੀ ਹੈ, ਜੇ ਮੈਡੀਕਲ 'ਚ ਪਤਾ ਵੀ ਲੱਗ ਗਿਆ ਤਾਂ ਉਹਦੇ ਕਸਟੋਡੀਅਨ 'ਤੇ ਪਰਚਾ ਹੋਊਗਾ, ਜਿਨ੍ਹਾਂ ਦੇ ਦੇਖ ਰੇਖ 'ਚ ਉਹ ਰਹਿੰਦਾ, ਉਹਨਾਂ ਨੇ ਕਿਉਂ ਛੱਡਿਆ ਉਹਨੂੰ, ਉਹਨਾਂ ਨੇ ਕਿਉਂ ਭੇਜਿਆ ਇੱਦਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਕੁਛ, ਲੱਖਾਂ ਕਰੋੜਾਂ ਭਾਵਨਾਵਾਂ ਠੇਸ ਪਹੁੰਚਾਉਣ ਵਾਸਤੇ ਕਿਉਂ ਭੇਜਿਆ, ਉਹਨਾਂ ਦੇ ਕਸਟੋਡੀਅਨ 'ਤੇ, ਉਹਨਾਂ ਦੇ ਗਾਰਡੀਅਨ 'ਤੇ ਜਾਂ ਉਹਨਾਂ ਦੇ ਮਾਪਿਆਂ 'ਤੇ ਪਰਚਾ ਹੋਊਗਾ ਜੀ, ਤਾਂ ਕਿ ਕੋਈ ਬੰਦਾ ਗੈਰ ਜ਼ਿੰਮੇਵਾਰ ਨਾ।

0: ਆਪਣੇ ਆਪ ਨੂੰ ਸਮਝੇ, ਹਰੇਕ ਦੀ ਜ਼ਿੰਮੇਵਾਰੀ ਬਣਦੀ ਹੈ। ਅਤੇ ਬਾਕੀ ਅਸੀਂ ਬਿਲਕੁਲ ਬਿਲਕੁਲ NDPS ਦਾ ਕਾਨੂੰਨ ਵੀ ਬਹੁਤ ਸਖਤ ਕਰਤਾ, ਜੇ ਕਿਸੇ ਦੇ ਨਸ਼ਾ ਵੇਚਣ ਵਾਲੇ ਦਾ ਉਹਦੀ ਸਾਰੀ ਪ੍ਰੋਪਰਟੀ ਜ਼ਬਤ ਕਰਨੀ ਹੈ, ਉਹਨੂੰ ਜੇਲ੍ਹ 'ਚੋਂ ਜ਼ਮਾਨਤ ਨਾ ਮਿਲੇ, ਉਹਨੂੰ ਥਾਣੇ 'ਚੋਂ ਜ਼ਮਾਨਤ ਮਿਲ ਜਾਂਦੀ ਹੈ, ਹੁਣ ਤਾਂ ਥਾਣੇ 'ਚੋਂ ਜ਼ਮਾਨਤ ਮਿਲ ਜਾਂਦੀ, ਉਹ ਕਾਨੂੰਨ ਵੀ ਸਖਤ ਕਰਨਾ। ਬਾਕੀ ਸਾਡੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ, ਇਹਨੂੰ ਕੋਈ ਤੋੜ ਨਹੀਂ ਸਕਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਦੀ ਧਰਤੀ ਬਹੁਤ ਜਰਖੇਜ਼ ਹੈ, ਬਹੁਤ ਉਪਜਾਊ ਹੈ, ਬਹੁਤ ਫਰਟਾਈਲ ਹੈ, ਇੱਥੇ ਹਰ ਕਿਸਮ ਦਾ ਬੀਜ ਉੱਗ ਪੈਂਦਾ, ਜੋ ਵੀ ਬੀਜੋਗੇ ਉੱਗ ਪੈਂਦਾ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉੱਗਦਾ। ਸਾਡੇ ਆਪਸੀ ਭਾਈਚਾਰੇ ਦੀ ਸਾਂਝ ਜਿਹੜੀ ਹੈ ਬਹੁਤ ਮਜ਼ਬੂਤ ਹੈ। ਆ ਜਿਹੜੇ ਫਿਰਕੂ ਪਾਰਟੀਆਂ ਨੇ, ਆ BJP ਵਾਲੇ, ਅਕਾਲੀ ਦਲ ਵਾਲੇ, ਇਹ ਲੜਾਉਂਦੇ ਆ ਲੋਕਾਂ ਨੂੰ ਆਪਸ 'ਚ, ਇਹ ਧਰਮ ਦੇ ਨਾਂ 'ਤੇ ਲੜਾ ਕੇ ਵੋਟਾਂ ਲੈਂਦੇ ਆ। ਆ ਜਿਹੜੇ ਕੱਲ੍ਹ ਜਲੰਧਰ ਅੰਮ੍ਰਿਤਸਰ 'ਚ ਛੋਟੇ ਮੋਟੇ ਬਲਾਸਟ ਹੋਏ ਨੇ, ਇਹ BJP ਦੀ ਐਂਟਰੀ ਦੇ ਸੰਕੇਤ ਨੇ, ਕਹਿੰਦੇ ਵੀ ਆ ਗਏ ਅਸੀਂ, ਹਜੇ ਪਰਸੋਂ ਹੀ ਕਹਿ ਕੇ ਹਟਿਆ ਉੱਥੇ ਬੰਗਾਲ ਜਿੱਤਣ ਤੋਂ ਬਾਅਦ, ਕਹਿੰਦੇ ਬੰਗਾਲ ਸਰਕਾਰ ਹਮਾਰੀ ਹੈ, ਅਬ ਪੰਜਾਬ ਕੀ ਬਾਰੀ ਹੈ। ਇਹ ਜਿੱਥੇ ਜਾਂਦੇ ਨੇ, ਉੱਥੇ ਲੜਾਈਆਂ ਕਰਾਉਂਦੇ ਆਪਸ 'ਚ, ਇਹ ਹਿੰਦੂ ਸਿੱਖ ਨੂੰ ਲੜਾਉਣਾ ਚਾਹੁੰਦੇ ਨੇ, ਪਰ ਅਸੀਂ ਨਹੀਂ ਲੜਦੇ। ਇਦੋਂ ਪਹਿਲਾਂ ਵੀ AK-47 ਚੱਲ ਹਟੀਆਂ, ਪਰ ਸਾਡਾ ਭਾਈਚਾਰਕ ਸਾਂਝ ਜਿਹੜੀ ਹੈ, ਸਾਡੀਆਂ ਰਾਮਨੌਮੀਆਂ ਸਾਂਝੀਆਂ, ਸਾਡੇ ਗੁਰਪੁਰਬ ਸਾਂਝੇ, ਸਾਡੀਆਂ ਈਦਾਂ ਸਾਂਝੀਆਂ, ਸਾਡੇ ਪ੍ਰਕਾਸ਼ ਪੁਰਬ ਸਾਂਝੇ, ਅਸੀਂ ਆਪ 'ਚ ਇਕੱਠੇ ਮਨਾਉਂਦੇ ਹਾਂ ਸਾਰੇ ਜਲੰਧਰ ਵਾਸੀ। ਤਾਂ ਖਾਸ ਤੌਰ 'ਤੇ ਜਦੋਂ ਸ਼ੋਭਾ ਯਾਤਰਾ ਬਹੁਤ ਵੱਡੀ ਨਿਕਲਦੀ ਹੈ, ਤਾਂ ਉਦੋਂ ਬੜਾ ਪੂਰੇ ਜਲੰਧਰ ਦੇ ਵਿੱਚ ਜਿਹੜਾ ਉਹਦਾ ਮਨਾਇਆ ਜਾਂਦਾ ਉਹ ਪੁਰਬ। ਸੋ ਇਸ ਕਰਕੇ ਹਮੇਸ਼ਾ ਤੁਹਾਡੇ ਨਾਲ ਖੜਾਂਗੇ, ਬਤੌਰ ਮੁੱਖ ਮੰਤਰੀ ਮੇਰਾ ਫਰਜ਼ ਬਣਦਾ। ਮੈਂ ਇਕੱਲੇ ਇਕੱਲੇ ਜਿਵੇਂ ਆਪਣਾ ਪਰਿਵਾਰ ਹੁੰਦਾ, ਪਰਿਵਾਰ ਦਾ ਇੱਕ ਮੁਖੀ ਹੁੰਦਾ, ਲਾਣੇਦਾਰ ਕਹਿੰਦੇ ਆ ਉਹਨੂੰ, ਉਹਦਾ ਫਰਜ਼ ਹੁੰਦਾ ਕਿ ਸਾਰੇ ਪਰਿਵਾਰ ਦੇ ਜੀਆਂ ਦਾ ਖਿਆਲ ਰੱਖੇ। ਤੁਸੀਂ ਮੇਰੇ ਪਰਿਵਾਰ ਦੇ ਜੀ ਹੋ ਸਾਰੇ, ਤੁਹਾਡਾ ਖਿਆਲ ਰੱਖਣਾ ਮੇਰਾ ਫਰਜ਼ ਬਣਦਾ। ਲਓ ਇੱਦਾਂ ਕਰਦੇ ਹਾਂ, ਕਿਉਂਕਿ ਜਜ਼ਬਾਤ ਤੁਹਾਡੇ ਮੈਂ ਸਮਝ ਸਕਦਾ, ਤੁਸੀਂ ਭਰੇ ਪਏ ਹੋ, ਤੇ ਜੇ ਮੈਂ 20 ਸਕਿੰਟ ਤੁਹਾਡੇ ਵੱਲ ਮੈਂ ਕਰ ਦਿੰਦਾ, ਜੇ ਚੀਕਾਂ ਮਾਰਨੇ ਚੀਕਾਂ ਮਾਰ ਲਿਓ, ਜੇ ਜਕਾਰੇ ਛੱਡਣੇ ਜਕਾਰੇ ਛੱਡ ਲਓ। ਸੋ ਵੀਰੋ, ਇਹਨਾਂ ਪਾਰਟੀਆਂ ਫਿਰਕੂ ਪਾਰਟੀਆਂ ਦੇ ਪਿੱਛੇ ਨਹੀਂ ਲੱਗਣਾ, ਬਹੁਤ ਕਾਲੇ ਦਿਨ ਝੱਲੇ ਹੋਏ ਨੇ, ਦੇਖੇ ਹੋਏ ਨੇ ਪੰਜਾਬ ਨੇ, ਆਪਾਂ ਹੋਰ ਕਾਲੇ ਦਿਨਾਂ ਵੱਲ ਨਹੀਂ ਜਾਣਾ। ਹੁਣ ਤਾਂ ਤਰੱਕੀਆਂ ਦਾ ਟਾਈਮ ਆ ਗਿਆ, ਸਕੂਲ ਬਣ ਰਿਹਾ ਸ਼ਾਨਦਾਰ, ਹਸਪਤਾਲ ਬਣ ਰਿਹਾ ਸ਼ਾਨਦਾਰ, 10 ਲੱਖ ਰੁਪਏ ਵਾਲਾ ਇਲਾਜ ਵਾਲਾ ਕਾਰਡ ਬਣਵਾਓ, ਮਾਵਾਂ ਭੈਣਾਂ ਨੂੰ 1000 ਤੇ 1500 ਰੁਪਇਆ ਆਉਣ ਲੱਗ ਜਾਣਾ, ਰਜਿਸਟ੍ਰੇਸ਼ਨ ਚੱਲ ਰਹੀ ਹੈ, ਹੁਣ ਤੱਕ ਬਹੁਤ ਲੱਖਾਂ ਦੀ ਗਿਣਤੀ 'ਚ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਪੈਸੇ ਆ ਜਾਣੇ ਹੈ, ਬਿਜਲੀ ਦੇ ਬਿੱਲ ਜਿਹੜੇ ਨੇ ਉਹ 0 ਆਉਂਦੇ ਆ, 0-90% ਘਰਾਂ ਨੂੰ। ਆ BJP ਵਾਲੇ ਕਹਿੰਦੇ ਅਸੀਂ ਆਵਾਂਗੇ, ਮੈਂ ਕਿਹੜੇ ਮੂੰਹ ਨਾਲ ਆਉਂਗੇ, ਕਦੇ ਕਹਿੰਦੇ ਨੂੰ ਚੰਡੀਗੜ੍ਹ ਸਾਡਾ ਹੈ, ਕਦੇ ਕਹਿੰਦੇ ਨੂੰ ਪੰਜਾਬ ਯੂਨੀਵਰਸਿਟੀ ਸਾਡੀ ਹੈ, ਕਦੇ ਕਹਿੰਦੇ ਨੂੰ BBM ਨੰਗਲ ਡੈਮ ਸਾਡਾ ਹੈ, ਕਦੇ ਕਹਿੰਦੇ ਨੂੰ ਪਾਣੀ ਸਾਰਾ ਅਸੀਂ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਾਂਗੇ, ਕਦੇ ਕਹਿੰਦੇ ਨੇ ਅਸੀਂ ਝਾਕੀ ਨਹੀਂ ਦਿਖਾਉਂਦੇ ਪੰਜਾਬ ਦੀ 15 ਅਗਸਤ ਤੇ 26 ਜਨਵਰੀ ਨੂੰ। ਤੁਸੀਂ ਕਿਹੜੇ ਮੂੰਹ ਨਾਲ ਆਉਂਗੇ ਵੀ ਇੱਥੇ ਕੀ ਮੂੰਹ ਲੈ ਕੇ ਆਉਂਗੇ? ਪੰਜਾਬ ਦਾ ਸਾਰਾ ਪੈਸਾ ਰੋਕ ਰੱਖਿਆ, ਰੂਰਲ ਡਿਵੈਲਪਮੈਂਟ ਫੰਡ ਦਾ 9000 ਕਰੋੜ ਰੋਕ ਰੱਖਿਆ, ਉਹੀ ਦੇ ਦਿਓ ਪਹਿਲਾਂ, ਫਿਰ ਵੋਟਾਂ ਮੰਗ ਲਿਓ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਕੱਲ੍ਹ ਵੀ ਬਹੁਤ ਅਥਾਹ ਸੰਗਤ, ਅੱਜ ਹੁਣ ਵਰਕਿੰਗ ਡੇ ਹੈ, ਆ ਹੁਣ ਸਵੇਰੇ 9:30 ਵਜੇ ਤੁਸੀਂ ਇੱਥੇ ਜਿਹੜਾ ਉਹ ਪਿਆਰ ਦੇਣ ਲਈ, ਸਨਮਾਨ ਦੇਣ ਲਈ ਆਏ ਹੋ। ਮੈਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਆਪਣੇ ਸਿਰ ਮੱਥੇ ਲੈਣਾ।
1: ਜਿਸ ਵੀ ਸਟੇਟ ਕੀ ਵਿਧਾਨ ਸਭਾ ਕੀ ਇਲੈਕਸ਼ਨ ਹੋਤੀ ਹੈ, ਵਹਾਂ ਪੇ ਭਾਰਤੀ ਜਨਤਾ ਪਾਰਟੀ ਕਾ ਇੱਕ ਡਿਜ਼ਾਈਨ ਸਾਹਮਣੇ ਆਤਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਸਟੇਟ ਕਾ, ਉਸ ਸੂਬੇ ਕਾ ਜੋ ਮਾਹੌਲ ਹੋਤਾ ਹੈ, ਉਸਕੋ ਖਰਾਬ ਕਰਨੇ ਕੀ ਕੋਸ਼ਿਸ਼ ਕਰਤੀ ਹੈ। ਵਹਾਂ ਜਾਤੀਏ ਦੰਗੇ, ਵਹਾਂ ਧਰਮ ਕੇ ਨਾਮ ਪੇ ਦੰਗੇ, ਵਹਾਂ ਬੰਬ ਬਲਾਸਟ ਕਰਾਨਾ, ਵਹਾਂ ਕਾ ਜੋ ਪੀਸ ਹੈ ਉਸਕੋ ਤੋੜਨਾ, ਵਹਾਂ ਕੇ ਲਾ ਐਂਡ ਆਰਡਰ ਕੋ ਤੋੜਨਾ, ਇਹ ਕਾਮ ਭਾਰਤੀ ਜਨਤਾ ਪਾਰਟੀ ਕਰਤੀ ਹੈ। ਐਸਾ ਹੀ ਕਲ ਜਬ ਮੈਂ ਸਮਝਤਾ ਹੂੰ ਅਬ ਬੰਗਾਲ ਕੀ ਅਸਾਮ

0: की, तमिलनाडु की, पौडुचेरी की, असम की इलेक्शन जो खत्म हुई है उसके बाद कल मैं देख रहा था कि भारतीय जनता पार्टी के नेता कह रहे थे कि अब पंजाब की बारी है और कल से ही इन्होंने वो डिजाइन पंजाब में शुरू कर दिया कि पंजाब में कैसे नफरत फैलाई जाए, कैसे लोगों को बांटा जाए, कैसे जाति आधार के ऊपर, कैसे धर्म के आधार के ऊपर पंजाब को बांट के यहाँ की सियासत की जाए। पर पंजाब गुरु पीरों की धरती है, पंजाब सूरवीर योद्धाओं की धरती है, पंजाब को हम पंजाब में भारतीय जनता पार्टी को खून की होली नहीं खेलने देंगे और 3 करोड़ पंजाबी जो हैं वो भारतीय जनता पार्टी को करारा जवाब देंगे और भारतीय जनता पार्टी के जो ऐसे खतरनाक डिजाइन हैं उनको आज पंजाब का बच्चा बच्चा जानता है। तो मैं समझता हूं जो जितने भी ये बम ब्लास्ट या पंजाब के लॉ एंड ऑर्डर को खराब करने की कोशिश हो रही है इसके पीछे सीधा सीधा भारतीय जनता पार्टी है और उसकी जो एजेंसियां हैं, इसी कारण ऐसा माहौल जो है जैसे वेस्ट बंगाल में किया, अदर स्टेट में किया, वैसा ही माहौल जो है वो पंजाब में करने की कोशिश कर रही है, लेकिन पंजाब के लोग 3 करोड़ पंजाबी ऐसा सहन नहीं कर पाए।
1: अमर ग्रुप हायर कर रहे हैं 1 साल के एक्सपीरियंस से क्लीन रिकॉर्ड वाले ओनर ऑपरेटर्स। ट्रकिंग इंडस्ट्री विच 25 साल तो वध एक्सपीरियंस अते इंटरमॉडल कंटेनर्स च वड्डा नाम अमर ग्रुप, जिथे तुहानू मिलणगे वधिया रेट्स, ऑन टाइम वीकली पेमेंट, फ्यूल डिस्काउंट्स, 24/7 डिस्पैच सपोर्ट, टोरंटो तो मोन्ट्रियाल, GTA ते ओंटेरियो भर विच सेम डे घर वापसी वाले रेगुलर अते फ्लैक्सीबल कंटेनर लोड्स। हुणे कॉल करो 905-893-2270 एक्सटेंशन 206 या 207, 905-893-2270 एक्सटेंशन 206 और 207। अमर ग्रुप, जिथे ड्राइवर्स नू मिले फैमिली वांग रिस्पेक्ट।
2: बेस्ट बार्गेन कारपेट्स एंड फ्लोरिंग सिर्फ एक ना ही नहीं सच्ची बेस्ट बार्गेन है।
3: बेस्ट बार्गेन ते मिलदे ने ब्रांड नेम कारपेट्स, हार्डवुड, वाइनल अते लैमिनेट फ्लोर्स बार्गेन प्राइसेस ते।
2: साडे स्टोर ते आके आप सिलेक्शन देखो या अपने घर बैठ के चूज करो।
3: लाजवाब क्वालिटी, टॉप क्लास सर्विस, बेस्ट बार्गेन तो बेहतर कोई नहीं।
2: We also service hotels, motels, banquets and high-rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and ਦੇ 4 ਆਫਿਸ ਕੈਨੇਡਾ 'ਚ ਨੇ ਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
10: क्या लगा था तुझे मेरे खिलाफ गवाही देके
11: तू बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे 2-3 आदमियों को मार के खुद को तू शेर समझ रहा है?
11: अरे पूरी फौज पड़ी है तीर्थ लड़ने के लिए,
10: तो भेज अपनी फौज, अब तू ही आ जा।
11: अरे ऐसा तू क्या खाता है यार, इतनी ताकत कहां से लाता है?
10: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
13: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
14: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
13: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
15: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
16: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
17: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
18: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
19: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

ਜਿਹੜੀ ਬੀਤੇ ਕੱਲ ਆਪਾਂ ਗੱਲ ਕੀਤੀ ਸੀਗੀ ਬੀਜੇਪੀ ਜਿਹੜੇ ਕੱਲ ਬਲਾਸਟ ਹੋਏ ਆ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਔਰ ਮੇਰੀ ਸਾਡੀ ਮੇਰਾ ਖਿਆਲ ਹਰ ਭਾਰਤੀ ਦੀ ਹਰ ਪੰਜਾਬੀ ਦੀ ਇਹ ਚਿੰਤਾ ਹੈ ਇਹ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਔਰ ਇਹ ਸੋਚਣ ਦਾ ਵਿਸ਼ਾ ਹੈ ਕਿ ਜਦੋਂ ਵੀ ਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਚਾਹੇ ਲੋਕ ਸਭਾ ਦੀਆਂ ਹੁੰਦੀਆਂ ਚਾਹੇ ਬਿਹਾਰ ਦੀਆਂ ਹੁੰਦੀਆਂ ਚਾਹੇ ਬੰਗਾਲ ਦੀਆਂ ਹੁੰਦੀਆਂ ਚਾਹੇ ਪੰਜਾਬ ਦੀਆਂ ਹੁੰਦੀਆਂ ਤੇ ਉਦੋਂ ਹੀ ਕਿਉਂ ਜਿਹੜੇ ਇਹ ਬੰਬ ਬਲਾਸਟ ਅੱਤਵਾਦੀ ਹਮਲੇ ਵੱਡੀਆਂ ਵੱਡੀਆਂ ਕਾਰਵਾਈਆਂ ਜਿਹੜੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਕਰਕੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਕੇ ਡਰਾਵਾ ਦੇ ਕੇ ਮਾਹੌਲ ਤਣਾਅਪੂਰਨ ਕਰਕੇ ਇਹ ਕਿਉਂ ਕੀਤਾ ਜਾਂਦਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਚਾਹੇ ਮਤਲਬ ਜਿਹੜਾ ਆਪਾਂ ਮਿੱਥ ਲਈਏ ਜਦੋਂ ਵੀ ਹਮਲੇ ਹੋਏ ਚਾਹੇ ਪੁਲਵਾਮਾ ਦੇ ਵਿੱਚ ਹੋਇਆ ਚਾਹੇ ਪਹਿਲਗਾਮ ਦੇ ਵਿੱਚ ਹੋਇਆ ਪਠਾਨਕੋਟ ਇਸ ਬੇਸ 'ਤੇ ਹੋਇਆ ਚਾਹੇ ਦੀਨਾਨਗਰ ਦੇ ਵਿੱਚ ਹੋਇਆ ਔਰ ਸਾਰੇ ਹਮਲਿਆਂ ਦੇ ਵਿੱਚ ਸਾਡੇ ਫੌਜ ਦੇ ਜਵਾਨ ਸਾਡੀ ਸੀ ਐਲ ਐਫ ਦੇ ਜਵਾਨ ਬੀ ਐਸ ਐਫ ਦੇ ਜਵਾਨ ਸਾਡੀ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਸ਼ਹੀਦ ਹੋ ਜਾਂਦੇ ਆ ਉਹਨਾਂ ਦੀਆਂ ਸ਼ਹਾਦਤਾਂ ਹੋ ਜਾਂਦੀਆਂ ਉਹਨਾਂ ਨੂੰ ਸਲੂਟ ਹੈ ਸਲਾਮ ਹੈ ਕਿ ਵਿਚਾਰੇ ਦੇਸ਼ ਦੀ ਰੱਖਿਆ ਕਰਦੇ ਸਰਹੱਦਾਂ 'ਤੇ ਖੜ੍ਹੇ ਉਹ ਸ਼ਹੀਦ ਹੋ ਜਾਂਦੇ ਆ ਪਰ ਸਵਾਲ ਇਹ ਹੈ ਇਹ ਸਾਰਾ ਕੁਝ ਉਦੋਂ ਕਿਉਂ ਹੁੰਦਾ ਉਸ ਸਮੇਂ ਹੀ ਕਿਉਂ ਹੁੰਦਾ ਜਦੋਂ ਇਲੈਕਸ਼ਨਾਂ ਨੇੜੇ ਆਉਂਦੀਆਂ ਉਸ ਸਮੇਂ ਜਿਹੜੀ ਇਸ ਦੇਸ਼ ਦੇ ਵਿੱਚ ਜਿਹੜੀ ਇਹ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰਨ ਦੀ ਸਿਆਸਤ ਚੱਲਦੀ ਹੈ ਉਹ ਸਾਡਾ ਮੰਨਣਾ ਕਿ ਬੀਜੇਪੀ ਉਹਦੇ ਗੁੰਡਾ ਗਰੋਹ ਉਹਦੇ ਗੈਂਗਸਟਰ ਉਹਦੇ ਅੱਤਵਾਦੀ ਬੀਜੇਪੀ ਦੀਆਂ ਏਜੰਸੀਆਂ ਉਸ ਸਮੇਂ ਐਕਟਿਵ ਹੋ ਜਾਂਦੀਆਂ ਜਦੋਂ ਦੇਸ਼ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਉਹਦੇ ਤੋਂ ਪਹਿਲਾਂ ਉਹ ਇੱਦਾਂ ਦੀਆਂ ਕਾਰਵਾਈਆਂ ਕਰਕੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਜਿਹੜਾ ਖੇਡਦੇ ਆ ਔਰ ਇਹ ਬੜੀ ਦੁੱਖ ਦੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਕੱਲ੍ਹ ਕਿਹਾ ਸੀਗਾ ਕਿ ਬੀ ਐਸ ਐਫ ਦਾ ਘੇਰਾ ਜਿਹੜਾ ਉਹ 50 ਕਿਲੋਮੀਟਰ ਤੱਕ ਵਧਾਇਆ ਗਿਆ ਔਰ ਜਦੋਂ ਵਧਾਇਆ ਹੋਮ ਮਿਨਿਸਟਰੀ ਆਫ ਇੰਡੀਆ ਨੇ ਜਦੋਂ ਉਹਨੂੰ ਵਧਾਇਆ ਤੇ ਉਸ ਸਮੇਂ ਕਿਹਾ ਗਿਆ ਸੀਗਾ ਕਿ ਡਰੋਨਾਂ ਨੂੰ ਡੱਕਣ ਵਾਸਤੇ ਉਸ ਸਮੇਂ ਕਿਹਾ ਸੀ ਕੋਸਟਗਾਰਡ ਨੂੰ ਰੋਕਣ ਵਾਸਤੇ ਹਥਿਆਰਾਂ ਦੀ ਸਪਲਾਈ ਰੋਕਣ ਵਾਸਤੇ ਇਹ ਘੇਰਾ ਜਿਹੜਾ ਵਧਾਉਣਾ ਬਹੁਤ ਜ਼ਰੂਰੀ ਹੈ ਸਾਡੀ ਬੀ ਐਸ ਐਫ ਦੇ ਜਵਾਨ ਤੇ ਵਿਚਾਰੇ ਸ਼ਹੀਦ ਹੋ ਜਾਂਦੇ ਆ ਉਹ ਬਾਦਲਾਂ ਤੇ ਖੜੇ ਆ ਰਾਤ ਖੜੇ ਅੱਜ ਵੀ ਖੜੇ ਆ ਪਰ ਸਰ ਬੀ ਐਸ ਐਫ ਨੂੰ ਜਿਹੜਾ ਦੁਸ਼ਮਣ ਦੇ ਨਾਲ ਪਾਕਿਸਤਾਨ ਤੋਂ ਆਉਂਦੇ ਡਰੋਨ ਪਾਕਿਸਤਾਨ ਤੋਂ ਆਉਂਦੀ ਡਰੱਗ ਪਾਕਿਸਤਾਨ ਤੋਂ ਆਉਂਦੇ ਨਸ਼ੀਲੇ ਪਦਾਰਥ ਆਉਂਦੇ ਵੈਪਨ ਬੀ ਐਸ ਐਫ ਨੇ ਕਦੇ ਨਾ ਡੱਕਣੇ ਆ ਉਹਨਾਂ ਕੋਲ ਉਸ ਕਿਸਮ ਦੀ ਟੈਕਨੋਲੋਜੀ ਮਾਡਰਨ ਟੈਕਨੋਲੋਜੀ ਜਿਹੜੀ ਹੈ ਜਿਹੜੀ ਐਂਟੀ ਜਿਹੜਾ ਡਰੋਨ ਸਿਸਟਮ ਜਿਹੜੇ ਸੀਗੇ ਜਿਹੜੇ ਕੇਂਦਰ ਸਰਕਾਰ ਨੇ ਦੇਣੇ ਸੀਗੇ ਉਹ ਸਾਡੇ ਜਵਾਨ ਵਿਚਾਰੇ ਖੜ੍ਹੇ ਵਿਹਲੇ ਰਹਿ ਜਾਂਦੇ ਆ ਅਤੇ ਡਰੋਨ ਉੱਤੋਂ ਦੀ ਆ ਜਾਂਦੇ ਆ ਉਹ ਕਿਉਂ ਨਹੀਂ ਮੁਹੱਈਆ ਕਰਾਏ ਜਾਂਦੇ ਸਰਹੱਦਾਂ ਦੇ ਉੱਤੇ ਸਾਡੀ 532 ਕਿਲੋਮੀਟਰ ਦੀ ਸਰਹੱਦ ਦੇ ਉੱਤੇ ਸਾਡੀ ਬੀ ਐਸ ਐਫ ਨੂੰ ਸਾਡੇ ਯੋਧਿਆਂ ਨੂੰ ਸਾਡੇ ਜਵਾਨਾਂ ਨੂੰ ਜਿਹੜਾ ਸਾਜੋ ਸਮਾਨ ਅੱਜ ਦੇ ਯੁੱਗ ਦਾ ਅੱਜ ਦੇ ਯੁੱਗ ਦੇ ਹਾਨ ਦਾ ਮਾਡਰਨ
ਸਾਜੋ ਸਮਾਨ ਟੈਕਨੋਲੋਜੀ ਵਾਲੇ ਵੈਪਨ ਐਂਟੀ ਡਰੋਨ ਸਿਸਟਮ ਜਿਹਦਾ ਉਹ ਕਿਉਂ ਨਹੀਂ ਮੁਹੱਈਆ ਕਰਾਇਆ ਜਾਂਦਾ? ਮੇਰਾ ਇਹ ਅੱਜ ਵੀ ਸਵਾਲ ਹੈ, ਇਹ ਕਿੰਨੇ ਮੁਹੱਈਆ ਕਰਾਉਣਾ ਸੀਗਾ? ਇਹ ਕੰਮ ਕੇਂਦਰ ਸਰਕਾਰ ਦਾ ਸੀਗਾ, ਕਿਉਂ ਨਹੀਂ ਮੁਹੱਈਆ ਕਰਾਇਆ ਜਾਂਦਾ? ਜਦੋਂ ਪਤਾ ਕਿ ਸਾਡੇ ਬਾਰਡਰ ਦੇ ਉੱਤੇ ਪ੍ਰੋਬਲਮ ਹੈ, ਜਦੋਂ ਪਤਾ ਪਾਕਿਸਤਾਨ ਦੇ ਵਿੱਚ ਬੈਠੀ ISI ਲਗਾਤਾਰ ਇਹ ਕੋਸ਼ਿਸ਼ ਕਰਦੀ ਆ, ਦੇਸ਼ ਦੇ ਵਿੱਚ ਗੜਬੜ ਕਰ ਲਈ, ਪੰਜਾਬ ਦੇ ਵਿੱਚ ਗੜਬੜ ਕਰ ਲਈ, ਇਹ ਸਮਾਨ ਕੇਂਦਰ ਸਰਕਾਰ ਜਿਹੜੀ BJP ਦੀ ਸਰਕਾਰ ਹੈ ਉਹਨੇ ਜਿਹੜਾ ਸਾਜੋ ਸਮਾਨ ਸਾਡੇ ਜਵਾਨਾਂ ਨੂੰ ਦੇਣਾ ਸੀਗਾ ਉਹ ਅੱਜ ਤੱਕ ਨਹੀਂ ਦਿੱਤਾ, ਜਿਹੜਾ ਬਾਰ ਬਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਦੇਸ਼ ਦੇ ਹੋਮ ਮਿਨਿਸਟਰ ਨੂੰ ਜਿਹੜਾ ਉਹ ਬਾਰ ਬਾਰ ਕਹਿਣ

ਅੱਜ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਾਂ। ਬੀਤੀ 13 ਅਪ੍ਰੈਲ 2026 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਸੋਧ ਕੇ ਉਹਦੇ 'ਚ ਸਖ਼ਤ ਧਾਰਾਵਾਂ ਲਾਈਆਂ ਗਈਆਂ, ਉਹ ਤੋਂ ਬਾਅਦ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਹੈ। ਕੱਲ੍ਹ ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਇਆ ਸੀ, ਫਿਰ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਉੱਥੇ ਜਾ ਕੇ ਮੱਥਾ ਟੇਕਿਆ, ਅੱਜ ਦਰਬਾਰ ਸਾਹਿਬ ਜਾ ਕੇ ਨਾ ਕੇ ਨਸਬਤ ਹੋਏ ਹਾਂ। ਅਤੇ ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਮਰਥ ਬਖਸ਼ੇ, ਬਲ ਬਖਸ਼ੇ, ਇਹ ਜਿਹੜੀ ਸੇਵਾ ਮੇਰੇ ਕੋਲੋਂ ਲਈ ਹੈ ਮੈਂ ਉਹਦਾ ਸ਼ੁਕਰਾਨਾ ਕਰਨ ਆਇਆ, ਕਿਉਂਕਿ ਪਰਮਾਤਮਾ ਸਮਰਥ ਬਖਸ਼ਦਾ, ਬਲ ਬਖਸ਼ਦਾ, ਤਾਂਹੀਓ ਇਹੋ ਜਿਹਾ ਕੁਛ ਹੋ ਸਕਦਾ। ਅਤੇ ਹੁਣ ਇਹ ਧਾਰਾਵਾਂ ਜਿਹੜੀਆਂ ਬਹੁਤ ਸਖ਼ਤ ਹੋ ਗਈਆਂ, ਹੁਣ ਕੋਈ ਮਾਨਸਿਕ ਰੋਗੀ ਕਹਿ ਕੇ ਜਾਂ ਦਿਮਾਗੀ ਤੌਰ 'ਤੇ ਪਰੇਸ਼ਾਨ ਕਹਿ ਕੇ ਬਚ ਨਹੀਂ ਸਕਦਾ, ਜਾਂ ਉਹਦੇ ਕਸਟੋਡੀਅਨ ਜਾਂ ਉਹਦੇ ਗਾਰਡੀਅਨ ਜਾਂ ਉਹਦੇ ਪੇਰੈਂਟਸ ਜੋ ਵੀ ਜਿਨ੍ਹਾਂ ਦੀ ਵੀ ਉਹ ਕਸਟਡੀ 'ਚ ਰਹਿੰਦਾ। ਅਤੇ ਪੂਰੀ ਦੁਨੀਆ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ, ਕਰੋੜਾਂ ਦਿਲਾਂ ਦੇ ਵਿੱਚ ਠੰਡ ਪਈ ਹੈ, ਕਿਉਂਕਿ ਹਰ ਤੀਜੇ ਕੁ ਦਿਨ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਸੀ। ਤਾਂ ਅਸੀਂ ਜੇ ਪੰਜਾਬ ਸਰਕਾਰ ਨੇ ਆਪਣਾ ਐਕਟ ਬਣਾ ਲਿਆ, ਪੰਜਾਬ ਸਟੇਟ ਨੇ, ਕਿਉਂਕਿ ਜੇ ਅਸੀਂ ਆਪਣੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੇਫ ਨਹੀਂ ਰੱਖ ਸਕਦੇ ਫਿਰ ਬਾਹਰੋਂ ਕੀ ਉਮੀਦ ਕਰ ਸਕਦੇ ਹਾਂ। ਸੋ ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਰਾਹ 'ਚ ਖੜ ਕੇ ਸਰੋਪੇ ਭੇਂਟ ਕਰਦੀਆਂ ਨੇ, ਸ਼੍ਰੀ ਸਾਹਿਬ ਭੇਂਟ ਕਰਦੀਆਂ ਨੇ, ਅਤੇ ਲੰਗਰ ਲਾਏ ਹੋਏ ਨੇ, ਉਹਨਾਂ ਨੇ ਬਹੁਤ ਸਾਰਾ ਮਾਣ ਸਤਿਕਾਰ ਦਿੱਤਾ ਹੈ। ਔਰ ਉਹਨਾਂ ਸੰਗਤਾਂ ਦੀ ਵੀ ਅਰਦਾਸ ਹੈ ਕਿ ਉਹਨਾਂ ਦੇ ਦਿਲੋਂ ਵੀ ਇਹੀ ਅਰਦਾਸ ਨਿਕਲਦੀ ਸੀ ਕਿ ਕੋਈ ਇਹੋ ਜਿਹਾ ਕਾਨੂੰਨ ਬਣੇ ਜਿਹਦੇ ਨਾਲ ਇੱਕ ਵਾਰ ਨਹੀਂ ਲੱਖ ਵਾਰ ਸੋਚੇ ਉਹ ਬੰਦਾ ਜਿਹੜਾ ਕੋਈ ਇਹੋ ਜਿਹੀ ਹਰਕਤ ਕਰਨ ਜਾ ਰਿਹਾ ਜਾਂ ਜਾਣ ਬਾਰੇ ਸੋਚ ਰਿਹਾ। 10 ਸਾਲ ਤੋਂ ਲੈ ਕੇ ਉਮਰ ਕੈਦ ਟਿਲ ਡੈਥ, ਜਿੰਨਾ ਚਿਰ ਉਹਦੀ ਮੌਤ ਨਹੀਂ ਹੁੰਦੀ ਉਹਨਾਂ ਚਿਰ ਉਮਰ ਕੈਦ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਰਹੂਗਾ ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ। ਸਾਰੀਆਂ ਕਲੋਜ਼ ਜਿਹੜੀਆਂ ਨੇ ਉਹ ਫਾਈਨਲ ਹੋ ਗਈਆਂ, ਔਰ ਮੰਨੇ ਪ੍ਰਮੰਨੇ ਸਿੱਖ ਵਕੀਲਾਂ ਨੂੰ ਅਤੇ ਦੇਸ਼ ਦੇ ਮੰਨੇ ਪ੍ਰਮੰਨੇ ਵਕੀਲਾਂ ਤੋਂ ਸਲਾਹਾਂ ਲੈ ਕੇ ਇਹ ਕਾਨੂੰਨ ਬਣਾਇਆ ਗਿਆ ਤਾਂ ਕਿ ਬਾਅਦ ਦੇ ਵਿੱਚ ਕੋਈ ਇਹ 'ਚ ਅਮੈਂਡਮੈਂਟ ਕਰਨ ਦੀ ਲੋੜ ਨਾ। ਦੇਖੋ ਐਸ ਜੀ ਪੀ ਸੀ 14 ਸਾਲ ਹੋ ਗਏ ਉਹਨਾਂ ਦੀ ਇਲੈਕਸ਼ਨ ਹੋਈ ਨੂੰ, ਉਹ ਕੌਂਸਟੀਟਿਊਸ਼ਨਲ ਬੋਡੀ ਤਾਂ ਹੁਣ ਰਹੇ ਨਹੀਂ। ਸਾਰੀ ਦੁਨੀਆ ਦੀ ਸੰਗਤ ਨੂੰ ਕਾਨੂੰਨ ਪ੍ਰਵਾਨ ਹੈ, ਸਿਰਫ ਇੱਕ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਉਹਨਾਂ ਨੂੰ ਪ੍ਰਵਾਨ ਕਿਉਂ ਨਹੀਂ ਹੈਗਾ? ਪਹਿਲਾਂ ਆਪ ਹੀ ਤਾਂ ਉਹ ਕਹਿੰਦੇ ਰਹੇ ਨੇ ਕਿ ਕਾਨੂੰਨ ਬਣਾਉਣ ਦੀ ਲੋੜ ਹੈ, ਕਾਨੂੰਨ ਬਣਾਉਣ ਦੀ, ਜਦੋਂ ਬਣਾ ਤਾਂ ਕਹਿੰਦੇ ਸਾਨੂੰ ਪ੍ਰਵਾਨ ਨਹੀਂ। ਅਸਲ 'ਚ ਪ੍ਰਵਾਨ ਐਸ ਜੀ ਪੀ ਸੀ ਨੂੰ ਨਹੀਂ, ਉਹਨਾਂ ਦੇ ਆਕਾਵਾਂ ਨੂੰ ਪ੍ਰਵਾਨ ਨਹੀਂ, ਕਿਉਂਕਿ ਉਹ ਖੁਦ ਇਸ ਬੇਅਦਬੀ 'ਚ ਇਨਵੋਲਵ ਨੇ, ਉਹਨਾਂ ਦੇ ਨਾਮ ਬੋਲਦੇ ਨੇ। ਸੋ ਇਸ ਕਰਕੇ ਕਾਨੂੰਨ ਤਾਂ ਸਰਕਾਰ ਨੇ ਬਣਾਇਆ, ਕੈਬਨਿਟ ਦੇ ਵਿੱਚ ਪਾਸ ਹੋਇਆ, ਸਾਰੀ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਇਕੱਲੇ ਸਪੀਕਰ ਸਾਹਿਬ ਨੇ ਤਾਂ ਸਿਰਫ ਪੜ੍ਹ ਕੇ ਸੁਣਾਇਆ ਕਿ ਭਾਈ ਮੈਂ ਮਤਵੇ 'ਤੇ ਵੋਟਿੰਗ ਕਰਾਉਣਾ, ਜਦੋਂ ਸਾਰਿਆਂ ਨੇ ਹਾਂ ਹੀ ਕਹਿਤੀ ਫਿਰ ਨਾ ਵਾਲੇ ਦੀ ਹੱਥ ਖੜ੍ਹੇ ਕਰਾਉਣ ਦੀ ਲੋੜ ਨਹੀਂ ਪੈਂਦੀ। ਸਰਬ ਸੰਮਤੀ ਨਾਲ ਪਾਸ ਹੋਇਆ, ਸੰਗਤ ਜਿਹੜਾ ਪਰਮਾਤਮਾ ਵੱਸਦਾ, ਉਹ ਸੰਗਤ ਜਿਹੜੀ ਆ ਉਹ ਇਸ ਕਾਨੂੰਨ ਤੋਂ ਬਹੁਤ ਖੁਸ਼ ਹੈ। ਆਉਣਗੇ ਜੀ, ਇੱਥੇ ਨਤਮਸਤਕ ਹੋਣਗੇ, ਉਹ ਅਕਾਲ ਤਖ਼ਤ ਸਾਹਿਬ ਅਤੇ ਵਿਚਾਰ ਵਟਾਂਦਰੇ ਲਈ ਬੁਲਾਇਆ ਉਹਨਾਂ ਨੂੰ, ਅਤੇ ਉਹ ਤਾਂ ਆਪਣਾ ਪੱਖ ਦੱਸ ਦੇਣਗੇ ਸਾਰਾ। ਅਤੇ ਬਾਕੀ ਜਿਹੜਾ ਬਿੱਲ ਹੈ ਉਹ ਤਾਂ ਸਾਰੀ ਵਿਧਾਨ ਸਭਾ ਨੇ ਪਾਸ ਕੀਤਾ, ਉਹ ਤਾਂ ਕੈਬਨਿਟ 'ਚ ਪਹਿਲਾਂ ਪਾਸ ਹੋਇਆ, ਡਰਾਫਟ ਵਗੈਰਾ ਬਣਿਆ ਵੱਡੇ ਵੱਡੇ ਵਕੀਲਾਂ ਤੋਂ, ਸੰਤ ਸਮਾਜ ਸਾਰਾ ਉੱਥੇ ਮੌਜੂਦ ਸੀ ਗੈਲਰੀ ਦੇ ਵਿੱਚ, ਗਵਰਨਰ ਗੈਲਰੀ ਦੇ ਵਿੱਚ, ਉੱਥੇ ਵਿਧਾਨ ਸਭਾ ਦੇ ਵਿੱਚ। ਸੋ ਸਮੂਹ ਸਿੱਖ ਸੰਗਤ ਦੇ ਸੀਨਿਆਂ ਦੇ ਵਿੱਚ ਠੰਡ ਪਈ ਹੈ, ਹੁਣ ਕੁਛ ਸੀਨੇ ਜਲਦੇ ਨੇ, ਮੈਨੂੰ ਇਹਦੇ ਬਾਰੇ ਪਤਾ ਨਹੀਂ ਖਾਸ ਕਰ। ਕੋਈ ਜੀ ਸਾਡੇ ਨਾਲ ਕੋਈ ਕਿਸੇ ਦਾ ਸੰਬੰਧ ਨਹੀਂ, ਕੋਈ ED ਦੀ ਰੇਡ ਦਾ, ਕੋਈ ED ਦੀ ਰੇਡ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਕੋਈ ਕਿਸੇ ਦੀ ਕੋਈ ਪੁਰਾਣੀ ਕੰਪਨੀ ਦੇ ਸਿਲਸਿਲੇ 'ਚ ਕੋਈ ਆਏ ਹੋਏ ਨੇ, ਉਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਨੇ। ਬਾਕੀ ਪੰਜਾਬ ਜਿਹੜਾ ਉਹ ਗੁਰਾਂ ਦੇ ਨਾਂ 'ਤੇ ਵੱਸਦਾ, ਮੈਂ ਸ਼ੁਕਰਾਨਾ ਕਰਨ ਆਇਆ। ਇਸ ਤੋਂ ਬਾਅਦ ਮੈਂ ਦਮਦਮਾ ਸਾਹਿਬ ਜਾਊਂਗਾ ਕੱਲ੍ਹ ਨੂੰ, ਅਤੇ ਮੈਂ ਫਤਿਹਗੜ੍ਹ ਸਾਹਿਬ ਵੀ ਜਾਊਂਗਾ, ਦੁਖਨਿਵਾਰਨ ਸਾਹਿਬ ਵੀ ਜਾਊਂਗਾ। ਮੈਂ ਇਸੇ ਗੱਲ ਦਾ ਸ਼ੁਕਰਾਨਾ ਕਰੂੰਗਾ ਕਿ ਪਰਮਾਤਮਾ ਨੇ ਮੈਨੂੰ ਬਲ ਬਖਸ਼ਿਆ। ਮੈਂ ਇਹੀ ਅਰਦਾਸ ਵੀ ਕੀਤੀ ਹੈ ਕਿ

0: ਪਰਮਾਤਮਾ ਮੈਨੂੰ ਜਿਹੜੀ ਸੇਵਾ ਲਾਈ ਹੈ ਉਹਨੂੰ ਹੋਰ ਵਚਨਬੱਧਤਾ ਨਾਲ ਅਤੇ ਦਿਲ ਦੀਆਂ ਗਹਿਰਾਈਆਂ ਨਾਲ ਉਸ ਸੇਵਾ ਨੂੰ ਨਿਭਾਉਣ ਦਾ ਬਲ ਬਖਸ਼ੇ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.

ਪਾਤਸ਼ਾਹ ਤੇ ਮੱਥਾ ਟੇਕਣਾ ਵਾ ਭਗਵੰਤ ਮਾਨ ਜੀ ਨੇ ਤੇ ਕੀ ਦੱਸ ਕੇ ਆਉਣਗੇ ਉਹਨਾਂ ਨੇ ਇਹ ਦੱਸਣਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵੀ ਜਿਹੜੀ ਪੰਜਾਬ ਦੀ ਕਿਸਾਨੀ ਆ ਉਹ ਕਰਜ਼ਈ ਆ ਤੇ ਕਰਜ਼ਾ ਕਰਕੇ ਖੁਦਕੁਸ਼ੀਆਂ ਕਰ ਰਹੀ ਆ ਪੰਜਾਬ ਦੇ ਲੱਖਾਂ ਨੌਜਵਾਨ ਨਸ਼ੇ ਕਰਕੇ ਜਿਹੜੇ ਆ ਮੜੀਆਂ ਦੇ ਰਾਹ ਚਲੇ ਗਏ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਅੰਤਾਂ ਦੀ ਹੈਗੀ ਆ ਭਾਰਤ ਅਮਰੀਕਾ ਸਮਝੌਤੇ ਨੇ ਦੇਸ਼ ਸਮੇਤ ਪੰਜਾਬ ਦੀ ਖੇਤੀਬਾੜੀ ਨੂੰ ਖਤਮ ਕਰ ਦੇਣਾ ਡੇਅਰੀ ਜਿਹੜੀ ਉਹਦੇ ਵਿੱਚ ਲਿਆਂਦੀ ਜਾ ਰਹੀ ਆ ਉਹਨੇ ਖਤਮ ਕਰ ਦੇਣਾ ਬਿਜਲੀ ਬੋਰਡ ਦਾ ਨਿੱਜੀਕਰਨ ਜਿਹਨੇ ਪੰਜਾਬ ਤੇ ਦੇਸ਼ ਦਾ ਅਜਾੜਾ ਕਰਨਾ ਜਿਹੜਾ ਬੀਜ ਐਕਟ ਆ ਰਿਹਾ ਉਹਨੇ ਅਜਾੜਾ ਕਰਨਾ ਔਰ ਇਹ ਨੀਤੀਆਂ ਪਾਲਿਸੀਆਂ ਦੇ ਨਾਲ ਕੇਜਰੀਵਾਲ ਸਾਹਿਬ ਮੋਦੀ ਸਰਕਾਰ ਨਾਲ ਖੜੇ ਹੈਗੇ ਔਰ MSP ਲੀਗਲ ਗਰੰਟੀ ਕਾਨੂੰਨ ਜਿਨ੍ਹਾਂ ਨੇ ਆਪ ਜੀਓ ਨਿਊਜ਼ ਤੇ ਬੋਲਿਆ ਸੀ ਵੀ ਸਾਡੀ ਸਰਕਾਰ ਆਈ ਤੇ 23 ਦੀਆਂ 23 ਫਸਲਾਂ ਤੇ MSP ਦੇ ਖਰੀਦ ਦੀ ਗਰੰਟੀ ਕਰਾਂਗੇ ਸੀ ਕਰਜ਼ਾ ਮੁਕਤੀ ਦਾ ਸਵਾਲ ਸੀਗਾ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਵਾਲ ਸੀ ਇਹਦੋਂ ਕਾ ਲੈਂਡ ਮਾਫੀਆ ਮਾਈਨਿੰਗ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਖਤਮ ਕਰਨਾ ਸੀ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਮੱਥਾ ਟੇਕ ਕੇ ਕੀ ਸਾਬਤ ਕਰਨਗੇ ਵੀ ਕਿਹੜੀ ਗੱਲ ਕਰਦੀ ਆਪਾਂ ਸਾਢੇ 4 ਸਾਲ ਨਿਕਲ ਗਏ ਆ ਤਾਂ ਮੈਂ ਹੋ ਸਕਦਾ ਮੱਥਾ ਟੇਕਣ ਤੋਂ ਬਾਅਦ ਕੁਛ ਸਮਾਪਤ ਆ ਜਾਏ ਇਹਨਾਂ ਨੂੰ ਵੀ ਪੰਜਾਬ ਦੀ ਗੱਲ ਕਰ ਸਕਣ ਅਸੀਂ ਸਮਝਦੇ ਹਾਂ ਵੀ ਕੇਜਰੀਵਾਲ ਸਰਕਾਰ ਤੇ ਅਮਿਤ ਸ਼ਾਹ ਇਹ ਦੋਵੇਂ ਰਲੇ ਹੋਏ ਆ ਗਿਣ ਮਿਥ ਕੇ ਕੰਮ ਕਰ ਰਹੇ ਆ ਆਪਣੇ ਨਿੱਜੀ ਹਿੱਤਾਂ ਲਈ ਜਦੋਂ ਆਪਣੀ ਰਾਜਨੀਤੀ ਚਮਕਾਉਣੀ ਸੀ ਤਾਂ ਸਾਰੇ MLA ਲੈ ਕੇ ਦਿੱਲੀ ਗਏ ਨੇ ਪਰ ਕਦੀ ਪੰਜਾਬ ਦੇ ਹਿੱਤਾਂ ਵਾਸਤੇ ਰਾਸ਼ਟਰਪਤੀ ਨੂੰ ਮਿਲਣ ਸਾਰੇ MLA ਕਦੀ ਨਹੀਂ ਗਏ ਭਾਵੇਂ BBMB ਦੇ ਵਿੱਚੋਂ ਪੰਜਾਬ ਦੀ ਮੈਂਬਰਸ਼ਿਪ ਦੀ ਹਿੱਸੇਦਾਰੀ ਖੋਲੀ ਜਾਂ ਜਿੰਨੇ ਮੈਂ ਮੁੱਦੇ ਗਿਣਵਾਏ ਆ ਇਸ ਕਰਕੇ ਅਸੀਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜੀ ਚੌਹਾਨ ਪਿੰਡ ਦੀ ਗਰਾਊਂਡ ਆ ਰਈਏ ਤੋਂ ਤੇ ਇਹਦੋਂ ਕਾ ਜੰਡਿਆਲੇ ਕੁਰੂ ਦੇ ਵਿੱਚ ਪੈਂਦੀ ਹੈਗੀ ਉਹਦੀ ਗਰਾਊਂਡ ਵਿੱਚ ਇਕੱਠੇ ਹੋ ਕੇ ਆਪਦਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰਾਂਗੇ ਔਰ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਉੱਥੇ ਪਹੁੰਚੋ ਔਰ ਸਾਰੀ ਪ੍ਰੈਸ ਨੂੰ ਵੀ ਬੇਨਤੀ ਆ ਬੇਸ਼ੱਕ ਪ੍ਰੈਸ ਦੇ ਉੱਤੇ ਪਾਬੰਦੀ ਆ ਪ੍ਰੈਸ ਨੂੰ ਆਉਣ ਨਹੀਂ ਦੇਣਗੇ ਪਰ ਅਸੀਂ ਪ੍ਰੈਸ ਨੂੰ ਅਪੀਲ ਕਰਾਂਗੇ ਵੀ ਸਾਨੂੰ ਵੀ ਕਵਰੇਜ ਦਿੱਤੀ ਜਾਵੇ ਔਰ ਜਿਹੜੇ ਹੁਣ ਨਵੇਂ ਆਂਕੜੇ ਆਏ ਆ ਵੀ ਕੌਮਾਂਤਰੀ ਪੱਧਰ ਤੇ ਜਿਹੜੀ ਪ੍ਰੈਸ ਦੀ ਆਜ਼ਾਦੀ ਦੇ ਵਿੱਚ 180 ਮੁਲਕਾਂ ਦੇ ਵਿੱਚੋਂ ਭਾਰਤ ਦਾ 100

ਬੀਤੀ ਰਾਤ ਪੰਜਾਬ ਦੇ ਵਿੱਚ ਦੋ ਥਾਵਾਂ 'ਤੇ ਬੰਬ ਧਮਾਕੇ ਹੋਏ। ਜਲੰਧਰ BSF ਮੁਖਿਆਲੇ ਦੇ ਬਾਹਰ ਅਤੇ ਅੰਮ੍ਰਿਤਸਰ ਖਾਲਸਾ ਬੇਸ ਕੈਂਪ BSF ਦਾ ਉਸਦੇ ਬਾਹਰ। ਔਰ ਇਹਨਾਂ ਦੋਨਾਂ ਧਮਾਕਿਆਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡੀ ਚਰਚਾ ਛਿੜ ਪਈ ਕਿ ਆਖਿਰਕਾਰ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ, ਔਰ ਉਸ ਤੋਂ ਵੱਡੀ ਚਰਚਾ ਇਹ ਕਿ ਕੌਣ ਕਰ ਰਿਹਾ। ਇਹ ਸਵਾਲ ਉੱਠਣੇ ਲਾਜ਼ਮੀ ਸੀਗੇ, ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਜਿਸ ਤਰ੍ਹਾਂ ਦਾ ਗੈਰ ਜ਼ਿੰਮੇਦਾਰਾਨਾ ਰਵੱਈਆ ਸਾਡੇ ਹੁਕਮਰਾਨਾਂ ਵੱਲੋਂ ਪੇਸ਼ ਕੀਤਾ ਗਿਆ, ਜਿਸ 'ਤੇ ਸਵਾਲ ਖੜ੍ਹੇ ਹੋ ਰਿਹਾ, ਉਸਨੇ ਇੱਕ ਗੱਲ 'ਤੇ ਜ਼ਾਹਰ ਕਰ

0: ਬਲਾਸਟ ਰੋਜ਼ ਹੋਣ ਲੱਗ ਗਏ, ਕਿਤੇ ਆਈਡੀਆਂ ਲੱਗ ਰਹੀਆਂ, ਕਿਤੇ ਗ੍ਰਨੇਡ ਸਿੱਟੇ ਜਾ ਰਹੇ, ਆਰਪੀਜੀ ਕਿਤੇ ਚੱਲ ਰਹੇ ਆ। ਪੰਜਾਬ ਤਾਂ ਪੰਜਾਬ ਰਿਹਾ ਹੀ ਨਹੀਂ, ਪਰ ਸਾਡਾ ਪੰਜਾਬ ਦਾ ਬਦਕਿਸਮਤੀ ਮੁੱਖ ਮੰਤਰੀ ਜੋ ਹਾਲਾਤ ਵਿਧਾਨ ਸਭਾ 'ਚ ਸੀਗੇ ਉਹ ਤਾਂ ਚਲੋ ਛੱਡੋ, ਸਭ ਨੇ ਜੱਗ ਨੇ ਦੇਖ ਲਿਆ, ਪਰ ਜਿਹੜਾ ਅੱਜ ਬਿਆਨ ਦਿੱਤਾ ਹੈ ਭਗਵੰਤ ਮਾਨ ਸਾਹਿਬ, ਜੇ ਤੁਸੀਂ ਹੁਣ ਤੁਹਾਡੇ 'ਚ, ਜੇ ਤੁਸੀਂ ਚੀਫ ਮਿਨਿਸਟਰ ਹੋ ਪੰਜਾਬ ਦੇ, ਜੇ ਤੁਸੀਂ ਮਾੜਾ ਜਿਹਾ ਵੀ ਕਾਣਾ ਪੰਜਾਬ ਦਾ, ਤੁਸੀਂ ਇਹ ਗੱਲ ਕਹੀ ਵੀ ਬੀਜੇਪੀ ਨੇ ਬੰਬ ਬਲਾਸਟ ਕਰਵਾਏ ਆ? ਬੀਜੇਪੀ ਨੇ ਤਾਂ ਇਸ ਵਾਰ ਇਸ ਤਰੀਕੇ ਨਾਲ ਸਾਡੀਆਂ ਸੈਂਟਰਲ ਫੋਰਸਿਸ ਨੇ ਜਾ ਕੇ ਇਸ ਤਰੀਕੇ ਨਾਲ ਪੀਸਫੁਲ ਇਲੈਕਸ਼ਨ ਕਰਵਾਈ ਆ, ਉਹਨਾਂ ਨੂੰ ਇਹ ਗੱਲ ਦਾ ਸਿਹਰਾ ਜਾਂਦਾ ਹੈ ਵੀ ਜਿੱਥੇ ਹਰ ਬੂਥ 'ਤੇ ਬੰਬ ਚੱਲਦਾ ਸੀ, ਇੱਕ ਕਿਤੇ ਪਟਾਕਾ ਵੀ ਚੱਲਣ ਨਹੀਂ ਦਿੱਤਾ ਵੈਸਟ ਬੰਗਾਲ 'ਚ। ਅਤੇ ਜੇ ਹੁਣ ਹਿੰਮਤ ਆ ਭਗਵੰਤ ਮਾਨ ਸਿੰਘ ਤੇਰੇ 'ਚ, ਤਾਂ ਤੂੰ ਬੀਜੇਪੀ ਦੇ ਨਾਂ 'ਤੇ ਪਰਚਾ ਦਰਜ ਕਰ, ਮੇਰੇ ਨਾਂ 'ਤੇ ਪਰਚਾ ਦਰਜ ਕਰ ਲੈ ਵੀ ਇਹ ਬੰਬ ਬਲਾਸਟ ਬੀਜੇਪੀ ਨੇ ਕਰਾਏ ਆ। ਥੋੜ੍ਹੀ ਬਹੁਤੀ ਤਾਂ ਸ਼ਰਮ ਕਰ, ਜੋ ISI ਵਾਲੇ ਚਾਹੁੰਦੇ ਆ, ਜੋ ਤੁਹਾਡਾ DGP ਕਹਿ ਰਿਹਾ ਵੀ ਇਹ ISI ਦੇ ਕੰਮ ਨੇ, ਤੁਸੀਂ ਉਸ ISI ਨੂੰ ਅੱਜ ਸ਼ਾਬਾਸ਼ ਦੇ ਰਹੇ ਹੋ। ਦੁਸ਼ਮਣ ਸਾਡੇ 'ਤੇ ਹਮਲਾ ਕਰ ਰਿਹਾ, ਤੁਸੀਂ ਇੱਕ ਦੂਜੇ ਨੂੰ ਲੜਾ ਰਹੇ ਹੋ। ਚੀਫ ਮਿਨਿਸਟਰ ਹੋ ਯਾਰ, ਕੋਈ ਮਹੱਲੇ ਦਾ ਕੌਂਸਲਰ ਵੀ ਨਹੀਂ ਇਹ ਗੱਲ ਕਰਦਾ ਜੋ ਚੀਫ ਮਿਨਿਸਟਰ ਸਾਹਿਬ ਤੁਸੀਂ ਕੀਤੀ ਆ। ਮੈਨੂੰ ਲੱਗਦਾ ਤੁਹਾਨੂੰ ਥੋੜ੍ਹਾ ਚਿਰ ਘਰੇ, ਮੈਂ ਇਹਨਾਂ ਦੇ ਸਿਕਿਉਰਿਟੀ ਇੰਚਾਰਜ ਨੂੰ ਕਹਿਣਾ ਚਾਹੁੰਦਾ, ਚੀਫ ਮਿਨਿਸਟਰ ਦੇ ਥੋੜ੍ਹਾ ਬਰਫ਼ ਦੀਆਂ ਪਾਣੀ ਠੰਡਾ ਸਿਰ 'ਤੇ ਪਾਓ, ਇਹ ਜਿਹੜੀ ਚੜੀ ਹੋਈ ਆ ਇਹਨੂੰ ਲਾਓ, ਇਹ ਹੋਸ਼ 'ਚ ਆਵੇ। ਜੇ ਚੀਫ ਮਿਨਿਸਟਰ ਹੁੰਦਾ ਤਾਂ ਸਭ ਤੋਂ ਪਹਿਲਾਂ ਉਰੇ ਆਪਣਾ ਹੈਲੀਕਾਪਟਰ ਗੱਡੀਆਂ ਲੈ ਕੇ ਜਾਂਦਾ, ਉੱਥੇ ਜਾ ਕੇ ਆਰਮੀ ਦੇ ਹੈੱਡਕੁਆਰਟਰ ਜਾ ਕੇ ਉਹਨਾਂ ਨਾਲ ਉੱਥੇ ਗੱਲਬਾਤ ਕਰਦਾ, BSF ਦੇ ਨਾਲ ਜਾ ਕੇ ਜਲੰਧਰ ਗੱਲਬਾਤ ਕਰਦਾ ਵੀ ਕਿਸ ਤਰੀਕੇ ਨਾਲ ਮਰਾਲ ਸਾਡੀਆਂ ਫੋਰਸਿਸ ਦਾ ਉੱਤੇ ਕਰਨਾ ਹੈ। ਇਹ ਆਪਰੇਸ਼ਨ ਸੰਧੂਰ ਵਾਲੇ ਦਿਨ ਉਹਨਾਂ ਨੇ ਇਹ ਕੰਮ ਤੂੰ ਆਪਣੇ ਪੰਜਾਬ 'ਚ ਕਰਾ ਲਿਆ, ਕਿਤੇ ਹੋਰ ਨਾ ਹੋ ਗਿਆ। ਅਤੇ ਗਲਤ ਗੱਲ ਕਰਕੇ ਬੀਜੇਪੀ ਦੇ ਸਾਰੇ ਦੇਸ਼ ਪ੍ਰੇਮੀ ਨੇ, ਦੇਸ਼ ਨੂੰ ਜਾਨਾਂ ਦੇਣ ਵਾਲੇ ਨੇ, ਤੂੰ ਕੀ ਜਾਣੇ ਟਿਚਰਾਂ ਕਰਨ ਵਾਲਾ ਤਮਾਸ਼ਬੀਨ ਆਦਮੀ। ਇਸ ਕਰਕੇ ਹੁਣ ਜੇ ਹਿੰਮਤ ਕਰ ਸਾਡੇ 'ਤੇ, ਕਰ ਬੀਜੇਪੀ 'ਤੇ FIR ਦਰਜ, ਜੇ ਤੂੰ ਇਹ ਕਹਿਣਾ ਬੀਜੇਪੀ ਨੇ ਕੰਮ ਕੀਤਾ, ਨਲਾਇਕ ਆਦਮੀ, ਝੂਠਾ ਆਦਮੀ।
1: ਗੱਲ ਸਿਆਸੀ ਨਹੀਂ ਹੋਣੀ ਚਾਹੀਦੀ ਜਨਾਬ, ਇਹ ਗੱਲ ਠੀਕ ਨਹੀਂ ਹੈ। ਪੰਜਾਬ ਦੇ ਹਾਲਾਤ ਖਰਾਬ ਨੇ, ਇਹਦੇ ਤੋਂ ਤੁਸੀਂ ਵੀ ਮੁਨਕਰ ਨਹੀਂ ਹੋ ਸਕਦੇ। ਪੰਜਾਬ 'ਚ ਆਏ ਦਿਨ ਲੁੱਟਾਂ, ਖੋਹਾਂ, ਕਤਲ, ਬੰਬ ਧਮਾਕੇ, ਗ੍ਰੇਨੇਡ ਅਟੈਕ, ਇਹ ਆਮ ਗੱਲ ਹੋ ਗਈ ਹੈ ਹੁਣ ਤਾਂ। ਮਤਲਬ ਜਿਵੇਂ ਜੰਮੂ ਕਸ਼ਮੀਰ ਵਾਲੇ ਹਾਲਾਤ ਕਈ ਵਾਰੀ ਲੱਗਦੇ ਸੀ ਨਾ, ਕੁਝ ਨਹੀਂ ਪਤਾ, ਸ਼ਾਮ ਨੂੰ ਤੁਸੀਂ ਬਾਜ਼ਾਰ 'ਚੋਂ ਤੁਰੇ ਚੱਲਿਓ, ਬਲਾਸਟ ਹੋ ਜਾਏ, ਆਮ ਜੀ ਗੱਲ ਹੈ, ਗੋਲੀ ਚੱਲ ਗਈ, ਆਮ ਜੀ ਗੱਲ ਹੈ, ਇਹ ਹੋ ਗਿਆ। ਪਰ ਇੱਕ ਪਾਸੇ ਮੁੱਖ ਮੰਤਰੀ ਦੇ ਇਸ ਬਿਆਨ 'ਤੇ ਜੋ ਇੱਕ ਵਿਵਾਦ ਖੜ੍ਹਾ ਹੋ ਗਿਆ ਕਿ ਵਾਕਈ ਮੁੱਖ ਮੰਤਰੀ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਜਾਂ ਪਤਾ ਨਹੀਂ, BJP ਦਾ ਹੱਥ 'ਤੇ ਜਾਂਚ ਦਾ ਵਿਸ਼ਾ ਹੈ। ਹੁਣ ਬਿੱਟੂ ਸਾਹਿਬ ਕਹਿ ਰਹੇ ਕਰ ਦਿਓ ਪਰਚਾ, ਪਰ ਇੱਕ ਜ਼ਿੰਮੇਦਾਰ ਕੁਰਸੀ 'ਤੇ ਬੈਠੇ ਸ਼ਖਸ ਨੂੰ ਬਿਨਾਂ ਕਿਸੇ ਜਾਂਚ ਤੋਂ, ਬਿਨਾਂ ਕਿਸੇ ਸਬੂਤ ਤੋਂ, ਸਿਰਫ ਆਪਣੇ ਸਿਆਸੀ ਲਾਹੇ ਦੇ ਲਈ ਪੰਜਾਬ ਬਾਰੇ ਇਸ ਤਰ੍ਹਾਂ ਦਾ ਬਿਆਨ ਦੇਣਾ, BJP 'ਤੇ ਲੱਖ ਸਵਾਲ ਨੇ ਹੋਣੇ ਚਾਹੀਦੇ ਹੈ, ਕਿਉਂਕਿ ਟਰੈਕ ਰਿਕਾਰਡ ਰਿਹਾ। ਮੈਂ BJP ਨੂੰ ਪਾਕ ਸਾਫ਼ ਨਹੀਂ ਕਰਦਾ, ਟਰੈਕ ਰਿਕਾਰਡ ਰਿਹਾ। ਪਰ ਪੰਜਾਬ ਦੇ ਹਾਲਾਤ, ਪੰਜਾਬ 'ਚ ਇਸ ਤਰ੍ਹਾਂ ਦੇ ਧਮਾਕੇ, ਔਰ ਮੁੱਖ ਮੰਤਰੀ ਦਾ ਗੈਰ ਜ਼ਿੰਮੇਦਾਰਾਨਾ ਬਿਆਨ, ਪੰਜਾਬ ਦੇ ਲੋਕ ਨਾ ਹੁਣ ਮਹਿਸੂਸ ਕਰਨ ਲੱਗ ਪਏ। ਜੋ ਬਿੱਟੂ ਕਹਿ ਰਹੇ ਨਾ, ਉਹੀ ਗੱਲ ਕਰਕੇ ਜਾ ਕੇ ਦੇਖੋ ਗਰਾਊਂਡ 'ਚ ਲੋਕਾਂ ਤੋਂ, ਲੋਕ ਕਹਿੰਦੇ ਇਹੀ ਕਹਿੰਦੇ ਹੈ। ਸਵਾਲ ਪੁੱਛੋ, ਵਜ੍ਹਾ ਕੀ ਇਸ ਤਰ੍ਹਾਂ ਦੇ ਬਿਆਨ ਦੇਣ ਦੀ, ਕੀ ਵਜ੍ਹਾ? ਮੁੱਖ ਮੰਤਰੀ ਸਾਹਿਬ ਕੀ ਵਜ੍ਹਾ? ਤੁਸੀਂ ਕੁਝ ਹੋਰ ਕਹਿ ਰਹੇ ਹੋ, ਤੁਹਾਡਾ DGP ਕੁਝ ਹੋਰ ਕਹਿ ਰਿਹਾ, ਤੁਹਾਡੀ ਤਾਲਮੇਲ ਨਹੀਂ ਹੈਗਾ, ਕੋਈ ਗੱਲਬਾਤ ਨਹੀਂ ਹੁੰਦੀ ਤੁਹਾਡੀ ਆਪਸ 'ਚ? ਜਾਂ DGP ਸਾਹਿਬ ਜਿਵੇਂ ਕਿ ਵਿਕਰਮ ਮਜੀਠੀਆ ਕਹਿੰਦੇ ਹੋ, ਅਤੇ ਦਿੱਲੀ ਵਾਲੇ ਨੂੰ ਰਿਪੋਰਟ ਕਰਦੇ, ਤੁਹਾਨੂੰ ਕਰਦਾ ਨਹੀਂ ਕੋਈ? ਇਹ ਸਵਾਲ ਹੁਣ ਵੱਡਾ ਹੈ, ਤੁਸੀਂ ਮੁੱਖ ਮੰਤਰੀ ਹੋ ਨਹੀਂ, ਔਰ ਜੇ ਹੋ ਤਾਂ ਇਸ ਤਰ੍ਹਾਂ ਦਾ ਬਿਆਨ, ਔਰ DGP ਤੁਹਾਡਾ ਕੁਝ ਹੋਰ ਬਿਆਨ ਦੇ ਰਿਹਾ, ਪੰਜਾਬੀਓ ਸਵਾਲ ਕਰੋ ਹੁਣ। ਇਹ ਹੁਣ ਸੀਰੀਅਸ ਕੰਸਰਨ ਹੈ, ਇਹ ਕੋਈ ਸਟੇਜ ਨਹੀਂ ਚੱਲਣ ਡਈ, ਡਰਾਮਾ ਨਹੀਂ ਚੱਲਣ ਡਿਆ, ਮਜ਼ਾਕ ਨਹੀਂ ਚੱਲਣ ਡਿਆ, ਸਟੇਟ ਹੈ, ਔਰ ਉਹ ਵੀ ਪੰਜਾਬ ਵਰਗੀ ਬਾਰਡਰ ਸਟੇਟ, ਸੈਂਸਿਟਿਵ ਸਟੇਟ। ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਪੰਜਾਬੀਆਂ ਨੂੰ ਹੁਣ ਸੋਚਣਾ ਪਏਗਾ। ਪਰ ਸਵਾਲ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਹੈ ਕਿ ਭਾਈ ਤੁਹਾਡੇ DGP ਕੁਝ ਕਹਿੰਦੇ, ਤੁਸੀਂ ਕੁਝ ਕਹਿੰਦੇ ਹੋ, ਚੱਕਰ ਕੀ ਹੈ? ਤਾਲਮੇਲ ਨਹੀਂ, ਫਿਰ ਉਹੀ ਗੱਲ ਕਹੂੰਗਾ, ਜਾਂ ਤੁਹਾਨੂੰ ਕੋਈ ਕੁਝ ਦੱਸਦਾ ਨਹੀਂ? ਸਵਾਲ ਵੱਡਾ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837, 905-794-8837. Sarai Trucking.
5: ਜਿਵੇਂ ਚੜਿਆ ਪੰਜਾਬ ਦੇ ਮੀਡੀਆ ਜਾਂ ਪੰਜਾਬ ਦੇ ਚੈਨਲਾਂ ਦੇ ਵਿੱਚ ਸਵੇਰ ਤੋਂ ਲਗਾਤਾਰ ਤਸਵੀਰਾਂ ਨਜ਼ਰ ਆਈਆਂ। ਕਹਿੰਦੇ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਦਿੱਲੀ ਰਵਾਨਾ ਹੋ ਗਏ ਔਰ ਦਿੱਲੀ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ। ਬੜੀ ਹੈਰਾਨੀ ਦੀ ਗੱਲ ਸੀ। ਮੈਂ ਪਹਿਲਾਂ ਹੀ ਤੁਹਾਨੂੰ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੁਝ ਨਹੀਂ, ਸਿਰਫ ਤਾਂ ਸਿਰਫ ਇੱਕ ਈਵੈਂਟ ਕ੍ਰੀਏਟ ਕੀਤਾ ਜਾ ਰਿਹਾ, ਸਾਰਾ ਕੰਟੈਂਟ ਇਕੱਠਾ ਕੀਤਾ ਜਾ ਰਿਹਾ ਰੀਲਾਂ ਬਣਾਉਣ ਦੇ ਲਈ। ਹੁਣ ਦੇਖੋ MLAs ਮੁੱਖ ਮੰਤਰੀ ਦੇ ਘਰ ਤੋਂ ਬਾਹਰ ਇਕੱਠੇ ਹੋ ਕੇ ਨਿਕਲ ਰਹੇ ਹੈ, ਵਧੀਆ ਸ਼ੋਟਸ ਵਿਜ਼ੂਅਲਾਈਜੇਸ਼ਨ ਸਮਝੋ, ਇੱਕ ਇੱਕ ਕਰਕੇ ਬੱਸ 'ਚ ਚੜ ਰਹੇ ਹੈ, ਬੱਸ 'ਚ ਬਹਿ ਰਹੇ ਹੈ, ਤਖਤੀਆਂ ਉਹਨਾਂ ਨੇ ਫੜੀਆਂ ਹੋਈਆਂ, ਯਾਨੀ ਕਿ ਪੂਰੀ ਸਕ੍ਰਿਪਟ ਜਿਹਨੂੰ ਕਹਿੰਦੇ ਨਾ ਸ਼ੋਟ ਵਾਈ ਸ਼ੋਟ। ਜਦੋਂ ਫਿਲਮ ਤੁਸੀਂ ਵੇਖਦੇ ਹੋ ਟੇਕ ਵਨ ਐਕਸ਼ਨ ਥਾਂ ਇਹ ਉਹ ਕਲਿੱਪ ਜੀ ਵੱਜਦੀ ਹੈ, ਇਹ ਠੀਕ ਉਸੇ ਤਰ੍ਹਾਂ ਦਾ ਪੂਰਾ ਸਿਆਸੀ ਪਿਕਚਰਾਈਜੇਸ਼ਨ ਸੀਗਾ। ਫਿਰ ਜੀ ਦਿੱਲੀ ਵੱਲ ਨੂੰ ਰਵਾਨਾ ਹੋਏ, ਤੁਸੀਂ ਵੇਖੋ ਜਦੋਂ ਦਿੱਲੀ ਹਾਈਵੇ 'ਤੇ ਜਾਓ ਨਾ ਤਾਂ ਫੁੱਟ ਓਵਰ ਬ੍ਰਿਜ ਪੈਂਦੇ ਆ, ਉੱਥੇ ਖੜ੍ਹ ਕੇ ਸ਼ੋਟਸ ਲੈ ਗਏ, ਕਿਵੇਂ ਉਹ ਕਾਫਿਲਾ ਰਵਾਨਾ ਹੋ ਰਿਹਾ। ਅਗਲੇ 5-7 ਦਿਨ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰ ਪਾਰਟੀ ਦੇ ਪਲੈਟਫਾਰਮਾਂ 'ਤੇ ਰੀਲਾਂ ਨਜ਼ਰ ਆਉਣਗੀਆਂ। ਰੀਅਲ ਦੇ ਵਿੱਚ ਉਹਦਾ ਕੀ ਮਤਲਬ ਸੀ, ਹੁਣ ਮੈਂ ਉਹਦੀ ਗੱਲ ਕਰੂੰਗਾ। ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਕਿ ਅੱਛਾ ਹੈਰਾਨੀ ਦੀ ਗੱਲ, ਮੁੱਖ ਮੰਤਰੀ ਸਾਹਿਬ 'ਤੇ ਗਏ, ਹੁਣ ਸਵਾਲ ਵੱਡਾ ਹੈ ਕਿ ਜੀ ਸਵਾਲ ਵੀ ਤਾਂ ਪੁੱਛਣੇ ਹੈ, ਫਿਰ ਉੱਥੇ ਜਾ ਕੇ ਸਵਾਲ ਕੌਣ ਕਰੂਗਾ। ਦੋ ਬੱਸਾਂ ਚੰਡੀਗੜ੍ਹ ਦਾ ਮੀਡੀਆ ਭਰ ਕੇ ਉੱਥੇ ਨਾਲ ਲੈ ਕੇ ਗਏ, ਆਪਣੇ ਕਾਫਿਲੇ 'ਚ ਹੀ ਨਾਲ ਲੈ ਕੇ ਗਏ ਕਿ ਕੋਈ ਹੋਰ ਬਾਹਰਲਾ ਬੰਦਾ ਨਾ ਉੱਥੇ ਜਾ ਕੇ ਸਵਾਲ ਪੁੱਛ ਲਏ, ਕਿਉਂਕਿ ਸਵਾਲ ਤੋਂ ਹੁਣ ਡਰ ਲੱਗਦਾ। ਖੈਰ ਮੈਂ ਮਸਲੇ 'ਤੇ ਆਉਂਦਾ ਕਿ ਇਸ ਪੂਰੇ ਸਿਆਸੀ ਡਰਾਮੇ ਦਾ ਹੋਇਆ ਕੀ, ਇਹ ਕਿਉਂ ਕੀਤਾ ਗਿਆ। ਦੇਖੋ ਰਾਸ਼ਟਰਪਤੀ ਕੋਲ ਜਾਣਾ, ਯਾਨੀ ਕਿ ਸਾਫ਼ ਤੌਰ 'ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬਈ ਮੈਂ ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਮੇਰੀ ਵਚਨਬੱਧਤਾ ਹੈ ਅਤੇ ਇਸ ਕਰਕੇ ਮੈਂ ਜਾ ਰਿਹਾ। ਰਾਸ਼ਟਰਪਤੀ ਕੋਲ ਗਏ, ਜਾ ਕੇ ਗੱਲ ਕੀਤੀ, ਹਾਲਾਂਕਿ MLA ਬਾਹਰ ਸੀ, ਪਰ ਮੁੱਖ ਮੰਤਰੀ ਸਾਹਿਬ ਨੇ ਬਾਹਰ ਆ ਕੇ ਇਹ ਵੀ ਸਾਫ਼ ਤੌਰ 'ਤੇ ਕਿਹਾ ਕਿ ਵੀ ਮੈਂ ਉਹਨਾਂ ਨੂੰ ਕਿਹਾ ਕਿ ਬਾਕੀ MLA ਵੀ ਹੈਗੇ, ਪਰ ਉਹ ਕਹਿੰਦੇ ਕੋਈ ਨਹੀਂ ਤੁਸੀਂ ਹਾਜ਼ਰੀ ਪ੍ਰਵਾਨ ਮੰਨੀ ਜਾਵੇ। ਅਤੇ ਭਾਈ ਫਿਰ ਇਹਨਾਂ ਧਾਮਾ ਝਾਮਾ ਚਲੋ ਇੱਕ ਸ਼ੌਕ ਖਾਣਾ ਸੀ, ਮੈਂ ਉਹਦੇ 'ਤੇ ਸਵਾਲ ਬਾਅਦ 'ਚ ਕਰੂੰਗਾ। ਫਿਰ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ, ਕਹਿੰਦੇ ਜੀ ਮੈਂ ਉਹਨਾਂ ਨੂੰ ਮੰਗ ਕਰਕੇ ਆਇਆ ਕਿ ਰਾਈਟ ਟੂ ਰਿਕਾਲ ਦਾ ਕਾਨੂੰਨ ਬਣਾਇਆ ਜਾਵੇ। ਤੁਸੀਂ ਬਹੁਤ ਵਾਰੀ ਪਹਿਲੇ ਸੰਵਿਧਾਨ 'ਚ ਸੋਧਾ ਕਰ ਚੁੱਕੇ ਹੋ, ਇਹ ਸੋਧ ਹੋਰ ਕਰ ਲਓ, ਇਹ ਕਾਨੂੰਨ ਬਣਾਓ, ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ। ਤੁਸੀਂ ਸੁਣ ਲਓ ਬਿਆਨ ਆਪ।
6: ਅੱਜ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਨੂੰ ਮੈਂ ਮਿਲ ਕੇ ਆਇਆ, ਮੀਟਿੰਗ ਕਰਕੇ ਆਇਆ। ਜੋ ਪਿਛਲੇ ਦਿਨੀ

0: संविधान की हत्या, लोकतंत्र की हत्या हुई है कि अचानक 7 MP जिहड़े ने ਉਹ ਇਕੱਠੇ ਹੋ ਕੇ ਆਪਣੇ ਆਪ ਹੀ ਇਹ ਕਹਿ ਦਿੰਦੇ ਨੇ ਕਿ ਅਸੀਂ ਹੁਣ ਆਹ ਪਾਰਟੀ ਬਣ ਗਏ, ਅਸੀਂ ਆਹ ਪਾਰਟੀ ਨਹੀਂ ਰਹੇ, ਹੁਣ ਅਸੀਂ ਆਹ ਪਾਰਟੀ ਬਣ ਗਏ, ਹੋਰ ਪਾਰਟੀ ਬਣ ਗਏ, ਮਰਜ ਹੋ ਗਏ ਅਸੀਂ, ਜੋ ਕਿ ਬਿਲਕੁਲ ਗੈਰ ਸੰਵਿਧਾਨਿਕ ਹੈ। ਰਾਸ਼ਟਰਪਤੀ ਜੀ ਨੇ ਮੈਂ ਡਿਟੇਲ 'ਚ ਗੱਲ ਕੀਤੀ ਹੈ ਕਿ ਜਾਂ ਤਾਂ ਫਿਰ ਪੂਰੀ ਪਾਰਟੀ ਜਿਹੜੀ ਹੈ ਉਹ 2/3 ਮਜੋਰਟੀ ਨਾਲ ਰੈਜੋਲੂਸ਼ਨ ਪਾਸ ਕਰਕੇ ਮਰਜ ਹੋਵੇ ਕਿਸੇ ਹੋਰ ਪੋਲੀਟੀਕਲ ਪਾਰਟੀ 'ਚ, ਤਾਂ ਹੈਗਾ, ਨਹੀਂ ਤਾਂ ਫਿਰ ਇਕੱਲਾ ਇੱਕ ਰਾਜ ਸਭਾ ਦੇ ਇੱਕ ਹਾਊਸ ਦੇ, ਯਾਨੀ ਕਿ ਪਾਰਲੀਮੈਂਟ ਦੇ ਇੱਕ ਹਾਊਸ ਦੇ 6-7 ਜਾਣੇ ਕਹਿ ਦੇਣ ਕਿ ਅਸੀਂ ਹੁਣ ਆਹ ਪਾਰਟੀ ਨਹੀਂ ਹੈਗੇ, ਅਸੀਂ ਤਾਂ ਆਹ ਪਾਰਟੀ ਹਾਂ, ਇਹ ਮਨਮਰਜ਼ੀ ਥੋੜ੍ਹੀ ਚੱਲਦੀ ਹੁੰਦੀ ਹੈ, ਇਹ ਮਜ਼ਾਕ ਹੈ ਤਾਂ ਲੋਕਤੰਤਰ ਦਾ। ਮੈਂ ਰਾਸ਼ਟਰਪਤੀ ਜੀ ਨੂੰ ਇਹ ਵੀ ਕਿਹਾ ਕਿ ਹੁਣ ਜੇ ਪੰਜਾਬ ਦੇ ਵਿੱਚ ਗਿਣਤੀ ਕਰਨੀ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ BJP ਦੇ MLA 2 ਨੇ, ਰਾਜ ਸਭਾ ਦੇ MP 6 ਨੇ, ਇਹ ਕਿਵੇਂ ਹੋ ਸਕਦਾ ਜੀ? ਇਹ ਮਜ਼ਾਕ ਨਹੀਂ ਹੋ ਗਿਆ ਫਿਰ? ਇਹ ਸੰਵਿਧਾਨ ਦਾ ਮਜ਼ਾਕ ਨਹੀਂ ਉੱਡ ਰਿਹਾ? ਮੈਂ ਰਾਸ਼ਟਰਪਤੀ ਜੀ ਨੂੰ ਕਿਹਾ ਕਿ ਜੀ ਜਾਂ ਤਾਂ ਫਿਰ, ਮੈਂ ਲਿਖਤੀ ਵੀ ਦੇ ਕੇ ਆਇਆ, ਆਹੀ ਉਹਦੀ ਕਾਪੀ ਮੇਰੇ ਕੋਲ, ਇਹਦੇ 'ਤੇ ਸਾਈਨ ਵੀ ਨੇ ਸਾਰੇ MLA ਦੇ, ਸਾਰੇ ਜਿੰਨੇ 95 ਦੇ 95 MLA। ਜਾਂ ਤਾਂ ਫਿਰ ਅਸਤੀਫਾ ਦੇ ਕੇ ਜਾਂਦੇ ਜੇ ਇੰਨੀ ਇਨਕਲਾਬ ਹੈ ਉਹਨਾਂ ਦੇ, ਜਾਂ ਫਿਰ ਸੰਵਿਧਾਨ ਦੇ ਵਿੱਚ ਰੀਕਾਲ ਦੀ ਪ੍ਰੋਵੀਜ਼ਨ ਲਿਆਂਦੀ ਜਾਵੇ। ਬਹੁਤ ਵਾਰੀ ਅਮੈਂਡਮੈਂਟ ਹੋਈ ਹੈ ਸੰਵਿਧਾਨ ਦੇ ਵਿੱਚ, ਇੱਕ ਹੋਰ ਸੋਧ ਕਰ ਲਓ। ਔਰ ਰੀਕਾਲ ਦਾ ਮੁੱਦਾ ਵੀ ਰਾਘਵ ਚੱਡੀ ਉਠਾ ਰਿਹਾ ਸੀ ਰਾਜ ਸਭਾ 'ਚ ਕਿ ਜੇ ਲੋਕਾਂ ਦੀ ਉਮੀਦਾਂ 'ਤੇ ਪੂਰਾ ਨਾ ਉਤਰੇ ਤਾਂ ਉਹਨੂੰ ਵਾਪਸ ਬੁਲਾ ਲਓ। ਅਤੇ ਤੁਸੀਂ ਲੋਕਾਂ ਦੀ ਉਮੀਦਾਂ 'ਤੇ ਪੂਰੇ ਉਤਰੇ ਹੋ ਜੀ? ਆਹ ਖੜ੍ਹੇ ਨੇ MLA ਸਾਰੇ, ਇਹਨਾਂ ਨੂੰ ਲੋਕਾਂ ਨੇ ਚੁਣਿਆ, ਲੋਕਾਂ ਨੇ ਇਹਨਾਂ ਨੂੰ ਚੁਣਿਆ, ਇਹਨਾਂ ਨੇ ਅੱਗੇ ਰਾਜ ਸਭਾ 'ਤੇ ਚੁਣੇ, ਤਾਂ ਫਿਰ ਪੰਜਾਬ ਦੇ ਲੋਕਾਂ ਦਾ ਤਾਂ ਮੈਂਡੇਟੀ ਹੋ ਗਿਆ ਨਾ ਇਹਨਾਂ ਕੋਲ, ਕਿ ਚੁਣੇ ਹੋਏ ਨੁਮਾਇੰਦਿਆਂ ਨੇ ਅੱਗੇ ਚੁਣੇ ਨੇ, ਅਤੇ ਅੱਜ ਉਹ ਆਪਣੇ ਆਪ ਨੂੰ ਇਨਕਲਾਬੀ ਦੱਸ ਕੇ ਅਤੇ ਹੋਰ ਪਾਰਟੀ ਚਲੇ ਗਏ। ਇਹ ਲੋਕਤੰਤਰ ਦੀ ਹੱਤਿਆ। ਪੰਜਾਬ ਦੇ ਨਾਲ ਘੱਟੋ ਘੱਟ ਪੰਜਾਬੀ ਜਿਹੜੇ ਨੇ ਇਹੋ ਜਿਹੀ ਗਦਾਰੀ ਨਹੀਂ ਚੱਲਦੇ।
1: ਹੁਣ ਸਵਾਲ ਵੱਡਾ ਹੈ ਕਿ ਜਿਹੜਾ ਕਾਨੂੰਨ ਨਹੀਂ, ਜਿਹੜਾ ਕਾਨੂੰਨ ਅਜੇ ਐਗਜ਼ਿਸਟ ਨਹੀਂ ਕਰਦਾ, ਉਸ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਸਾਰੇ MLAs ਨੂੰ ਲੈ ਕੇ, 2 ਬੱਸਾਂ ਮੀਡੀਆ ਦੀ ਭਰ ਕੇ ਨਾਲ ਲੈ ਕੇ ਉੱਥੇ ਜਾ ਕੇ ਫਿਰ ਕੀ ਕਰ ਰਹੇ ਤੁਸੀਂ? ਆਪ ਸਮਝੋ। ਹੁਣ ਮੈਂ ਜੇ ਸਿਆਸੀ ਡਰਾਮਾ, ਡਰਾਮਾ ਮਤਲਬ ਤੁਸੀਂ ਇਹ ਨਾ ਸਮਝਿਆ ਕਰੋ ਕਿ ਰੋ ਧੋ ਕੇ ਡਰਾਮਾ ਕਰਦਾ। ਪਿਕਚਰ ਅਤੇ ਡਰਾਮਾ, ਨਾਟਕ ਜਿਹਨੂੰ ਕਹਿੰਦੇ ਆ, ਜਿਹਨੂੰ ਸਕ੍ਰਿਪਟ ਪਲੇ ਕਹਿੰਦੇ ਆ, ਇਹ ਉਹ ਸੀ। ਪਰ ਇਹ ਕੀਤਾ ਕਿਉਂ ਗਿਆ? ਮਤਲਬ ਰਾਸ਼ਟਰਪਤੀ ਨੂੰ ਤਾਂ ਚਲੋ ਕਹਿ ਆਏ, ਰਾਸ਼ਟਰਪਤੀ ਨੇ ਕਿਹਾ ਕੋਈ ਨਹੀਂ ਇਹਨਾਂ 'ਤੇ ਅਸੀਂ ਗੌਰ ਕਰਾਂਗੇ, ਤੁਸੀਂ ਕਾਨੂੰਨੀ ਪਹਿਲੂ ਤਾਂ ਸਾਰੇ ਸਮਝਣਾ, ਯਾਨੀ ਕਿ ਉਹ ਕਾਨੂੰਨ ਜਿਹੜਾ ਨਹੀਂ ਹੈ ਅਜੇ ਐਗਜ਼ਿਸਟ ਨਹੀਂ ਕਰਦਾ, ਉਹਦੇ ਖਿਲਾਫ, ਉਹਦੇ ਤਹਿਤ ਆਪਣੇ ਪੁਰਾਣੇ MPਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਮੁੱਖ ਮੰਤਰੀ ਸਾਹਿਬ ਕਰਕੇ ਆਏ। ਹੁਣ ਇਹਦਾ ਮਤਲਬ ਤਾਂ ਤੁਸੀਂ ਸਮਝ ਗਏ ਕਿ ਜੋ ਕਹਿ ਕੇ ਗਏ ਸੀ ਉਹ ਤਾਂ ਹੋਣਾ ਹੀ ਨਹੀਂ ਸੀ, ਹੁਣ ਕਰਨ ਕੀ ਗਏ ਸੀ ਉਹ ਦੱਸਣਾ ਤੁਹਾਨੂੰ। ਇਸ ਤੋਂ ਪਹਿਲਾਂ ਬਾਕੀ MP ਮਿਲ ਕੇ ਆਏ, ਉਹੀ MP ਜਿਨ੍ਹਾਂ 'ਤੇ ਸਵਾਲ ਖੜ੍ਹੇ ਕਰਕੇ ਆਏ, ਉਹਨਾਂ ਨੇ ਆ ਕੇ ਕੀ ਕਿਹਾ? ਤੁਸੀਂ ਇੱਕ ਪੁਲਿਸ ਪਿੱਛੇ ਲਾ ਰਹੇ ਹੋ, ਅਸੀਂ 21 ਲਾਵਾਂਗੇ, ਤੁਸੀਂ ਇੱਕ ਦਾ ਹਿਸਾਬ ਤੁਹਾਨੂੰ 21 ਨਾਲ ਦੇਵਾਂਗੇ, ਇਹੀ ਕਿਹਾ ਨਾ? ਅਤੇ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ? 12 ਕੇ ਕਹਿੰਦੇ BJP 'ਚ ਸ਼ਾਮਿਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਕਿ ਤੁਹਾਡੇ 'ਤੇ ਪੰਜਾਬ 'ਚ ਕੋਈ ਕਾਰਵਾਈ ਨਹੀਂ ਹੋਏਗੀ। ਧਿਆਨ ਨਾਲ, ਮਾਰਕ ਮਾਈ ਵਰਡਸ, ਬੜੇ ਧਿਆਨ ਨਾਲ ਸੁਣਿਓ ਇਸ ਬਿਆਨ ਨੂੰ, ਹਰ ਬਿਆਨ ਦੇ ਪਿੱਛੇ ਬਹੁਤ ਵੱਡਾ ਮਤਲਬ ਹੈ। ਧਿਆਨ ਨਾਲ ਕਿ ਤੁਸੀਂ ਇਹ ਨਾ ਸਮਝਿਓ ਕਿ BJP ਦੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਤੁਸੀਂ ਪਾਕ ਸਾਫ਼ ਹੋ ਗਏ ਜਾਂ ਪੰਜਾਬ ਆਓਗੇ ਕਿ ਤੁਹਾਡੇ 'ਤੇ ਕਾਰਵਾਈ ਨਹੀਂ ਹੋਏਗੀ ਜੇ ਤੁਸੀਂ ਗਲਤ ਕੀਤਾ। ਆਓ, ਪਰਚੇ ਹੋਣਗੇ ਜੇ ਗਲਤ ਕੀਤਾ, ਯਾਨੀ ਕਿ ਅਜੇ ਕੋਈ ਪਰਚਾ ਹੋਇਆ ਨਹੀਂ ਹੈ ਜਿਹਦੀ ਚਰਚਾ 2 ਦਿਨ ਤੋਂ ਕਰ ਰਹੀ ਸੀ। ਔਰ ਇਹ ਕਿਉਂ ਕੀਤਾ ਗਿਆ? ਕੀ ਇਹ ਮੰਨਿਆ ਜਾਏ ਕਿ ਡਰ ਫਿਲਹਾਲ ਦਾ ਨਹੀਂ ਹੈ ਕਿ ਉਹ ਚਲੇ ਗਏ, ਡਰ ਕੁਝ ਹੋਰ ਹੈ? ਬਿਆਨ ਸੁਣ ਲਓ ਪਹਿਲਾਂ।
0: ਕਿ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਇਆ ਤਾਂ BJP 'ਚ ਜਾਣ ਦਾ ਮਤਲਬ ਇਹ ਥੋੜ੍ਹੀ ਹੈ ਕਿ ਕਾਨੂੰਨ ਤੋਂ ਉੱਪਰ ਹੋ ਗਏ ਹੋ। ਜੇ BJP 'ਚ ਚਲੇ ਗਏ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹਨਾਂ 'ਤੇ ਕੋਈ FIR ਹੀ ਨਹੀਂ ਹੋ ਸਕਦੀ ਜਾਂ ਉਹਨਾਂ 'ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਉਹਨਾਂ ਨੂੰ ਕੋਈ ਸੁਰੱਖਿਆ ਕਵਚ ਮਿਲ ਗਿਆ। ਮੈਂ ਰਾਸ਼ਟਰਪਤੀ ਜੀ ਨੂੰ ਕਿਹਾ ਕਿ ਜਿਹੜੀ

0: ਸਰਕਾਰ ਹੈ ਜਿਹੜੀ ਪਾਰਟੀ ਦੀ ਬੀਜੇਪੀ ਦੀ, ਉਹ ਕਿਸੇ ਹੋਰ ਸਟੇਟ ਦੇ ਵਿੱਚ ਦਾਗੀਆਂ ਨੂੰ ਬਾਗੀਆਂ ਨੂੰ ਆਪਣੀ ਪਾਰਟੀ 'ਚ ਲੈ ਕੇ ਉਹ ਤੋਂ ਬਾਅਦ ਉਹਨਾਂ ਦੇ ਮੁਕੱਦਮੇ ਖਤਮ ਕਰ ਦਿੰਦੀ ਹੈ, ਉਹਨਾਂ ਦੇ ਸਾਰੇ ਕੇਸ ਮਾਫ਼ ਕਰ ਦਿੰਦੀ ਹੈ ਜਾਂ ਉਹਨਾਂ ਨੂੰ ਸੁਰੱਖਿਆ ਦੇ ਦਿੰਦੀ ਹੈ ਵੀ ਇਹਨਾਂ 'ਤੇ ਕੋਈ ਪਰਚਾ ਨਹੀਂ ਹੋਊਗਾ। ਪੰਜਾਬ ਦੇ ਵਿੱਚ ਨਹੀਂ ਇਹ ਚੱਲਣਾ, ਪੰਜਾਬ 'ਚ ਤਾਂ ਫਿਊਚਰ ਦੇ ਵਿੱਚ ਵੀ ਭਵਿੱਖ ਦੇ ਵਿੱਚ ਵੀ ਜੇ ਕੋਈ ਗਲਤ ਕੰਮ ਹੋ ਦੀ ਰਿਪੋਰਟ ਆਊਗੀ ਜਾਂ ਮਿਸਯੂਜ਼ ਆਪਣੀ ਪਾਵਰ ਦਾ ਕਿਤੇ ਵੀ ਕੀਤਾ ਜਾਊਗਾ ਉਹਨਾਂ ਵੱਲੋਂ ਤਾਂ ਪਰਚਾ ਹੋਊਗਾ ਪੰਜਾਬ 'ਚ। ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਇੱਦਾਂ ਦੀ ਸੇਫਟੀ ਨਹੀਂ ਹੈਗੀ ਕਿ ਅਸੀਂ ਬੀਜੇਪੀ 'ਚ ਆ ਗਏ ਹੁਣ ਸਾਡੇ 'ਤੇ ਮੁਕੱਦਮਾ ਨਹੀਂ ਚੱਲ ਸਕਦਾ।
1: ਸੋ ਮੁੱਖ ਮੰਤਰੀ ਸਾਹਿਬ ਸਾਫ਼ ਤੌਰ 'ਤੇ ਕਹਿ ਰਹੇ ਕਿ ਪਰਚਾ ਤਾਂ ਹੋਏਗਾ, ਬੀਜੇਪੀ ਸ਼ਾਮਿਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ 'ਤੇ ਪਰਚਾ ਨਹੀਂ ਹੋਏਗਾ। ਹੁਣ ਇਹ ਸਾਰੀ ਕਹਾਣੀ ਸਮਝ ਆ ਗਈ, ਜਿਹੜੀ ਗੱਲ ਤੁਸੀਂ ਕਹਿ ਕੇ ਗਏ ਉਹ ਤਾਂ ਹੋਣੀ ਨਹੀਂ ਸੀ ਕਿਉਂਕਿ ਉਹਦਾ ਕੋਈ ਕਾਨੂੰਨ ਨਹੀਂ ਸੀ, ਅਤੇ ਜਿਹੜੀ ਗੱਲ ਤੁਸੀਂ ਬਾਹਰ ਆ ਕੇ ਕਹੀ ਉਹਦਾ ਮਕਸਦ ਸਾਫ਼ ਨਜ਼ਰ ਆ ਗਿਆ ਕਿ ਤੁਸੀਂ ਕੀ ਕਰਨ ਗਏ ਸੀ। ਕੀ ਇੱਕ ਡਰ ਆਮ ਆਦਮੀ ਪਾਰਟੀ ਨੂੰ ਹੈ ਕਿ ਰਾਘਵ ਚੱਡਾ ਅਤੇ ਸੰਦੀਪ ਪਾਠਕ, ਬਾਕੀਆਂ ਦੀ ਛੱਡੋ, ਇਹ ਦੋਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹੈ, ਔਰ ਮੇਰੇ ਕੋਲ ਜੇ ਜਾਣਕਾਰੀ ਹੈ ਕਰਨਗੇ ਵੀ, ਔਰ ਇਸੇ ਕਰਕੇ ਸਾਰਾ ਇੱਕ ਨੈਰੇਟਿਵ ਬਣਾਉਣ ਦੇ ਲਈ ਇਹ ਸਾਰਾ ਕੁਛ ਕੀਤਾ ਗਿਆ, ਔਰ ਇੱਕ ਮੈਸੇਜਿੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਪੰਜਾਬ ਆਓਗੇ ਤਾਂ ਪਰਚੇ ਹੋਣਗੇ, ਯਾਨੀ ਕਿ ਉਹਨਾਂ ਦਾ ਅਲਟੀਮੇਟਿਵ ਮੋਟਿਵ ਜੋ ਗਏ ਸੀ ਸਾਰੇ ਇੱਥੋਂ ਉਹ ਸਿਰਫ ਇਹ ਸੀ ਕਿ ਰਾਘਵ ਚੱਡਾ ਔਰ ਸੰਦੀਪ ਪਾਠਕ ਨੂੰ ਇਸ ਮੀਟਿੰਗ ਰਾਹੀਂ, ਮੀਡੀਆ ਬਰੀਫਿੰਗ ਰਾਹੀਂ ਦਿੱਲੀ 'ਚ ਜਾ ਕੇ ਇੰਨਾ ਡਰਾਇਆ ਜਾਏ ਕਿ ਉਹ ਪੰਜਾਬ 'ਚ ਨਾ ਆਉਣ, ਕਿਉਂਕਿ ਜੇ ਪੰਜਾਬ 'ਚ ਆਏ ਤਾਂ ਆਮ ਆਦਮੀ ਪਾਰਟੀ ਤੋੜ ਭੰਨ ਕਰਨਗੇ। ਔਰ ਵੈਸਟ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਤਾਂ ਇਹ ਸਾਫ਼ ਹੋ ਗਿਆ ਕਿ ਬੀਜੇਪੀ ਨੇ ਅਗਲੀ ਤਿਆਰੀ ਪੰਜਾਬ ਦੀ ਖਿੱਚ ਲਈ ਹੈ। ਉਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਲੋਕ ਕਿੰਨਾ ਤਵੱਜੋ ਦੇਣਗੇ, ਪਰ ਸਾਮ ਦਾਮ ਦੰਡ ਭੇਦ ਅੱਗੇ ਵਾਲਾ ਤਾਂ ਫਾਰਮੂਲਾ ਕੇਜਰੀਵਾਲ ਸਿਸੋਦੀਆ ਸਾਹਿਬ ਦਾ ਨਾ, ਲੜਾਈ ਝਗੜਾ ਸੱਚ ਝੂਠ, ਮੈਂ ਤਾਂ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ, ਉਹ ਚਾਣਕਿਆ ਜੀ ਨੂੰ ਸੰਦੀਪ ਪਾਠਕ ਨੂੰ ਇਹ ਕਹਿੰਦੇ ਹੁੰਦੇ ਸੀ, ਸਭ ਤੋਂ ਜ਼ਿਆਦਾ ਡਰ ਉਸ ਪਾਸੇ ਹੈ। ਸੋ ਕੀ ਇੱਕ ਮੈਸੇਜਿੰਗ ਦੇਣ ਲਈ ਕੀਤਾ ਗਿਆ, ਔਰ ਜੇ ਕੀਤਾ ਗਿਆ ਤਾਂ ਪੰਜਾਬ ਦੇ ਲੋਕਾਂ ਦਾ ਖਜ਼ਾਨਾ ਬਰਬਾਦ ਕਿਉਂ ਕੀਤਾ ਗਿਆ? ਇਹ ਮੈਸੇਜ ਤੁਸੀਂ ਚੰਡੀਗੜ੍ਹ ਦੇ ਕੇ ਜਦੋਂ ਰਾਸ਼ਟਰਪਤੀ ਨੂੰ ਮਿਲਣ ਕੇ ਉਹ ਕਾਨੂੰਨ ਦੇ ਲਈ ਸੋਧ ਕਰਨ ਲਈ ਕਹਿਣਾ, ਉਹ ਤਾਂ ਤੁਸੀਂ ਚਿੱਠੀ ਲਿਖ ਕੇ ਵੀ ਕਰ ਸਕਦੇ ਸੀ। ਇੰਨਾ ਵੱਡਾ ਧਾਮਾ ਝਾਮਾ ਨਾਲ ਲਿਜਾ ਕੇ ਅਲਟੀਮੇਟਲੀ ਹੈ ਤਾਂ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਹੀ ਨਾ, ਹਾਲਾਂਕਿ ਚਲੋ ਖਜ਼ਾਨੇ ਦੀ ਗੱਲ ਕਿੰਨੀ ਕਰੋਗੇ ਕੋਈ ਪਰਵਾਹ ਨਹੀਂ ਪੈਂਦੀ, ਐਵੇਂ ਥੋੜ੍ਹੀ 4.5 ਲੱਖ ਕਰੋੜ ਦੇ ਆਸ ਪਾਸ ਕਰਜ਼ਾ ਹੋ ਜਾਣਾ, ਹੁਣ ਐਵੇਂ ਨਹੀਂ ਹੋ ਰਿਹਾ, ਇਹਦੇ ਸਾਰੇ ਕਸੂਰਵਾਰ ਨੇ। ਪਰ ਕੁੱਲ ਮਿਲਾ ਕੇ ਆਪਣਾ ਪੋਲੀਟੀਕਲੀ ਮੋਟਿਵ ਕੁੱਲ ਮਿਲਾ ਕੇ ਉਹਨਾਂ ਨੇ ਆਪਣਾ ਸਾਧਣ ਦੀ ਕੋਸ਼ਿਸ਼ ਕੀਤੀ ਕਿ ਭਾਈ ਮਸਲਾ ਰਾਘਵ ਚੱਡਾ, ਮਸਲਾ ਬਾਕੀ MPs ਜਾਂ ਕਾਨੂੰਨ ਜਾਂ ਲੋਕਾਂ ਦਾ ਫਤਵਾ ਨਹੀਂ, ਮਸਲਾ ਹੈ ਕਿ ਰਾਘਵ ਚੱਡਾ ਅਤੇ ਸੰਦੀਪ ਪਾਠਕ ਪੰਜਾਬ 'ਚ ਵੜੇ ਅਤੇ ਪਰਚਾ ਹੋਏਗਾ, ਬੀਜੇਪੀ ਸ਼ਾਮਿਲ ਹੋਣ ਦਾ ਮਤਲਬ ਇਹ ਨਹੀਂ ਹੈ, ਯਾਨੀ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਟਸਲ ਵਧੂਗੀ, ਔਰ ਇਹੀ ਕਰਨ ਦੇ ਲਈ ਆ ਪੂਰੀ ਸਿਆਸੀ ਡਰਾਮਾ, ਹਾਲਾਂਕਿ ਚਲੋ 3-4 ਦਿਨ ਦਾ ਰੀਲਾਂ ਦਾ ਕੰਟੈਂਟ ਵਧੀਆ ਮਿਲ ਗਿਆ, ਵਧੀਆ ਸ਼ਾਰਟਸ ਮਿਲ ਗਏ, ਵਧੀਆ ਗਾਣੇ ਗੂਣੇ ਚੱਕਵੇ ਲੱਗਣਗੇ, ਰੀਅਲ ਦਾ ਤਾਂ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ, ਰੀਲਾਂ 'ਚ ਪੰਜਾਬ ਤੁਹਾਨੂੰ ਰੰਗਲਾ ਨਜ਼ਰ ਆਏਗਾ, ਪੰਜਾਬ ਦੇ ਹੱਕਾਂ ਦੀ ਗੱਲ ਰੀਲਾਂ 'ਚ ਹੋਏਗੀ, ਡਟ ਕੇ ਉਹ ਡਰੋਨ ਸ਼ੋਟਸ ਹੋਣਗੇ ਗੱਡੀਆਂ ਜਾਂਦੇ ਦੇ ਕਿ ਜੀ ਦਿੱਲੀ ਵੱਲ ਨੂੰ ਕੂਚ, ਆ ਦਿੱਲੀ ਇਹ ਕੀ ਕਹਿੰਦੇ ਉਹ ਗਾਣੇ ਜਿਹੜੇ ਕਿਸਾਨੀ ਅੰਦੋਲਨ ਵੇਲੇ ਬੜੇ ਚੱਲੇ ਸੀ, ਪੰਜਾਬੀ ਦਿੱਲੀ ਆ ਗਏ, ਔਰ ਬਹੁਤ ਸਾਰੇ ਸੀਗੇ ਉਹ ਜਿਹਦੇ 'ਚ ਸ਼੍ਰੀ ਬਰਾੜ ਵਾਲਾ ਵੀ ਸੀਗਾ ਅਤੇ ਜਸ ਬਾਜਵੇ ਵਾਲਾ ਵੀ ਸੀ, ਬਹੁਤ ਸੀਗੇ, ਉਹਨਾਂ 'ਤੇ ਰੀਲਾਂ ਰੂਲਾਂ ਬਣਨਗੀਆਂ, ਰੀਲ ਦਾ ਤਾਂ ਇਹ ਮਾਸਟਰ ਨੇ, ਰੀਅਲ ਦੇ ਵਿੱਚ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਨੇ, ਸਿਰਫ ਅਤੇ ਸਿਰਫ ਵਧੀਆ ਸਕ੍ਰਿਪਟ, ਵਧੀਆ ਸਕਰੀਨ ਪਲੇ, ਵਧੀਆ ਸ਼ਾਰਟਸ ਅਤੇ ਵਧੀਆ ਕਲਾਈਮੈਕਸ, ਇਸ ਤੋਂ ਇਲਾਵਾ ਕੁਛ ਨਹੀਂ ਨਿਕਲਿਆ ਪੰਜਾਬੀਆਂ ਲਈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
4: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
5: क्या लगा था तुझे मेरे खिलाफ?

ਬਚਪਨ ਦੇ ਵਿੱਚ ਨਾ ਅਕਸਰ ਤੁਸੀਂ ਸਾਰਿਆਂ ਨੇ, ਮੈਂ ਵੀ ਕਹਾਣੀ ਸੁਣੀ ਹੈ। ਕਹਿੰਦੇ ਇੱਕ ਬੱਚਾ ਰੋਜ਼ ਸ਼ੋਰ ਮਚਾਉਂਦਾ ਸੀ, ਸ਼ੇਰ ਆਇਆ ਸ਼ੇਰ ਆਇਆ। ਲੋਕ ਆਉਂਦੇ ਸੀ ਬਚਾਉਣ ਲਈ ਪਰ ਸ਼ੇਰ ਹੁੰਦਾ ਨਹੀਂ ਸੀ। ਉਹ ਕਹਿੰਦਾ ਸੀ ਮੈਂ ਤਾਂ ਮਜ਼ਾਕ ਕੀਤਾ, ਔਰ ਇੱਕ ਦਿਨ ਸੱਚੀ ਉਹ ਸ਼ੇਰ ਆ ਗਿਆ ਅਤੇ ਲੋਕ ਆਏ ਨਹੀਂ। ਕਹਿੰਦੇ ਤਾਂ ਰੋਜ਼ ਹੀ ਮਜ਼ਾਕ ਕਰਦਾ, ਮਖੌਲਾਂ ਕਰਦਾ ਅਤੇ ਸ਼ੇਰ ਖਾ ਗਿਆ। ਕਿ ਵਾਕਈ ਪੰਜਾਬ 'ਚ ਵੀ ਕੋਈ ਸ਼ੇਰ ਆ ਰਿਹਾ? ਔਰ ਉਹ ਸ਼ੇਰ ਦਾ ਸਭ ਤੋਂ ਵੱਡਾ ਖਤਰਾ ਜੋ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਨੂੰ ਸਭ ਤੋਂ ਵੱਡਾ ਖਤਰਾ ਉਹ ਸ਼ੇਰ ਤੋਂ, ਜਾਂ ਸ਼ੇਰ ਵੀ ਕਹਿ ਰਿਹਾ ਕਿ ਮੇਰਾ ਸ਼ਿਕਾਰ ਉਹ ਹੈ, ਪਰ ਕੀ ਇਹ ਤਾਂ ਨਹੀਂ ਸ਼ਿਕਾਰ ਕੋਈ ਹੋਰ ਹੋਵੇ, ਖਤਰਾ ਕਿਸੇ ਹੋਰ ਨੂੰ ਹੋਵੇ? ਗੱਲ ਇਹਦੀ ਕਰੂੰਗਾ। ਕਹਾਣੀਆਂ ਦੇ ਅੱਗੇ ਤੁਰਨਿਆਂ, ਭਾਰਤੀ ਜਨਤਾ ਪਾਰਟੀ ਨੇ ਵੈਸਟ ਬੰਗਾਲ ਵਾਲਾ ਮਿਸ਼ਨ ਆਪਣਾ ਕੰਪਲੀਟ ਕਰਨ ਤੋਂ ਬਾਅਦ ਇੱਕ ਗੱਲ ਸਾਫ਼ ਕਰਤੀ ਕਿ ਹੁਣ ਅਗਲਾ ਮਿਸ਼ਨ ਪੰਜਾਬ ਹੈ। ਹਾਲਾਂਕਿ ਪੰਜਾਬ ਦੇ ਨਾਲ ਯੂਪੀ, ਉੱਤਰਾਖੰਡ, ਮਣੀਪੁਰ, ਗੋਆ ਦੇ ਵੀ ਇਲੈਕਸ਼ਨ ਹੋਣੇ ਹੈ, ਪਰ ਪਤਾ ਨਹੀਂ ਕਿਉਂ ਵਾਰ ਵਾਰ ਇਹ ਪਰਸੈਪਸ਼ਨ ਦੇਣਾ ਕਿ ਜੀ ਸਾਡਾ ਟਾਰਗੇਟ ਪੰਜਾਬ ਹੈ, ਕਿਉਂਕਿ ਪੰਜਾਬ, ਵੈਸਟ ਬੰਗਾਲ ਅਤੇ ਤਮਿਲਨਾਡੂ ਤਿੰਨ ਅਜਿਹੇ ਸਟੇਟ ਨੇ ਜਿਹੜੇ ਕਿ ਆਪਣੀ ਵੱਖਰੀ ਪਛਾਣ ਰੱਖਦੇ ਨੇ, ਆਪਣਾ ਵੱਖਰਾ ਹਿਸਾਬ ਕਹਿ ਦਿਓ ਕਿ ਵੱਖਰਾ ਉਹਨਾਂ ਦਾ ਸਿਸਟਮ ਹੈ, ਔਰ ਉਹਨਾਂ 'ਤੇ ਜਿੱਤ ਹਾਸਲ ਕਰਨੀ ਬੀਜੇਪੀ ਲਈ ਇੰਨੀ ਸੌਖੀ ਨਹੀਂ ਹੈ। ਹਾਂ, ਵੈਸਟ ਬੰਗਾਲ ਕਰ ਲਈ ਹੈ ਔਰ ਇਸ ਕਰਕੇ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਕਿ ਪੰਜਾਬ। ਪਰ ਕੀ ਪੰਜਾਬ ਦੇ ਵਿੱਚ ਜੋ ਪਿਛਲੇ ਕਈ ਦਿਨਾਂ ਤੋਂ ਚਰਚਾ ਹੈ ਕਿ ਜੀ ਆਮ ਆਦਮੀ ਪਾਰਟੀ ਦੇ ਕਈ ਲੀਡਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ, ਖਾਸ ਤੌਰ 'ਤੇ ਉਦੋਂ ਜਦੋਂ ਕੁਛ ਮੈਂਬਰ ਪਾਰਲੀਮੈਂਟ 6 ਜਾਂ 7 MP, 6 ਪੰਜਾਬ ਵਾਲੇ, 1 ਦਿੱਲੀ ਵਾਲੇ, ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ MP ਭਾਰਤੀ ਜਨਤਾ ਪਾਰਟੀ 'ਚ ਚਲੇ ਗਏ, ਔਰ ਉਸ ਤੋਂ ਬਾਅਦ ਇਹ ਚਰਚਾ ਲਗਾਤਾਰ ਵੱਡੀ ਹੈ ਕਿ ਪੰਜਾਬ ਦੇ ਕਈ MLA ਸੰਪਰਕ 'ਚ ਨੇ। ਸੰਪਰਕ ਦਾ ਰੌੜਾ ਤਾਂ 4 ਸਾਲ ਤੋਂ ਹੈ, ਸਰਕਾਰ ਬਣੀ ਤੋਂ ਹੈ, ਔਰ ਉਹ ਸੰਪਰਕ ਨਹੀਂ ਲੱਭਦਾ, ਸੰਪਰਕ ਹੈ ਕਿੱਥੇ? ਖੈਰ, ਇਹ ਹੁਣ ਚੁੱਕੀ ਇਲੈਕਸ਼ਨ ਹੀ ਆ ਰਿਹਾ, ਇਸ ਕਰਕੇ ਸਵਾਲ ਵੱਡਾ, ਔਰ 6 ਜਾ ਚੁੱਕੇ MP ਪੰਜਾਬ ਵਾਲੇ, 1 ਦਿੱਲੀ ਵਾਲੀ। ਹੁਣ ਸਵਾਲ ਵੱਡਾ ਹੈ ਕਿ ਵਾਕਈ ਆਮ ਆਦਮੀ ਪਾਰਟੀ ਨੂੰ ਖਤਰਾ ਹੈ ਜਾਂ ਪਰਦੇ ਦੇ ਪਿੱਛੇ ਦੀ ਕਹਾਣੀ ਕੋਈ ਹੋਰ ਹੈ। ਬੜੀ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਭਾਰਤੀ ਜਨਤਾ ਪਾਰਟੀ ਪੰਜਾਬ 'ਚ ਐਕਸਪੈਂਸ਼ਨ ਵਾਲੇ ਮੂਡ 'ਚ ਹੈ, ਪਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਫੋਕਸ ਆਮ ਆਦਮੀ ਪਾਰਟੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇ ਰਡਾਰ 'ਤੇ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਨੇ, ਔਰ ਇੱਕ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਆਪ ਵੀ ਅਜੇ ਥੋੜ੍ਹੀ ਜਿਹੀ ਵੇਟ ਕਰ ਰਹੇ ਹੈ, ਬਹੁਤ ਰਿਲਾਇਬਲ ਸੋਰਸਿਸ ਤੋਂ ਕਹਿ ਰਹੇ, ਕਿਉਂਕਿ 6-7 ਮਹੀਨੇ ਸਰਕਾਰ ਦੇ ਹੈ। ਆਮ ਆਦਮੀ ਪਾਰਟੀ ਦੇ ਲੀਡਰ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਜਾਣਾ ਸਾਰੇ ਚਾਹੁੰਦੇ ਹੈ। ਅੱਧੇ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ MLA ਪਾਲਾ ਬਦਲਣ ਦੇ ਮੂਡ 'ਚ ਨੇ, ਉਹ ਕਹਿੰਦੇ ਫੀਲਡ ਆਪਣਾ ਚੇਂਜ ਕਰਨ ਦੇ ਮੂਡ 'ਚ ਨੇ, ਪਰ ਉਹ ਡਰਦੇ ਹੈ ਪੰਜਾਬ ਪੁਲਿਸ ਤੋਂ, ਸਰਕਾਰ ਦੀ ਕਾਰਵਾਈ ਤੋਂ ਅਤੇ ਵਿਜੀਲੈਂਸ ਤੋਂ, ਕਿਉਂਕਿ ਸਾਰਿਆਂ ਦੀਆਂ ਫਾਈਲਾਂ ਬਣੀਆਂ ਹੋਈਆਂ। ਸੋ ਇਸ ਕਰਕੇ ਜਾਣਾ ਬਹੁਤਿਆਂ ਨੇ ਹੈ, ਪਰ ਜਾਣਾ ਕੋਰਟ ਲੱਗਣ ਤੋਂ ਬਾਅਦ ਹੈ ਜਾਂ ਉਸ ਤੋਂ 1-1.5 ਮਹੀਨਾ ਪਹਿਲੇ ਜਾਣਾ। ਹੁਣ ਤੁਸੀਂ ਕਹੋਗੇ ਫਿਰ BJP ਨੇ ਕੀ ਕਰਨਾ? ਹੁਣ ਕਾਂਗਰਸ ਵਾਲਿਆਂ ਦੇ ਤਾਂ ਕੋਈ ਜ਼ੋਰ ਨਹੀਂ ਨਾ, ਉਹ ਸਰਕਾਰ ਦੇ ਬੰਦੇ ਥੋੜ੍ਹੀ ਨੇ। ਸੋ ਬਹੁਤੇ ਕਾਂਗਰਸ ਦੇ MLA ਆਮ ਆਦਮੀ ਪਾਰਟੀ ਦੇ ਨਹੀਂ, ਕਾਂਗਰਸ ਦੇ MLA ਜਾਂ ਕਾਂਗਰਸ ਦੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਰਡਾਰ 'ਤੇ ਨੇ।

ਬਹੁਤ ਰਿਲਾਇਬਲ ਸੋਰਸਿਸ ਤੋਂ ਜਾਣਕਾਰੀ ਦੇ ਰਿਹਾ ਕਿ ਅਗਲੇ 10 ਤੋਂ 15 ਦਿਨਾਂ ਦੇ ਵਿੱਚ ਬਹੁਤ ਵੱਡੇ ਲੀਡਰ ਜਿਹੜੇ ਵਿਧਾਨ ਸਭਾ 'ਚ ਵੀ ਧੂਮਾ ਪਾਉਂਦੇ ਆ, ਠੀਕ ਸੁਣਿਆ ਤੁਸੀਂ, ਜਿਹੜੇ ਵਿਧਾਨ ਸਭਾ 'ਚ ਵੀ ਧੂਮਾ ਪਾਉਂਦੇ ਆ ਅਤੇ ਕੁਛ ਅਜਿਹੇ ਜਿਹੜੇ ਐਤਕੀ MLA ਨਹੀਂ ਬਣ ਸਕੇ ਪਰ ਪਿਛਲੀ ਵਾਰ MLA ਸੀਗੇ, ਉਹ ਆਮ ਆਦਮੀ ਪਾਰਟੀ ਦੇ ਨਹੀਂ, ਕਾਂਗਰਸ ਦੇ, ਉਹ ਭਾਰਤੀ ਜਨਤਾ ਪਾਰਟੀ ਦੇ ਸੰਪਰਕ 'ਚ ਨੇ, ਔਰ ਕੁਛ ਅਕਾਲੀ ਦਲ ਦੇ, ਸਿੱਖ ਨਹੀਂ, ਮੈਂ ਬੜੇ ਖੁੱਲ੍ਹੇ ਸ਼ਬਦਾਂ 'ਚ ਕਹਿ ਰਿਹਾ, ਅਕਾਲੀ ਦਲ ਦੇ ਸਿੱਖ ਲੀਡਰ ਨਹੀਂ, ਹੁਣ ਹਿੰਦੂ ਬੈਲਟ 'ਤੇ ਟਾਰਗੇਟ ਹੈ, ਜਿਹੜੇ ਅਕਾਲੀ ਦਲ ਦੇ ਕੁਛ ਹਿੰਦੂ ਲੀਡਰ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਪਰਕ 'ਚ ਆ ਚੁੱਕੇ ਨੇ, ਔਰ ਅਗਲੇ 10 ਤੋਂ 15 ਦਿਨਾਂ ਦੇ ਵਿਚਕਾਰ, ਯਾਨੀ ਕਿ 15 ਤੋਂ 20 ਮਈ ਦੇ ਵਿਚਕਾਰ ਵੱਡੇ ਧਮਾਕੇ ਪੰਜਾਬ ਦੀ ਸਿਆਸਤ ਦੇ ਵਿੱਚ ਹੋਣ ਜਾ ਰਿਹਾ। ਹੁਣ ਕਾਂਗਰਸ ਕਿਉਂ, ਇਹ ਤਾਂ ਵੀ ਇੱਕ ਵੱਡਾ ਸਵਾਲ ਹੈ। ਦੇਖੋ, ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਵੱਡਾ ਮੈਂਡੇਟ ਹੈ, ਔਰ ਜੋ ਇੱਕ ਕਲੈਸ਼ ਇਹਨਾਂ 7 ਮੈਂਬਰ ਪਾਰਲੀਮੈਂਟ ਦੇ ਜਾਣ ਤੋਂ ਬਾਅਦ ਪੰਜਾਬ 'ਚ ਆਪ ਵਰਸਿਸ BJP ਵਾਲਾ ਬਣਿਆ, ਹੁਣ ਉਹਨੂੰ ਬਹੁਤ ਹੱਦ ਤੱਕ ਥੋੜ੍ਹੇ ਦਿਨ ਲਈ ਕੰਟਰੋਲ ਕੀਤਾ ਜਾਏਗਾ ਅਤੇ ਰਣਨੀਤੀ ਜਿਹੜੀ ਹੈ ਕਾਂਗਰਸ ਵਾਲੇ ਪਾਸੇ ਸ਼ਿਫਟ ਕੀਤੀ ਜਾਏਗੀ, ਜੋ ਕਿ ਸਰਕਾਰ ਨੂੰ ਵੀ ਸੂਟ ਕਰਦੀ ਹੈ, ਜਾਂ ਕਹਿ ਲਓ ਕਿ ਸਰਕਾਰ ਜਿਹੜੀ ਹੈ ਮਦਦ ਵੀ ਕਰ ਸਕਦੀ ਹੈ, ਇਹ ਗੇਮ ਰੜ ਕੇ ਵੀ ਖੇਡੀ ਜਾ ਸਕਦੀ ਹੈ ਕਿ ਸਾਡੇ ਛੱਡੋ ਦੂਜੇ ਲੈ ਲਓ, ਬੰਦੇ ਤਾਂ ਉਹਨਾਂ ਨੂੰ ਚਾਹੀਦੇ ਹੈ, ਔਰ ਬਹੁਤੇ ਕਾਂਗਰਸੀ ਤਾਂ ਪਹਿਲੀ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਹੈ ਜਿਨ੍ਹਾਂ ਦੇ ਨਾਲ ਸਾਰਿਆਂ ਦੇ ਰਾਬਤੇ ਪੁਰਾਣਿਆਂ ਦੇ। ਸੋ ਜਲੰਧਰ, ਨਵਾਂਸ਼ਹਿਰ, ਮੋਹਾਲੀ ਜ਼ਿਲ੍ਹਾ, ਇਹਨਾਂ 3 ਜ਼ਿਲ੍ਹਿਆਂ ਨੂੰ ਲੈ ਕੇ ਮੇਰੇ ਕੋਲ ਜਾਣਕਾਰੀ ਹੈ ਕਿ ਕਾਂਗਰਸ ਔਰ ਅਕਾਲੀ ਦਲ ਦੇ ਕੁਛ ਲੀਡਰ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਨੇ ਔਰ ਬਹੁਤ ਜਲਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹੈ, ਤਿਆਰੀ ਕਰ ਲਈ ਗਈ ਹੈ। ਮੋਹਾਲੀ ਵਾਲੇ ਲੀਡਰਾਂ ਦੇ ਨਾਲ ਹਰਿਆਣੇ ਦੇ ਮੁੱਖ ਮੰਤਰੀ ਰਾਬਤੇ 'ਚ ਨੇ ਅਤੇ ਬਾਕੀਆਂ ਦੇ ਨਾਲ ਉੱਪਰ ਵਾਲੇ। ਇੱਕ ਬਹੁਤ ਵੱਡੇ ਕਾਂਗਰਸ ਦੇ ਲੀਡਰ, ਮੈਂ ਕਿਹਾ ਨਾ ਵਿਧਾਨ ਸਭਾ 'ਚ ਵੀ ਧੂਮਾਂ ਪੈਂਦੀਆਂ, 15 ਕੁ ਦਿਨ ਪਹਿਲਾਂ ਦਿੱਲੀ ਇੱਕ ਬੜੀ ਗੁਪਤ ਮੀਟਿੰਗ ਹੋਈ ਹੈ ਔਰ ਇਸ ਗੁਪਤ ਮੀਟਿੰਗ ਦਾ ਸੂਤਰਧਾਰ ਇੱਕ ਸਾਬਕਾ IAS ਅਫਸਰ ਪੰਜਾਬ ਦਾ, ਜਿਹੜਾ ਬਹੁਤ ਵੱਡੇ ਅਹੁਦੇ ਤੋਂ ਰਿਟਾਇਰਡ ਹੋਇਆ, ਜਿਹੜਾ ਅੱਜ ਕੱਲ੍ਹ RSS ਦੇ ਬਹੁਤ ਨੇੜੇ ਹੈ, ਉਹ ਸੂਤਰਧਾਰ ਸਾਰਾ ਉਹ ਸੀ। ਸੋ ਮੀਟਿੰਗ ਵੀ ਹੋਈ ਹੈ, ਗੱਲਬਾਤ ਵੀ ਹੋਈ ਹੈ, ਜਾਂ ਕਹਿ ਲਓ ਕਿ ਗੱਲ ਮੁੱਕ ਗਈ ਹੈ। ਹੁਣ ਮੈਂ ਇਸ ਗੱਲ 'ਤੇ ਬਹੁਤ ਤਸਦੀਕ, ਮੇਰੇ ਇੱਕ ਐਗਜ਼ਾਮਪਲ, ਜੇ ਵਿਧਾਨ ਸਭਾ ਦਾ ਜਿਹੜਾ 1 ਦਿਨ ਦਾ ਸੈਸ਼ਨ ਹੋਇਆ ਉਹਦੇ 'ਚ ਜੋ ਕੁਛ ਹੋਇਆ ਉਸ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਮੈਂ ਨਾਮ ਲਏ ਬਿਨਾਂ ਵੀ ਤੁਸੀਂ ਸਮਝ ਜਾਓਗੇ ਕਿ ਮੈਂ ਕਿਹਦੀ ਗੱਲ ਕਰ ਰਿਹਾ, ਪਰ ਮੈਂ ਲੈਣਾ ਨਹੀਂ ਅਜੇ ਕਿਉਂਕਿ ਇਹ ਜਾਣਕਾਰੀ ਬੜੀ ਗੁਪਤ ਹੈ ਅਜੇ। ਸੋ ਕੁੱਲ ਮਿਲਾ ਕੇ ਵੈਸਟ ਬੰਗਾਲ ਦਾ ਅਸਰ ਪੰਜਾਬ 'ਚ ਪੈਂਦਾ ਨਜ਼ਰ ਆ ਰਿਹਾ। ਸਵਾਲ ਹੁਣ ਤੱਕ ਇਹ ਸੀਗਾ ਕਿ ਆਮ ਆਦਮੀ ਪਾਰਟੀ ਦੇ ਬਹੁਤੇ MLA ਭਾਰਤੀ ਜਨਤਾ ਪਾਰਟੀ ਦੇ ਸੰਪਰਕ 'ਚ ਨੇ ਔਰ ਉਹ ਵਾਰ ਵਾਰ ਕੋਈ 40, ਕੋਈ 42, ਕੋਈ 60 ਤੱਕ ਕਹਿ ਦਿੰਦਾ, ਪਰ ਸਵਾਲ ਵੱਡਾ ਹੈ ਕਿ ਟਾਰਗੇਟ ਕੋਈ ਹੋਰ ਹੈ, ਯਾਨੀ ਕਿ ਕਹਾਣੀ ਕੋਈ ਉਹੀ ਹੈ, ਸ਼ੇਰ ਆਇਆ ਪਰ ਸ਼ੇਰ ਦਾ ਨਿਸ਼ਾਨਾ ਕੁਝ ਹੋਰ ਹੈ ਔਰ ਇੱਕ ਦਿਨ ਸ਼ੇਰ ਨੇ ਆ ਜਾਣਾ। ਸੋ ਕੀ ਇਹ ਮੰਨਿਆ ਜਾਏ ਕਿ ਕਾਂਗਰਸ ਦੇ ਬਹੁਤੇ ਲੀਡਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਨੇ ਔਰ ਹੋਰਾਂ ਨੂੰ ਖਿੱਚਣ ਦੀ ਤਿਆਰੀ ਚੱਲ ਰਹੀ ਹੈ, ਖਾਸ ਤੌਰ 'ਤੇ ਦੁਆਬਾ, ਪੁਆਧ, ਇਹਨਾਂ ਰੀਜ਼ਨ ਦੇ ਵਿੱਚ। ਮਾਲਵੇ 'ਤੇ ਚੋਰ ਅਜੇ ਬਾਅਦ 'ਚ ਹੈ, ਕਿਉਂਕਿ ਮਾਲਵੇ ਦੀ ਪੋਲੀਟਿਕਸ ਅਜੇ ਬਹੁਤ ਹੱਦ ਤੱਕ ਪੰਥਕ ਪੋਲੀਟਿਕਸ 'ਤੇ ਡਿਪੈਂਡ ਕਰੇਗੀ ਔਰ ਮਾਝੇ ਦੀ ਵੀ। ਦੁਆਬਾ ਇੱਕ ਸੌਫਟ ਟਾਰਗੇਟ ਹੈ ਔਰ ਦੁਆਬੇ ਦੇ ਕਾਂਗਰਸ ਦੇ ਬਹੁਤੇ ਲੀਡਰ ਸੰਪਰਕ ਵਿੱਚ ਹੈਗੇ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਡੇਰਾ ਬੱਲਾ ਗਏ ਔਰ SC ਵੋਟ 'ਤੇ ਭਾਰਤੀ ਜਨਤਾ ਪਾਰਟੀ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਔਰ ਉਹਦੇ 'ਚ ਮੇਜਰ ਫੈਕਟਰ ਹੈ ਚੰਨੀ ਦਾ ਚੁੱਪ ਹੋਣਾ। ਕਾਂਗਰਸ ਪਾਰਟੀ ਦੇ ਵਿੱਚ ਚੰਨੀ ਦਾ ਸ਼ਾਂਤ ਹੋ ਕੇ ਬਹਿਣਾ, ਮਤਲਬ ਤੁਸੀਂ ਵੇਖੋ ਕਿ ਇੰਨਾ ਕੁਛ ਚੱਲ ਰਿਹਾ, ਵੈਸਟ ਬੰਗਾਲ ਦੇ ਨਤੀਜੇ ਆ ਗਏ, ਹੋਰ ਬਹੁਤ ਪੋਲੀਟੀਕਲ ਐਕਟੀਵਿਟੀਜ਼, ਪਰ ਚੰਨੀ ਦਾ ਕੋਈ ਬਿਆਨ ਨਹੀਂ, ਯਾਨੀ ਕਿ ਚਰਨਜੀਤ ਸਿੰਘ ਚੰਨੀ ਦੀ ਚੁੱਪੀ ਖਾਸ ਤੌਰ 'ਤੇ ਦੁਆਬੇ ਦੇ ਵਿੱਚ ਕਾਂਗਰਸ ਨੂੰ ਵੱਡਾ ਨੁਕਸਾਨ ਕਰੇਗੀ, ਕਿਉਂਕਿ ਇਹ ਚੁੱਪੀ ਤੋਂ ਇੱਕ ਗੱਲ ਸਮਝ ਆ ਰਹੀ ਕਿ ਕਾਂਗਰਸ ਜਿਸ ਪਾਸੇ ਧਿਆਨ ਨਹੀਂ ਦੇਗੀ ਅਤੇ ਬਹੁਤੇ ਲੀਡਰ ਕਾਂਗਰਸ ਪਾਰਟੀ ਦੇ, ਆਈ ਐਮ ਨੋਟ ਟਾਕਿੰਗ ਅਬਾਊਟ ਚੰਨੀ, ਪਰ ਚੰਨੀ ਦੀ ਚੁੱਪੀ ਕਰਕੇ ਬਹੁਤੇ ਲੀਡਰ ਸਮਝ ਰਹੇ ਕਿ ਕਾਂਗਰਸ ਦਾ ਬਣਨਾ ਕੁਛ ਨਹੀਂ ਔਰ ਇਸ ਕਰਕੇ ਸ਼ਿਫਟ ਕਰਨ ਦੇ ਮੂਡ 'ਚ ਨੇ ਔਰ ਉਹ ਤਿਆਰੀ ਕਰ ਲਈ ਗਈ। ਹੁਣ ਨਵਾਂਸ਼ਹਿਰ ਤੋਂ ਕੌਣ ਹੈ, ਜਹਾਜ਼ ਨੇ ਉਤਰਨਾ ਇੰਡੀਆ ਅਤੇ ਕੰਮ ਹੋ ਜਾਣਾ, ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿਣਾ। ਜਲੰਧਰ ਦਾ ਕੌਣ ਹੈ, ਸਿੱਧਾ ਗੋਲ BJP ਨੇ ਕਰ ਦੇਣਾ। ਬਾਕੀ ਆਉਣ ਵਾਲੇ ਦਿਨਾਂ 'ਚ ਇਹ ਸਾਰੀਆਂ ਗੱਲਾਂ ਖੁੱਲ੍ਹ ਕੇ ਹੋਰ ਸਾਹਮਣੇ ਆਉਣਗੀਆਂ ਕਿ ਕਿਹਦਾ ਕਿਹਦੇ ਨਾਲ ਕੀ ਰਾਬਤਾ ਚੱਲ ਰਿਹਾ, ਕਿਉਂਕਿ ਇਲੈਕਸ਼ਨ ਈਅਰ ਹੈ, ਇਹ ਰਾਬਤੇ ਹੋਣੇ ਹੈ। ਪਰ ਮੈਂ ਇਹ ਵੀਡੀਓ ਬਣਾ ਕੇ ਜਾਣਕਾਰੀ ਤੁਹਾਡੇ ਨਾਲ ਸਿਰਫ ਇਹੀ ਸਾਂਝੀ ਕਰਨਾ ਚਾਹ ਰਿਹਾ ਕਿ ਜੋ ਦਿਖਤਾ ਹੈ ਉਹ ਹੋਤਾ ਨਹੀਂ ਔਰ ਜੋ ਹੋਤਾ ਹੈ ਉਹ ਦਿਖਤਾ ਨਹੀਂ। ਜਨਾਬ, ਸਿਆਸਤ ਇਸੀ ਕੋ ਕਹਤੇ ਹੈ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office and I have been to their clients. I feel that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे 2-3 आदमियों को मार के खुद को तू शेर समझ रहा है?
10: अरे पूरी फौज चली है तीर्थ लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
1: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
12: Sat Sri Akal ji, program dekh rahe sare darshakan nu Mahendrapal Singh Dhari valon pyar bhari Sat Sri Akal ji. Te jive sade darshakan nu pata hi hai ji hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ, 1 ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13।

0: ਅਸੀਂ ਬੁਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ, ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
6: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments then are 24/7 the friendly dispatch ate vadhiya pay rate te weekly payment basis te direct deposit line li aaj hi call karo. Sarai Trucking 905-794-8837 905-794-8837 Sarai

0: ਵਰਗੇ ਵਿਧਾਇਕ ਜੋ ਲੋਕਾਂ ਨੇ ਚੁਣ ਕੇ ਭੇਜੇ ਹੈ, ਜੋ 1.5 ਤੋਂ 2 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹੈ, ਤੁਸੀਂ ਸੇਫ ਨਹੀਂ ਹੈਗੇ ਆਪਣੀ ਸਰਕਾਰਾਂ 'ਚ, ਤਾਂ ਆਮ ਲੋਕ ਕਿਵੇਂ ਸੇਫ ਹੋਣਗੇ?
1: ਅਸੀਂ ਕੋਈ ਚੂੜੀਆਂ ਨਹੀਂ ਪਾਈਆਂ, ਅਸੀਂ ਵੀ ਕੜੇ ਪਹਿਨੇ ਆ, ਇਹਨਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ, ਇਹ ਆਪ ਵਿਦੇਸ਼ਾਂ 'ਚ ਲੁਕੇ ਬੈਠੇ ਨੇ ਇੱਕ ਕਿਸਮ ਦੇ।
0: ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਰਨ ਤਾਰਨ ਬਾਈ ਇਲੈਕਸ਼ਨ ਦੇ ਵਿੱਚ 1 ਹਫ਼ਤੇ ਦਾ ਟਾਈਮ ਦਿੰਦੇ ਨੇ ਗੈਂਗਸਟਰਾਂ ਨੂੰ।
1: ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਠੀਕ ਹੈ, ਅਤੇ ਉਹਦੇ ਵਿੱਚ ਤਕਰੀਬਨ 40 ਤੋਂ 50 ਜਿਹੜੇ ਨੌਜਵਾਨ ਨੇ ਉਹ ਫੜੇ ਗਏ ਨੇ।
0: ਸਿਕਿਉਰਿਟੀ ਕਹਿੰਦੇ ਤੁਹਾਡੀ ਸਰਕਾਰ ਨੇ ਲੀਕ ਕੀਤੀ, ਜੇਕਰ ਸਿਕਿਉਰਿਟੀ ਦੀ ਗੱਲ ਲੀਕ ਨਾ ਹੋਈ ਹੁੰਦੀ ਤਾਂ ਸ਼ਾਇਦ ਸਿੱਧੂ ਸਾਡੇ ਵਿੱਚ ਹੁੰਦਾ।
1: ਏਜੰਸੀਆਂ ਦੇ ਹੀ ਬੰਦੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਸਿੱਖ ਲੀਡਰ ਕੋਈ, ਜਿਹੜਾ ਦਲਿਤ ਲੀਡਰ ਕੋਈ ਉੱਠੇ ਅਤੇ ਉਹ ਲੋਕਾਂ ਦੀ ਆਵਾਜ਼ ਬਣੇ।
0: ਯਾਨੀ ਕਿ ਸਿੱਖਾਂ ਦੀ ਅਤੇ ਦਲਿਤਾਂ ਦੀ ਆਵਾਜ਼ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ।
1: ਅੰਮ੍ਰਿਤਸਰ ਦੀ ਹਦੂਦ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਹਨਾਂ ਦਾ ਪੂਰਾ ਗਰੁੱਪ, ਉਹ ਇਹ ਕਹਿੰਦਾ ਸੀਗਾ ਵੀ ਇੱਥੇ ਹਦੂਦ ਦੇ ਵਿੱਚ ਸਿਗਰਟ ਬੀੜੀ ਨਹੀਂ ਵਰਤਣੀ ਚਾਹੀਦੀ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਐਡਾ ਸਖਤ ਕਾਨੂੰਨ ਲੈ ਕੇ ਆਉਂਦੇ ਅਤੇ ਅੱਜ ਇਹ ਇਹਨਾਂ ਦੇ ਢਿੱਡ ਦੁਖਦੇ ਨੇ। ਜਿਹੜਾ ਬੇਅਦਬੀ ਦਾ ਕਾਂਡ ਦੇ ਵਿੱਚ ਸੀ ਬਾਦਲ ਵੇਲੇ ਹੋਇਆ, ਬਾਦਲਾਂ ਨੇ ਕਰਾਇਆ, ਮੰਨੇ ਵੀ ਹੈ। ਉਸ ਤੋਂ ਬਾਅਦ 5 ਸਾਲ ਕਾਂਗਰਸ ਨੇ, ਕਾਂਗਰਸ ਸਰਕਾਰ ਕਿਉਂਕਿ ਚਾਚੇ ਭਤੀਜੇ ਦੀ ਸਰਕਾਰ ਸੀ, ਐਸੀ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਖੇਡ ਖੇਡੀ, ਸਾਰੇ ਕੇਸ ਹੀ ਖਰਾਬ ਕੀਤੇ ਹੋਏ ਇਹਨਾਂ ਨੇ। ਅਸੀਂ ਤਾਂ ਉਹਨਾਂ ਕੇਸਾਂ ਦੇ ਵਿੱਚ ਚਲਾਣ ਪੇਸ਼ ਕੀਤੇ ਆ। ਉਹ ਸਾਧ ਜਿਹੜਾ ਸੀ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਉੱਪਰ ਮੰਨਦਾ ਸੀ ਅਤੇ ਉੱਪਰ ਗੱਦੀ ਲਾ ਕੇ ਬੈਠਦਾ ਸੀ।
0: ਡੇਰਾ ਸਾਧ ਦੀ ਗੱਲ ਕੀਤੀ ਹੈ, ਪਰ ਤੁਹਾਡੀ ਸਰਕਾਰ ਦੇ ਵੀ ਇਲਜ਼ਾਮ ਲੱਗਦੇ ਨੇ, ਜਿਹੜੇ ਉਹਨਾਂ ਦੇ ਪੰਜਾਬ ਦੇ ਵਿੱਚ ਕੇਸ ਸੀਗੇ ਉਹ ਤੁਸੀਂ ਸ਼ਿਫਟ ਕਰਤੇ ਚੰਡੀਗੜ੍ਹ ਦੇ ਵਿੱਚ।
1: ਬੀਜੇਪੀ ਭਾਜਪਾ ਦੇ ਨੇਤਾ ਅਰਵਿੰਦ ਖੰਨਾ ਵਰਗੇ ਉਹਨਾਂ ਨੇ ਉੱਥੇ ਮਾਰਚ ਕੱਢਿਆ ਸੀ, ਉਹਨੇ ਉੱਥੇ ਮਾਰਚ ਕੱਢ ਕੇ ਕੀ ਨਾਅਰੇ ਲਾਏ ਸੀ ਕਿ ਸਿਗਰਟ ਬੀੜੀ ਪੀਏਗੇ ਹਮ ਸ਼ਾਨ ਸੇ ਜੀਏਗੇ। ਉਹ ਫੋਟੋ ਨੂੰ ਥੱਲੇ ਪੈਰਾਂ 'ਚ ਰੋਲ ਕੇ ਅਤੇ ਫਿਰ ਉਹਨੂੰ ਬੀੜੀਆਂ ਦੇ ਨਾਲ, ਸਿਗਰਟਾਂ ਦੇ ਨਾਲ ਜਲਾਇਆ ਜਾਂਦਾ। ਇਹਨਾਂ ਨੂੰ ਪਤਾ ਕਿ ਹੁਣ ਉਮਰ ਕੈਦ ਸਾਡੇ ਇਸ ਗਲ ਦੇ ਵਿੱਚ ਫੰਦਾ ਜਿਹੜਾ ਉਹਦੇ ਵਾਲਾ ਪੈਣ ਵਾਲਾ, ਤਾਂ ਹੀ ਤਾਂ ਹੁਣ ਚੀਕਾਂ ਮਾਰਦੇ ਆ।
0: ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਲ ਨੂੰ ਤਲਬ ਕੀਤਾ ਗਿਆ ਹੈ, ਇਸ ਨੂੰ ਕਿਵੇਂ ਦੇਖਦੇ ਹੋ?
1: ਦੇਖੋ, ਮੈਂ ਅਸੀਂ ਜਿਹੜਾ ਬੰਦਾ ਰਾਤ ਨੂੰ ਚੋਰੀ ਦੇ ਵਿੱਚ ਜਥੇਦਾਰ ਬਣਿਆ ਹੋਵੇ, ਜਿਹੜਾ ਬੰਦਾ ਰਾਤ ਦੇ ਹਨੇਰੇ 'ਚ ਜਥੇਦਾਰ ਬਣਿਆ ਹੋਵੇ, ਮੈਂ ਨਹੀਂ ਉਹਨਾਂ ਨੂੰ ਜਥੇਦਾਰ ਕਿਸੇ ਕਿਸਮ ਦੀ ਵੀ ਅਸੀਂ ਮੰਨਦਾ, ਨਾ ਪੰਥ ਮੰਨਦਾ। ਉਹ ਪੰਥ ਦੇ ਜਥੇਦਾਰ ਨਹੀਂ, ਉਹ ਜੇਬ 'ਚੋਂ ਨਿਕਲੇ ਹੋਏ ਜਥੇਦਾਰ ਨੇ।

0: ਜਸਪਾਲ ਸਾਹਿਬ, ਤੁਸੀਂ ਸੰਤਾਂ ਦੀ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੇ ਜੋ ਕਰਕੇ ਠੀਕ ਹੈ ਉਹ ਸਾਡੇ ਆਈਡਲ ਸੀਗੇ। ਭਾਈ ਅੰਮ੍ਰਿਤਪਾਲ ਨੇ ਐਮ ਪੀ ਨੇ ਫਰੀਦਕੋਟ ਤੋਂ ਇਸ ਵੇਲੇ ਡਿੱਬੂਗੜ੍ਹ ਜੇਲ੍ਹ ਦੇ ਵਿੱਚ ਨੇ, ਉਹ ਵੀ ਉਹਨਾਂ ਦੇ ਰਸਤੇ 'ਤੇ ਕਹਿੰਦੇ ਮੈਂ ਚੱਲਦਾ, ਫਿਰ ਹੁਣ ਤਾਂ ਐਨ ਐਸ ਏ ਲਾ ਕੇ ਉਹਨੂੰ ਕਿਉਂ?
1: ਅਸੀਂ ਢਾਲ ਨਹੀਂ ਬਣਾਂਗੇ ਗੁਰੂ ਗ੍ਰੰਥ ਸਾਹਿਬ ਨੂੰ, ਢਾਲ ਨਹੀਂ ਬਣਾਵਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾਂਗੇ।
0: ਉਹਨਾਂ ਢਾਲ ਬਣਾਇਆ
1: ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੂਹਰੇ ਸੀਗਾ ਕਿ ਨਹੀਂ ਸੀਗਾ, ਦੱਸੋ ਸੀਗਾ ਕਿ ਨਹੀਂ
0: ਦੇਖਿਆ ਕੀ ਹੋਇਆ ਉਸ
1: ਸੀਗਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ?
0: ਪਰ ਉਹ ਤਾਂ ਕਹਿੰਦੇ ਪ੍ਰਸ਼ਾਸਨ ਨੇ ਲਾਠੀ ਚਾਰਜ ਕੀਤਾ,
1: ਕੋਈ ਸਿੰਘ ਨਹੀਂ ਵੀ ਉਹਦਾ ਓਟ ਆਸਰਾ ਲੈ ਕੇ ਤੁਸੀਂ ਥਾਣੇ 'ਚ ਚਲੇ ਜਾਓ।
0: ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਨੂੰ ਇੱਕ ਗੈਂਗਸਟਰ ਦੀ ਧਮਕੀ ਆਉਂਦੀ ਹੈ ਔਰ ਕਿਹਾ ਜਾਂਦਾ ਹੈ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ। ਕਿਹੜੇ ਐੱਮ ਐੱਲ ਏ ਨੇ? ਗੱਲਬਾਤ ਕਰਾਵਾਂਗੇ ਤੁਹਾਡੀ, ਸਾਡੇ ਨਾਲ ਮੌਜੂਦ ਨੇ ਪਾਇਲ ਤੋਂ ਵਿਧਾਇਕ ਨੇ ਮਲਵਿੰਦਰ ਸਿੰਘ ਗੈਸਪੁਰਾ। ਗੈਸਪੁਰਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ
2: ਜੀ। ਵਾਹਿ ਖਾਲਸਾ, ਵਾਹਿ ਫਤਿਹ ਜੀ।
0: ਗੈਂਗਸਟਰ ਦੀ ਧਮਕੀ ਆ ਗਈ ਜੀ, ਕਹਿੰਦੇ ਜਾਨੋਂ ਮਾਰ ਦੇਣਾ ਔਰ ਪਹਿਲਾਂ ਤੁਹਾਡੇ ਸਾਥੀ ਨੂੰ ਮਾਰਨਾ ਫਿਰ ਤੁਹਾਨੂੰ ਮਾਰਨਾ, ਪੂਰਾ ਮਾਮਲਾ ਹੈ ਕੀ ਹੈ?
2: ਦੇਖੋ, ਪਿਛਲੇ ਦਿਨੀ ਸਾਡੇ ਹਲਕੇ ਪੈਲ ਦੇ ਵਿੱਚ ਹੀ ਇੱਕ ਆੜਤੀ ਹੈ, ਨੋਨਾ ਆੜਤੀ ਹੈ, ਉਹਦੀ ਦੁਕਾਨ 'ਤੇ ਗੋਲੀ ਚੱਲਦੀ ਹੈ ਸ਼ਾਮ ਨੂੰ ਤਕਰੀਬਨ 14 ਤਰੀਕ ਨੂੰ, ਅਤੇ ਵੈਰੀ ਨੈਕਸਟ ਡੇ ਸਾਡਾ ਜਿਹੜਾ ਆੜਤੀ ਆ ਦਾ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਉਹਨਾਂ ਵੱਲੋਂ ਵੈਰੀ ਨੈਕਸਟ ਡੇ ਇੱਕ ਪੀ ਸੀ ਕੀਤੀ ਜਾਂਦੀ ਹੈ, ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਕਿਉਂਕਿ ਦੇਖੋ ਸਾਡਾ ਜਿਹੜਾ ਪੰਜਾਬ ਆ ਇਹ ਕਿਸੇ ਵੀ ਤਰ੍ਹਾਂ ਦੇ ਗੈਂਗਸਟਰਵਾਦ ਸਾਡੇ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਨਾ ਹੋਵੇ। ਔਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਕੁਝ ਲੋਕ ਨੇ ਜਿਹੜੇ ਕਿ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਜਿਹੜੇ ਕਿ ਗਲਤ ਲੋਕ ਨੇ, ਉਹਨਾਂ ਲੋਕਾਂ ਵੱਲੋਂ ਸਾਡੇ ਨੌਜਵਾਨਾਂ ਨੂੰ ਬਗਲਾ ਕੇ ਥੋੜ੍ਹੇ ਥੋੜ੍ਹੇ ਲਾਲਚਾਂ ਦੇ ਨਾਲ ਉਹਨਾਂ ਦੇ ਕੋਲੋਂ ਇੱਦਾਂ ਦੀਆਂ ਗੋਲੀਆਂ ਦੇ ਕਾਂਡ ਕਰਾਏ ਜਾਂਦੇ ਆ ਅਤੇ ਮੁੜ ਕੇ ਉਹ ਵਿਚਾਰੇ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਬਿਤਾਉਂਦੇ ਆ। ਅਤੇ ਇਹਦੇ ਲਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇੱਦਾਂ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ। ਅਤੇ ਸ਼ਾਮੀ 7:20 ਦੇ ਉਹ ਅਵਿਨਾਸ਼ਪ੍ਰੀਤ ਜੀ ਮੇਰੇ ਔਫਿਸ ਮੇਰੇ ਕੋਲ ਬੈਠੇ ਹੁੰਦੇ ਆ ਅਤੇ ਉੱਥੇ ਉਹਨੂੰ ਇੱਕ ਰਿੰਗ ਘੰਟੀ ਵੱਜਦੀ ਹੈ ਅਤੇ ਉਹ ਫੋਨ ਚੱਕਦੇ ਆ ਅਤੇ ਉਹ ਪਤਾ ਲੱਗਦਾ ਕਿ ਉਹ ਡੋਨੀ ਬਲ ਦਾ ਕੋਈ ਨੰਬਰ ਹੈ, ਯੂਕੇ ਤੋਂ 44 ਕਰਕੇ ਨੰਬਰ ਆ ਰਿਹਾ ਸੀ। ਅਤੇ ਫਿਰ ਉਹਦੇ ਨਾਲ ਮੈਨੂੰ ਉਹਨੇ ਫੋਨ ਫੜਾਇਆ ਅਤੇ ਸਾਡੀ ਤਕਰੀਬਨ 15 ਮਿੰਟ ਗੱਲ ਹੋਈ ਅਤੇ ਜਿਹਦੇ ਵਿੱਚ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਸੀ ਕਿ ਰਾਜੇ ਪੰਜਾਬ ਦਾ ਇੱਦਾਂ ਮਾਹੌਲ ਖਰਾਬ ਨਾ ਕਰੋ, ਤੁਸੀਂ ਆਪ ਤਾਂ ਵਿਦੇਸ਼ਾਂ ਦੇ ਵਿੱਚ ਲੁੱਕ ਕੇ ਬੈਠੇ ਹੋ ਪਰ ਜਿਹੜੇ ਸਾਡੇ ਇੱਥੇ ਨੌਜਵਾਨ ਨੇ, ਪੰਜਾਬੀ ਨੌਜਵਾਨ ਨੇ, ਉਹਨਾਂ ਦੇ ਨਾਲ ਤੁਸੀਂ ਉਹਨਾਂ ਦਾ ਫਿਊਚਰ ਖਰਾਬ ਕਰਦੇ ਹੋ ਚੰਦ ਕੁ 10,000-20,000 ਪਿੱਛੇ, ਕਿਉਂਕਿ ਆਹ ਜਿਹੜਾ ਨੋਨਾ ਆੜਤੀ ਆ ਵਾ ਇਹਦੀ ਦੁਕਾਨ ਦੇ ਵਿੱਚ ਵੀ ਜਿਹੜੀ ਗੋਲੀ ਚੱਲੀ ਆ ਉਹਦੇ ਵਿੱਚ ਵੀ ਜਿਹੜੇ ਸ਼ੂਟਰ ਫੜੇ ਗਏ ਆ ਉਹਨੂੰ 1.5 ਲੱਖ ਦੀ ਗੱਲ ਹੋਈ ਸੀ, 15,000 ਰੁਪਈਆ ਵਿਚਾਰੇ ਦੇ ਫੋਨ ਦੇ ਵਿੱਚ ਪਾਇਆ ਅਤੇ ਬਾਕੀ ਅਜੇ ਪੈਸੇ ਦਿੱਤੇ ਨਹੀਂ ਗਏ ਅਤੇ ਉਹ ਬੰਦਾ ਚੱਕੀ ਅੱਜ ਜੇਲ੍ਹ ਦੇ ਵਿੱਚ ਹੈ ਅਤੇ ਮੈਨੂੰ ਲੱਗਦਾ ਨਹੀਂ ਵੀ ਪਤਾ ਨਹੀਂ ਕਿੰਨੇ ਕੁ ਸਾਲ ਜੇਲ੍ਹ 'ਚ ਰਹੇਗਾ।
0: ਕਿੰਨੀ ਦੇਰ ਪਹਿਲਾਂ ਗੋਲੀ ਚੱਲਦੀ
2: ਹੈ? ਇਹ ਗੋਲੀ ਚੱਲੀ ਹੈ 14 ਤਰੀਕ ਨੂੰ ਸ਼ਾਮ ਨੂੰ,
0: 14 ਤਰੀਕ ਨੂੰ।
2: ਅਤੇ ਉਹੀ ਉਹਦੇ ਨਾਲ ਗੱਲ ਕਰ ਰਿਹਾ ਸੀ ਕਿ ਭਾਈ ਇੱਦਾਂ, ਫਿਰ ਉਹ ਕਹਿਣ ਲੱਗਿਆ ਕਿ ਤੈਨੂੰ ਵੀ ਮਾਰਨਾ ਅਤੇ ਪਹਿਲਾਂ ਗਿਆਸਪੁਰਾ, ਮੈਂ ਕਿਹਾ ਮੇਰਾ ਨਾਮ ਗਿਆਸਪੁਰਾ, ਵੀ ਭਾਈ ਇੱਦਾਂ ਦੀ ਗੱਲ ਨਹੀਂ, ਅਸੀਂ ਦੇਖੋ ਗੁਰੂ ਦੇ ਸਿੱਖ ਹਾਂ, ਅਸੀਂ ਮੌਤ ਤੋਂ ਨਾ ਡਰੇ ਹਾਂ ਨਾ ਅਸੀਂ ਕਿਸੇ ਨੂੰ ਡਰਾਉਂਦੇ ਹਾਂ, ਦੇਖੋ ਹਰ ਚੀਜ਼ ਅਸੀਂ ਦੇਖੀ ਹੈ, ਹਰ ਸੰਤਾਪ ਅਸੀਂ ਆਪਦੇ ਪਿੰਡੇ 'ਤੇ ਹੰਢਾਇਆ ਜੇਲ੍ਹਾਂ ਦੇ ਵਿੱਚ ਅਸੀਂ ਰਹੇ ਹਾਂ ਔਰ ਕੌਮ ਦੀ ਹਮੇਸ਼ਾ ਗੱਲ ਕੀਤੀ ਹੈ, ਝੰਡਾ ਚੱਕ ਕੇ ਅੱਗੇ ਰਹੇ ਹਾਂ ਅਤੇ ਨੌਕਰੀ ਵੀ ਸਾਨੂੰ ਕੱਢਿਆ ਗਿਆ ਅਤੇ ਇਸ ਲਈ ਇੱਦਾਂ ਡਰਾਉਣ ਡਰੂਣ ਵਾਲੀਆਂ ਤਾਂ ਗੱਲਾਂ ਸਾਡੇ ਨਾਲ ਤਾਂ ਤੂੰ ਨਾ ਕਰ। ਉਸ ਜਾਣੀ ਕਿ ਕਥਿਤ, ਸਾਨੂੰ ਨਹੀਂ ਪਤਾ ਵੀ ਉਹ ਡੋਨੀ ਵੱਲ ਹੀ ਸੀ, ਉਹਦੇ ਵੱਲੋਂ ਵਾਰ ਵਾਰ ਕਿਹਾ ਕੇ ਜਾ ਰਿਹਾ ਸੀ ਕਿ ਪਹਿਲਾਂ ਜੱਲੇ ਨੂੰ ਮਾਰਨਾ ਫਿਰ ਤੈਨੂੰ ਮਾਰਨਾ, ਅਤੇ ਉਹਦੇ ਨਾਲ ਸਾਡੀ ਤਕਰੀਬਨ 15 ਮਿੰਟ ਕਨਵਰਸੇਸ਼ਨ ਚੱਲੀ ਆ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਆ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਉਹ ਬੰਦੇ ਫੜ ਲਏ, ਤਕਰੀਬਨ 8-10 ਉਹਨਾਂ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ, ਗੋਲੀਆਂ ਚਲਾਉਣ ਵਾਲਾ ਜਿਹਨੇ ਹਥਿਆਰ ਪ੍ਰੋਵਾਈਡ ਕੀਤਾ ਬਿਲਕੁਲ ਨਵੇਂ ਬੰਦੇ ਸੀ, ਵਿਚਾਰਿਆਂ ਨੂੰ ਚਲਾਉਣਾ ਵੀ ਨਹੀਂ ਸੀ ਆਉਂਦਾ, ਘੰਟਾ ਪਹਿਲਾਂ ਹੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਅਤੇ ਉੱਥੇ ਦੁਕਾਨ ਦੇ ਵਿੱਚ ਉਹਨਾਂ ਨੂੰ ਗੋਲੀ ਚਲਾਉਣ ਲਈ ਕਿਹਾ ਅਤੇ ਅਸੀਂ ਉਸ ਗੱਲੋਂ ਨਿਸ਼ਚਿੰਤ ਹੋ ਗਏ ਵੀ ਚਲੋ ਜਿਹੜੇ ਬੰਦੇ ਸੀਗੇ ਉਹ ਫੜੇ ਗਏ, ਜੋ ਗੱਲ ਸੀ ਉਹ ਖਤਮ ਹੋ ਗਈ। ਪਰ ਉਹਨਾਂ ਦਾ ਪਰ ਲਗਾਤਾਰ ਫੋਨ ਅਵਿਨਾਸ਼ਪ੍ਰੀਤ ਜੀ ਨੂੰ ਆ ਰਿਹਾ ਸੀ, ਫਿਰ ਉਹਨਾਂ ਨੇ ਫੋਨ ਚੱਕਣਾ ਬੰਦ ਕਰ ਦਿੱਤਾ, ਫੰਦ ਕਰਿਆ ਅਤੇ ਫਿਰ ਸ਼ਗਨਪ੍ਰੀਤ ਦਾ ਵੀ ਫੋਨ ਆਇਆ ਉਹਨੂੰ ਅਤੇ ਫੋਨ ਦੇ ਉੱਤੇ ਮੈਸੇਜ ਆਏ ਵੀ ਦੇਖ ਲਾ ਮਿੱਤਰਾ,
0: ਸ਼ਗਨਪ੍ਰੀਤ ਕੌਣ?
2: ਸ਼ਗਨਪ੍ਰੀਤ ਵੀ ਬਾਹਰ ਬੈਠਾ ਗੈਂਗਸਟਰ ਆ, ਆਪਣੇ ਆਪ ਨੂੰ ਗੈਂਗਸਟਰ ਕਹਿੰਦਾ ਸਾਡੇ ਇਲਾਕੇ ਦਾ, ਅਤੇ ਉਹਦੇ ਵੱਲੋਂ ਵੀ ਫਿਰ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਫਿਰ 4 ਦਿਨ ਪਹਿਲਾਂ ਤੁਹਾਨੂੰ ਪਤਾ ਵੀ ਇੱਕ ਢਾਬੇ 'ਤੇ ਵੀ ਗੋਲੀ ਚੱਲੀ ਆ, ਅਤੇ 30 ਤਰੀਕ ਨੂੰ ਸ਼ਾਮ ਨੂੰ ਮੇਰਾ ਜਿਹੜਾ ਆਫਿਸ ਦਾ ਜਿਹੜਾ ਮੇਰੇ ਨਾਲ ਮੁੰਡਾ ਮੀਡੀਆ ਦੇਖਦਾ ਮੇਰੇ ਨਾਲ ਗੱਡੀ 'ਚ ਹੁੰਦਾ, ਅਤੇ ਉਹਨੂੰ ਰਾਤ ਨੂੰ ਉਹ ਤਕਰੀਬਨ 8:30 ਵਜੇ ਉਹ ਜਾ ਰਿਹਾ ਸੀ ਆਪਣੇ ਘਰ ਘਲੋਟੀ, ਉਹਦਾ ਪਿੰਡ ਆ। ਰਸਤੇ ਦੇ ਵਿੱਚ ਰਾਣਾ ਦੇ ਪੁਲ ਦੇ ਉੱਤੇ ਉਹਨੂੰ 3 ਨਕਾਬਪੋਸ਼ ਨੌਜਵਾਨ ਜਿਹੜੇ ਕਿ ਮੋਟਰਸਾਈਕਲ ਬਿਨਾਂ ਨੰਬਰ ਹੀ ਸੀ, ਅਤੇ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਤੂੰ ਗੈਸ ਸਪਰੇ ਦੇ ਨਾਲ ਹੁੰਦਾ, ਤੂੰ ਵੀ ਆਪਦਾ ਹਿਸਾਬ ਲਾ ਲਾ ਵੀ ਧਿਆਨ ਨਾਲ ਰਿਹਾ ਕਰ ਵੀ ਉਹਦੇ ਨਾਲ। ਅਤੇ ਉੱਥੋਂ ਫਿਰ ਸਾਨੂੰ ਥੋੜ੍ਹਾ ਜਿਹਾ ਡਾਊਟ ਹੁੰਦਾ, ਅਤੇ ਫਿਰ ਤਾਂ ਜਾ ਕੇ DGP ਸਾਹਿਬ ਨੂੰ ਇਹ ਸਾਰੀ ਸ਼ਿਕਾਇਤ ਦਿੱਤੀ ਜਾਂਦੀ ਆ ਤਾਂ ਕਿ ਜਿਹੜਾ ਹੈਗਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਗੱਲ ਲਿਆਂਦੀ ਜਾਵੇ। ਪਰ ਮੈਨੂੰ ਜੋ ਲੱਗਦਾ ਕਿ ਇੱਦਾਂ ਦੀ ਜਿਹੜੀ ਗੱਲ ਆ, ਕਿਉਂਕਿ ਸਾਡੇ ਵੱਲੋਂ ਹਮੇਸ਼ਾ ਹੀ ਸਿੱਖ ਕੌਮ ਦੀ ਗੱਲ ਕੀਤੀ ਜਾਂਦੀ ਆ, ਨਵੰਬਰ 1984 ਹੋਂਦ ਚਿੱਲੜ ਸਿੱਖ ਕਤਲੇਆਮ, ਉਹਦੇ ਲਈ ਆਪਣਾ ਨੌਕਰੀ ਤੱਕ ਨੂੰ ਛੱਡ ਕੇ ਅਸੀਂ ਇਸ ਸੰਘਰਸ਼ ਦੇ ਵਿੱਚ ਆਏ ਹਾਂ, ਅਤੇ ਅੱਜ ਲੋਕਾਂ ਨੇ ਸਾਨੂੰ MLA ਬਣਾਇਆ, ਜੇ ਵਿਧਾਨ ਸਭਾ 'ਚ ਭੇਜਿਆ ਤਾਂ ਉੱਥੇ ਅਸੀਂ ਨਕੋਦਰ ਕਾਂਡ ਦੇ 4 ਸ਼ਹੀਦਾਂ ਦੀ ਸਭ ਤੋਂ ਪਹਿਲਾਂ ਜਾ ਕੇ ਗੱਲ ਕੀਤੀ। ਅੱਜ ਜੇ 84 ਦੇ ਉੱਤੇ ਜਾਂ ਨਕੋਦਰ ਕਾਂਡ ਦੇ ਉੱਤੇ ਜੇ ਅੱਜ ਸਰਕਾਰ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਲਈ ਇੱਕ ਕਮੇਟੀ ਬਣਾ ਕੇ ਸਾਰੀ ਜਿਹੜੀ ਰਿਪੋਰਟ ਆ ਉਹ ਜਨਤਕ ਕੀਤੀ ਜਾਵੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਗੱਲਾਂ ਨੇ ਜਿਹੜੀਆਂ ਅਸੀਂ ਵਿਧਾਨ ਸਭਾ ਦੇ ਵਿੱਚ ਮੇਰੇ ਵੱਲੋਂ ਕੀਤੀਆਂ ਜਾਂਦੀਆਂ ਨੇ। ਅਤੇ ਮੈਨੂੰ ਲੱਗਦਾ ਕਿ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ, ਜਿਹੜੀਆਂ ਕਿ ਸਾਡੀ ਭਾਈਚਾਰਕ ਸਾਂਝ ਨੂੰ ਆਪਸ ਦੇ ਵਿੱਚ ਫੁੱਟ ਪਾਉਣਾ ਚਾਹੁੰਦੀਆਂ ਨੇ, ਉਹ ਨਹੀਂ ਚਾਹੁੰਦੀਆਂ ਕਿ ਕੋਈ ਬੰਦਾ ਘੱਟ ਗਿਣਤੀਆਂ ਦੀ ਗੱਲ ਕਰੇ, ਕੋਈ ਬੰਦਾ, ਕਿਉਂਕਿ ਮੇਰੇ ਵੱਲੋਂ ਹਮੇਸ਼ਾ ਘੱਟ ਗਿਣਤੀਆਂ ਸਿੱਖਾਂ ਦੀ ਗੱਲ ਕੀਤੀ ਜਾਂਦੀ ਆ, ਦਲਿਤਾਂ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਦੇ ਮਕਾਨਾਂ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਦੇ ਕਾਰਡਾਂ ਦੀ ਗੱਲ ਕੀਤੀ ਜਾਂਦੀ ਆ ਵਿਧਾਨ ਸਭਾ ਦੇ ਵਿੱਚ, ਅਤੇ ਕੋਈ ਨਹੀਂ ਇਹ ਬੰਦੇ ਜਿਹੜੇ ਚਾਹੁੰਦੇ ਨੇ, ਜਿਹੜੇ ਕਿ ਦੇਸ਼ ਨੂੰ ਤੋੜਨ ਵਾਲੀਆਂ ਹਰਕਤਾਂ ਕਰਦੇ ਨੇ, ਜਾਂ ਜਿਹੜੇ ਕਿ ਦੇਸ਼ ਵਿਰੋਧੀ ਲੋਕ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਕਿ ਇਹਨਾਂ ਲੋਕਾਂ ਨੂੰ ਖਰੀਦਿਆ ਨਹੀਂ ਜਾ ਸਕਦਾ, ਉਹ ਲੋਕ ਇੱਦਾਂ ਦੀਆਂ ਹੁਣ ਕੁਝ ਜੀਆਂ ਮੈਨੂੰ ਲੱਗਦਾ ਕਿ ਹਰਕਤਾਂ 'ਤੇ ਆਏ ਨੇ ਕਿ ਜੇ ਇਹਨਾਂ ਨੂੰ ਅਸੀਂ ਖਰੀਦ ਨਹੀਂ ਸਕਦੇ ਤਾਂ ਇਹਨਾਂ ਨੂੰ ਫਿਰ ਗੋਲੀ ਨਾਲ ਡਰਾਬਾ ਦਿਓ, ਮਾਰ ਦਿਓ ਜਾਂ ਕੁਛ ਹੋਰ ਕਰ ਦਿਓ। ਪਰ ਮੈਂ ਉਹਨਾਂ ਨੂੰ ਸਖ਼ਤ ਤਾੜਨਾ ਅਤੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਕੋਈ ਚੂੜੀਆਂ ਨਹੀਂ ਪਾਈਆਂ, ਅਸੀਂ ਵੀ ਕੜੇ ਪਹਿਨੇ ਹਾਂ, ਅਤੇ ਇਸ ਲਈ ਇੱਦਾਂ ਦੀਆਂ ਜਿਹੜੀਆਂ ਧਮਕੀਆਂ ਨੇ ਇਹਨਾਂ ਤੋਂ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ। ਮੈਂ ਫਿਰ ਕਹਿਣਾ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਇਹਨਾਂ ਨੂੰ ਵਗਲਾ ਕੇ ਇਹਨਾਂ ਦੇ ਕੋਲੋਂ ਇਹ ਕੰਮ ਕਰਾਉਂਦੇ ਨੇ। ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਨੌਜਵਾਨੋ, ਇਹ ਲੋਕਾਂ ਦਾ ਕੁਝ ਨਹੀਂ ਜਾਣਾ, ਇਹ ਤਾਂ ਆਪ ਬਾਹਰ ਸੇਫ ਬੈਠੇ ਨੇ, ਇਹਨਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ, ਇਹ ਆਪ ਵਿਦੇਸ਼ਾਂ 'ਚ ਲੁਕੇ ਬੈਠੇ ਨੇ ਕਿਸਮ ਦੇ, ਅਤੇ ਪਰ ਤੁਹਾਨੂੰ ਇਹ ਸ਼ਿਕਾਰ ਬਣਾਉਂਦੇ ਨੇ, ਤੁਹਾਨੂੰ ਨਿਸ਼ਾਨਾ ਬਣਾਉਂਦੇ ਨੇ, ਤੁਹਾਨੂੰ ਅੱਗੇ ਕਰਕੇ ਆਪਣੀਆਂ ਜਿਹੜੀਆਂ ਰੋਟੀਆਂ ਨੇ ਸੇਕਦੇ ਨੇ। ਅਤੇ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ, ਕੋਈ ਜਿਹੜਾ ਹੈਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਚਾਰੇ ਨਾਲ 1.5 ਲੱਖ ਰੁਪਏ ਦੀ ਗੋਲੀ ਚਲਾਉਣ ਦੀ ਗੱਲ ਕਰਕੇ 15,000 ਰੁਪਈਆ ਸਿਰਫ ਉਹਦੇ ਖਾਤੇ 'ਚ ਪਾਇਆ। ਸੋ ਇਹ ਲੋਕ ਤਾਂ ਇੱਦਾਂ ਦੇ ਨੇ, ਸੋ ਇਹਨਾਂ ਤੋਂ ਅੱਜ ਬਚਣ ਦੀ ਲੋੜ ਆ, ਸਾਡੀ ਪੰਜਾਬ ਦੀ ਨੌਜਵਾਨੀ ਨੂੰ ਵੀ ਬਚਣ ਦੀ ਲੋੜ ਆ, ਮੈਂ ਇਹੀ ਅਪੀਲ ਕਰੂੰਗਾ।
0: ਜਸਪ੍ਰੀਤ ਸਾਹਿਬ, ਇੱਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਦੇਖਣ ਨੂੰ ਮਿਲੀਆਂ ਵੀ ਕਿਸੇ ਗੈਂਗਸਟਰ ਨੇ, ਚਾਹੇ ਉਹ ਪਾਕਿਸਤਾਨ 'ਚ ਬੈਠੇ ਨੇ ਜਾਂ ਫਿਰ ਬਾਹਰ ਵਿਦੇਸ਼ਾਂ 'ਚ ਬੈਠੇ ਨੇ, ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ, ਜਿਹੜੇ ਭੋਲੇ ਭਾਲ ਨੌਜਵਾਨ ਨੇ, ਪੈਸੇ ਦੀ ਗੱਲ ਕਰਦੇ, ਬਾਅਦ 'ਚੋਂ ਪੈਸੇ ਵੀ ਨਹੀਂ ਪੂਰੇ ਪਾਏ ਜਾਂਦੇ, ਉਹਨਾਂ ਕੋਲ ਕ੍ਰਾਈਮ ਵੀ ਕਰਵਾ ਲਿਆ ਜਾਂਦਾ ਹੈ। ਕੀ ਲੱਗਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਵਰਤ?
2: ਦੇਖੋ, ਇਹ ਮੈਨੂੰ ਲੱਗਦਾ ਕਿ ਜਿਹੜੀਆਂ ਤਾਕਤਾਂ ਜਿਹੜੀਆਂ ਕਿ ਦੇਸ਼ ਨੂੰ ਵੰਡਣਾ ਚਾਹੁੰਦੀਆਂ ਨੇ, ਜਿਹੜੀਆਂ ਤਾਕਤਾਂ ਨੂੰ ਇਹ ਗੱਲ ਦਾ ਪਤਾ ਕਿਹਾ ਕਿ ਅਸੀਂ ਪੰਜਾਬ ਨੂੰ ਕਿਸੇ ਹੋਰ ਤਰੀਕੇ ਨਾਲ ਜਿੱਤ ਨਹੀਂ ਸਕਦੇ, ਜਿਨ੍ਹਾਂ ਤਾਕਤਾਂ ਨੂੰ ਪਤਾ ਵਾ ਵੀ ਪੰਜਾਬ ਦੇ ਵਿੱਚ ਸਾਡਾ ਰਾਜ ਨਹੀਂ ਆ ਸਕਦਾ, ਉਹ ਤਾਕਤਾਂ ਪੰਜਾਬ ਦੇ ਵਿੱਚ ਹਮੇਸ਼ਾ ਹੀ ਅਰਾਜਕਤਾ ਦਾ ਜਿਹੜਾ ਮਾਹੌਲ ਆ ਉਹ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉਹ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦੀਆਂ ਨੇ, ਔਰ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਉਹ ਬਲੀ ਦਾ ਬੱਕਰਾ ਬਣਾ ਕੇ ਉਹਨਾਂ ਨੂੰ ਅੱਗੇ ਕਰਕੇ ਸਾਡੇ ਨੌਜਵਾਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਸ਼ਿਕਾਰ ਜਿਹੜਾ ਉਹ ਖੁਡਵਾਉਣਾ ਚਾਹੁੰਦੀਆਂ ਨੇ। ਪਰ ਮੈਂ ਸਮਝਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ, ਇੱਦਾਂ ਦੀਆਂ ਤਾਕਤਾਂ ਤੋਂ ਸੁਚੇਤ ਹੋਣਾ ਚਾਹੀਦਾ, ਅਤੇ ਇਹ ਜੇ ਅਸੀਂ ਸਾਰੇ ਜਾਣੇ, ਕਿਉਂਕਿ ਸਾਡੀ ਜਿਹੜੀ ਪੰਜਾਬ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ ਆ, ਇੱਥੇ ਹਰੇਕ ਬੀਜ ਤਾਂ ਬੀਜਿਆ ਜਾ ਸਕਦਾ ਪਰ ਇੱਥੇ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਮੈਂ ਸਾਡੇ ਨੌਜਵਾਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਗੁਰੂਆਂ ਦੀ ਧਰਤੀ 'ਤੇ ਤੁਸੀਂ ਜਾਇਓ, ਇੱਦਾਂ ਦੇ ਜਿਹੜੇ ਬਾਹਰ ਬੈਠੇ ਜਿਹੜੇ ਲੋਕ ਨੇ ਜਿਹੜੇ ਸਿਰਫ ਤੁਹਾਨੂੰ ਵਰਤਣਾ ਚਾਹੁੰਦੇ ਨੇ, ਜਿਹੜੇ ਤੁਹਾਡਾ ਖਾਜਾ ਬਣਾਉਣਾ ਚਾਹੁੰਦੇ ਨੇ, ਜਿਹੜੇ ਤੁਹਾਨੂੰ ਅੱਗੇ ਕਰਕੇ ਆਪ ਪਿੱਛੇ ਬੈਠ ਕੇ ਪਤਾ ਨਹੀਂ ਆਪਣੇ ਕਿਹੜੇ ਮੰਤਵ ਦੀ ਪੂਰਤੀ ਦੇ ਲਈ ਕੰਮ ਕਰਨਾ ਚਾਹੁੰਦੇ ਨੇ। ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਠੀਕ ਹੈ, ਅਤੇ ਉਹਦੇ ਵਿੱਚ ਤਕਰੀਬਨ 40 ਤੋਂ 50 ਜਿਹੜੇ ਨੌਜਵਾਨ ਨੇ ਉਹ ਫੜੇ ਗਏ ਨੇ। 50 ਨੌਜਵਾਨਾਂ ਦੀਆਂ ਜ਼ਿੰਦਗੀਆਂ ਇੱਕ ਸਿੱਧੂ ਮੂਸੇ ਦੀ ਘਰ ਵਾਲੇ ਦੀ ਕਰਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਤਮ ਹੋ ਗਈਆਂ, ਅਤੇ ਹੋਰ ਪਤਾ ਨਹੀਂ ਕਿੰਨੇ ਅੱਗੇ ਲਾਈਨ ਦੇ ਵਿੱਚ ਨੇ। ਸੋ ਇਸ ਲਈ ਜਿਹੜੇ ਨੌਜਵਾਨ ਨੇ, ਮੈਂ ਤਾਂ ਉਹਨਾਂ ਨੂੰ ਇਹੀ ਅਪੀਲ ਕਰੂੰਗਾ ਕਿ ਇਹਨਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ, ਔਰ ਇੱਦਾਂ ਦੀਆਂ ਜਿਹੜੀਆਂ ਇਹਨਾਂ ਦੇ ਬਹਿਕਾਵਿਆਂ ਦੇ ਵਿੱਚ ਜਾਂ ਚੰਦ ਟੁਕੜਿਆਂ ਦੇ ਪਿੱਛੇ, ਚੰਦ ਪੈਸਿਆਂ ਦੇ ਪਿੱਛੇ ਤੁਸੀਂ ਆਪਣੀਆਂ ਜਵਾਨੀਆਂ ਨੂੰ, ਆਪਣੇ ਪਰਿਵਾਰਾਂ ਨੂੰ ਨਾ ਰੋਲੋ, ਕਿਉਂਕਿ ਇਹ ਲੋਕ ਤਾਂ ਸੇਫ ਬੈਠੇ ਨੇ, ਇਹ ਤਾਂ ਬਾਹਰ ਲੁਕੇ ਬੈਠੇ ਨੇ, ਹੈ ਨਾ। ਜੇ ਇਹਨਾਂ ਨੂੰ ਇੰਨੀ ਕੋਈ ਗੱਲ ਆ ਤੇ ਆਪ ਇੱਥੇ ਆਉਣ ਤੇ ਤੁਹਾਡੇ ਮੋਢੇ ਤੇ ਰੱਖ ਕੇ ਇਹ ਲੋਕ ਜਿਹੜੇ ਚਲਾਉਂਦੇ ਨੇ, ਤੇ ਇਹਨਾਂ ਨੂੰ ਮੈਨੂੰ ਲੱਗਦਾ ਕਿ

0: ਆਪਣੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ, ਸਬਕ ਲੈਣਾ ਚਾਹੀਦਾ।
1: ਜਸਪ੍ਰੀਤ ਜੀ, ਸਿੱਧੂ ਮੂਸੇਵਾਲ ਦੇ ਕਤਲ ਦੀ ਗੱਲ ਕੀਤੀ, ਪਰ ਉਦੋਂ ਵੀ ਤੁਹਾਡੀ ਸਰਕਾਰ 'ਤੇ ਸਵਾਲ ਖੜੇ ਹੁੰਦੇ ਨੇ। ਸਿਕਿਉਰਿਟੀ ਕਹਿੰਦੇ ਤੁਹਾਡੀ ਸਰਕਾਰ ਨੇ ਲੀਕ ਕੀਤੀ, ਜੇਕਰ ਸਿਕਿਉਰਿਟੀ ਦੀ ਗੱਲ ਲੀਕ ਨਾ ਹੋਈ ਹੁੰਦੀ ਤਾਂ ਸ਼ਾਇਦ ਸਿੱਧੂ ਸਾਡੇ ਵਿੱਚ ਹੁੰਦਾ।
0: ਨਹੀਂ ਦੇਖੋ, ਬੜੀ ਮੰਦਭਾਗੀ ਘਟਨਾ ਸੀ, ਸਾਡਾ ਨੌਜਵਾਨ ਸੀ, ਸਾਡਾ ਉੱਭਰਦਾ ਸਿਤਾਰਾ ਸੀ, ਅਤੇ ਮੈਂ ਸਮਝਦਾ ਕਿ ਉਹਨਾਂ ਕੋਲ ਸਿਕਿਉਰਿਟੀ ਜਿਹੜੀ ਉਸ ਦਿਨ ਸੀ, ਅਤੇ ਉਹ ਸਿਕਿਉਰਿਟੀ ਉਹਦੇ ਘਰ ਦੇ ਵਿੱਚ ਵੀ ਦੋ ਨੌਜਵਾਨ ਸੀਗੇ, ਉਹ ਲੈ ਕੇ ਨਹੀਂ ਸੀ ਗਏ। ਪਰ ਮੈਂ ਇਹ ਵੀ ਗੱਲ ਸਮਝਦਾ ਕਿ ਜਦੋਂ ਜਿੱਥੇ ਮਹਾਰਾਜ ਨੇ, ਜਿੱਥੋਂ ਜਿੱਥੇ ਮਹਾਰਾਜ ਨੇ, ਮੇਰੀ ਵੀ ਜਿੱਥੇ ਮਹਾਰਾਜ ਨੇ ਲਿਖੀ ਆ, ਮੈਨੂੰ ਲੱਗਦਾ ਕਿ ਉੱਥੇ ਹੀ ਹੋਣਾ ਹੁੰਦਾ ਭਾਣਾ ਜਿਹੜਾ ਹੈਗਾ ਨਾ, ਤੁਸੀਂ ਇਹਨੂੰ ਟਾਲ ਨਹੀਂ ਸਕਦੇ ਜਿਹੜੀ ਹੋਣੀ ਆ। ਮੈਂ ਆਪਣੇ ਆਪ ਨੂੰ ਕਹਿੰਦਾ ਕਿ ਜੇ ਮੈਨੂੰ ਮਾਰਨਾ, ਜੇ ਮੈਂ ਉਹਨਾਂ ਦੀ ਕੀ ਪਤਾ ਗੋਲੀ ਨਾ ਮਰਨਾ, ਤਾਂ ਮੈਂ ਉਹਨਾਂ ਦੀ ਗੋਲੀ ਨਾਲ ਹੀ ਮਰਨਾ। ਮੈਨੂੰ ਜਿੰਨਾ ਮਰਜ਼ੀ ਤੁਸੀਂ ਸਿਕਿਉਰਿਟੀਆਂ ਦੇ ਵਿੱਚ ਰੱਖ ਲਓ, ਜਿੰਨੇ ਮਰਜ਼ੀ ਆਲੇ ਦੁਆਲੇ ਗੱਡੀਆਂ ਲਾ ਲਓ, ਉਹ ਤਾਂ ਗੱਲ ਜਿਵੇਂ ਭਾਣਾ ਵਰਤਣਾ ਤਾਂ ਉਵੇਂ ਹੀ ਵਰਤਣਾ। ਸੋ ਮੈਂ ਤਾਂ ਗੁਰੂ ਦੇ ਵਿਸ਼ਵਾਸ ਵਾਲਾ ਬੰਦਾ।
1: ਕਹਿੰਦੇ ਵੀ ਸਰਕਾਰ ਨੇ ਉਸ ਤਰ੍ਹਾਂ ਦੇ ਨਾਲ ਸਾਥ ਨਹੀਂ ਦਿੱਤਾ ਸਾਡਾ।
0: ਨਹੀਂ, ਦੇਖੋ ਸਰਕਾਰ ਨੇ ਸਾਰੇ ਜਿਹੜੇ ਬੰਦੇ ਸੀਗੇ ਉਹ ਤਕਰੀਬਨ ਫੜੇ ਗਏ ਨੇ, 40 ਦੇ ਤੋਂ ਉੱਪਰ ਤਾਂ ਗ੍ਰਿਫਤਾਰੀਆਂ ਹੋਈਆਂ ਨੇ। ਪਰ ਫਿਰ ਵੀ ਜੇ ਦੇਖੋ, ਜਿਹਦਾ ਪੁੱਤ ਜਾਂਦਾ ਜੀ, ਉਹਨੂੰ ਮਨ ਦੇ ਵਿੱਚ ਮਲਾਲ ਤਾਂ ਹੁੰਦਾ, ਰੋਸਾ ਤਾਂ ਹੁੰਦਾ। ਆਪਾਂ ਐਵੇਂ ਇਸ ਗੱਲ ਨੂੰ ਕਹੀਏ, ਆਪਾਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਆਪਾਂ ਕਿਸੇ ਗੱਲੋਂ ਗਲਤ ਕਹੀਏ, ਪਰ ਮੈਂ ਸਮਝਦਾ ਕਿ ਸਰਕਾਰ ਨੇ ਬਹੁਤ ਐਫਰਟ ਕੀਤੀ ਆ। ਜਿੰਨਾ ਜਿਸ ਹਿਸਾਬ ਦੇ ਨਾਲ ਗੈਂਗਸਟਰਾਂ 'ਤੇ ਵਾਰ ਸਰਕਾਰ ਨੇ ਚਲਾਇਆ, ਜਿੰਨੇ ਗੈਂਗਸਟਰ ਫੜੇ ਗਏ ਨੇ ਔਰ ਜਿੰਨੇ ਉਹਨਾਂ ਦੇ ਖਿਲਾਫ ਐਕਸ਼ਨ ਹੋਏ ਨੇ, ਜਿੰਨਾ ਕੁਇਕ ਐਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇ, ਮੈਨੂੰ ਨਹੀਂ ਲੱਗਦਾ ਕਿ ਇੰਨੇ ਕੁਇਕ ਐਕਸ਼ਨ। ਆਹ ਤੁਸੀਂ ਦੇਖੋਗੇ, ਆਹੀ ਸਡਨਲੀ ਜਿਹੜੀ ਘਟਨਾ ਵਾ, ਇਹ 15 ਤਰੀਕ ਦੀ ਘਟਨਾ, ਅਤੇ 25 ਤਰੀਕ ਤੱਕ ਸਾਰੇ ਜਿੰਨੇ ਵੀ ਬੰਦੇ ਸੀ ਸਰਕਾਰ ਨੇ ਫੜ ਲਏ ਸੀਗੇ ਪੁਲਿਸ ਨੇ, ਅਤੇ ਬਹੁਤ ਕੁਇਕ ਐਕਸ਼ਨ ਕੀਤੇ ਆ ਪੁਲਿਸ ਨੇ। ਪਰ ਮੈਂ ਇਹ ਵੀ ਚਾਹੁੰਦਾ ਕਿ ਇਸ ਦੇ ਲਈ ਸਾਨੂੰ ਕੁਝ ਹੋਰ ਵੀ, ਇਸ ਤੋਂ ਜ਼ਿਆਦਾ ਵੀ ਮੈਨੂੰ ਲੱਗਦਾ ਕਿ ਸਾਨੂੰ ਕਰਨ ਦੀ ਲੋੜ ਹੈ।
1: ਗੈਸਪ੍ਰੋ ਸਾਹਿਬ, ਸਿੱਧੂ ਮੂਸੇਵਾਲਾ ਵਰਲਡਵਾਈਡ ਸੁਣਿਆ ਜਾਂਦਾ ਸੀ, ਦਸਤਾਰ ਨੂੰ ਕਾਫੀ ਸਟੇਜਾਂ 'ਤੇ ਲੈ ਗਿਆ, ਜਿੱਥੇ ਕੋਈ ਕਿਸੇ ਨੂੰ ਪਤਾ ਵੀ ਨਹੀਂ ਕੋਈ ਸਿੱਖ ਵੀ ਹੁੰਦੇ ਆ, ਉਹ ਮੁਲਕਾਂ ਤੱਕ ਵੀ ਲੈ ਗਿਆ ਸਿੱਧੂ। ਜੇ ਸਿੱਧੂ ਵਰਗੇ ਲੋਕ ਸੇਫ ਨਹੀਂ ਹੈ, ਤੁਹਾਡੇ ਵਰਗੇ ਵਿਧਾਇਕ ਜੋ ਲੋਕਾਂ ਨੇ ਚੁਣ ਕੇ ਭੇਜੇ ਹੈ, ਜੋ 1.5 ਤੋਂ 1.5 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹੈ, ਤੁਸੀਂ ਸੇਫ ਨਹੀਂ ਹੈਗੇ ਆਪਣੀ ਸਰਕਾਰ 'ਚ, ਤਾਂ ਆਮ ਲੋਕ ਕਿਵੇਂ ਸੇਫ ਹੋਣਗੇ?
0: ਨਹੀਂ ਦੇਖੋ, ਅੱਜ ਜਿਹੜਾ ਹੈਗਾ ਸਰਕਾਰ ਵੱਲੋਂ ਸਾਨੂੰ ਜਿਹੜੀ ਗੱਲ ਦੇਖੋ ਰੱਖਣੀ ਦੀ ਜਿਹੜੀ ਜ਼ਰੂਰਤ ਹੈ, ਮੈਂ ਤਾਂ ਆਪ ਹੀ ਕਹਿ ਰਿਹਾ ਕਿ ਅੱਜ ਜਿਹੜਾ ਵੀ ਸਿੱਖਾਂ ਦੀ ਗੱਲ ਕਰਦਾ, ਘੱਟ ਗਿਣਤੀਆਂ ਦੀ ਗੱਲ ਕਰਦਾ, ਉਹਦੇ ਲਈ ਜਿਹੜੀਆਂ ਏਜੰਸੀਆਂ ਨੇ ਉਹ ਉਹਨਾਂ ਨੂੰ ਨਹੀਂ ਦੇਖਣਾ ਚਾਹੁੰਦੀਆਂ, ਉਹਨਾਂ ਦੇ ਖਿਲਾਫ਼ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਬਹਾਨਾ ਲਾ ਕੇ ਉਹਨਾਂ ਦੇ ਖਿਲਾਫ਼ ਜਿਹੜਾ ਸ਼ੜਯੰਤਰ ਆ ਉਹ ਰਚਿਆ ਜਾਂਦਾ। ਔਰ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਵੀ ਜਿਹੜੇ ਗੈਂਗਸਟਰਾਂ ਦੇ ਖਿਲਾਫ਼ ਕਾਰਵਾਈਆਂ ਹੋ ਰਹੀਆਂ ਨੇ, ਮੈਂ ਸਮਝਦਾ ਕਿ ਇਦੋਂ ਜਿਹੜੀਆਂ ਹੈਗੀਆਂ ਕੁਇਕ ਐਕਸ਼ਨ ਮੈਨੂੰ ਨਹੀਂ ਲੱਗਦਾ ਕਿਸੇ ਸਰਕਾਰ ਦੇ ਵਿੱਚ ਹੋਏ ਨੇ। ਇਸ ਲਈ ਲੋਕਾਂ ਨੂੰ ਵੀ ਮੈਂ ਇਹੀ ਕਹਿਣਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਰਕਾਰ ਉਹਨਾਂ ਦੇ ਨਾਲ ਹੈ, ਅਸੀਂ ਸਾਰੇ ਜਾਣੇ ਇਸ ਗੱਲ ਦੇ ਉੱਤੇ ਲੱਗੇ ਹਾਂ। ਔਰ ਕਿਸੇ ਦੇ ਲਈ ਵੀ ਜਿਹੜਾ ਕਿਸੇ ਲਈ ਵੀ ਮੈਂ ਸਮਝਦਾ ਕਿ ਕੋਈ ਵੀ ਰਿਆਇਤ ਨਹੀਂ ਹੈ, ਜਿਹੜਾ ਵੀ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਜਿਹੜਾ ਵੀ ਕਿਸੇ ਦੇ ਉੱਤੇ ਵੀ ਕੋਈ ਵੀ, ਇਹ ਹੁਣ ਨੋਨੇ 'ਤੇ ਅਗਰ ਸਾਡੇ ਆੜਤੀਏ 'ਤੇ ਹੋਈ ਸੀ ਅਤੇ ਤੁਰੰਤ ਮੈਂ ਤੁਹਾਨੂੰ ਦੱਸਿਆ ਵੀ 10 ਦਿਨਾਂ ਦੇ ਵਿੱਚ ਐਕਸ਼ਨ ਕਰਕੇ ਸਾਰੇ ਬੰਦੇ ਫੜ ਲਏ। ਸੋ ਇਸ ਲਈ ਸਰਕਾਰ ਚਾਹੇ ਆਮ ਬੰਦਾ ਹੋਵੇ ਚਾਹੇ ਖਾਸ ਬੰਦਾ ਹੋਵੇ, ਹਰੇਕ ਦੀ ਜਿਹੜੀ ਜਾਨ ਦੀ ਜਿਹੜੀ ਕੀਮਤ ਹੈ ਉਨੀ ਹੋਈ ਆ, ਹਰੇਕ ਨੂੰ ਅਸੀਂ ਬਰਾਬਰ ਰੱਖਦੇ ਹਾਂ। ਸੋ ਅਸੀਂ ਲੋਕਾਂ ਨੂੰ ਵੀ ਇਹੀ ਆ ਵੀ ਘਬਰਾਉਣ ਦੀ ਗੱਲ ਨਹੀਂ, ਸਰਕਾਰ ਤੁਹਾਡੇ ਨਾਲ ਹੈ। ਮਾਨ ਸਾਹਿਬ ਹਮੇਸ਼ਾ ਹੀ ਉਹਨਾਂ ਦਾ ਪ੍ਰਿਓਰਿਟੀ ਰਹੀ ਹੈ ਕਿ ਗੈਂਗਸਟਰਾਂ ਦੇ ਖਿਲਾਫ਼ ਜਿਹੜਾ ਯੁੱਧ ਹੈ ਉਹ ਛੇੜ ਕੇ ਇਹਨਾਂ ਨੂੰ ਖਤਮ ਕੀਤਾ ਜਾਵੇ, ਪਰ ਉਹ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਬੈਠੇ ਨੇ। ਮੈਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਬਾਹਰ ਬੈਠੇ ਗੈਂਗਸਟਰ ਨੇ ਜਿਹੜੇ ਇੱਥੇ ਲੋਕਾਂ ਨੂੰ ਡਰਾਉਂਦੇ ਨੇ, ਉਹਨਾਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਸਾਥ ਦੇਵੇ, ਤਾਂ ਕਿ ਜਿਹੜੇ ਦੇਸ਼ ਨੂੰ ਇੱਦਾਂ ਅਰਾਜਕਤਾ ਵੱਲ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈਆਂ ਕੀਤੀਆਂ ਜਾ ਸਕਣ।
1: ਦੇਖੋ, ਗੈਂਗਸਟਰ ਵਿਦੇਸ਼ਾਂ 'ਚ ਬੈਠੇ ਨੇ ਤਾਂ ਪੰਜਾਬ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ? ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਗੁਰਗੇ ਇੱਥੋਂ ਪੰਜਾਬ ਤੋਂ ਉਹਨਾਂ ਦੇ ਲਈ ਕੰਮ ਕਰ ਰਹੇ ਨੇ?
0: ਨਹੀਂ ਦੇਖੋ, ਉਹਨਾਂ ਤਾਂ ਹੀ ਤਾਂ ਫੜੇ ਜਾਂਦੇ ਨਾ, ਪਰ ਜਿਹੜੀ ਕੇਂਦਰ ਸਰਕਾਰ ਆ ਉਹਨੂੰ ਵੀ ਸਹਿਯੋਗ ਦੇ ਕੇ ਉਹਨਾਂ ਨੂੰ ਫੜਾਉਣਾ ਚਾਹੀਦਾ, ਤਾਂ ਕਿ ਜਿਹੜਾ ਇਹਦਾ ਬੀਜ ਨਾਸ ਉਹਨੂੰ ਕੀਤਾ ਜਾ ਸਕੇ।
1: ਲੋਕ ਸੇਫ ਨੇ ਘਰਾਂ ਦੇ ਵਿੱਚ ਆਪਣੇ?
0: ਬਿਲਕੁਲ, ਦੇਖੋ ਮੈਂ ਤਾਂ ਉਹੀ ਤੁਹਾਨੂੰ ਕਹਿ ਰਿਹਾ ਕਿ ਸਰਕਾਰ ਨਾਲ ਹੈ, ਕੋਈ ਇਸ਼ੂ ਨਹੀਂ ਹੈ।
1: ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਰਨ ਤਾਰਨ ਬਾਈ ਇਲੈਕਸ਼ਨ ਦੇ ਵਿੱਚ 1 ਹਫ਼ਤੇ ਦਾ ਟਾਈਮ ਦਿੰਦੇ ਨੇ ਗੈਂਗਸਟਰਾਂ ਨੂੰ, 1 ਹਫ਼ਤੇ ਦੇ ਵਿੱਚ ਪੰਜਾਬ ਛੱਡ ਦਿਓ, ਪਰ ਹੁਣ ਤਾਂ ਵਿਧਾਇਕਾਂ ਨੂੰ ਧਮਕੀਆਂ ਮਿਲਣ ਲੱਗ ਗਈਆਂ ਗੈਂਗਸਟਰਾਂ
0: ਨੂੰ। ਧਮਕੀ ਤਾਂ ਦੇਖੋ ਕਿਸੇ ਨੂੰ ਵੀ ਮਿਲ ਸਕਦੀ ਹੈ, ਧਮਕੀ ਕਿਸ ਕੋਈ ਬਾਹਰ ਬੈਠੋ ਕੋਈ ਫੋਨ ਕਰ ਦੇਵੇ ਅਤੇ ਉਹਦੇ ਵਿੱਚ ਕੋਈ ਬੰਦਾ ਕੀ ਕਰ ਲਏਗਾ। ਅਤੇ ਇਹਦੇ ਲਈ ਮੈਂ ਇਹੀ ਚਾਹਾਂਗਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਕਿਉਂਕਿ ਜਿਹੜੀ ਧਮਕੀਆਂ ਨੇ ਵਿਦੇਸ਼ਾਂ ਤੋਂ ਆ ਰਹੀਆਂ ਨੇ, ਅਤੇ ਕੇਂਦਰ ਸਰਕਾਰ ਨੂੰ ਇੰਟਰਪੋਲ ਦੇ ਨਾਲ ਗੱਲ ਕਰਕੇ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਕਰਨਾ ਚਾਹੀਦਾ, ਕਿਉਂਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਸਥਿਰਤਾ ਹੋਵੇ, ਉਹੀ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ ਹੈ।
1: ਤੁਹਾਨੂੰ

0: ਲਾਸਟ ਕੋਲ ਕਦੋਂ ਆਉਂਦੀ ਹੈ ਔਰ ਕੀ ਗੱਲਬਾਤ ਹੁੰਦੀ ਹੈ? 15 ਮਿੰਟ ਤੁਸੀਂ ਕਿਹਾ ਮੇਰੀ ਗੱਲਬਾਤ, 15 ਮਿੰਟ ਬਹੁਤ ਲੰਬਾ ਸਮਾਂ ਹੁੰਦਾ ਹੈ। ਕੀ ਕਨਵਰਸੇਸ਼ਨ ਹੋਈ ਤੁਹਾਡੀ ਅਤੇ ਗੈਂਗਸਟਰ?
1: ਨਹੀਂ, 15 ਮਿੰਟ ਜਿਹੜੀ ਗੱਲ ਹੋਈ ਹੈ ਉਹਦੇ ਵਿੱਚ ਗੱਲ ਇਹੀ ਹੋਈ ਆ, ਕਿਉਂਕਿ ਉਹ ਬਾਰ ਬਾਰ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਜੱਲੇ ਨੂੰ ਮਾਰਨਾ, ਤੇ ਮੈਂ ਉਹਨੂੰ ਕਿਹਾ ਯਾਰ ਜੇ ਮਾਰਨਾ ਹੀ ਆ ਤੂੰ ਪਹਿਲਾਂ ਮੈਨੂੰ ਮਾਰ, ਹਨਾ, ਵੀ ਤੂੰ ਲੋਕਾਂ ਦੇ ਲਈ, ਕਿਉਂਕਿ ਦੇਖੋ ਆਮ ਲੋਕਾਂ ਨੂੰ ਕਿਉਂ ਮਾਰਨਾ, ਪਹਿਲਾਂ ਲੀਡਰਾਂ ਨੂੰ ਮਾਰੋ ਯਾਰ, ਜੇ ਤੁਹਾਡੇ ਕੋਲ ਇੰਨੀ ਕੋਈ ਗੱਲ ਹੈ ਤਾਂ ਅਸੀਂ ਬੈਠੇ ਹਾਂ ਮੂਹਰੇ, ਅਸੀਂ ਬੈਠੇ ਹਾਂ, ਸਾਨੂੰ ਮਾਰੋ ਜਿਹੜੀ ਗੱਲ ਤੁਸੀਂ ਕਰਦੇ ਹੋ। ਪਰ ਉਹਦੇ ਵੱਲੋਂ ਮੈਂ ਉਹਨੂੰ ਦੂਜੀ ਗੱਲ ਇਹ ਕਹਿ ਰਿਹਾ ਸੀ ਕਿ ਤੁਸੀਂ ਜਿਹੜੇ ਭੋਲੇ ਭਾਲੇ ਨੌਜਵਾਨ ਨੇ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਦੇ ਹੋ, ਉਹਨਾਂ ਨੂੰ ਇੱਥੇ ਵਗੜਾ ਕੇ ਚੰਦ ਕੁ ਟੁਕੜਿਆਂ ਲਈ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ, ਉਹਨਾਂ ਦੇ ਮਾਂ ਪਿਓ ਨੇ, ਉਹ ਵਿਚਾਰੇ ਪਿੱਛੇ ਰੁਲਦੇ ਰਹਿੰਦੇ ਆ, ਪਿੱਛੇ ਤਰਸਦੇ ਰਹਿੰਦੇ ਆ ਕਿ ਸਾਡਾ ਬੱਚਾ ਜੇਲ੍ਹ ਦੇ ਵਿੱਚ ਬੈਠਾ, ਤੁਸੀਂ ਆਪ ਬਾਹਰ ਸੇਫ ਬੈਠੇ ਹੋ, ਉਹਨਾਂ ਨੂੰ 10-15 ਹਜ਼ਾਰ ਰੁਪਇਆ ਦੇ ਕੇ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਸੌਦਾ ਕਰ ਲੈਂਦੇ ਹੋ, ਤੁਸੀਂ ਜੋ ਉਹਨਾਂ ਨਾਲ ਕਮਿਟਮੈਂਟ ਕਰਦੇ ਹੋ ਕਮਿਟਮੈਂਟ ਵੀ ਤੁਸੀਂ ਪੂਰੀ ਨਹੀਂ ਕਰਦੇ। ਸੋ ਇਹ ਜਿਹੜੀਆਂ ਗੱਲਾਂ ਨੇ ਤੇ ਇਹੀ ਉਹਦੇ ਨਾਲ ਗੱਲਾਂ ਕਿ ਮੈਂ ਕਰ ਰਿਹਾ ਸੀ ਤੇ ਉਹਨੂੰ ਇਹ ਗੱਲ ਸਮਝਾ ਰਿਹਾ ਸੀ ਕਿ ਬਾਬੇ ਨਾਨਕ ਦੀ ਧਰਤੀ ਆ, ਤੁਸੀਂ ਵੀ ਪੰਜਾਬ ਦੇ ਜਾਏ ਹੋ, ਇੱਦਾਂ ਦੀਆਂ ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਪੈਸੇ ਪਿੱਛੇ ਲੋਕਾਂ ਨੂੰ ਧਮਕੀਆਂ ਦਿੰਦੇ ਹੋ, ਜਿਹੜੀ ਆੜ੍ਹਤੀਆਂ ਨੂੰ ਧਮਕੀ ਸੀ ਉਹ ਪੈਸੇ ਪਿੱਛੇ ਸੀ, ਮੈਨੂੰ ਕੋਈ ਪੈਸੇ ਪਿੱਛੇ ਧਮਕੀ ਨਹੀਂ ਹੈ, ਕਿਉਂਕਿ ਸਾਡੇ ਕੋਲ ਕੀ ਆ, ਫੱਕਰ ਬੰਦੇ ਆ। ਸੋ ਉਹ ਉਹਨਾਂ ਨੂੰ ਕਹਿ ਰਿਹਾ ਸੀ ਕਿ ਯਾਰ ਪੈਸੇ ਤੁਸੀਂ ਵਿਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਉੱਥੇ ਬੈਠੇ ਹੋ ਜਿੱਥੇ 1 ਤੇ 90 ਬਣਦੇ ਆ, ਤੇ ਹੋਰ ਤੁਹਾਨੂੰ ਕਿੰਨੇ ਕੁ ਪੈਸੇ ਚਾਹੀਦੇ ਆ ਜਿਹੜੇ ਤੁਸੀਂ ਇੱਥੇ ਲੋਕਾਂ ਤੋਂ ਮੰਗਦੇ ਹੋ? ਕਿਉਂਕਿ ਗੁਰੂ ਨਾਨਕ ਦੀ ਧਰਤੀ ਦੇ ਜੇ ਤੁਸੀਂ ਜਾਏ ਹੋ ਤਾਂ ਬਾਬੇ ਨਾਨਕ ਨੇ ਤੁਹਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਨਾਰਾ ਦਿੱਤਾ ਸੀ, ਤੇ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਏ? ਇਹ ਕੰਮ ਜਿਹੜੇ ਆ ਇਹ ਸ਼ੋਭਦੇ ਨਹੀਂ ਆ। ਇਹੀ ਉਹਦੇ ਨਾਲ ਸਾਰੀਆਂ ਗੱਲਾਂ ਹੋ ਰਹੀਆਂ ਸੀ ਕਿ ਤੁਸੀਂ ਜਿਹੜਾ ਨੌਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਗਲਤ ਰਸਤੇ ਉੱਤੇ ਨਾ ਤੋਰੋ।
0: ਦੇਖੋ ਤੁਸੀਂ ਬੜੀ ਦਲੇਰੀ ਨਾਲ ਉਹਨੂੰ ਜਵਾਬ ਦਿੱਤਾ ਗੈਂਗਸਟਰ ਨੂੰ, ਪਰ ਤੁਹਾਡੇ ਪਰਿਵਾਰ 'ਚ ਪਤਾ ਲੱਗਿਆ ਵੀ ਸਾਡੇ ਪੁੱਤ ਨੂੰ, ਸਾਡੇ ਭਰਾ ਨੂੰ ਤੁਹਾਨੂੰ ਜਿਹੜੀ ਥ੍ਰੈਟ ਹੈ ਉਹ ਮਿਲੀ ਹੈ, ਤਾਂ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ?
1: ਨਹੀਂ ਦੇਖੋ, ਸਾਡਾ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ। ਸਾਡੇ ਪਰਿਵਾਰ ਦੇ ਵਿੱਚ ਦੁੱਖ ਸੁੱਖ ਦੋਵੇਂ ਕੱਪੜੇ, ਸਾਡੇ ਕਦੇ ਕੋਈ ਇੱਦਾਂ ਦੀ ਕੋਈ ਡਰ ਵਾਲਾ ਕੋਈ ਇੱਦਾਂ ਵਾਲਾ ਮਾਹੌਲ ਨਹੀਂ ਹੈ, ਕਿਉਂਕਿ ਸਾਡੇ ਅਸੀਂ ਦੋਵੇਂ ਵਕਤ ਨਾਮ ਜਪਣ ਵਾਲੇ ਹਾਂ, ਪਾਠ ਕਰਨ ਵਾਲੇ ਹਾਂ, ਤੇ ਜੋ ਮਹਾਰਾਜ ਨੇ ਜਿੱਥੇ ਜਿਵੇਂ ਲਿਖੀ ਹੈ ਉਵੇਂ ਹੋ ਕੇ ਰਹਿਣੀ ਹੈ, ਤੇ ਨਾ ਮੇਰੇ ਚਿੰਤਾ ਕਰਨ ਨਾਲ ਉਹਦਾ ਕੋਈ ਫਰਕ ਪੈਣਾ, ਨਾ ਮੇਰੇ ਕੋਈ ਡਰਨ ਦੇ ਨਾਲ ਉਹਦਾ ਫਰਕ ਪੈਣਾ। ਸੋ ਮਹਾਰਾਜ ਨੇ ਸਾਨੂੰ ਨਿਰਭਉ ਤੇ ਨਿਰਵੈਰ ਦਾ ਜਿਹੜਾ ਸੰਦੇਸ਼ ਦਿੱਤਾ, ਅਸੀਂ ਰੋਜ਼ ਮੂਲ ਮੰਤਰ ਦਾ ਜਦੋਂ ਜਾਪ ਕਰਦੇ ਹਾਂ, ਜਪਜੀ ਸਾਹਿਬ ਦੇ ਵਿੱਚ ਵੀ ਜਦੋਂ ਅਸੀਂ ਰੋਜ਼ ਪੜ੍ਹਦੇ ਹਾਂ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ, ਤੇ ਸੋ ਸਾਨੂੰ, ਮੈਨੂੰ ਨਹੀਂ ਲੱਗਦਾ ਕੋਈ ਕਿਸੇ ਵੀ ਬੰਦੇ ਨੂੰ ਇੱਦਾਂ ਕਿਸੇ ਮਨੁੱਖ ਕੋਲੋਂ ਡਰਨ ਦੀ ਲੋੜ ਹੈ, ਕਿਉਂਕਿ ਜਿੱਥੇ ਅਕਾਲ ਪੁਰਖ ਨੂੰ ਅਸੀਂ ਜਦੋਂ ਅੰਗ ਸੰਗ ਮੰਨਦੇ ਹਾਂ, ਤੋ ਫਿਰ ਇੱਦਾਂ ਦੇ ਬੰਦਿਆਂ ਤੋਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਹੈ। ਸੋ ਅਸੀਂ ਲੋਕਾਂ ਦੇ ਲਈ, ਸਾਡੇ ਸਿੱਖ ਭਰਾਵਾਂ ਲਈ, ਸਾਡੇ ਗਰੀਬ ਦਲਿਤ ਭਰਾਵਾਂ ਦੇ ਲਈ ਜਿਵੇਂ ਪਹਿਲਾਂ ਮਿਹਨਤ ਕਰਦੇ ਸੀ, ਅਸੀਂ ਇਸ ਤੋਂ ਵੱਧ ਮਿਹਨਤ ਕਰਾਂਗੇ, ਕਿਉਂਕਿ ਹੁਣ ਅਸੀਂ ਇਹ ਸੋਚਦੇ ਹਾਂ ਵੀ ਪਤਾ ਨਹੀਂ 5 ਮਿੰਟਾਂ ਬਾਅਦ ਕੀ ਹੋ ਜਾਣਾ, ਤੇ ਇਸ ਲਈ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਜਿੰਨਾ ਕਰ ਸਕਦੇ ਹੋਈਏ, ਜਿੰਨਾ ਆਪਣੇ ਲੋਕਾਂ ਲਈ ਕਰ ਸਕਦੇ ਹੋਈਏ, ਆਪਣੇ ਧਰਮ ਲਈ ਜਿੰਨਾ ਕਰ ਸਕਦੇ ਹੋਈਏ, ਆਪਣੇ ਗਰੀਬ ਲੋਕਾਂ ਦੇ ਲਈ ਜਿੰਨਾ ਕਰ ਸਕਦੇ ਹੋਈਏ, ਜਿਹਦੀ ਛੇਤੀ ਤੋਂ ਛੇਤੀ, ਕਿਉਂਕਿ ਉਹਨੇ ਇੱਕ, ਮੈਂ ਸਮਝਦਾ ਕਿ ਉਹਦੀ ਇੱਕ ਧਮਕੀ ਨੇ ਇੱਕ ਮਨ ਦੇ ਵਿੱਚ ਇਹ ਵੀ ਚੇਤਾ ਕਰਾਤਾ ਕਿ ਜ਼ਿੰਦਗੀ ਥੋੜ੍ਹੇ ਦਿਨਾਂ ਦੀ ਹੈ, ਤੇ ਇਹ ਥੋੜ੍ਹੇ ਦਿਨਾਂ ਦੇ ਵਿੱਚ ਜਿੰਨਾ ਤੁਸੀਂ ਵੱਧ ਤੋਂ ਵੱਧ ਲੋਕਾਂ ਦੀ ਮਿਹਨਤ ਕਲਿਆਣ ਕਰ ਸਕਦੇ ਹੋ, ਲੋਕਾਂ ਲਈ ਕੰਮ ਕਰ ਸਕਦੇ ਹੋ, ਲੋਕਾਂ ਲਈ ਆਵਾਜ਼ ਉਠਾ ਸਕਦੇ ਹੋ, ਸੋ ਤੁਹਾਨੂੰ ਉਠਾਉਣੀ ਚਾਹੀਦੀ ਹੈ।
0: ਪੰਜਾਬ ਦੇ ਡੀਜੀ ਨੂੰ ਤੁਸੀਂ ਪੱਤਰ ਲਿਖਿਆ ਸਿਕਿਉਰਿਟੀ 'ਚ ਵਾਧਾ ਕਰਨ ਦੇ ਲਈ, ਕਿੰਨਾ ਵਾਧਾ ਹੋਇਆ ਸਿਕਿਉਰਿਟੀ 'ਚ?
1: ਨਹੀਂ, ਸਿਕਿਉਰਿਟੀ ਦੇ ਵਿੱਚ ਤਾਂ ਹਜੇ ਕੋਈ ਖਾਸ ਵਾਧਾ ਨਹੀਂ ਹੋਇਆ। ਦੇਖੋ, ਕੋਈ ਮੈਂ ਉਹਨਾਂ ਨੂੰ ਪੱਤਰ ਸਿਕਿਉਰਿਟੀ ਦੇ ਵਿੱਚ ਵਾਧਾ ਲਈ ਨਹੀਂ, ਉਹਨਾਂ ਨੂੰ ਮੈਂ ਸਾਰੀ ਜਾਣਕਾਰੀ ਦਿੱਤੀ ਹੈ, ਉਹਨਾਂ ਨੂੰ ਦੱਸਿਆ ਵੀ ਪੁਆਇੰਟ ਬਾਈ ਪੁਆਇੰਟ, ਮਿੰਟਸ ਟੂ ਮਿੰਟਸ ਕੀ ਘਟਨਾ ਹੋਈ ਹੈ, ਅਤੇ ਉਹ ਕਿਉਂਕਿ ਨੌਲੇਜ ਦੇ ਵਿੱਚ ਲਿਆਉਣਾ ਜ਼ਰੂਰੀ ਸੀ, ਅਤੇ ਤਾਂ ਕਰਕੇ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਲੈਟਰ ਦੇ ਕੇ ਆਏ ਹਾਂ।
0: ਤੁਹਾਡੇ ਲੈਟਰ ਤੋਂ ਬਾਅਦ ਤੁਹਾਨੂੰ ਕਿਸੇ ਅਧਿਕਾਰੀ ਦੀ ਕੋਲ ਆਉਂਦੀ ਹੈ ਵੀ ਭਾਈ ਸਾਹਿਬ ਤੁਹਾਨੂੰ ਥ੍ਰੈਟ ਹੈ, ਤੁਸੀਂ ਘਰੋਂ ਨਾ ਨਿਕਲੋ ਜਾਂ ਆਪਣੇ, ਕਿਉਂਕਿ ਇੱਕ ਵਿਧਾਇਕ ਦੇ ਰੁਜ਼ੇਵੇਂ ਬਹੁਤ ਹੁੰਦੇ ਨੇ, ਬਹੁਤ ਸਾਰੇ ਦੁਰਘਟਨਾ ਹੁੰਦੇ, ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ, ਹਲਕੇ ਦੇ ਵਿੱਚ ਜਾਣਾ ਪੈਂਦਾ, ਗਰਾਊਂਡ 'ਚ ਜਾਣਾ ਪੈਂਦਾ, ਉਹਨਾਂ ਪ੍ਰੋਗਰਾਮਾਂ 'ਤੇ ਕੋਈ ਫਰਕ ਤਾਂ ਨਹੀਂ ਪਿਆ? ਔਰ ਤੁਹਾਨੂੰ ਕਿਸੇ ਦਾ ਕੋਈ ਫੋਨ ਆਇਆ?
1: ਨਹੀਂ, ਪ੍ਰੋਗਰਾਮਾਂ 'ਚ ਕੋਈ ਫਰਕ ਨਹੀਂ ਪਿਆ, ਅੱਜ ਵੀ 10 ਉਦਘਾਟਨ ਕਰਨੇ ਆ ਵੱਖ ਵੱਖ ਪਿੰਡਾਂ 'ਚ, ਆਪਾਂ ਹੁਣ ਇੱਥੇ ਬੈਠੇ ਹਾਂ, ਜੈਪੁਰੇ ਬੈਠੇ ਹਾਂ, ਅਤੇ ਇੱਥੇ ਵੀ ਅੱਜ ਉਦਘਾਟਨ ਸੀਗਾ, ਸੋ ਕਿਸੇ ਦੀ ਕੋਈ ਇੱਦਾਂ ਦੀ ਕਾਲ ਨਹੀਂ ਹੈ ਜਾਂ ਕੋਈ ਉਹ ਗੱਲ ਨਹੀਂ ਹੈ। ਦੇਖੋ, ਅਸੀਂ ਲੋਕਾਂ ਦੇ ਲਈ ਹਾਂ, ਲੋਕ ਸੇਵਾ ਦੇ ਵਿੱਚ ਹਾਂ, ਅਤੇ ਪਿੰਡਾਂ ਦੇ ਵਿੱਚ ਤਾਂ ਅਸੀਂ ਜਾਣਾ ਹੀ ਹੈ, ਤੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਨਾ ਕਿਸੇ ਤੋਂ ਡਰਦੇ ਹਾਂ ਨਾ ਡਰਾਉਂਦੇ ਹਾਂ।
0: ਮਨ 'ਚ ਡਰ ਨਹੀਂ ਹੈ ਕੋਈ?
1: ਬਿਲਕੁਲ ਕੋਈ ਡਰ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੀ ਇਹ ਹੈ, ਨਿਰਭਉ ਨਿਰਵੈ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ, ਤਾਂ ਫਿਰ ਡਰਨਾ ਕਿਉਂ ਆ?
0: ਤੁਸੀਂ ਇੱਕ ਚੀਜ਼ ਸੋਚੀਏ ਵੀ ਧਮਕੀ ਤੁਹਾਨੂੰ ਹੀ ਕਿਉਂ ਆਈ ਹੈ, ਵਿਧਾਇਕ ਹੋਰ ਵੀ ਬਹੁਤ ਨੇ।
1: ਨਹੀਂ, ਮੈਂ ਉਹੀ ਤੁਹਾਨੂੰ ਦੱਸਿਆ ਕਿ ਜਿਹੜੇ ਘੱਟ ਗਿਣਤੀਆਂ ਦੀ ਆਵਾਜ਼ ਚੱਕਦੇ ਨੇ, ਜਿਹੜੇ ਸਿੱਖਾਂ ਦੀ ਆਵਾਜ਼ ਚੱਕਦੇ ਨੇ, ਜਾਂ ਜਿਹੜੇ ਮੁਸਲਮਾਨਾਂ ਦੀ ਆਵਾਜ਼ ਚੱਕਦੇ ਨੇ, ਜਿਹੜੇ ਬੰਦੇ ਉਹਨਾਂ ਨੂੰ ਲੱਗਦੇ ਨੇ

ਖਤਮ ਕੀਤਾ ਜਾ ਸਕੇ। ਇਹ ਜਿਹੜੇ ਦੇਸ਼ ਤੋੜਨ ਵਾਲੀਆਂ ਜਿਹੜੀਆਂ ਤਾਕਤਾਂ ਨੇ, ਜਿਹੜੇ ਦੇਸ਼ ਵਿਰੋਧੀ ਅਨਸਰ ਨੇ, ਉਹ ਲੋਕਾਂ ਵੱਲੋਂ ਹੀ ਮੈਨੂੰ ਲੱਗਦਾ ਕਿ ਸਾਰਾ ਕੁਝ ਸ਼ੜਯੰਤਰ ਦੇ ਤਹਿਤ, ਮੈਨੂੰ ਨਹੀਂ ਲੱਗਦਾ ਵੀ ਹੋ ਸਕਦਾ ਡੋਨੀਵਾਲ ਵਿਚਾਰਾ ਨਾ ਹੀ ਹੋਵੇ, ਹੈ ਨਾ, ਉਹਦਾ ਨੋ ਹੀ ਵਰਤਿਆ ਹੋਵੇ, ਇਹ ਹੋ ਸਕਦਾ ਏਜੰਸੀਆਂ ਦੀ ਕੋਈ ਚਾਲ ਹੋਵੇ। ਇਹ ਸਾਰੀਆਂ ਚੀਜ਼ਾਂ ਅੱਜ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੋਣੀਆਂ ਚਾਹੀਦੀਆਂ ਨੇ। ਇਹ ਪਤਾ ਲੱਗਣਾ ਚਾਹੀਦਾ ਕਿ ਵਾਕਈ ਉਹ ਡੋਨੀਵਾਲ ਸੀ ਜਾਂ ਕੋਈ ਏਜੰਸੀਆਂ ਦੇ ਹੀ ਬੰਦੇ ਨੇ, ਜਿਹੜੇ ਨਹੀਂ ਚਾਹੁੰਦੇ ਕਿ ਸਿੱਖ ਲੀਡਰ ਕੋਈ, ਜਿਹੜਾ ਦਲਿਤ ਲੀਡਰ ਕੋਈ ਉੱਠੇ ਅਤੇ ਉਹ ਲੋਕਾਂ ਦੀ ਆਵਾਜ਼ ਬਣੇ ਅਤੇ ਲੋਕਾਂ ਦੇ

0: ਕਿ ਸਿੱਖ ਲੀਡਰ ਕੋਈ ਜਿਹੜਾ ਦਲਿਤ ਲੀਡਰ ਕੋਈ ਉੱਠੇ ਤੇ ਉਹ ਲੋਕਾਂ ਦੀ ਆਵਾਜ਼ ਬਣੇ ਤੇ ਲੋਕਾਂ ਦੇ ਭਲੇ ਲਈ ਕੋਈ ਗੱਲ ਕਰੇ। ਜੇ ਅਸੀਂ 89 ਸਿੱਖਾਂ ਦੀ ਉਦੋਂ ਮੈਂ ਗੱਲ ਕੀਤੀ ਸੀ 2011 ਦੇ ਵਿੱਚ, ਉਦੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਉਦੋਂ ਵੀ ਬੜੀਆਂ ਧਮਕੀਆਂ ਸੀਗੀਆਂ, ਉਦੋਂ ਤੋਂ ਜੇਲ੍ਹਾਂ ਦੇ ਵਿੱਚ ਵੀ ਰਹੇ ਹਾਂ। ਸੋ ਇਹ ਤਾਂ ਜਿਹੜਾ ਹੈਗਾ ਇਹ ਹੁਣ ਮੈਨੂੰ ਲੱਗਦਾ ਕਿ ਪਿਛਲੇ 2011 ਤੋਂ ਬਾਅਦ ਇਹ ਤਾਂ ਇੱਕ ਜ਼ਿੰਦਗੀ ਦਾ ਪਾਰਟ ਬਣ ਗਿਆ ਇਹ। ਸੋ ਇਸ ਲਈ ਗੁਰੂ ਸਾਹਿਬ ਦੇ ਸੰਦੇਸ਼ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਉਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸੋ ਇਹ ਤਾਂ ਹੁਣ ਜ਼ਿੰਦਗੀ ਦਾ ਸਾਡਾ ਸੁਭਾਅ ਬਣ ਗਿਆ ਤੇ ਨਾ ਅਸੀਂ ਡਰਦੇ ਹਾਂ ਨਾ ਡਰਾਉਂਦੇ ਹਾਂ।
1: ਯਾਨੀ ਕਿ ਸਿੱਖਾਂ ਦੀ ਤੇ ਦਲਿਤਾਂ ਦੀ ਆਵਾਜ਼ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
0: ਬਿਲਕੁਲ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਅਸੀਂ ਬੜੀ ਸਟਰੋਂਗਲੀ ਚੱਕਦੇ ਹਾਂ। ਜੇ ਅਸੀਂ ਕੱਚੇ ਮਕਾਨਾਂ ਦੀ ਗੱਲ ਕੀਤੀ ਤਾਂ ਮੇਰੇ ਹਲਕੇ ਦੇ ਵਿੱਚ 2000 ਕੱਚੇ ਮਕਾਨ ਬਣ ਰਹੇ ਨੇ। ਜੇ ਮੈਂ ਰਾਸ਼ਨ ਕਾਰਡਾਂ ਦੀ ਗੱਲ ਕੀਤੀ ਤਾਂ ਮੈਨੂੰ 10000 ਕਾਰਡ ਦੇ ਲਈ ਆਥੋਰਾਈਜੇਸ਼ਨ ਮਿਲ ਗਿਆ ਤੇ ਕਿ ਤੁਸੀਂ ਪੈਲ ਦੇ ਵਿੱਚ 10000 ਕਾਰਡ ਬਣਾਓ। ਜੇ ਅਸੀਂ ਨਰੇਗਾ ਮਜ਼ਦੂਰਾਂ ਦੀ ਗੱਲ ਕੀਤੀ ਤਾਂ ਨਰੇਗਾ ਮਜ਼ਦੂਰਾਂ ਦੀ ਦਿਹਾੜੀ 256 ਰੁਪਈਏ ਸੀ, ਅੱਜ 350 ਰੁਪਈਆ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੋਈ ਆ। ਜੇ ਅਸੀਂ ਜਿਸ ਵੀ ਹਲਕੇ ਦੇ ਆਪਣੇ ਗਰੀਬ ਲੋਕਾਂ ਦੀ, ਸਿੱਖਾਂ ਦੀ ਜੇ ਮੈਂ ਗੱਲ ਕੀਤੀ, ਮੈਂ ਉੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਵਿਧਾਨ ਸਭਾ ਦੇ ਵਿੱਚ, ਮੈਂ ਉੱਥੇ ਜਿਹੜੇ ਸਾਡੇ ਨਕੋਦਰ ਕਾਂਡ ਦੇ ਸ਼ਹੀਦ ਨੇ ਉਹਨਾਂ ਦੀ ਗੱਲ ਕੀਤੀ, 84 ਕਤਲੇਆਮ ਪੀੜਤਾਂ ਦੀ ਹੋਂਦ ਚਿਲੜ ਦੀ ਉੱਥੇ ਗੱਲ ਕੀਤੀ। ਕਿਉਂਕਿ ਅਸੀਂ ਸਾਡਾ ਜਿਹੜਾ ਕੰਮ ਆ, ਜੋ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਆ, ਅਸੀਂ ਉਸ ਅਨੁਸਾਰ, ਚਾਹੇ ਅਸੀਂ ਜਿਹੜੀ ਮਰਜ਼ੀ ਪਾਰਟੀ 'ਚ ਬੈਠੇ ਹੋਈਏ, ਅਸੀਂ ਆਪਣਾ ਧਰਮ ਨਹੀਂ ਛੱਡਣਾ, ਅਸੀਂ ਆਪਣੇ ਲੋਕ ਨਹੀਂ ਛੱਡਣੇ, ਅਸੀਂ ਆਪਣੇ ਲੋਕਾਂ ਦੀ ਜਿਹੜੀ ਗੱਲ ਹੈ, ਜਿਹੜੀ ਆਵਾਜ਼ ਹੈ, ਉਹ ਅਸੀਂ ਚੁੱਕਣੀ ਹੈ, ਚਾਹੇ ਜਿਸ ਮਰਜ਼ੀ ਪਲੇਟਫਾਰਮ 'ਤੇ ਹੋਈਏ।
1: ਗੈਸਪੁਰਾ ਸਾਹਿਬ, ਜੇਕਰ ਮੈਂ ਗਲਤ ਨਹੀਂ ਤਾਂ ਤੁਸੀਂ ਗੁੜਗਾਓਂ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਐਜ਼ ਏ ਮੈਨੇਜਰ ਦੀ ਨੌਕਰੀ ਕਰਦੇ ਸੀਗੇ,
0: ਹਾਂਜੀ,
1: ਛੱਡਣ ਦਾ ਕੀ ਕਾਰਨ ਸੀਗਾ?
0: ਦੇਖੋ, 2011 ਦੇ ਵਿੱਚ ਮੈਂ GM ਸੀਗਾ ਉੱਥੇ ਮਲਟੀਨੈਸ਼ਨਲ ਕੰਪਨੀ ਦੇ ਵਿੱਚ। ਜਦੋਂ 79 ਸਿੱਖਾਂ ਦੇ ਕਤਲੇਆਮ ਦਾ ਪਤਾ ਲੱਗਾ, ਜਿਹੜਾ ਕਿ ਹਰਿਆਣੇ ਦੇ ਵਿੱਚ ਹੋਂਦ ਚਿੱਲੜ, ਗੜਗਾਓਂ ਤੇ ਪਟੌਦੀ ਦੇ ਵਿੱਚ ਜਿਉਂਦੇ ਸਾੜ ਕੇ ਜਿਨ੍ਹਾਂ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਸੀ, ਜਦੋਂ ਉਹਨਾਂ ਦਾ ਮਸਲਾ ਮੈਂ ਸਾਹਮਣੇ ਲੈ ਕੇ ਆਉਂਦਾ ਤਾਂ ਉਦੋਂ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਕਿਉਂਕਿ ਉਦੋਂ ਫਿਰ ਮੈਨੂੰ ਜਿਹੜਾ ਮਿਹਣਾ ਮਾਰਿਆ ਸੀ ਕਿ ਇਹਨਾਂ ਦਾ ਅੰਤਮ ਕਿਰਿਆਕਰਮ ਨਹੀਂ ਕੀਤਾ, ਇਹਨਾਂ ਦਾ ਲੋਕਾਂ ਨੇ ਜਿਹੜਾ ਸੀਗਾ ਇੰਨੇ ਸਾਲ ਕਿਸੇ ਨੇ ਪੁੱਛਿਆ ਨਹੀਂ। 2011 ਤੇ 1984 ਜੇ ਆਪਾਂ ਦਿਨ ਲਾਈਏ ਤਾਂ 26 ਸਾਲ ਬਣਦੇ ਆ, ਤਾਂ ਉਦੋਂ ਫਿਰ ਉਹਨਾਂ ਦਾ ਅੰਤਮ ਕਿਰਿਆਕਰਮ ਵੀ ਕੀਤਾ, ਉੱਥੇ ਖੰਡਪੜ ਸਾਹਿਬ ਵੀ ਕਰਾਇਆ, ਉਹਨਾਂ ਦੀਆਂ ਅਸਥੀਆਂ ਜਾ ਕੇ ਮੈਂ ਕੀਰਤਪੁਰ ਸਾਹਿਬ ਵੀ ਪਾ ਕੇ ਆਇਆ, ਤੇ ਉੱਥੇ ਮੇਰਾ ਨਾਂ ਅੱਜ ਵੀ ਵਾਰਸਾਂ ਦੀ ਜਿਹੜੀ ਕੈਟਾਗਰੀ ਦੇ ਵਿੱਚ ਮਨਵਿੰਦਰ ਸਿੰਘ ਯਾਸਪੁਰਾ ਲਿਖਿਆ ਹੋਇਆ। ਸੋ ਹਮੇਸ਼ਾ ਹੀ ਅਸੀਂ ਤਾਂ ਕੌਮ ਦੀ, ਪੰਥ ਦੀ ਜਿਹੜੀ ਆਵਾਜ਼ ਆ ਉਹ ਚੱਕਦੇ ਰਹੇ ਹਾਂ। ਮੈਨੂੰ ਇੱਥੇ ਜਦੋਂ ਆਇਆ ਸੀ, ਅਕਾਲੀ ਦਲ ਦੀ ਸਰਕਾਰ ਸੀ ਤੇ ਇਹਨਾਂ ਨੇ ਮੇਰੇ ਤੇ ਦੇਸ਼ ਧਰੋਹ ਦਾ ਪਰਚਾ, ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਦੀਆਂ ਟੀ ਸ਼ਰਟਾਂ ਪਾਉਣ ਦਾ ਕਰਤਾ ਸੀ। ਸੋ ਜਿਹੜੀਆਂ ਸਰਕਾਰਾਂ ਨੇ ਉਹ ਹਮੇਸ਼ਾ ਹੀ ਜਿਹੜੇ ਪੰਥ ਦੀ ਗੱਲ ਕਰਦੇ ਨੇ ਜਾਂ ਜਿਹੜੇ ਗਰੀਬ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਦੀ ਦੱਬਣ ਦੀ ਕੋਸ਼ਿਸ਼ ਦੇ ਵਿੱਚ ਹੁੰਦੀਆਂ ਨੇ। ਪਰ ਹੁਣ ਜਦੋਂ ਅਸੀਂ ਲੋਕਾਂ ਨੇ ਅਹੁਦੇ ਦੇ ਉੱਤੇ ਬਿਠਾਤਾ, ਹੁਣ ਉਹਨਾਂ ਨੂੰ ਪਤਾ ਕਿ ਇਸ ਤਰੀਕੇ ਨਾਲ ਦੱਬਿਆ ਨਹੀਂ ਜਾ ਸਕਦਾ, ਤਾਂ ਫਿਰ ਇਹਦਾ ਦੂਜਾ ਰਸਤਾ ਅਖਤਿਆਰ ਕਰ ਲਿਓ ਵੀ ਗੋਲੀ ਨਾਲ ਡਰਾ ਦਿਆਂਗੇ, ਅਸੀਂ ਮਾਰ ਦਿਆਂਗੇ, ਇਹ ਕਰ ਦਿਆਂਗੇ। ਪਰ ਗੁਰੂ ਦਾ ਸਿੱਖ ਨਿਰਭਉ ਨਿਰਵੈਰ ਹੈ, ਇਹ ਨਾ ਡਰਦਾ ਨਾ ਡਰਾਉਂਦਾ।
1: ਸੰਜਨ ਨੈਸਿੰਗ ਭਿੰਡਰਾ ਵਾਲੇ ਦੀ ਸੋਚ ਤੇ ਕੋਈ ਵੀ ਲੀਡਰ ਹੈ ਜਿਹੜਾ ਖੁੱਲ੍ਹ ਕੇ ਨਹੀਂ ਬੋਲਦਾ, ਦੱਬੀ ਜ਼ੁਬਾਨ ਦੇ ਵਿੱਚ ਜ਼ਰੂਰ ਕੁਛ ਕਹਿੰਦੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ?
0: ਨਹੀਂ, ਉਹ ਸਾਡੇ ਵਧੀਆ ਸਿੱਖ ਸੀ, ਆਈਡੀਅਲ ਸਿੱਖ ਸੀ। ਪੂਰੀ ਸਿੱਖ ਕੌਮ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਮਹਾਨ ਸਿੱਖ ਦੀ ਉਪਾਧੀ ਉਹਨਾਂ ਨੂੰ ਦਿੱਤੀ ਹੈ। ਮੈਂ ਉਹਨਾਂ ਦੇ ਨਾਲ 100% ਸਟੈਂਡ ਕਰਦਾ।
1: ਫਿਰ ਰੋਕਿਆ ਕਿਉਂ ਜਾਂਦਾ, ਇਹ ਫੋਟੋਆਂ ਨਹੀਂ ਲਾਣੀਆਂ ਉਹਨਾਂ ਦੀਆਂ?
0: ਮੈਂ ਤੁਹਾਨੂੰ ਉਹੀ ਦੱਸਿਆ ਨਾ ਕਿ ਮੇਰੇ ਤੇ ਪਰਚਾ ਹੋਇਆ ਉਹਦੇ ਦਾ, ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਹੋਇਆ, ਤੇ ਉਹ ਉਹੀ ਤਾਕਤਾਂ ਨੇ ਨਾ, ਉਹੀ ਤਾਕਤਾਂ ਅੱਜ ਆਹ ਡਰਾਵਾ ਦਿੰਦੀਆਂ ਨੇ ਵੀ ਗੋਲੀ ਮਾਰ ਦਿਆਂਗੇ, ਉਹੀ ਤਾਕਤਾਂ ਨੇ, ਤਾਕਤਾਂ ਤੋਂ ਉਹੀ ਨੇ ਸਾਨੂੰ ਸਮਝਣਾ ਪੈਣਾ।
1: ਵਿਧਾਨ ਸਭਾ ਦੇ ਵਿੱਚ ਤੁਸੀਂ ਮੁੱਦਾ ਕਦੇ ਚੁੱਕਿਆ ਸੰਤ ਭਿੰਡਰਾਂਵਾਲੇ ਨੂੰ ਲੈ ਕੇ?
0: ਮੈਂ 84 ਦਾ ਮੁੱਦਾ ਹਮੇਸ਼ਾ ਚੱਕਿਆ, ਹਮੇਸ਼ਾ। ਜਿਹੜਾ ਹੁਣ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੂਨ 84 ਦੇ ਵਿੱਚ ਜੋ ਹੋਇਆ ਉਹਦੇ ਲਈ ਕਮੇਟੀ ਬਣੀ ਹੈ, ਉਸ ਮੈਂ ਸਮਝਦਾ ਕਿ ਅਸੀਂ ਜਿਹੜੀ ਗੱਲ ਗਾਹੇ ਬਗਾਹੇ ਕਰਦੇ ਹਾਂ ਉਹਦਾ ਹਮੇਸ਼ਾ ਅਸਰ ਤਾਂ ਹੁੰਦਾ ਹੀ ਹੈ। ਮੈਂ ਤਾਂ ਇਹਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਉਸ 84 ਦੇ ਘਟਨਾਕ੍ਰਮ ਤੇ, ਕਿਉਂਕਿ ਜਿਹੜਾ 84 ਦਾ ਘਟਨਾਕ੍ਰਮ ਸੀ ਉਹ ਹੋਇਆ ਕਿਉਂ ਸੀ, ਆਪਾਂ ਨੂੰ ਇਸ ਚੀਜ਼ਾਂ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਨਾ। ਕਿਉਂਕਿ ਜੇ 1978 ਦੇ ਵਿੱਚ ਸਾਡੇ 13 ਸਿੰਘ ਸ਼ਹੀਦ ਕੀਤੇ, ਉਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਤਾਂ ਅਕਾਲੀ ਦਲ ਬਾਦਲ ਦੀ ਆਪਣੀ ਸਰਕਾਰ ਦੇ ਵਿੱਚ ਜਿਹੜਾ ਇੱਕ ਇੱਦਾਂ ਦਾ ਸਾਧ ਜਿਹੜਾ ਕਿ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਮੰਨਦਾ ਸੀ, ਤੇ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਐਡਾ ਸਖ਼ਤ ਕਾਨੂੰਨ ਲੈ ਕੇ ਆਉਂਦਾ, ਉਹ ਸਾਧ ਜਿਹੜਾ ਸੀ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਮੰਨਦਾ ਸੀ ਤੇ ਉੱਪਰ ਗੱਦੀ ਲਾ ਕੇ ਬੈਠਦਾ ਸੀ, ਤੇ ਉਹਦਾ ਜਿਹੜਾ ਸਮਾਗਮ ਸੀ ਉਹ ਅੰਮ੍ਰਿਤਸਰ ਵਿਖੇ ਹੋ ਰਿਹਾ ਸੀ, ਤੇ ਉਸੇ ਸਮਾਗਮ ਨੂੰ ਬੰਦ ਕਰਾਉਣ ਦੇ ਲਈ ਜਦੋਂ ਸ਼ਾਤਮੀ ਸਿੰਘ ਜਾਂਦੇ ਆ ਤੇ 13 ਸਿੰਘ

0: ਉੱਥੇ ਸ਼ਹੀਦ ਹੋ ਜਾਂਦੇ ਆ। ਜਦੋਂ 13 ਸਿੰਘ ਸ਼ਹੀਦ ਹੋ ਜਾਂਦੇ ਆ ਤੇ ਬੜਾ ਸੇਫਲੀ ਉਹ ਸਾਧ ਨੂੰ ਬਾਹਰ ਵੀ ਕੱਢ ਕੇ ਲੈ ਕੇ ਜਾਇਆ ਜਾਂਦਾ, ਤੇ ਜਦੋਂ ਬਾਹਰ ਕੱਢ ਕੇ ਲੈ ਕੇ ਜਾਇਆ ਜਾਂਦਾ ਇੱਥੇ ਕੇਸ ਚੱਲਦਾ ਲੋਅਰ ਕੋਰਟ ਦੇ ਵਿੱਚ, ਲੋਅਰ ਕੋਰਟ ਦੇ ਵਿੱਚ ਜਿਹੜੇ ਮਾਰਨ ਵਾਲੇ ਸੀ ਉਹ ਬਰੀ ਹੋ ਜਾਂਦੇ ਆ, ਪੰਜਾਬ ਸਰਕਾਰ ਅੱਗੇ ਸੈਸ਼ਨ ਦੇ ਵਿੱਚ ਉਹਦਾ ਕੇਸ ਵੀ ਨਹੀਂ ਕਰਦੀ। ਤੇ ਸਿੱਖਾਂ ਦੇ ਵਿੱਚ ਭਾਵਨਾ ਭੜਕਣੀ ਹੋਈ ਸੀ, ਤੇ ਉਸ ਤੋਂ ਬਾਅਦ ਸਾਡੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਸਾਡੇ ਤਖ਼ਤ ਨੇ ਤਖ਼ਤਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ, ਤੁਸੀਂ ਵੀ ਪੜ੍ਹਿਆ ਹੋਣਾ ਸੁਣਿਆ, ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ। ਆ ਸਿੱਖ ਜਿਹੜੇ ਸੀ 1982 ਦੇ ਵਿੱਚ ਵੀ ਪੰਜਾ ਅੰਮ੍ਰਿਤਸਰ ਦੀ ਹਦੂਦ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਨਾਂ ਦਾ ਪੂਰਾ ਗਰੁੱਪ ਉਹ ਇਹ ਕਹਿੰਦਾ ਸੀਗਾ ਵੀ ਇੱਥੇ ਹਦੂਦ ਦੇ ਵਿੱਚ ਸਿਗਰਟ ਬੀੜੀ ਨਹੀਂ ਵਰਤਣੀ ਚਾਹੀਦੀ। ਪਰ ਬੀਜੇਪੀ ਭਾਜਪਾ ਦੇ ਨੇਤਾ ਅਰਵਿੰਦ ਖੰਨਾ ਵਰਗੇ ਉਹਨਾਂ ਨੇ ਉੱਥੇ ਮਾਰਚ ਕੱਢਿਆ ਸੀ, ਉਹਨੇ ਉੱਥੇ ਮਾਰਚ ਕੱਢ ਕੇ ਕੀ ਨਾਅਰੇ ਲਾਏ ਸੀ ਕਿ ਸਿਗਰਟ ਬੀੜੀ ਪੀਏਗੇ ਹਮ ਸ਼ਾਨ ਸੇ ਜੀਏਗੇ, ਉਹਨਾਂ ਨੇ ਇਹ ਨਾਅਰੇ ਲਾਏ ਸੀ। ਇਹ ਗੱਲਾਂ ਅਸੀਂ ਵਿਧਾਨ ਸਭਾ 'ਚ ਵੀ ਰੱਖੀਆਂ ਨੇ ਕਿ ਉਹਨਾਂ ਨੇ ਇਹ ਨਾਅਰੇ ਲਾਏ ਸੀ, ਤਾਂ ਉੱਥੇ ਉਹਨਾਂ ਨੇ ਕੁਝ ਨੌਜਵਾਨਾਂ ਦੀਆਂ ਦਸਤਾਰਾਂ ਵੀ ਉਤਾਰੀਆਂ ਸੀ। ਫਿਰ 2 ਫਰਵਰੀ 1984 ਨੂੰ ਇਹੀ ਅਰਵਿੰਦ ਖੰਨੇ ਨੇ 56 ਥਾਵਾਂ ਦੇ ਉੱਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਉੱਥੇ ਇਹਨਾਂ ਨੇ ਇਹੀ ਬੀੜੀਆਂ ਦੇ ਨਾਲ ਫਿਰ ਉੱਥੇ ਪ੍ਰੋਟੈਸਟ ਕੀਤਾ। ਉੱਥੇ ਉਹਨਾਂ ਨੇ ਜਾ ਕੇ ਜਿਹੜਾ ਰੇਲਵੇ ਸਟੇਸ਼ਨ ਸੀ,
1: ਹਰਬੰਸ ਲਾਲ ਖੰਨਾ ਸੀ,
0: ਹਰਬੰਸ ਲਾਲ ਖੰਨਾ, ਇਹਨਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਫਿਰ ਇਹਨਾਂ ਨੇ ਉੱਥੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ। ਮਾਡਲ ਹੀ ਨਹੀਂ ਤੋੜਿਆ, ਉੱਥੇ ਗੁਰੂ ਸਾਹਿਬ ਦੀ ਫੋਟੋ ਜਿਹੜੀ ਸੀ ਬੜੀ ਸੁਸ਼ੋਭਿਤ ਸੀ, ਉਹ ਫੋਟੋ ਨੂੰ ਥੱਲੇ ਪੈਰਾਂ 'ਚ ਰੋਲ ਕੇ ਅਤੇ ਫਿਰ ਉਹਨੂੰ ਬੀੜੀਆਂ ਦੇ ਨਾਲ ਸਿਗਰਟਾਂ ਦੇ ਨਾਲ ਜਲਾਇਆ ਜਾਂਦਾ। ਉੱਥੇ ਨੌਜਵਾਨਾਂ ਦੀਆਂ ਦਸਤਾਰਾਂ ਉਤਾਰੀਆਂ ਜਾਂਦੀਆਂ ਨੇ। ਇਹ ਸਾਰਾ ਕੁਝ ਜਿਹੜਾ ਸੀਗਾ ਸੀਨ ਸੀ, ਇਹ ਅਕਾਲੀ ਦਲ, ਕਾਂਗਰਸ ਦੇ ਭਾਜਪਾ ਇਹਨਾਂ ਤਿੰਨਾਂ ਜਾਣਿਆਂ ਨੇ ਪੰਜਾਬ ਦੇ ਵਿੱਚ ਫਿਰਕਾ ਪ੍ਰਸਤੀ ਬਣਾਉਣ ਦੀ ਕੋਈ ਕਸਰ ਹੀ ਨਹੀਂ ਛੱਡੀ, ਜਿਹੜਾ ਏਡੇ ਵੱਡੇ ਕਤਲੇਆਮ ਹੋਏ ਨੇ। ਸੋ ਅੱਜ ਜੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਏਕਤਾ, ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਤੇ ਇਹਨਾਂ ਦੇ ਢਿੱਡ ਦੁਖਦੇ ਨੇ। ਜੇ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਰੇ ਜਿਹੜੇ ਸਾਡੇ ਤਖ਼ਤ ਨੇ ਉਹ ਪਵਿੱਤਰ ਸ਼ਹਿਰ ਹੋਣੇ ਚਾਹੀਦੇ ਨੇ, ਇਹਨਾਂ ਦਾ ਢਿੱਡ ਦੁਖਦਾ। ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣੂਗਾ, ਉਹਨਾਂ ਨੂੰ ਉਮਰ ਕੈਦ ਮਿਲੂਗੀ, ਤੇ ਅੱਜ ਇਹ ਇਹਨਾਂ ਦੇ ਢਿੱਡ ਦੁਖਦੇ ਨੇ ਕਿਉਂਕਿ ਇਹ ਲੋਕ ਸਿਰਫ਼ ਔਰ ਸਿਰਫ਼ ਸਾਡੇ ਨੌਜਵਾਨਾਂ ਨੂੰ ਖਾਜਾ ਬਣਾ ਕੇ ਨਾ ਉਹਨਾਂ ਦੇ ਉੱਤੇ ਰੋਟੀਆਂ ਸੇਕਣਾ ਚਾਹੁੰਦੇ ਨੇ। ਇਹ ਨਹੀਂ ਚਾਹੁੰਦੇ ਕੋਈ ਇੱਦਾਂ ਦੇ ਸਖ਼ਤ ਕਾਨੂੰਨ ਬਣਨ ਕਿ ਬੇਅਦਬੀ ਹੋਵੇ ਹੀ ਨਾ, ਇਹ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉੱਥੇ ਆਲੇ ਦੁਆਲੇ ਤੰਬਾਕੂ ਦੀ ਵਰਤੋਂ ਨਾ ਹੋਵੇ, ਉੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਕਿਉਂਕਿ ਜੇ ਵਰਤੋਂ ਕਰਨਗੇ ਉੱਥੇ ਸਿੱਖਾਂ ਦੇ ਵਿੱਚ ਰੋਸ ਆਊਗਾ। ਸੋ ਇਹ ਸਾਰੀਆਂ ਚੀਜ਼ਾਂ ਇਹ ਚਾਹੁੰਦੇ ਨਹੀਂ ਅਤੇ ਇਸ ਲਈ ਇਹਨਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ।
1: ਗਿਆਸਪੁਰਾ ਸਾਹਿਬ ਤੁਸੀਂ ਡੇਰਾ ਸਾਧ ਦੀ ਗੱਲ ਕੀਤੀ ਹੈ, ਪਰ ਤੁਹਾਡੀ ਸਰਕਾਰ ਤੇ ਵੀ ਇਲਜ਼ਾਮ ਲੱਗਦੇ ਨੇ, ਜਿਹੜੇ ਉਹਨਾਂ ਦੇ ਪੰਜਾਬ ਦੇ ਵਿੱਚ ਕੇਸ ਸੀਗੇ ਉਹ ਤੁਸੀਂ ਸ਼ਿਫਟ ਕਰਤੇ ਚੰਡੀਗੜ੍ਹ ਦੇ ਵਿੱਚ?
0: ਨਹੀਂ, ਦੇਖੋ ਸਾਡੀ ਸਰਕਾਰ ਨੇ ਨਹੀਂ ਕੀਤੇ, ਹਾਈਕੋਰਟ ਦੀਆਂ ਜੋ ਡਾਇਰੈਕਸ਼ਨਾਂ ਨੇ, ਜਿਹੜਾ ਕਾਨੂੰਨ ਜਦੋਂ ਤੁਸੀਂ ਸਾਡੇ ਕੋਲ ਤਾਂ ਉਦੋਂ ਆ ਜਦੋਂ ਅਸੀਂ ਚਲਾਣ ਪੇਸ਼ ਕਰਤਾ, ਫਿਰ ਕੋਰਟਾਂ ਦੀ ਮਰਜ਼ੀ ਆ, ਕੋਰਟਾਂ ਸਾਡੇ ਅਧੀਨ ਨਹੀਂ ਹੈਗੀਆਂ। ਪੰਜਾਬ ਸਰਕਾਰ ਦੇ ਅਧੀਨ ਕਿੱਥੇ ਕੋਰਟਾਂ ਨੇ? ਕੋਰਟਾਂ ਦਾ ਸੈਂਟਰ ਦੇ ਅਧੀਨ ਨੇ, ਸਾਡੇ ਅਧੀਨ ਕਿੱਥੇ ਕੋਰਟਾਂ ਨੇ ਜੀ?
1: ਪਰ ਕਹਿੰਦੇ ਪੈਰਵਾਈ ਜੇ ਕੀਤੀ ਹੁੰਦੀ ਤਾਂ ਕੇਸ ਟ੍ਰਾਂਸਫਰ ਕਿਵੇਂ ਹੁੰਦਾ?
0: ਨਹੀਂ ਨਹੀਂ, ਪੈਰਵਾਈ ਤਾਂ ਦੇਖੋ ਜਿਹੜਾ ਬੇਅਦਬੀ ਦਾ ਕਾਂਡ ਦੇ ਵਿੱਚ ਸੀ ਬਾਦਲ ਵੇਲੇ ਹੋਇਆ, ਬਾਦਲਾਂ ਨੇ ਕਰਾਇਆ, ਮੰਨੇ ਵੀ ਆ। ਉਸ ਤੋਂ ਬਾਅਦ 5 ਸਾਲ ਕਾਂਗਰਸ ਨੇ, ਕਾਂਗਰਸ ਸਰਕਾਰ ਕਿਉਂਕਿ ਚਾਚੇ ਭਤੀਜੇ ਦੀ ਸਰਕਾਰ ਸੀ, ਐਸੀ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਖੇਡ ਖੇਡੀ, ਸਾਰੇ ਕੇਸ ਹੀ ਖਰਾਬ ਕੀਤੇ ਹੋਏ ਇਹਨਾਂ ਨੇ। ਅਸੀਂ ਤਾਂ ਉਹਨਾਂ ਕੇਸਾਂ ਦੇ ਵਿੱਚ ਚਲਾਣ ਪੇਸ਼ ਕੀਤੇ ਆ, 5 ਸਾਲ ਤੇ 2 ਸਾਲ ਬਾਦਲਾਂ ਦੇ ਕਿਸੇ ਨੇ ਚਲਾਣ ਪੇਸ਼ ਨਹੀਂ ਸੀ ਕੀਤਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਨਾਂ ਨੇ ਉਹਨਾਂ ਦੇ ਉੱਤੇ ਚਲਾਣ ਪੇਸ਼ ਵੀ ਕੀਤੇ, ਤੇ ਸਖ਼ਤ ਕਾਨੂੰਨ ਵੀ ਤਾਂ ਹੀ ਬਣਾਇਆ ਕਿ ਉਹਨਾਂ ਨੂੰ ਟੰਗਣਾ, ਜਿਹੜੇ ਬੰਦਿਆਂ ਨੇ ਇਹਦੇ ਵਿੱਚ ਇਹਨਾਂ ਦਾ ਰੋਲ ਆ ਰਿਹਾ। ਹੁਣ ਉੱਥੇ ਅਕਾਲ ਤਖ਼ਤ ਦੀ ਫਸੀਲ ਦੇ ਸਾਹਮਣੇ ਖੜ ਕੇ ਬਾਦਲਾਂ ਨੇ ਮੰਨਿਆ, ਸੁਖਬੀਰ ਬਾਦਲ ਨੇ ਮੰਨਿਆ ਕਿ ਹਾਂ ਅਸੀਂ ਕਰਾਇਆ। ਇਹਨਾਂ ਨੂੰ ਪਤਾ ਕਿ ਹੁਣ ਉਮਰ ਕੈਦ ਸਾਡੇ ਇਸ ਗਲ ਦੇ ਵਿੱਚ ਫੰਦਾ ਜਿਹੜਾ ਉਹਦੇ ਵਾਲਾ ਪੈਣ ਵਾਲਾ, ਤਾਂ ਹੀ ਤਾਂ ਹੁਣ ਚੀਕਾਂ ਮਾਰਦੇ ਆ।
1: 22 ਦੀਆਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਹਿੰਦੇ ਨੇ 24 ਘੰਟਿਆਂ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ, ਜੇਕਰ ਸਰਕਾਰ ਦੀ ਨੀਅਤ ਹੋਵੇ, ਸਾਡੀ ਸਰਕਾਰ ਲਿਆਓ, 24 ਘੰਟੇ 'ਚ ਕਾਰਵਾਈ ਕਰਾਂਗੇ। ਅੱਜ 4.5 ਸਾਲ ਪੂਰੇ ਹੋਣ ਵਾਲੇ,
0: ਨਹੀਂ ਨਹੀਂ 4.5 ਸਾਲਾਂ ਦੇ ਵਿੱਚ ਕਾਰਵਾਈ ਹੋਈ ਹੈ। ਕਾਰਵਾਈ ਇੱਦੂ ਵੱਡੀ ਕਾਰਵਾਈ ਕੀ ਹੋ ਜਾਵੇ ਕਿ ਕਾਨੂੰਨ ਵੀ ਬਣਿਆ, ਉਹਨਾਂ ਦੇ ਉੱਤੇ ਚਲਾਣ ਵੀ ਪੇਸ਼ ਹੋਏ। ਹੁਣ ਕੋਰਟਾਂ ਨੇ, ਅਸੀਂ ਤਾਂ ਚਲਾਣ ਪੇਸ਼ ਕਰਨਾ ਨਾ, ਸਰਕਾਰਾਂ ਦਾ ਕੰਮ ਆ, ਸਰਕਾਰ ਨੇ ਚਲਾਣ ਪੇਸ਼ ਕੀਤੇ ਨੇ। ਸਰਕਾਰ ਨੇ ਤਾਂ ਜਿਹੜੇ 7-7 ਸਾਲ ਪੁਰਾਣੇ ਇਹਨਾਂ ਨੇ ਕੇਸ ਖਰਾਬ ਕੀਤੇ ਹੋਏ ਸੀ, ਉਹਨਾਂ ਕੇਸਾਂ ਨੂੰ ਟਰੈਕ ਦੇ ਉੱਤੇ ਲਿਆ ਕੇ ਉਹਨਾਂ ਦੇ ਖਿਲਾਫ਼ ਕਾਰਵਾਈਆਂ ਕਰਾਈਆਂ ਨੇ।
1: ਕਾਨੂੰਨ ਬਣਾਇਆ ਤੁਸੀਂ, ਬਹੁਤ ਵਧੀਆ ਗੱਲ ਹੈ, ਸਿੱਖ ਸੰਗਤ ਕਾਫ਼ੀ ਖੁਸ਼ ਹੈ ਤੁਹਾਡੇ ਤੋਂ। ਕੀ ਲੱਗਦਾ ਕਿ ਬਾਕੀ ਪਾਰਟੀਆਂ ਨੂੰ ਵੀ ਭਰੋਸੇ 'ਚ ਲੈ ਲੈਣਾ ਚਾਹੀਦਾ ਸੀ? ਔਰ ਕਈ ਇਹ ਵੀ ਕਹਿ ਰਹੇ ਨੇ ਵਿਦਵਾਨ ਕਿ SGPC ਨੂੰ, ਅਕਾਲ ਤਖ਼ਤ ਸਾਹਿਬ ਨੂੰ ਵੀ ਉਸ ਤੋਂ ਪਹਿਲਾਂ ਰਿਪੋਰਟ ਭੇਜਣੀ ਚਾਹੀਦੀ, ਖਰੜਾ ਭੇਜਣਾ ਚਾਹੀਦਾ, ਤਾਂ ਜੋ ਉਸ ਵਿੱਚ ਦੇਖ ਲੈਂਦੇ, ਪੜ੍ਹ ਲੈਂਦੇ ਹੈ ਕੀ ਹੈ।
0: ਦੇਖੋ ਜਿਹੜੇ ਸੰਘਰਸ਼ ਕਰ ਰਹੀਆਂ ਜਿਹੜੀਆਂ ਧਿਰਾਂ ਸੀਗੀਆਂ, ਉਹਨਾਂ ਸਾਰੀਆਂ ਧਿਰਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਸਾਰਿਆਂ ਨੂੰ ਖਰੜਾ ਦਿਖਾ ਕੇ, ਪੂਰੇ ਕੌਮ ਨੂੰ ਖਰੜਾ ਦਿਖਾ ਕੇ, ਤਾਂ ਇਹ ਜਿਹੜਾ ਕਾਨੂੰਨ ਬਣਿਆ। ਅੱਜ ਸਾਡੇ 109 ਪਿੰਡ ਨੇ, 109 ਪਿੰਡਾਂ ਨੇ ਹੀ ਸੁਖਮਨੀ ਸਾਹਿਬ ਦੇ ਪਾਠ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਕਿ ਸਰਕਾਰ ਨੇ, ਮੁੱਖ ਮੰਤਰੀ ਸਾਹਿਬ ਤੇ ਆਪ ਕਿਰਪਾ ਕਰਕੇ ਮਹਾਰਾਜ ਨੇ ਉਹਨਾਂ ਦੇ ਹੱਥੋਂ ਇਹ ਕਾਨੂੰਨ ਬਣਵਾਇਆ। ਅਸੀਂ ਕੋਈ

0: ਕਰਨ ਕਰਾਉਣ ਵਾਲਾ। ਪਰ ਅੱਜ ਉਹੀ ਲੋਕ ਜਿਹਨਾਂ ਨੇ ਬੇਅਦਬੀਆਂ ਕੀਤੀਆਂ ਸੀ ਉਹ ਆਪਣੇ ਆਪ ਨੂੰ ਚੌਧਰੀ ਸਮਝਦੇ ਨੇ, ਉਹ ਕਿਹੜੇ ਪਾਸੇ, ਉਹ ਪੰਥ ਦਾ ਠੇਕਾ ਕਿਹੜਾ ਕਿਹੜੇ ਪਾਸੇ ਉਹਨਾਂ ਕੋਲ ਆ, ਉਹ ਤਾਂ ਗੋਲਕਾਂ ਦੇ ਠੇਕੇਦਾਰ ਨੇ, ਪੰਥ ਦੇ ਠੇਕੇਦਾਰ ਨਹੀਂ ਹੈ। ਪੰਥ ਨੂੰ ਤਾਂ ਤੁਸੀਂ ਪੁੱਛ ਕੇ ਦੇਖੋ, ਪਿੰਡਾਂ ਦੇ ਵਿੱਚ ਸਰਵੇ ਕਰਾ ਕੇ ਦੇਖੋ, ਲੋਕ ਇਹ ਚਾਹੁੰਦੇ ਨੇ ਕੇਤੂ ਵਧੀਆ, ਕਾਨੂੰਨ ਹੀ ਕੋਈ ਨਹੀਂ, ਲੋਕ ਇਹ ਕਾਨੂੰਨ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਸੀ। ਅੱਜ ਲੋਕ ਇਹ ਗੱਲ ਕਰਦੇ ਨੇ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਾਨੂੰਨ ਬਣਾ ਕੇ ਆਪਣਾ ਨਾਂ ਜਿਹੜਾ ਵਾ ਉਹ ਇਤਿਹਾਸ ਦੇ ਸੁਨਹਿਰੀ ਅੱਖਰਾਂ ਚ ਲਿਖਾ ਲਿਆ। ਪਰ ਜਿਹੜੇ ਲੋਕ ਪੰਥ ਦੇ ਨਾਂ ਤੇ ਰੋਟੀਆਂ ਸੇਕਦੇ ਰਹੇ, ਇਹਨਾਂ ਲੋਕਾਂ ਨੇ ਕੀ ਕੀਤਾ, ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਗਲੀਆਂ ਚ ਸਿਟਵਾਏ ਨੇ। ਸੋ ਅੱਜ ਇਹਨਾਂ ਲੋਕਾਂ ਨੂੰ ਪੰਥ ਵੀ ਦੇਖ ਰਿਹਾ, ਇਹਨਾਂ ਨੂੰ ਗੁਰੂ ਗ੍ਰੰਥ ਵੀ ਦੇਖ ਰਿਹਾ, ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ, ਕੱਖ ਇਹਨਾਂ ਦਾ ਰਿਹਾ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਕੱਖ ਨਹੀਂ ਰਹਿਣਾ।
1: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਲ ਨੂੰ ਤਲਬ ਕੀਤਾ ਗਿਆ ਹੈ, ਇਸ ਨੂੰ ਕਿਵੇਂ ਦੇਖਦੇ ਹੋ?
0: ਦੇਖੋ, ਮੈਂ ਅਸੀਂ ਜਿਹੜਾ ਬੰਦਾ ਰਾਤ ਨੂੰ ਚੋਰੀ ਦੇ ਵਿੱਚ ਜਥੇਦਾਰ ਬਣਿਆ ਹੋਵੇ, ਜਿਹੜਾ ਬੰਦਾ ਰਾਤ ਦੇ ਹਨੇਰੇ 'ਚ ਜਥੇਦਾਰ ਬਣਿਆ ਹੋਵੇ, ਮੈਂ ਨਹੀਂ ਉਹਨਾਂ ਨੂੰ ਜਥੇਦਾਰ ਕਿਸੇ ਕਿਸਮ ਦੀ ਵੀ ਅਸੀਂ ਮੰਨਦਾ, ਨਾ ਪੰਥ ਮੰਨਦਾ, ਔਰ ਨਾ ਪੰਥ ਇਸ ਗੱਲ ਦੇ ਉੱਤੇ ਖੜਾ ਵਾ ਕਿ ਉਹਨਾਂ ਦੀ ਕੋਈ ਗੱਲ ਨੂੰ, ਕਿਉਂਕਿ ਉਹ ਸਿਰਫ਼ ਔਰ ਸਿਰਫ਼ ਬਾਦਲ ਦੇ ਜਥੇਦਾਰ ਨੇ, ਉਹ ਪੰਥ ਦੇ ਜਥੇਦਾਰ ਨਹੀਂ, ਉਹ ਜੇਬ 'ਚੋਂ ਨਿਕਲੇ ਹੋਏ ਜਥੇਦਾਰ ਨੇ। ਸੋ ਇਸ ਲਈ ਜੇਬ ਤੋਂ ਨਿਕਲੇ ਹੋਏ ਜਥੇਦਾਰਾਂ ਨੂੰ ਪੰਥ ਨਹੀਂ ਮੰਨਦੇ।
1: ਤਲਬ ਜਦੋਂ ਹੋਈ ਸੀ ਤਾਂ ਬੜੀ ਨਿਮਰਤਾ ਨਾਲ ਜਾ ਕੇ,
0: ਦੇਖੋ ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ, ਮੈਂ ਤਾਂ ਆਪਣੀ, ਮੈਂ ਆਪਦੀ ਸੋਚ ਦੀ ਗੱਲ ਕਰਦਾ, ਅਸੀਂ ਆਜ਼ਾਦ ਸੋਚ ਦੇ ਮਾਲਕ ਹਾਂ। ਹਾਂ, ਸੰਧਵਾ ਸਾਹਿਬ ਵੀ ਜਾਣਗੇ, ਪਰ ਮੈਂ ਆਪਣੀ ਗੱਲ ਕਰਦਾ ਕਿ ਮੈਂ ਨਹੀਂ ਉਹਨਾਂ ਨੂੰ ਸਮਝਦਾ।
1: ਕੁਝ ਲੋਕ ਇਹ ਵੀ ਕਹਿ ਰਹੇ ਨੇ, ਕਹਿੰਦੇ ਦੁਰਵਰਤੋਂ ਹੋਏਗੀ ਇਸ ਕਾਨੂੰਨ ਦੀ।
0: ਦੇਖੋ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਕੋਈ ਵੀ ਹੋਵੇ, ਜੇ ਮੈਂ ਕਹਿੰਦਾ ਵੀ ਬੇਅਦਬੀਆਂ ਰੁਕਦੀਆਂ ਹੋਣ ਇਹਦੇ ਨਾਲ, ਤਾਂ ਰੁਕਣੀਆਂ ਚਾਹੀਦੀਆਂ ਨੇ। ਮੈਂ ਇਸ ਗੱਲ ਨੂੰ ਨਹੀਂ ਸਮਝਦਾ ਕਿ ਇਹਦੀ ਦੁਰਵਰਤੋਂ ਹੋਏਗੀ ਜਾਂ ਨਹੀਂ ਹੋਏਗੀ, ਜੇ ਦੁਰਵਰਤੋਂ ਕਰਨੀ ਪਈ ਤਾਂ ਹੋਣੀ ਵੀ ਚਾਹੀਦੀ ਆ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਡੇ ਕਰੋੜਾਂ ਸਿੱਖਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਬੰਦਾ ਇੱਕ ਅੰਗ ਦੇ ਉੱਤੇ ਹਲਕੀ ਜਿਹੀ ਕੋਈ ਝਰੀਟ ਵੀ ਮਾਰ ਦਿੰਦਾ। ਸੋ ਇਸ ਲਈ ਸਾਡੇ ਉਹ ਗੁਰੂ ਆ, ਸਾਡਾ ਬਾਪੂ ਆ, ਸਾਡੇ ਬਾਪੂ ਵੱਲ ਕੋਈ ਉਂਗਲ ਚੱਕਣ ਵਾਲੇ ਦੇ ਖਿਲਾਫ਼ ਜਿਹੜਾ ਹੈਗਾ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਜਿਹੜਾ ਕਾਨੂੰਨ ਬਣਾਇਆ, ਮੈਨੂੰ ਲੱਗਦਾ ਕਿ ਇਸ ਤੋਂ ਘੱਟ ਸਾਨੂੰ ਮਨਜ਼ੂਰ ਹੀ ਨਹੀਂ ਸੀ ਕੌਮ ਨੂੰ, ਔਰ ਇਹ ਕੌਮ ਬੜੇ ਲੰਬੇ ਸਮੇਂ ਤੋਂ ਮੰਗ ਕਰਦੀ ਸੀ। ਪਰ ਇਹਨਾਂ ਲੋਕਾਂ ਨੇ, ਇਹ ਜਿਹੜੇ ਆਪਣੇ ਆਪ ਨੂੰ ਆਪੋ ਬਣੇ ਠੇਕੇਦਾਰ ਨੇ, ਇਹਨਾਂ ਲੋਕਾਂ ਨੇ, ਕਿਉਂਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ ਨੇ, ਇਹਨਾਂ ਨੇ ਵੋਟਾਂ ਦੀ ਪੋਲਰਾਈਜੇਸ਼ਨ ਕਰਨੀ ਹੁੰਦੀ ਆ, ਇਹਨਾਂ ਲੋਕਾਂ ਨੇ ਲੋਕਾਂ ਨੂੰ ਆਪਸ ਦੇ ਵਿੱਚ ਹਿੰਦੂ ਸਿੱਖ ਕਹਿ ਕੇ ਲੜਾਉਣਾ ਹੁੰਦਾ, ਇਸ ਲਈ ਇਹਨਾਂ ਨੇ ਇਹ ਕਾਨੂੰਨ ਨਹੀਂ ਬਣਾਏ। ਸੋ ਅੱਜ ਇਹਨਾਂ ਲੋਕਾਂ ਨੂੰ ਹੀ ਲੱਗਦਾ ਕਿ ਇਹਦੇ ਨਾਲ ਦੁਰਵਰਤੋਂ ਹੋਏਗੀ। ਮੈਨੂੰ ਨਹੀਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਜੇ ਅਸੀਂ ਤਾਂ ਉਮਰ ਜੇਲ੍ਹ 'ਚ ਸੁੱਟੀਏ ਤਾਂ ਉਹਦੇ ਨਾਲ ਕੋਈ ਕਾਨੂੰਨ ਦੀ ਦੁਰਵਰਤੋਂ ਹੋਊਗੀ। ਤੁਸੀਂ ਕਿਸੇ ਸਿੱਖ ਨੂੰ ਪੁੱਛ ਲਓ ਕਿ ਭਾਈ ਇਹਦੇ ਨਾਲ ਦੁਰਵਰਤੋਂ ਹੁੰਦੀ ਆ, ਸਿੱਖ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਸਾਹਮਣੇ ਵਾਲ ਲਾਗੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਇੱਕ ਪ੍ਰਵਾਸੀ ਨੇ, ਇੱਕ ਨੌਜਵਾਨ ਨੇ ਉਹਦੇ ਗੋਲੀ ਥਾਣੇ ਦੇ ਵਿੱਚ ਖੜ ਕੇ ਮਾਰ ਦਿੱਤੀ ਸੀ। ਸੋ ਸਿੱਖ ਦੇ, ਸਿੱਖਾਂ ਦੀਆਂ ਤਾਂ ਭਾਵਨਾਵਾਂ ਇਹ ਨੇ। ਸੋ ਉਹਨੂੰ ਵੀ ਤੁਸੀਂ ਕਹੋਗੇ ਵੀ ਇਹਦਾ ਜੀ ਕਾਨੂੰਨ ਦੀ ਦੁਰਵਰਤੋਂ ਹੋ ਗਈ। ਸੋ ਕੌਮ ਅੱਜ ਚਾਹੁੰਦੀ ਆ ਕਿ ਸਖ਼ਤ ਕਾਰਵਾਈ ਹੋਵੇ, ਅਸੀਂ ਨਹੀਂ ਚਾਹੁੰਦੇ ਕਿ ਨੌਜਵਾਨ ਕੋਈ ਵੀ ਚੀਜ਼ ਆਪਣੇ ਹੱਥਾਂ 'ਚ ਲੈਣ, ਕਿਉਂਕਿ ਜੇ ਕਾਨੂੰਨ ਨਰਮ ਹੋਣਗੇ ਤੇ ਨੌਜਵਾਨਾਂ 'ਚ ਗੁੱਸਾ ਆਊਗਾ, ਤੋ ਆਪਣੇ ਹੱਥ ਦੇ ਵਿੱਚ ਕਾਨੂੰਨ ਲੈਣਗੇ। ਪਰ ਜਦੋਂ ਨੌਜਵਾਨਾਂ ਨੂੰ ਪਤਾ ਹੋਊਗਾ, ਜਦੋਂ ਕੌਮ ਨੂੰ ਪਤਾ ਹੋਊਗਾ ਕਿ ਜਿਹੜਾ ਕਾਨੂੰਨ ਆ ਉਹ ਬਹੁਤ ਸਖ਼ਤ ਆ, ਫਿਰ ਉਹ ਕਦੇ ਵੀ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲਏਗਾ, ਉਹ ਕਹੇਗਾ ਕਾਨੂੰਨ ਅਨੁਸਾਰ ਇਹਨੂੰ ਸਜ਼ਾ ਦਵਾਵਾਂਗੇ। ਸੋ ਅੱਜ ਜ਼ਰੂਰੀ ਆ ਸਾਨੂੰ ਇਹ ਕਾਨੂੰਨ ਨੂੰ ਇਹਨਾਂ ਮਿਹਨਤ ਲਾਗੂ ਕਰਨ ਦੀ, ਕਿਉਂਕਿ ਉਹਨਾਂ ਦੀ ਜਿਹੜਾ ਇਸ ਗੁਰੂ ਗ੍ਰੰਥ ਸਾਹਿਬ ਦੇ ਲਈ ਸਾਡੇ ਬਾਪੂ ਦੀ ਕੋਈ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਵੀ ਕਰੂਗਾ ਉਹਦੀ ਜ਼ਮਾਨਤ ਵੀ ਨਹੀਂ ਹੈ ਇਸ ਕਾਨੂੰਨ ਦੇ ਵਿੱਚ।
1: ਗੈਸਪੁਰਾ ਸਾਹਿਬ, ਤੁਸੀਂ ਸੰਤਾਂ ਦੀ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੇ ਜੋ ਕਰਕੇ ਠੀਕ ਹੈ ਉਹ ਸਾਡੇ ਆਈਡਲ ਸੀਗੇ। ਭਾਈ ਅੰਮ੍ਰਿਤਪਾਲ ਨੇ, MP ਨੇ ਫਰੀਦਕੋਟ ਤੋਂ, ਇਸ ਵੇਲੇ ਡਿਬਲੂਗੜ੍ਹ ਜੇਲ੍ਹ ਦੇ ਵਿੱਚ ਨੇ, ਉਹ ਵੀ ਉਹਨਾਂ ਦੇ ਰਸਤੇ 'ਤੇ ਕਹਿੰਦੇ ਮੈਂ ਚੱਲਦਾ, ਫਿਰ ਉਹਨਾਂ 'ਤੇ NSA ਲਾ ਕੇ ਉਹਨਾਂ ਨੂੰ ਕਿਉਂ?
0: ਦੇਖੋ, ਸੰਤਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਢਾਲ ਲੈ ਕੇ ਕਿਸੇ ਥਾਣੇ 'ਤੇ ਹਮਲਾ ਨਹੀਂ ਸੀ ਕੀਤਾ। ਅਸੀਂ ਢਾਲ ਨਹੀਂ ਬਣਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਵਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਬਣਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਲਾ ਕੇ ਢਾਲ ਬਣਾ ਕੇ ਨਹੀਂ ਕਿਸੇ ਥਾਣੇ ਦੇ ਉੱਤੇ ਹਮਲਾ ਕਰਾਂਗੇ। ਜੇ ਅਸੀਂ ਕੋਈ ਗੱਲ ਕਰਨੀ ਹੋਊਗੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਰੱਖ ਕੇ ਆਪ ਛਾਤੀ ਦੇ ਵਿੱਚ ਗੋਲੀ ਖਾਵਾਂਗੇ। ਸੋ ਕੋਈ ਗੁਰੂ ਗ੍ਰੰਥ ਸਾਹਿਬ ਉਹਦੇ ਸੰਤਾਂ ਦੇ ਉਹਦੇ ਨਹੀਂ ਚੱਲਣ ਵਾਲੇ ਹੈਗੇ, ਬਿਲਕੁਲ ਨਹੀਂ ਚੱਲਣ ਵਾਲੇ ਹੈਗੇ। ਜੇ ਚੱਲਣ ਵਾਲੇ ਹੁੰਦੇ ਤਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦਾ ਪਤਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਿੱਥੇ ਲੈ ਕੇ ਜਾਣਾ, ਕਿਵੇਂ ਲੈ ਕੇ ਜਾਣਾ, ਕਿਹੜੇ ਸਤਿਕਾਰ ਨਾਲ ਲੈ ਕੇ ਜਾਣਾ।
1: ਪਰ ਉਹ ਤਾਂ ਕਹਿੰਦੇ ਪ੍ਰਸ਼ਾਸਨ ਨੇ ਲਾਠੀਚਾਰਜ ਕੀਤਾ,
0: ਪ੍ਰਸ਼ਾਸਨ ਨੇ ਜੋ ਗੁਰੂ ਗ੍ਰੰਥ ਸਾਹਿਬ ਮੂਹਰੇ ਸੀ ਤੁਹਾਡੇ, ਪ੍ਰਸ਼ਾਸਨ ਨੇ ਤਾਂ ਹੱਥ ਜੋੜੇ ਨੇ, ਨਹੀਂ ਸੀਗਾ ਮੂਹਰੇ, ਤੁਸੀਂ ਦੱਸੋ। ਚਲੋ, ਉਦਣ ਘਟਨਾ ਕੀ ਹੋਈ ਸੀ ਗੁਰੂ ਗ੍ਰੰਥ ਸਾਹਿਬ? ਨਹੀਂ ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੂਹਰੇ ਸੀਗਾ ਕਿ ਨਹੀਂ ਸੀਗਾ, ਦੱਸੋ ਸੀਗਾ ਕਿ ਨਹੀਂ ਸੀਗਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ?
1: ਉਹ ਦੇਖੋ, ਸਭ ਨੇ ਦੇਖਿਆ, ਉਹ ਕਹਿੰਦੇ ਵੀ ਇਹ ਤਾਂ ਪਰੰਪਰਾ ਚੱਲਦੀ ਆ ਰਹੀ ਹੈ, ਜਦੋਂ ਸਿੰਘ ਕਿਤੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਵੋਟ ਆਸਣ
0: ਕੋਈ ਸਿੰਘ ਨਹੀਂ ਵੀ ਉਹਦਾ ਵੋਟ

0: ਆਸਰਾ ਲੈ ਕੇ ਤੁਸੀਂ ਹੁਣ ਥਾਣੇ 'ਚ ਚਲੇ ਜਾਓ, ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਦੇ ਨੇ, ਆਪਣੀਆਂ ਛਾਤੀਆਂ 'ਤੇ ਗੋਲੀਆਂ ਖਾਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਲਈ, ਸੰਤ ਜਰਨੈਲ ਸਿੰਘ ਪਿੰਡਰਾਲਿਆਂ ਵਾਂਗੂ ਤੋਪ ਦੇ ਗੋਲੇ ਲੱਗਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਦੇ ਲਈ, ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਉਂਦੇ ਸਿੰਘ,
1: ਉਹਨਾਂ ਨੇ ਢਾਲ ਬਣਾਇਆ
0: ਤੁਹਾਡੇ ਸਾਹਮਣੇ ਹੀ ਹੈ, ਦੇਖ ਲਓ, ਪੜ੍ਹ ਲਓ ਅਖਬਾਰ 'ਚ, ਅੱਜ ਪੜ੍ਹ ਲਓ ਜੇ ਨਹੀਂ ਪੜ੍ਹਿਆ ਸੀ, ਨਾਲ ਚਲਾ ਲਿਓ, ਮੈਂ ਕਹਿੰਦਾ ਨਾਲ ਚਲਾ ਲਿਓ, ਉਦੋਂ ਦੀ ਘਟਨਾ ਨਾਲ ਚਲਾ ਲਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਮੂਹਰੇ ਸੀ ਕਿ ਨਹੀਂ ਸੀ।
1: ਆਖਰੀ ਸਵਾਲ ਲਵਾਂਗੇ, ਹੁਣ ਗੈਂਗਸਟਰ ਜਿਸ ਤਰ੍ਹਾਂ ਦਾ ਧਮਕੀਆਂ ਤੁਹਾਨੂੰ ਲਗਾਤਾਰ ਮਿਲ ਰਹੀਆਂ, 3 ਤੋਂ 4 ਤੁਹਾਨੂੰ ਕੋਲਾਂ ਆ ਗਈਆਂ, ਇਹ ਜੇ ਅੱਗੇ ਵੀ ਕੋਲ ਆਏਗੀ, ਹੁਣ ਤੁਸੀਂ ਘਰੇ ਬੈਠੋਗੇ ਜਾਂ ਆਪਦੇ ਪ੍ਰੋਗਰਾਮ ਵਿੱਚ ਜਾਰੀ ਰੱਖੋ?
0: ਅੱਜ ਵੀ ਮੈਂ ਕਹਿੰਦਾ ਵੀ ਪਿਛਲੇ 10 ਦਿਨਾਂ ਤੋਂ ਆ ਰਹੀਆਂ ਨੇ, ਅੱਜ ਵੀ ਮੇਰੇ 10 ਪਿੰਡਾਂ 'ਚ ਪ੍ਰੋਗਰਾਮ ਨੇ, ਅਸੀਂ ਲੋਕਾਂ ਦੇ ਲਈ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਲਈ ਅਸੀਂ ਪਿੰਡਾਂ 'ਚ ਜਾ ਰਹੇ ਹਾਂ, ਮੇਰੇ ਪਿੰਡਾਂ 'ਚ ਪ੍ਰੋਗਰਾਮ ਹੁੰਦੇ ਆ, ਰੋਜ਼ ਦੇ ਮੇਰੇ 8 ਤੋਂ 10 ਪਿੰਡਾਂ 'ਚ ਅਸੀਂ ਪ੍ਰੋਗਰਾਮ ਕਰਦੇ ਹਾਂ, ਅਤੇ ਅੱਗੇ ਜਾਰੀ ਰਹਿਣਗੇ। ਲੋਕਾਂ ਦੀ ਜਿਹੜੀ ਸੇਵਾ ਵਾ, ਜੋ ਲੋਕਾਂ ਨੇ ਸਾਨੂੰ 1.5 ਲੱਖ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਸਾਨੂੰ ਇਸ ਜਗ੍ਹਾ ਦੇ ਉੱਤੇ ਬਿਠਾਇਆ, ਅਤੇ ਅਸੀਂ ਉਹਨਾਂ ਦੀਆਂ ਆਸਾਂ ਦਾ ਪੂਰਾ ਮੁੱਲ ਮੋੜਾਂਗੇ।
1: ਗੈਂਗਸਟਰ ਨੂੰ ਕੀ ਕਹਿਣਾ ਚਾਹੋਗੇ ਜੋ ਧਮਕੀਆਂ ਦੇ ਰਹੇ ਤੁਹਾਨੂੰ?
0: ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਭਾਈ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ, ਸਾਡੇ ਨੌਜਵਾਨ ਜਿਹੜੇ ਨੇ ਅਤੇ ਪੰਜਾਬ ਦੇ ਜਿਹੜੇ ਨੌਜਵਾਨ, ਭੋਲੇ ਭਾਲੇ ਨੌਜਵਾਨ, ਉਹਨਾਂ ਨੂੰ ਵਗਲਾ ਕੇ ਇੱਦਾਂ ਗਲਤ ਰਸਤੇ ਉੱਤੇ ਨਾ ਤੋਰੋ। ਆਪਾਂ ਪੰਜਾਬ, ਬਾਬੇ ਨਾਨਕ ਦੀ ਇਹ ਧਰਤੀ ਆ, ਰਿਸ਼ੀਆਂ ਮੁਨੂਆਂ ਗੁਰੂਆਂ ਪੀਰਾਂ ਦੀ ਧਰਤੀ ਆ, ਇਸ ਧਰਤੀ ਦੇ ਉੱਤੇ ਆਪਾਂ ਭਾਈਚਾਰਕ ਸਾਂਝ ਬਣਾ ਕੇ ਰੱਖੀਏ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ, ਔਰ ਗੁਰੂ ਸਾਹਿਬ ਨੇ ਕਿਸੇ ਦੀ ਖੋਹ ਖਿੱਚਾ ਕਰਨ ਦਾ ਸੰਦੇਸ਼ ਨਹੀਂ ਦਿੱਤਾ, ਕਿਸੇ ਦੇ ਉੱਤੋਂ ਫਰੌਤੀਆਂ ਮੰਗਣ ਦਾ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਨਹੀਂ ਦਿੱਤਾ। ਸੋ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਆਪ ਵੀ ਸੇਫ ਰਹੋ, ਆਪਣੇ ਪਰਿਵਾਰਾਂ ਨੂੰ ਵੀ ਸੇਫ ਰੱਖੋ, ਐਸੇ ਸਾਡੇ ਨੌਜਵਾਨਾਂ ਨੂੰ ਵੀ ਵਗਲਾਓ ਨਾ, ਇੱਦਾਂ ਉਹਨਾਂ ਨੂੰ ਗਲਤ ਰਸਤੇ ਦੇ ਉੱਤੇ ਤੋਰ ਕੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਨੂੰ ਰੋਲਣ ਦਾ ਜਿਹੜਾ ਕੰਮ ਆ, ਇਹ ਕਿਰਪਾ ਕਰਕੇ ਪੰਜਾਬ ਦੀ ਧਰਤੀ 'ਤੇ ਨਾ ਕਰੋ। ਮੈਂ ਨੌਜਵਾਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਕਿਸੇ ਦੇ ਵੀ ਬਹਿਕਾਵੇ ਵਿੱਚ ਨਾ ਆਓ।
1: ਗੈਸਪੁਰ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ
0: ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਬਿਲਕੁਲ, ਇਹ ਸਨ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਾ, ਜੋ ਸਾਫ਼ ਤੌਰ 'ਤੇ ਗੈਂਗਸਟਰ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਰਤੋਂ ਨਾ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and their 4 offices in Canada and 12 in India. I know Mr. Kheran personally, I have also been to their office and their clients have also met. I feel that they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, critical illness insurance and disability insurance.
11: Government regulated plan jime RRSP, RESP ya TFSA ate non registered plans vich 8-12% return lain layi tusi quantum financial planning de kise vi advisor naal contact kar sakde ho.
12: Jekar tusi vi sade team nu join karna chahunde ho, $60,000 te $1,00,000 di salana income kive le sakde ho, ode vaste hune sanu sampark karo.

0: ਮੈਂ ਉਦੋਂ ਰੌਲਾ ਪਾਉਂਦਾ ਸੀਗਾ ਕਿ 2026 ਦੇ ਵਿੱਚ ਅੰਮ੍ਰਿਤਪਾਲ ਨੂੰ ਬਾਹਰ ਕੱਢ ਲਿਆ ਜਾਊਗਾ।
1: ਅੰਮ੍ਰਿਤਪਾਲ ਵਰਤਿਆ ਜਾ ਰਿਹਾ,
0: ਸਰਕਾਰ ਨੇ ਵਰਤਣਾ ਹੈ। ਹੋ ਸਕਦਾ ਮੈਂ ਨਵੇਂ ਵਰਤਿਆ ਜਾ ਰਿਹਾ ਹੋਵੇ,
1: ਫਿਰ ਤਾਂ ਸਾਰੀ ਵਰਤੇ ਜਾ ਰਹੇ ਆ।
0: ਬੱਬਰ ਸ਼ੇਰ ਮਿਲ ਗਿਆ ਪੰਜਾਬ ਨੂੰ, ਏਜੰਸੀ ਤੁਹਾਡਾ ਮਾਇੰਡ ਜਿਹੜਾ ਉਹ ਕ੍ਰੀਏਟ ਕਰਦੀਆਂ ਨੇ, ਮਾਇੰਡ ਸੈੱਟ ਕਰਦੀਆਂ ਨੇ।
1: ਅੰਮ੍ਰਿਤਪਾਲ ਏਜੰਸੀਆਂ ਲਈ ਕੰਮ ਕਰ ਰਿਹਾ ਜਾਂ ਅੰਮ੍ਰਿਤਪਾਲ ਕਿਸੇ ਧਿਰ ਲਈ ਕੰਮ ਕਰ ਰਿਹਾ ਜਾਂ ਕੀ ਤੁਹਾਡੇ ਮਨ 'ਚ ਕੀ ਹੈ?
0: ਮਤਲਬ ਵਾਰਸ ਪੰਜਾਬ ਦੇ ਖੜੇ ਹੋ ਗਏ ਉਹ ਪੰਥ ਦੇ ਆਗੂ ਨੇ, ਤੇ ਆਪਾਂ ਫਿਰ ਜਾਵਾਂ ਕਿੱਥੇ? ਕਿ ਪੰਜਾਬ ਜਿਹੜਾ ਇਸ ਟਾਈਮ ਲੀਡਰਲੈਸ ਹੈ, ਜਿਹੜਾ ਆ ਕੇ ਇੱਥੇ ਜ਼ੋਰ ਨਾਲ ਬੜਕ ਮਾਰਦਾ ਨਾ ਤੇ ਲੋਕ ਉਹਨੂੰ ਸਮਝ ਲੈਂਦੇ ਵੀ ਯਾਰ ਸਾਡਾ ਖੈਰ ਖਵਾਹ ਆ ਗਿਆ, ਲੋਕ ਦੇ ਮਗਰ ਲੱਗ ਜਾਂਦੇ। ਪੰਥ ਦਾ ਘਾਣ ਕਰਨਾ ਪਵੇ, ਕੌਮ ਦਾ ਘਾਣ ਕਰਨਾ ਪਵੇ, ਸਾਨੂੰ ਸੱਤਾ ਚਾਹੀਦੀ ਹੈ। ਚਲੋ ਅਸੀਂ ਸੱਤਾ 'ਚ ਆਉਣਾ, ਸਾਡਾ ਟੀਚਾ ਹੀ ਇਹ ਰਹਿ ਗਿਆ।
1: ਕੱਲ੍ਹ ਨੂੰ ਜੇ ਮੰਨੇ ਦੀ ਧੌਣ ਮਰੋੜ ਕੇ ਬੀਜੇਪੀ ਲੈ ਜਾਂਦੀ ਹੈ, ਮੰਨੇ ਨੂੰ ਵੀ ਲਿਜਾ ਸਕਦੀ ਹੈ?
0: ਉਹ ਤਾਂ ਐਂ ਇਸ਼ਾਰਾ ਕਰਦੇ ਨੇ, ਸਿਮਰ ਆ ਜਾ, ਫਲਾਣੇ ਆ ਜਾ। ਆਪਾਂ ਗੱਲਾਂ ਪੰਥ ਦੀਆਂ ਕਰਦੇ ਹਾਂ ਵੀ ਕੀ ਇਕੱਲੇ ਧਰਮ ਦੇ ਸਿਰ 'ਤੇ ਰੋਟੀ ਚੱਲ ਸਕਦੀ ਹੈ? ਰੇਲਵੇ ਟਰੈਕ 'ਤੇ ਜਿਹੜਾ ਬੰਬ ਰੱਖ ਜਾਂਦਾ ਉਹ ਨਹੀਂ ਪਤਾ ਲੱਗਦਾ ਸਾਡੇ ਦੇਸ਼ 'ਚ? ਡਰਾ ਲਿਆ ਗਿਆ ਜਿਹੜੀ ਹਿੰਦੂ ਵੋਟ ਹੈ, ਇਕੱਲਾ ਹਿੰਦੂ ਥੋੜ੍ਹੀ ਡਰਿਆ, ਬਹੁਤ ਸਾਰੇ ਵਪਾਰੀ ਵੀ ਕਹਿੰਦੇ ਨੇ ਯਾਰ।
1: ਬੀਜੇਪੀ ਕਹਿ ਰਹੀ ਹੈ ਬੰਗਾਲ ਤੋਂ ਬਾਅਦ ਹੁਣ ਤਿਆਰੀ ਪੰਜਾਬ ਦੀ ਹੈ।
0: ਹਾਂ ਧੱਕੇ ਨਾ ਜਿੱਤਣਾ, ਜਿੱਦਾਂ ਤੁਸੀਂ ਬੰਗਾਲ ਜਿੱਤ ਲਿਆ ਇਹਨੂੰ ਵੀ ਜਿੱਤ ਲੈਣਾ ਤੁਸੀਂ। ਜਿਹੜੇ ਆਊਟਸਾਈਡਰ ਆ ਗਏ, ਜਿਹੜੇ ਪ੍ਰਵਾਸੀ ਆ ਗਏ, ਜਿਹੜੇ ਝੁੱਗੀ ਵਾਲੇ ਆ ਗਏ, ਉੱਥੇ ਕੱਟੀ ਹੈ, ਇੱਥੇ ਬਣੂਗੀ। ਜੇ ਪੰਜ ਹਿੱਸਿਆਂ 'ਚ ਵੋਟ ਵੰਡੀ ਗਈ ਤਾਂ ਤੁਸੀਂ ਮੈਨੂੰ ਦੱਸ ਦਿਓ ਬੀਜੇਪੀ ਕਿਸ ਤਰ੍ਹਾਂ ਨਹੀਂ ਆਉਂਦੀ।
1: ਤੁਹਾਨੂੰ ਲੱਗਦਾ ਪੰਜਾਬ ਦਾ ਹਿੰਦੂ ਪੋਲਰਾਈਜ਼ ਹੋ ਸਕਦਾ ਜਾਂ ਡਰ ਸਕਦਾ?
0: ਹੁਣ ਬਿੱਟੂ ਕੋ ਪੰਜਾਬ 'ਚ ਲਿਆ, ਕੀ ਪੰਜਾਬ 'ਚ ਹੋਰ ਬਹੁਤ ਸਾਰੇ ਅਗਰੈਸਿਵ ਲੀਡਰ ਨਹੀਂ ਸੀ ਹੈਗੇ? ਮੰਦ ਬੁੱਧੀ ਬੰਦਾ। ਬਿੱਟੂ ਦਾ ਟੀਚਾ ਸ਼ੁਰੂ ਤੋਂ ਕੀ ਰਿਹਾ ਕਿ ਗਰਮ ਬੋਲਣਾ ਤੇ ਮੇਰੀ ਸਿਕਿਉਰਿਟੀ ਜਿਹੜੀ ਉਹ ਬਣੀ ਰਹੇ।
1: ਬੀਜੇਪੀ ਨੇ ਵੈਸਟ ਬੰਗਾਲ ਨੂੰ ਚਿੱਤ ਕੀਤਾ ਹੈ ਤੇ ਬੀਜੇਪੀ ਆਖ ਰਹੀ ਹੈ ਹੁਣ ਤਿਆਰੀ ਪੰਜਾਬ ਦੀ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬੀਜੇਪੀ 'ਚ ਜਾ ਰਲਦੇ ਨੇ, ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਆਪਦੇ ਵਿਧਾਇਕਾਂ ਨੂੰ ਨਾਲ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲ ਰਹੇ ਨੇ। ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਦੀਪ ਸਿੰਘ ਮੰਨਾ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿਮਰ ਜੀ, ਤੁਹਾਡਾ ਬਹੁਤ ਬਹੁਤ, ਤੁਸੀਂ ਜਿਹੜਾ ਇੱਥੇ ਚੱਲ ਕੇ ਆਏ ਔਰ ਮੇਰੀ ਗੱਲ ਰੱਖਣ ਦਾ ਲੋਕਾਂ ਸਾਹਮਣੇ ਮੌਕਾ ਦਿੱਤਾ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ।
1: ਸ਼ੁਕਰੀਆ ਜੀ। ਮੰਨਾ ਸਾਹਿਬ ਠੀਕ ਠਾਕ ਹੋ?
0: ਬਹੁਤ ਵਧੀਆ ਸਿਮਰ
1: ਜੀ। ਬੀਜੇਪੀ ਕਹਿ ਰਹੀ ਹੈ ਬੰਗਾਲ ਤੋਂ ਬਾਅਦ ਹੁਣ ਤਿਆਰੀ ਪੰਜਾਬ ਦੀ ਹੈ, ਅਸੀਂ ਤਿਆਰ ਹਾਂ।
0: ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪਹਿਲੀ ਵਾਰੀ ਸੀਗਾ ਸਿਮਰ ਮੇਰੇ ਮਨ ਦੇ ਵਿੱਚ ਬੰਗਾਲ ਕਿੱਥੇ ਪੈਂਦਾ, ਸਾਡੇ ਤੋਂ ਬਹੁਤ ਦੂਰ ਹੈ, ਮਤਲਬ 2000 ਕਿਲੋਮੀਟਰ ਦੂਰ ਹੋਊਗਾ। ਔਰ ਯਕੀਨ ਕਰਿਓ ਮੈਂ ਉਸ ਲੇਡੀ ਦੀ ਕਦਰ ਕਰਦਾ, ਕਿਉਂਕਿ ਅੱਜ ਤੱਕ 15 ਸਾਲਾਂ ਦੇ ਵਿੱਚ ਉਹਦੇ ਉੱਤੇ ਕੋਈ

0: ਭ੍ਰਿਸ਼ਟਾਚਾਰ ਦਾ ਇਲਜ਼ਾਮ ਨੀ
1: ਜੀ।
0: ਔਰ ਮੈਂ ਕਲਕੱਤੇ ਇੱਕ ਵਾਰੀ ਹੋ ਕੇ ਆਇਆ ਔਰ ਲੋਕ ਮਤਲਬ ਖੁਸ਼ ਸੀਗੇ ਜੋ ਮੈਨੂੰ ਨਜ਼ਰ ਆਉਂਦਾ ਸੀ। ਸਾਡੇ ਤੋਂ ਹੁੰਦਾ ਨਾ ਵੀ ਹਰ ਕੰਮ ਦੇ ਵਿੱਚ ਪੋਲੀਟੀਕਲ ਬੰਦੇ ਦੀ ਜਿਹੜੀ ਉਹ ਇਨਵੋਲਵਮੈਂਟ ਬਹੁਤ ਜ਼ਿਆਦਾ ਹੈ, ਤੁਹਾਡੇ MLA ਕੌਂਸਲਰ। ਮੈਂ ਉੱਥੇ ਦੇਖਿਆ ਸਾਡੇ ਨਾ ਉੱਥੇ ਇੱਕ ਪੰਜਾਬ ਦੇ ਨੇ, ਇੱਥੋਂ ਨਾਗੋ ਕੇ ਪਿੰਡ ਹੈ ਉਹਨਾਂ ਦੀ ਦੁਕਾਨ ਹੈ, ਉੱਥੇ ਚਾਹ ਦੀ ਬਹੁਤ ਮਸ਼ਹੂਰ, ਜਿਵੇਂ ਸਾਡੇ ਨੀ ਇੱਥੇ ਸ਼ਹਿਰ 'ਚ ਗਿਆਨੀ ਟੀ ਸਟਾਲ, ਉਹ ਰਸਲ ਸਟਰੀਟ ਦੇ ਉੱਤੇ ਉਹਨਾਂ ਦੀ ਦੁਕਾਨ ਸੀਗੀ
1: ਜੀ।
0: ਔਰ ਮੈਂ ਉੱਥੇ ਖੜਾ ਸੀਗਾ, ਮੇਰੀ ਪਿੱਠ ਸੀ ਉਹਨਾਂ ਨਾਲ ਤੇ ਉਹਨਾਂ ਮੇਰੀ ਆਵਾਜ਼ ਤੋਂ ਨਾ ਮੈਂ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀਗਾ ਤੇ ਉਹਨਾਂ ਮੈਨੂੰ ਪਛਾਣ ਲਿਆ ਵੀ ਤੁਸੀਂ ਮਤਲਬ ਮੰਨਣਾ ਹੈ, ਮਤਲਬ ਮੇਰੇ ਤੋਂ ਬਹੁਤ ਵੱਡੇ ਸੀਗੇ, 80-90 ਸਾਲ ਉਹਨਾਂ ਦੀ ਉਮਰ ਸੀ। ਤੇ ਮੇਰੀ ਆਦਤ ਹੈ ਉੱਥੇ ਪੁੱਛਿਆ ਜਾਵੇ ਲੋਕਾਂ ਨੂੰ, ਇਹ 2 ਸਾਲ ਪੁਰਾਣੀ ਗੱਲ ਹੈ, 3 ਸਾਲ ਪੁਰਾਣੀ, ਵੀ ਕਿਵੇਂ ਤੁਹਾਡੇ ਰਾਜ ਭਾਗ ਚੱਲਦਾ ਹੈ, ਕਿਵੇਂ ਤੁਹਾਡੇ ਮਤਲਬ ਸ਼ਾਸਨ ਚੱਲਦਾ ਹੈ, ਕਿ ਸਾਡੇ ਵਾਂਗੂ ਹੀ ਮਤਲਬ ਕੁੱਤ ਕਲੇਸ਼ ਰਹਿੰਦਾ। ਔਰ ਜੋ ਮੇਰੇ ਸੁਣਨ ਦੇ ਵਿੱਚ ਆਇਆ ਉਹ ਮੈਨੂੰ ਦੱਸਦੇ ਸੀਗੇ ਵੀ ਛੋਟੀਆਂ ਛੋਟੀਆਂ ਗੱਲਾਂ ਵੀ ਸਾਡੇ ਇਸ ਕਲਕੱਤੇ ਪੂਰੇ ਦੇ ਵਿੱਚ ਸਾਡੀਆਂ ਦੁਕਾਨਾਂ ਤੇ ਸਾਡੇ ਸ਼ੋਅਰੂਮਾਂ ਤੇ ਜਿੱਥੇ ਵੀ ਹੈਗਾ ਅੱਜ ਤੱਕ ਕਿਸੇ ਦੇ ਜਨਰੇਟਰ ਨਹੀਂ ਹੈਗਾ। ਮੈਂ ਕਿਹਾ ਕਾਰਨ, ਕਹਿੰਦੇ ਬਿਜਲੀ ਨਹੀਂ ਜਾਂਦੀ। ਮਤਲਬ ਇਹ ਛੋਟੀਆਂ ਛੋਟੀਆਂ ਚੀਜ਼ਾਂ ਪੁੱਛਣ ਵਾਲੀਆਂ ਸੀਗੀਆਂ ਵੀ ਮੰਨ ਲਓ ਮੇਰੀ ਦੁਕਾਨ ਦੇ ਉੱਤੇ ਬਿਜਲੀ ਚੱਲ ਗਈ ਇਸ ਇਲਾਕੇ ਦੀ, ਇੱਥੇ ਇੱਕ ਪੱਕਾ ਹੀ ਟਰੱਕ ਲੱਗ ਜਾਣਾ ਆ ਕੇ, ਜਿੰਨੀ ਦੇਰ ਤੱਕ ਉਹ ਠੀਕ ਨਹੀਂ ਹੁੰਦੀ ਉਹ ਟਰੱਕ ਜਿਹੜਾ ਇੱਥੇ ਹੀ ਰਹਿਣਾ, ਇੰਨਾ ਮਤਲਬ ਸਿਸਟਮ ਵਧੀਆ। ਤੇ ਮੈਂ ਕਿਹਾ ਤੁਹਾਡੇ MLA ਔਰ ਉਸ ਬੰਦੇ ਨੇ ਮਤਲਬ 90 ਸਾਲ ਉਹਨਾਂ ਦੀ ਏਜ ਹੋਊਗੀ, ਕਹਿੰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਐਵੇਂ MLA ਕੌਣ ਹੈ। ਜਿਸ ਦਿਨ ਵੋਟਾਂ ਪਈਆਂ ਉਸ ਤੋਂ ਬਾਅਦ ਨਾ ਅਸੀਂ ਕਦੀ ਗਏ ਹਾਂ ਤੇ ਨਾ ਸਾਨੂੰ ਕੋਈ ਕੰਮ ਪੈਂਦਾ। ਪ੍ਰਸ਼ਾਸਨਿਕ ਤੌਰ ਦੇ ਉੱਤੇ ਹੀ ਸਾਡੇ ਜਿਹੜੇ ਕੰਮ ਨੇ ਜਨਤਾ ਦੇ ਉਹ ਹੁੰਦੇ ਰਹਿੰਦੇ ਨੇ। ਔਰ ਇਹੋ ਜਿਹਾ ਤੇ ਅਸੀਂ ਵੀ ਕਿਤੇ ਮਤਲਬ ਲੋਚਦੇ ਹਾਂ ਨਾ ਵੀ ਯਾਰ ਸਾਡੇ ਕੰਮ ਵੀ ਇਸ ਤਰ੍ਹਾਂ ਹੋਣੇ। ਜਦੋਂ ਇਹ ਝਾੜੂ ਵਾਲੇ ਆਏ ਸੀਗੇ ਉਦੋਂ ਸਾਨੂੰ ਲੱਗਾ ਸੀਗਾ ਵੀ ਸਿੱਧੇ ਹੀ ਲੋਕਾਂ ਦੇ ਕੰਮ ਦਫ਼ਤਰਾਂ 'ਚ ਜਾ ਕੇ ਹੋਇਆ ਕਰਨਗੇ, ਬੜੀ ਇਮਾਨਦਾਰੀ ਦੇ ਨਾਲ ਜਿਹੜੇ ਹੋਇਆ ਕਰਨਗੇ, ਪਰ ਇੱਥੇ ਵੀ ਪੋਲੀਟੀਕਲ ਲੋਕ ਇਨਵੋਲਵ ਹੋ ਗਏ। ਕਿਸੇ ਨੇ ਡੈਥ ਬਰਥ ਦਾ ਸਰਟੀਫਿਕੇਟ ਲੈਣਾ ਤੇ MLA ਦੀ ਸਿਫਾਰਿਸ਼ ਹੈ, ਕਿਸੇ ਨੇ ਬਿਲਡਿੰਗ ਦਾ ਨਕਸ਼ਾ ਪਾਸ ਕਰਾਉਣਾ ਤੇ। ਸੋ ਮੇਰੇ ਮਨ ਨੂੰ ਪਰਸਨਲੀ ਜਿਹੜਾ ਉਹ ਬਹੁਤ ਜ਼ਿਆਦਾ ਦੁੱਖ ਲੱਗਾ ਉਹਨਾਂ ਦੇ ਹਾਰਨ ਦੇ ਉੱਤੇ। ਔਰ ਯਕੀਨ ਕਰਿਓ ਮੈਂ ਸਵੇਰੇ ਮਤਲਬ ਮੇਰੀ ਹਰ ਇੰਟਰਵਿਊ 'ਚ ਜ਼ਿਕਰ ਆ ਜਾਂਦਾ, ਮੈਂ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਗਿਆ ਸੀਗਾ ਤੇ ਮੈਂ ਉੱਥੇ ਅਰਦਾਸ ਵੀ ਕੀਤੀ ਸੀ ਵੀ ਇਕੱਲਾ ਉਹਦੇ ਜਿੱਤ ਮਕਸਦ ਨਹੀਂ ਹੈਗੀ, ਦੇਸ਼ ਦੇ ਵਿੱਚ ਇੱਕ ਆਪੋਜੀਸ਼ਨ ਰਹਿਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਦੇਸ਼ 'ਚ ਰਹਿ ਕੀ ਗਿਆ, ਬਾਕੀ ਛੋਟੇ ਛੋਟੇ ਸੂਬੇ ਰਹਿ ਗਏ ਜਿਹਦੇ ਵਿੱਚ BJP ਨਹੀਂ ਹੈਗੀ, ਪੂਰੀ ਮੈਜੋਰਿਟੀ ਦੇ ਨਾਲ ਉਹਨਾਂ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ। ਔਰ ਅਸੀਂ ਲੋਕ ਉਹਨਾਂ ਪਰਿਵਾਰਾਂ ਦੇ ਵਿੱਚੋਂ ਆ ਜਾਂ ਉਸ ਪੰਜਾਬ ਦੇ ਲੋਕੀ ਉਹ ਨੇ ਵੀ ਜਿਹੜੇ ਹਰ ਧਰਮ ਨੂੰ ਪਿਆਰ ਕਰਦੇ ਨੇ, ਚਾਹੇ ਕੋਈ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਕ੍ਰਿਸਚਨ ਹੋਵੇ ਤੇ ਚਾਹੇ ਸਿੱਖ ਹੋਵੇ। ਸਾਡੇ ਤੇ ਧਰਮ ਦੇ ਵਿੱਚ ਵੀ ਕਿਤੇ ਵਿਤਕਰਾ ਨਹੀਂ ਸਿਖਾਇਆ ਤੇ ਸਾਡੇ ਸੁਭਾਅ ਦੇ ਵਿੱਚ ਵੀ ਨਹੀਂ ਹੈਗਾ। ਔਰ ਮੇਰੇ ਮਨ ਨੂੰ ਇਹਨਾਂ ਚੀਜ਼ਾਂ ਦਾ ਦੁੱਖ ਲੱਗਦਾ ਕਿ BJP ਨੇ ਇੱਕ ਵਨ ਮਤਲਬ ਇੱਕੋ ਲਾਈਨ ਦਾ ਏਜੰਡਾ ਜਿਹੜਾ ਉਹ ਫੜ ਲਿਆ, ਧਰਮ ਦੇ ਨਾਂ ਦੇ ਉੱਤੇ ਰਾਜਨੀਤੀ, ਹਿੰਦੂਤਵ ਦੇ ਨਾਂ ਦੇ ਉੱਤੇ ਰਾਜਨੀਤੀ।
1: ਪਰ ਉਹ ਤਾਂ ਕਹਿੰਦੇ ਸੈਕੂਲਰ ਆ ਅਸੀਂ।
0: ਮੈਂ ਸੈਕੂਲਰ ਦੀ ਤੁਹਾਨੂੰ ਦੱਸਣ ਲੱਗਾ ਨਾ ਵੀ ਸੈਕੂਲਰ ਦੀ ਪਰਿਭਾਸ਼ਾ ਕਿਹਨੂੰ ਕਹਿੰਦੇ ਹੋ, ਸੈਕੂਲਰ ਕਿੱਦਾਂ ਹੁੰਦੇ ਆ, ਦੇਸ਼ 'ਚ ਕਿੰਨੀਆਂ ਸੀਟਾਂ ਨੇ ਲੋਕ ਸਭਾ ਦੀਆਂ? ਮੇਰੇ ਖਿਆਲ ਵੀ 543 ਸੀਟਾਂ ਨੇ। ਮੈਨੂੰ ਇੱਕ ਸੀਟ BJP ਨੇ ਮਤਲਬ 30 ਕਰੋੜ ਆਬਾਦੀ ਮੁਸਲਮਾਨਾਂ ਦੀ ਹੋਊਗੀ, 25 ਕਰੋੜ ਪਲੱਸ ਹੀ ਆ ਨਾ, ਇੱਕ ਸਿੰਗਲ ਸੀਟ ਦੱਸ ਦਿਓ ਮੁਸਲਮਾਨਾਂ ਨੂੰ ਦਿੱਤੀ ਹੋਵੇ। ਜਿੱਥੇ ਜਿੱਥੇ ਉਹ ਇਲੈਕਸ਼ਨ ਲੜਦੇ ਨੇ, ਚਾਹੇ UP ਹੈ ਜਿੱਥੇ ਮੁਸਲਿਮ ਗਿਣਤੀ ਹੈਗੀ ਹੈ, ਇੱਕ MLA ਦੀ ਸੀਟ ਕਿਸੇ ਮੁਸਲਮਾਨ ਨੂੰ ਦਿੱਤੀ ਹੋਵੇ, ਸੈਕੂਲਰਿਜ਼ਮ ਤੁਸੀਂ ਕਿਹਨੂੰ ਕਹਿੰਦੇ ਹੋ? ਦੇਸ਼ ਦੇ ਵਿੱਚ ਅੱਜ 30-35 ਮੰਤਰੀ ਹੋਣਗੇ ਸਾਡੇ ਦੇਸ਼ ਦੇ ਵਿੱਚ, ਇੱਕ ਸਿੰਗਲ ਮੁਸਲਿਮ ਮੰਤਰੀ ਵਿਖਾ ਦਿਓ ਮੈਨੂੰ। ਔਰ ਸ਼ਰੇਆਮ ਉਹ ਮਤਲਬ ਸਟੇਜ ਦੇ ਉੱਤੋਂ ਲੈਕਚਰ ਕਰਦੇ ਨੇ ਇਹਨਾਂ ਚੀਜ਼ਾਂ ਦਾ। ਇਹਦੇ ਨਾਲ ਸਾਨੂੰ ਮੈਂ ਤੇ ਪੰਜਾਬੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨ ਡਿਆ ਵੀ ਬਿਹਾਰ ਹਾਰਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਇੱਕ ਡਰ ਉਤਪੰਨ ਹੋ ਗਿਆ ਯਾਰ, ਕਿ ਜੇ 25-30 ਕਰੋੜ ਮੁਸਲਮਾਨ ਦੀ ਵੈਲਿਊ ਕੁਛ ਨਹੀਂ, ਉਹਨੂੰ ਉਹ ਕੁਛ ਨਹੀਂ ਸਮਝ ਰਹੇ, ਤੇ ਸਾਨੂੰ ਵੀ ਦਿਮਾਗ 'ਚੋਂ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਸਾਨੂੰ 2-3 ਕਰੋੜ ਨੂੰ ਉਹ ਕੀ ਸਮਝਣਗੇ।
1: ਪਰ ਪੰਜਾਬ ਦੇ ਮੰਤਰੀ ਤਾਂ ਹੈਗੇ ਆ, ਰਵਨੀਤ ਬਿੱਟੂ ਮਿਨਿਸਟਰ ਆਫ ਸਟੇਟ ਨੇ, ਉਸ ਤੋਂ ਪਹਿਲਾਂ ਵੀ ਹਰਸਿਮਰਤ ਕੌਰ ਬਾਦਲ ਰਹੇ ਹੈ, ਜਾਂ ਹਰਦੀਪ ਪੁਰੀ ਮਿਨਿਸਟਰ, ਹੋਰ ਮਤਲਬ ਸਿੱਖ ਮਿਨਿਸਟਰ ਤਾਂ ਰਹੇ ਹੈ।
0: ਇਹਨਾਂ ਦੇ ਉੱਤੇ ਹੁਣ ਮੈਂ ਨਾ ਇੱਕ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਵਾਂ ਸਿਮਰ, ਵੀ ਉਹ ਕਿਸ ਤਰ੍ਹਾਂ ਨੇ ਰਵਨੀਤ ਬਿੱਟੂ ਦੀ ਕਿੰਨੀ ਕੁ ਵੈਲਿਊ ਗਿਣਦੇ ਹੋ? ਵੀ ਜਿਸ ਦਿਨ ਇਹ ਰਾਜ ਸਭਾ ਮੈਂਬਰ ਸ਼ਾਮਲ ਹੋਣੇ ਸੀਗੇ, ਉਸ ਦਿਨ ਤੋਂ 3 ਦਿਨ ਪਹਿਲਾਂ ਕਿ 2 ਦਿਨ ਪਹਿਲਾਂ ਰਵਨੀਤ ਬਿੱਟੂ ਕਹਿ ਰਿਹਾ ਕਿ ਰਾਘਵ ਚੱਡਾ ਆਇਆ ਹੁਣ ਇਹਦੀ ਕੈਟਵਾਕ ਕਰਾਵਾਂਗੇ ਸੀ, ਇਹਨੇ ਪੰਜਾਬ ਦਾ ਪੈਸਾ ਲੁੱਟ ਕੇ ਖਾ ਲਿਆ, ਇਹਨੇ ਪੰਜਾਬ ਨੂੰ ਤਬਾਹ ਕਰ ਦਿੱਤਾ, ਪੰਜਾਬ ਨੂੰ ਸਭ ਤੋਂ ਵੱਧ ਲੁੱਟਿਆ, ਤੇ ਉਹਨੂੰ ਸ਼ਾਮਲ ਕਰਨ ਲੱਗਿਆ ਤੇ ਬਿੱਟੂ ਨੂੰ ਪੁੱਛਿਆ ਵੀ ਨਹੀਂ ਅਗਲਿਆ। ਵੀ ਮਾਣ ਤਾਣ ਤੇ ਇਹ ਹੁੰਦਾ ਨਾ ਵੀ ਜੇ ਤੁਸੀਂ ਕਿਸੇ ਨੂੰ ਲੈ ਕੇ ਆਉਣਾ ਜਿਹੜਾ ਬੰਦਾ ਉਹਦੇ ਵਿਰੋਧ ਚ ਬੋਲ ਚੁੱਕਾ, ਤੇ ਤੁਸੀਂ ਕਮ ਸੇ ਕਮ ਉਹਦੀ ਹਾਜ਼ਰੀ ਚ ਉਹਦੀ ਮਤਲਬ ਸ਼ਮੂਲੀਅਤ ਕਰਾ ਲਓ, ਫਿਰ ਕਿੰਨੀ ਕੁ ਵੈਲਿਊ ਗਿਣਦੇ ਹੋ ਇਹਨਾਂ ਲੋਕਾਂ ਦੀ? ਮਤਲਬ ਇਹ ਸਿਰਫ ਨਾ ਇੱਕ ਮੋਹਰੇ ਰੱਖੇ ਨੇ ਉਹ। ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂ ਤੁਹਾਨੂੰ ਮੈਂ, ਵੀ ਆਮ ਤੌਰ ਤੇ ਸਾਡੇ ਚਿਹਰੇ ਕਿਉਂ ਵਰਤੇ ਜਾ ਰਹੇ ਨੇ? ਸਾਡੇ ਉੱਤੇ ਕਬਜ਼ਾ ਕਰਨਾ। ਤੁਸੀਂ ਸਾਡੇ ਆਊਟਸਾਈਡ ਤੇ ਵੇਖੋ, ਸ਼ਹਿਰ ਦੇ ਵਿੱਚ ਝੁੱਗੀ ਵਾਲੇ ਬਾਹਰੋਂ ਪ੍ਰਵਾਸੀ ਕਿੰਨੇ ਆਉਣੇ ਸ਼ੁਰੂ ਹੋ ਗਏ, ਤੁਹਾਨੂੰ ਆਉਣ ਵਾਲੀ ਇਲੈਕਸ਼ਨ ਤੱਕ ਇਹਨਾਂ ਘੱਟ ਗਿਣਤੀ ਕਰ ਦੇਣਾ ਯਾਰ। ਉਸ ਸਾਜਿਸ਼ ਨੂੰ, ਉਸ ਸੋਚ ਨੂੰ ਅਸੀਂ ਸਮਝ ਹੀ ਨਹੀਂ ਰਹੇ। ਅੱਜ ਅੰਮ੍ਰਿਤਪਾਲ ਨੂੰ ਕਿੰਨੀ ਦੇਰ ਹੋ ਗਈ ਅੰਦਰ ਰੱਖਿਆ? 3 ਸਾਲ ਹੋ ਗਏ ਆ। ਔਰ ਮੈਂ ਪਹਿਲੀਆਂ ਇੰਟਰਵਿਊ ਦੇ ਵਿੱਚ

0: ਕਿਹਾ ਵੀ 2026 ਚ ਉਹਨੂੰ ਬਾਹਰ ਲੈ ਆਉਣਗੇ। ਉਹਨਾਂ ਦਾ ਕੰਮ ਕੀ ਹੈ ਕਿ 4-5 ਹਿੱਸਿਆਂ ਦੇ ਵਿੱਚ ਵੋਟ ਵੰਡ ਦੇਣੀ ਹੈ, ਤੇ ਜਿਹੜੀ ਡਰ ਵਾਲੀ ਵੋਟ ਹੈ, ਜਿਹਨੂੰ ਡਰਾ ਲਿਆ ਗਿਆ, ਜਿਹੜੀ ਹਿੰਦੂ ਵੋਟ ਹੈ ਜਾਂ ਜਿਹੜੀ ਸ਼ਹਿਰੀ ਵੋਟ ਹੈ, ਉਹਦੇ ਉੱਤੇ ਆਪਣਾ ਜਿਹੜਾ ਉਹ ਕਬਜ਼ਾ ਕਰ ਲਿਆ ਜਾਵੇ।
1: ਲੱਗਦਾ ਪੰਜਾਬ ਦਾ ਹਿੰਦੂ ਪੋਲਰਾਈਜ਼ ਹੋ ਸਕਦਾ ਜਾਂ ਡਰ ਸਕਦਾ ਹੈਗਾ ਇਸ ਏਦਾਂ
0: ਸਿਮਰ? ਮੈਂ ਤੇ ਚਾਹ ਤੇ ਬਹਿਨਾ ਸਵੇਰੇ, ਸਾਡੇ ਨਾਲ ਉੱਥੇ ਲੜਾਈ ਹੋ ਜਾਂਦੀ ਹੈ।
1: ਕੀ ਲੜਾਈ ਹੁੰਦੀ?
0: ਮਤਲਬ ਉਹ ਇੰਨਾ ਮੋਦੀ ਭਗਤੀ ਗੱਲਾਂ, ਮਤਲਬ ਮੈਂ ਉਹਨਾਂ ਨੂੰ ਕਹਿੰਦਾ ਯਾਰ ਲੌਜਿਕ ਨਾਲ ਗੱਲ ਕਰੋ, ਤੁਸੀਂ ਕਰ ਕੀ ਰਹੇ ਹੋ, ਤੁਸੀਂ ਸੋਚ ਕੀ ਰਹੇ ਹੋ? ਦੇਸ਼ ਦੇ ਲੋਕਾਂ ਨੂੰ ਅੰਨੇ ਕਰ ਦਿੱਤਾ ਗਿਆ ਯਾਰ। ਨਾ ਦੇਸ਼ ਚ ਪਤਾ ਵੀ ਤੇਲ ਮਹਿੰਗਾ ਹੋ ਰਿਹਾ, ਨਾ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਸਿਲੰਡਰ ਮਹਿੰਗਾ ਹੋ ਰਿਹਾ, ਨਾ ਇਹ ਅਹਿਸਾਸ ਹੁੰਦਾ ਵੀ ਰਾਮ ਜੰਗ ਨਾਲ ਸਾਨੂੰ ਕਿੰਨਾ ਫਰਕ ਪੈ ਗਿਆ, ਸਾਡੇ ਸੋਨੇ ਦੇ ਉੱਤੇ ਕਿੰਨਾ ਫਰਕ ਪੈ ਗਿਆ, ਸਾਡੇ ਕੱਪੜੇ ਦੇ ਉੱਤੇ ਕਿੰਨਾ ਫਰਕ ਪੈ ਗਿਆ। ਸਿਰਫ ਆਪਾਂ ਨੂੰ ਇੱਕ ਚਿਹਰਾ ਦੇ ਦਿੱਤਾ ਗਿਆ ਮੰਦਿਰ ਤੇ, ਉਹ ਤੇ ਸਾਡੇ ਨਾਲ ਲੜ ਪੈਂਦੇ ਨੇ ਵੀ ਯਾਰ ਉਹ ਜੋ ਮਰਜ਼ੀ ਕਰੀ ਜਾਵੇ ਮੋਦੀ ਬਹੁਤ ਵਧੀਆ। ਹੋਰ ਇਸ ਤੋਂ ਵੱਧ ਤੁਸੀਂ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਕੈਪਚਰ ਕਰ ਸਕਦੇ ਹੋ, ਕਿਸ ਤਰ੍ਹਾਂ?
1: ਦੂਜੀ, ਸਾਰੇ ਸਾਰੇ ਤਾਂ ਨਹੀਂ ਏਦਾਂ ਸੋਚ ਰਹੇ,
0: ਬਹੁ ਗਿਣਤੀ ਤੁਸੀਂ ਮੰਨੋ ਜਿਹੜੇ ਕਾਂਗਰਸੀ ਪਰਿਵਾਰ ਵੀ ਰਹੇ ਨੇ ਉਹ ਵੀ ਸੋਚ ਰਹੇ ਨੇ। ਇੱਕ ਡਰ ਪਾ ਦਿੱਤਾ ਗਿਆ ਹਿੰਦੂਆਂ ਦੇ ਮਨ ਦੇ ਵਿੱਚ ਕਿ ਤੁਸੀਂ ਪੰਜਾਬ 'ਚ ਜੇ ਸੇਫ ਹੋ ਤੇ ਉਹ ਮੋਦੀ ਦੇ ਹੱਥਾਂ 'ਚ ਰਹਿ ਸਕਦੇ ਹੋ, ਤੁਸੀਂ ਪੰਜਾਬ 'ਚ ਸੇਫ ਹੋ ਤੇ ਉਹ ਅਮਿਤ ਸ਼ਾਹ ਦੇ ਹੱਥਾਂ 'ਚ ਹੀ ਰਹਿ ਸਕਦੇ ਹੋ।
1: ਪਰ ਮਤਲਬ ਮੈਂ ਜਿਹੜੇ ਹਿੰਦੂਆਂ 'ਚ ਵਿਚਰਦਾ, ਮੇਰੇ ਸਰਕਲ 'ਚ ਦੋਸਤ ਨੇ ਮੇਰੇ, ਉਹਨਾਂ ਨੂੰ ਤਾਂ ਅਜਿਹਾ ਨਹੀਂ ਲੱਗਦਾ ਵੀ ਪੰਜਾਬ 'ਚ ਅਸੀਂ ਸੇਫ ਨਹੀਂ ਹੈ।
0: ਮੈਂ
1: ਸੇਫ ਸੇਫ ਫੀਲ ਕਰਦੇ ਆ।
0: ਤੁਸੀਂ ਤੁਹਾਡੇ ਨਾਲ ਨਾ ਗੱਲ ਕਰਦੇ ਹੋਣਗੇ, ਮੇਰੇ ਨਾਲ ਤੇ ਰੁਟੀਨ ਇਹ ਗੱਲਾਂ ਹੁੰਦੀਆਂ ਨੇ, ਹਰ ਬੰਦਾ ਡਰਿਆ ਪੰਜਾਬ 'ਚ ਅੱਜ ਕੀ ਹੋ ਰਿਹਾ। ਮੈਂ ਤੁਹਾਨੂੰ ਹੁਣ ਦੱਸਦਾ, ਆ ਪਿੱਛੇ ਜੇ ਧੁਰੰਧਰ ਮੂਵੀ ਆਈ
1: ਜੀ,
0: ਤੁਸੀਂ ਦੇਖੀ ਆ? ਉਹਦੇ ਵਿੱਚ ਮੇਰਾ ਖਿਆਲ ਆ ਵੀ 100 ਬੰਦਾ ਪਾਕਿਸਤਾਨ 'ਚ ਜਿਹੜਾ ਉਹ ਏਜੰਸੀਜ਼ ਵੱਲੋਂ ਮਾਰਿਆ ਗਿਆ, ਜਿਹੜਾ ਅੱਤਵਾਦੀ ਸੀਗਾ, ਉਹ ਮਰੇ ਵੀ ਕਾਂਗਰਸ ਵੇਲੇ ਦੇ ਨੇ, ਤੇ ਐਂਡ ਦੇ ਵਿੱਚ ਸਾਰਾ ਸਿਹਰਾ ਜਿਹੜਾ ਉਹ ਮੋਦੀ ਸਾਹਿਬ ਨੂੰ ਪਾ ਦਿੱਤਾ ਜਾਂਦਾ ਹੈ ਵੀ ਇਹ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਤੇ ਇੱਕ ਬੰਦਾ ਵੀ ਨਹੀਂ ਮਰਿਆ ਉੱਥੇ। ਮਤਲਬ ਜਿਹੜੀ ਉਹ ਸਾਰੀ ਫਿਲਮ ਤੇ ਜਿਹੜੇ ਦਿਖਾਏ ਗਏ
1: ਕੁਛ ਅਸੈਸੀਨੇਸ਼ਨ ਜਿਹੜੇ ਪਿੱਛੇ ਹੋਏ, ਜਿਵੇਂ ਦਲ ਖਾਲਸਾ ਵੱਲੋਂ ਕਿਹਾ ਗਿਆ ਕਿ ਵਿੱਚ ਇੱਕ ਸੀਨ ਜਿਹੜਾ ਅਮਰਜੀਤ ਸਿੰਘ ਦਾ ਦਿਖਾਇਆ ਗਿਆ, ਜਿਹੜਾ ਕਿ ਪਰਮਜੀਤ ਸਿੰਘ ਪੰਜਵੜ ਨੂੰ ਲੈ ਕੇ,
0: ਮੈਂ ਮੰਨ ਲਿਆ
1: ਕੁਛ ਅਸੈਸੀਨੇਸ਼ਨ
0: ਇੱਕ ਅੱਧਾ ਹੋਊਗਾ। ਬਲਕ ਦੇ ਵਿੱਚ ਜੇ ਉਹ 'ਚ 100 ਬੰਦਾ ਮਰਿਆ ਵਿਖਾਇਆ ਤੇ 95 ਜਿਹੜੇ ਉਹ ਕਾਂਗਰਸ ਦੇ ਰਾਜ 'ਚ ਮਰੇ ਜਾਂ ਪਹਿਲੀਆਂ ਸਰਕਾਰਾਂ ਦੇ ਰਾਜ 'ਚ ਮਰੇ ਆ, ਐਂਡ ਦੇ ਵਿੱਚ ਸਿਹਰਾ ਜਿਹੜਾ ਉਹ ਮੋਦੀ ਸਾਹਿਬ ਨੂੰ ਪਾ ਦਿੱਤਾ ਜਾਂਦਾ ਕਿ ਸਾਡੀ ਇੰਟੈਲੀਜੈਂਸ ਏਡੀ ਤਕੜੀ ਹੈ, ਸਾਡੀਆਂ ਜਿਹੜੀਆਂ ਏਜੰਸੀਜ਼ ਇੰਨੀਆਂ ਤਕੜੀਆਂ ਨੇ ਵੀ ਅਸੀਂ ਪਾਕਿਸਤਾਨ ਬੈਠੇ ਵੀ ਕੁਛ ਕਰ ਸਕਦੇ ਹਾਂ। ਤੇ ਮੇਰਾ ਛੋਟਾ ਜਿਹਾ ਸਵਾਲ ਹੈ ਦੇਸ਼ ਦੀਆਂ ਏਜੰਸੀਆਂ ਨੂੰ ਤੇ ਮੋਦੀ ਸਾਹਿਬ ਨੂੰ, ਰੇਲਵੇ ਟਰੈਕ ਤੇ ਜਿਹੜਾ ਬੰਬ ਰੱਖ ਜਾਂਦਾ, ਉਹਨੇ ਪਤਾ ਲੱਗਦਾ ਸਾਡੇ ਦੇਸ਼ 'ਚ? ਉਹ ਕੌਣ ਕਰਾ ਰਿਹਾ ਫਿਰ? ਉਹ ਕਿਸ ਤਰ੍ਹਾਂ ਹੋ ਰਿਹਾ ਫਿਰ? ਕਿਉਂ ਡਰਾਇਆ ਜਾ ਰਿਹਾ ਲੋਕਾਂ ਨੂੰ? ਕਿਉਂ ਪੰਜਾਬ ਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ
1: ਨੇ? ਅਰੈਸਟ ਪਈ ਹੈ DGP ਨੇ,
0: ਮੈਂ ਕਿਉਂ ਹੋ ਕਿਉਂ ਰਿਹਾ? ਮੈਂ ਪਹਿਲੇ ਦਿਨ ਵੀ, ਤੁਸੀਂ ਸ਼ਾਇਦ ਉੱਥੇ ਗਏ ਸੀ ਜਿੱਥੇ ਉਹ ਰਣਜੀਤ ਸਿੰਘ ਦਾ ਮੁਕਾਬਲਾ ਬਣਾਇਆ ਸੀਗਾ ਪੁਲਿਸ ਨੇ, ਮੈਂ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਬੱਚਿਆਂ ਨੂੰ ਮਾਰਨਾ ਹੱਲ ਨਹੀਂ ਹੈ, ਤੁਸੀਂ ਆਪਾਂ ਟੀਚੇ ਕਿਹੜੇ ਤੇ ਤੁਰ ਪਏ ਕਿ ਕ੍ਰਿਮੀਨਲ ਖਤਮ ਕਰ ਦੇਣੇ ਨੇ, ਆਪਾਂ ਟੀਚੇ ਇਸ ਤੇ ਤੁਰ ਪਏ ਕਿ ਨਸ਼ੇ ਦੇ ਸਮਗਲਰ ਖਤਮ ਕਰ ਦੇਣੇ ਨੇ, ਆਪਾਂ ਉਸ ਚੀਜ਼ ਦੇ ਉੱਤੇ ਤੁਰੇ ਨਹੀਂ ਵੀ ਕ੍ਰਾਈਮ ਕਿੱਦਾਂ ਖਤਮ ਕਰਨਾ, ਆਪਾਂ ਉਸ ਚੀਜ਼ ਦੇ ਉੱਤੇ ਤੇ ਪਹਿਰਾ ਹੀ ਨਹੀਂ ਦੇ ਰਹੇ ਵੀ ਨਸ਼ਾ ਕਿੱਦਾਂ ਖਤਮ ਕਰਨਾ। ਉਹ ਖਤਮ ਤਾਂ ਹੋਣਾ ਬੱਚੇ ਜਦੋਂ ਵਿਹਲੇ ਨਹੀਂ ਰਹਿਣਗੇ, ਬੱਚਿਆਂ ਨੂੰ ਕੰਮ ਮਿਲੂਗਾ। ਉਹ ਇੱਕ ਟਰੈਕ ਤੋਂ ਬੰਦੇ ਫੜੇ ਗਏ, ਮੈਂ ਨਾ 5 ਬੰਦੇ ਫੜੇ ਗਏ, 10 ਬੰਦੇ ਫੜੇ ਗਏ, ਕੀ ਇਹ ਤੋਂ ਬਾਅਦ ਗਰੰਟੀ ਹੈ ਕਿ ਹੋਰ ਉੱਥੇ ਟਰੈਕ ਤੇ ਕੋਈ ਬੰਬ ਨਹੀਂ ਰੱਖਿਆ ਜਾਊਗਾ, ਕਿਸੇ ਥਾਣੇ ਦੇ ਵਿੱਚ ਬੰਬ ਨਹੀਂ ਰੱਖਿਆ ਜਾਊਗਾ, ਅੱਗੋਂ ਹੋਰ ਨਵੀਂ ਪਨੀਰੀ ਤਿਆਰ ਹੋ ਜਾਂਦੀ ਹੈ? ਇਹਨੂੰ ਮਾਰ ਕੌਣ ਰਿਹਾ? ਇਹਦੇ ਉੱਤੇ ਸੋਚਣਾ ਕਿੰਨੇ ਆ? ਮੈਂ ਤੁਹਾਨੂੰ ਉਹ ਗੱਲ ਆਪਣੀ ਤੇ ਆਉਣ ਲੱਗਾ ਵੀ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ, ਮਨਜਿੰਦਰ ਸਿਰਸੇ ਦੀ ਗੱਲ ਕੀਤੀ। ਉਹ ਨਾ ਇੱਕ ਬੰਦਾ ਬਾਜ਼ਾਰ ਦੇ ਵਿੱਚ ਜਾਂਦਾ ਤਿੱਤਰ ਖਰੀਦਣ, ਸ਼ਾਇਦ ਤੁਸੀਂ ਕਹਾਣੀ ਸੁਣੀ ਹੋਵੇ, ਤੇ ਉਹ ਤਿੱਤਰਾਂ ਵਾਲੀ ਦੁਕਾਨ ਤੇ ਜਾਂਦਾ ਤੇ ਉਹਨੂੰ ਪੁੱਛਦਾ ਵੀ ਕਿੰਨੇ ਕਿੰਨੇ ਦਾ ਤਿੱਤਰ ਹੈ? ਉਹਦਾ 20-20 ਰੁਪਈਏ ਦਾ ਇੱਕ ਤਿੱਤਰ ਹੈ। ਤੂੰ ਉਹਨੂੰ ਪੁੱਛਦਾ ਵੀ ਕਹਿੰਦਾ ਯਾਰ ਉਹ ਪਰੇ ਜਿਹੜਾ ਨੁੱਕਰੇ ਲਾਇਆ ਉਹ ਤਿੱਤਰ ਕਿੰਨੇ ਦਾ? ਕਹਿੰਦਾ ਉਹ ਨਹੀਂ ਮੈਂ ਵੇਚਣਾ। ਕਹਿੰਦਾ ਉਹ ਕਿਉਂ ਨਹੀਂ ਤੂੰ ਵੇਚਣਾ ਚਾਹੁੰਦਾ? ਮੈਂ ਤੇ ਉਹੀ ਖਰੀਦਣਾ ਵੀ ਤੂੰ ਇਹਨਾਂ ਨੂੰ ਕੋਈ ਵੇਚਣਾ, ਤੂੰ ਉਹਨੂੰ ਕਿਉਂ ਨਹੀਂ ਵੇਚ ਰਿਹਾ? ਉਹ ਕਹਿੰਦਾ ਉਹ ਮੇਰਾ ਤਿੱਤਰ ਹੈ ਵੀ ਉਹ ਮੇਰਾ ਕੰਮ ਕਰਦਾ, ਉਹਨੂੰ ਮੈਂ ਵਧੀਆ ਰੋਟੀ ਖਵਾਉਣਾ, ਵਧੀਆ ਉਹਨੂੰ ਚੋਗਾ ਪਾਉਣਾ ਵਾ, ਤੇ ਉਹਨੂੰ ਜਦੋਂ ਮੈਂ ਜੰਗਲ 'ਚ ਛੱਡਦਾ ਤੇ ਉਹ ਬਹੁਤ ਸਾਰੇ ਤਿੱਤਰਾਂ ਨੂੰ ਹਾਕਾ ਮਾਰ ਮਾਰ ਕੇ ਘੇਰ ਕੇ ਲਿਆਉਂਦਾ ਤੇ ਉਹਨਾਂ ਨੂੰ ਫੜ ਕੇ ਤੇ ਮੁੜ ਕੇ ਮੈਂ ਇੱਥੇ ਆਪਦੀ ਦੁਕਾਨ 'ਚ ਲਾਉਣਾ ਵਾ। ਉਹ ਮੇਰੇ ਕੰਮ ਦਾ ਤਿੱਤਰ ਹੈ, ਉਹ ਬਾਕੀ ਤਿੱਤਰਾਂ ਨੂੰ ਘੇਰ ਕੇ ਲਿਆਉਂਦਾ ਤੇ ਕਹਿੰਦਾ ਮੈਂ ਉਹ ਹੀ ਖਰੀਦਣਾ। ਤੇ ਦੁਕਾਨਦਾਰ ਨੇ ਨਹੀਂ ਵੇਚਣਾ ਸੀਗਾ, ਉਹ ਕਹਿੰਦਾ ਜੇ 20 ਦਾ ਤੇ ਉਹਦਾ ਮੈਂ 500 ਲੈਣਾ ਹੀ। ਉਹ ਕੋਈ ਬੰਦਾ ਤੁਹਾਡੇ ਅਰਗਾ ਸੀਗਾ, ਉਹ ਕਹਿੰਦਾ ਵੀ 500 ਵਾਲਾ ਹੀ ਫੜਾ ਮੈਨੂੰ, ਦੁਆਲਾ ਫੜ 500 ਰੁਪਈਆ। ਉਹ 500 ਰੁਪਈਏ ਦੇ ਵਿੱਚ ਉਹ ਤਿੱਤਰ ਖਰੀਦ ਲੈਂਦਾ, ਉਹਨੂੰ ਉਹਦੇ ਸਾਹਮਣੇ ਹੀ ਖਰੀਦ ਕੇ ਦੁਕਾਨਦਾਰ ਦੇ ਤੇ ਉਹਦੀ ਧੌਣ ਮਰੋੜ ਕੇ ਤੇ ਸੁੱਟ ਦਿੰਦਾ ਉਹਨੂੰ। ਉਹ ਕਹਿੰਦਾ ਯਾਰ ਤੂੰ 500 ਰੁਪਈਆ ਖਰਚਿਆ ਤੇ ਤਿੱਤਰ ਵੀ ਧੌਣ ਮਰੋੜ ਕੇ ਇੱਥੇ ਸੁੱਟ ਦਿੱਤਾ। ਉਹ ਕਹਿੰਦਾ ਇਹਨੂੰ ਮੈਂ ਇਸ ਕਰਕੇ ਸੁੱਟਿਆ ਵੀ ਗਦਾਰ ਬੰਦੇ ਨੂੰ ਕੌਮ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ, ਗਦਾਰ ਹੈ ਆਪਣੇ ਨਾਲਦਿਆਂ ਨੂੰ ਘੇਰ ਕੇ ਲਿਆਉਂਦਾ ਤੇ ਇਹ ਤੇ ਮੁਰਗੇ ਘੇਰ ਕੇ ਖੜਦੇ ਨੇ। ਅੱਜ ਤੁਸੀਂ BJP 'ਚ ਸ਼ਮੂਲੀਅਤ ਤੇ ਵੇਖੋ ਯਾਰ, ਜਿਹੜਾ ਬੰਦਾ BJP ਜੁਆਇਨ ਕਰਦਾ ਉਹਨੂੰ CIS ਮਿਲ ਜਾਂਦੀ ਹੈ, CISF ਮਿਲ ਜਾਂਦੀ ਹੈ, ਉਹਨੂੰ ਪੰਜਾਬ ਪੁਲਿਸ ਦੇ ਗਨਮੈਨ ਮਿਲ ਜਾਂਦੇ ਨੇ। BJP 'ਚ ਜਿਹੜੇ ਬੰਦੇ ਜਾ ਰਹੇ ਆ ਉਹਨਾਂ ਦੀ ਸੋਚ ਕੀ ਹੈ ਕਿ ਸਾਡੇ ਨਾਲ ਸਿਕਿਉਰਿਟੀ ਹੋਵੇ? ਸਾਡੇ ਸ਼ਹਿਰ ਦੇ ਦੋ ਆਗੂ ਨੇ ਬੜੇ ਵੱਡੇ, ਉਹਨਾਂ ਨੂੰ CIS ਮਿਲੀ ਆ, ਅੱਜ ਸਾਡੀ ਵੋਟ ਜਿਹੜੀ ਮੈਂ ਗੱਲ 'ਤੇ ਆਉਣ ਲੱਗਾ ਵੀ

0: ਮੈਂ ਉਦੋਂ ਰੌਲਾ ਪਾਉਂਦਾ ਸੀਗਾ ਕਿ 2026 ਦੇ ਵਿੱਚ ਅੰਮ੍ਰਿਤਪਾਲ ਨੂੰ ਬਾਹਰ ਕੱਢ ਲਿਆ ਜਾਊਗਾ। ਉਹਦਾ ਕਾਰਨ ਕੀ ਹੈ ਕਿ ਵੋਟ ਜਿਹੜੀ ਪੰਜਾਬ ਦੀ ਹੈ ਉਹ 4-5 ਹਿੱਸਿਆਂ ਦੇ ਵਿੱਚ ਵੰਡੀ ਜਾਊਗੀ, ਵਾਰਸ ਪੰਜਾਬ ਦੇ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਔਰ ਬੀਜੇਪੀ ਦੀ ਜਿਹੜੀ ਪੈਟ ਵੋਟ ਹੈ, ਜਿਹੜੀ ਵੋਟ ਡਰਾਲੀ ਹੈ। ਕੱਲਾ ਹਿੰਦੂ ਥੋੜੀ ਡਰਿਆ, ਬਹੁਤ ਸਾਰੇ ਵਪਾਰੀ ਵੀ ਕਹਿੰਦੇ ਨੇ ਯਾਰ ਕਿ ਪੰਜਾਬ 'ਚ ਬੀਜੇਪੀ ਲੈ ਆਓ। ਇੱਕ ਮਤਲਬ ਨੈਰੇਟਿਵ ਜਿਹੜਾ ਉਹ ਸੈੱਟ ਕੀਤਾ ਜਾ ਰਿਹਾ ਵਾ, ਉਹਨਾਂ ਲੋਕਾਂ ਦੀ ਵੋਟ ਜਿਹੜੀ ਉਹ ਆਪ ਲੈ ਲਈ ਜਾਊਗੀ, ਬਾਕੀ ਵੋਟ 4-5 ਹਿੱਸਿਆਂ ਦੇ ਵਿੱਚ ਵੰਡ ਦਿੱਤੀ ਜਾਊਗੀ। ਇਹ ਟੀਚਾ ਉਹਨਾਂ ਦਾ, ਇਹ ਬਹੁਤ ਖਤਰਨਾਕ ਟੀਚਾ ਹੈ। ਇਹਦੇ ਉੱਤੇ ਅਸੀਂ ਕੋਈ ਸੋਚ ਹੀ ਨਹੀਂ ਕਰ ਰਹੇ, ਇਹਦੇ ਉੱਤੇ ਅਸੀਂ ਕੋਈ ਵਿਚਾਰ ਹੀ ਨਹੀਂ ਕਰ ਰਹੇ। ਮੈਂ ਤੁਹਾਨੂੰ ਪੁੱਛਣਾ ਨਹੀਂ ਸੋਰੀ, ਮੈਂ ਦੱਸਣਾ ਹੀ ਚਾਹੁੰਦਾ ਤੁਹਾਨੂੰ, ਅੱਜ ਤੋਂ ਜਦੋਂ ਤੱਕ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਹੀਂ ਸੀ ਬਣੇ, ਤੁਸੀਂ ਯਕੀਨ ਕਰੋ ਸਾਡੇ ਕਦੇ ਹਿੰਦੂ ਸਿੱਖ ਵਾਲਾ ਵਿਤਕਰਾ ਹੀ ਨਹੀਂ ਸੀ ਹੈਗਾ। ਜਦੋਂ ਦੇ ਆਏ ਆ, ਇੰਨੀ ਨਫ਼ਰਤ ਇੱਕ ਦੂਜੇ ਨੂੰ ਕੀਤੀ ਜਾਂਦੀ ਆ, ਉਹ ਸਮਝਦੇ ਵੀ ਪਤਾ ਨਹੀਂ ਇਹ ਮੋਦੀ ਦੇ ਦੁਸ਼ਮਣ ਨੇ, ਹਿੰਦੂਆਂ ਦੇ ਦੁਸ਼ਮਣ ਨੇ, ਇਹੋ ਜਿਹਾ ਜਿਹੜਾ ਮਤਲਬ ਸੋਚ ਲੋਕਾਂ ਦੇ ਅੰਦਰ ਪੈਦਾ ਕੀਤੀ ਜਾ ਰਹੀ। ਉਸ ਤੋਂ ਪਹਿਲਾਂ ਕਿੰਨੇ ਕੁ ਝਗੜੇ ਹੁੰਦੇ ਸੀ।
1: ਦਿੱਲੀ ਦਿੱਲੀ ਫਤਿਹ ਦਿਵਸ ਮਨਾਉਂਦੀ ਹੈ ਬੀਜੇਪੀ ਜਾਂ ਮਤਲਬ ਪੀਐਮ ਉੱਥੇ ਆਉਂਦੇ ਨੇ ਜਾਂ ਸਾਰਾ ਕੁਝ ਹੁੰਦਾ ਹੈ, ਜਾਂ ਸਿੱਖਾਂ ਦੇ ਸਾਰੇ ਜਿਹੜੇ ਤਿਉਹਾਰ ਨੇ ਮਨਾਏ ਜਾਂਦੇ ਨੇ, ਪੀਐਮ ਖੁਦ ਸ਼ਮੂਲੀਅਤ ਕਰਦੇ ਆ, ਫਿਰ ਉਹਨੂੰ ਕਿਵੇਂ ਦੇਖਿਆ ਜਾਵੇ? ਕਿਉਂ ਕਰਦੇ ਨੇ, ਕਾਹਤੋਂ ਕਰਦੇ ਨੇ, ਕੀ ਹੁੰਦਾ ਫਿਰ, ਇਹ ਸਭ ਕੀ ਹੈ?
0: ਉਹ ਕਹਿੰਦੇ ਆ ਨਾ ਵੀ ਲਾਲਚ ਦਿੱਤਾ ਜਾਂਦਾ, ਵੀ ਪਹਿਲਾਂ ਜਿਹੜੀਆਂ ਮਛਲੀਆਂ ਜਾਲ ਚ ਫਸਾਉਣੀਆਂ ਹੁੰਦੀਆਂ। ਮੈਂ ਉਹਦੇ ਤੇ ਜਾਂ ਸ਼ੇਰ ਇੱਕ ਲਿਖਿਆ, ਅੱਜ ਮੈਂ ਕਿਸੇ ਦਾ ਸੁਣਦਾ ਸੀਗਾ, ਉਹ ਕਹਿੰਦੇ ਆ ਵੀ ਸੁਣੋ ਇਹ ਮਛਲੀਓ, ਤੁਮਕੋ ਵੋ ਚਾਰਾ ਦੇ ਕੇ ਮਾਰੇਗਾ, ਸੁਣੋ ਇਹ ਮਛਲੀਓ, ਤੁਮਕੋ ਵੋ ਚਾਰਾ ਦੇ ਕੇ ਮਾਰੇਗਾ, ਔਰ ਗਲਤ ਫਹਿਮੀ ਹੈ ਯੇ ਤੁਮਕੋ ਕਿ ਅੱਛੇ ਦਿਨ ਵੀ ਆਏਗੇ, ਬੜਾ ਚਲਾਕ ਦੁਸ਼ਮਣ ਹੈ ਸਹਾਰਾ ਦੇ ਕੇ ਮਾਰੇਗਾ।
1: ਮੈਂ ਦਿੱਲੀ ਦੇ ਸਿੱਖਾਂ ਕੋਲੇ ਬੈਠਾ
0: ਜੀ,
1: ਮੈਨੂੰ ਕਹਿੰਦੀ ਕਿ ਮਤਲਬ ਪੀਐਮ ਮੋਦੀ ਦੇ ਆਉਣ ਤੋਂ ਪਹਿਲਾਂ ਜਾਂ ਉਦੋਂ ਪਹਿਲਾਂ ਦਿੱਲੀ ਫਤਿਹ ਦਿਵਸ ਮਨਾਉਣ ਵਾਸਤੇ ਲਾਲ ਕਿਲਾ ਨਹੀਂ ਸੀ ਦਿੱਤਾ ਜਾਂਦਾ ਸਾਨੂੰ। ਕਹਿੰਦੇ ਹੁਣ ਸਾਨੂੰ ਲਾਲ ਕਿਲਾ ਮਿਲਦਾ, ਅਸੀਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਚਲਾਉਂਦੇ ਹਾਂ, ਜਾਂ ਮਤਲਬ ਅਜਿਹੇ ਲੌਜਿਕ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਸੀ ਪਹਿਲਾਂ ਹੁੰਦੀਆਂ।
0: ਇਹਨਾਂ ਚੀਜ਼ਾਂ 'ਚ ਤੇ ਸਾਨੂੰ ਭਰਮਾ ਲਿਆ ਨਾ, ਤੁਸੀਂ ਲਾਲ ਕਿਲੇ ਦੇ ਉੱਤੇ ਮੋਦੀ ਸਾਹਿਬ ਲਾਲ ਰੰਗ ਦੀ ਪੱਗ ਬੰਨ ਲੈਂਦੇ ਨੇ, ਲਾਲ ਗਲ ਦੇ ਵਿੱਚ ਉਹ ਮਫਲਰ ਪਾ ਲੈਂਦੇ ਨੇ ਵੀ ਬਣ ਜਾਂਦੇ ਨੇ ਸਿੱਖਾਂ ਦੇ ਟੌਮ ਕਰੂਜ਼, ਵੀ ਤੁਹਾਡੇ ਤੋਂ ਸੋਹਣਾ ਸਿੱਖ ਹੀ ਕੋਈ ਨਹੀਂ ਹੈਗਾ, ਅਸੀਂ ਲੋਕ ਹੈ ਕੀ ਆ, ਫਿਰ ਉਹਨਾਂ ਚੀਜ਼ਾਂ 'ਚ ਖੁਸ਼ ਹੋ ਰਹੇ ਹਾਂ। ਜਿਹੜਾ ਪੰਜਾਬ ਦਾ ਸਿੱਖਾਂ ਦਾ ਬੇਸ ਹੈ ਉਹ ਕਿਹੜਾ ਹੈ? ਉਹ ਦਿੱਲੀ ਹੈ ਕਿ ਪੰਜਾਬ ਹੈ? ਪੰਜਾਬ ਹੀ ਹੈ ਨਾ ਬੇਸ, ਜਿੱਥੇ ਸਾਡਾ ਹਰਿਮੰਦਰ ਸਾਹਿਬ ਹੈ। ਅਸੀਂ ਤੁਹਾਨੂੰ ਰੋਂਦੇ ਹਾਂ ਸਾਡਾ ਬਾਰਡਰ ਖੋਲ ਦਿਓ, ਅਸੀਂ ਤੁਹਾਨੂੰ ਰੋਂਦੇ ਹਾਂ ਵੀ ਸਾਡੇ ਮਤਲਬ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦਿਓ, ਇੱਥੇ ਕੋਈ ਇੰਡਸਟਰੀ ਲਿਆਓ, ਉਸ ਪਾਸੇ ਤੇ ਆਪਾਂ ਆਉਂਦੇ ਹੀ ਨਹੀਂ। ਕੀ ਇਕੱਲੇ ਧਰਮ ਦੇ ਸਿਰ ਤੇ ਰੋਟੀ ਚੱਲ ਸਕਦੀ ਹੈ? ਸਿਰਫ ਤੁਹਾਨੂੰ ਛਲਾਵਾ ਦਿੱਤਾ ਜਾ ਰਿਹਾ ਵੀ ਮੈਂ ਤੁਹਾਡਾ ਸਭ ਤੋਂ ਵੱਡਾ ਰਖਵਾਲਾ ਵਾਂ, ਮੈਂ ਤੁਹਾਡੇ ਧਰਮ ਦਾ ਸਭ ਤੋਂ ਵੱਡਾ ਰਖਵਾਲਾ ਵਾਂ, ਮੇਰੇ ਨਾਲ ਜੁੜ ਜਾਓ ਤੇ ਇਹਦੇ ਨਾਲ ਬੱਚਿਆਂ ਦੀ ਰੋਜੀ ਰੋਟੀ ਚੱਲੂਗੀ? ਇਹਦੇ ਨਾਲ ਕੰਮ ਕਿਸ ਤਰ੍ਹਾਂ ਚੱਲੂਗਾ? ਆ ਹੁਣ ਵੀ ਜਿਹੜੇ ਐਮ ਪੀ ਗਏ ਨੇ, ਆਸਾਨੀ ਸਾਹਿਬ ਬੜਾ ਬੋਲ ਰਹੇ ਸੀਗੇ ਕਿ ਅਸੀਂ ਤਾਂ ਚੱਲ ਗਏ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਪੰਜਾਬ ਜਿਹੜਾ ਉਹ ਪ੍ਰੋਗਰੈਸ ਮਤਲਬ ਬਣ ਹੀ ਨਹੀਂ ਰਿਹਾ, ਰਾਹ ਤੇ ਉਸ ਤੇ ਨਹੀਂ ਆ ਰਿਹਾ। ਤੇ ਮੈਂ ਆਸਾਨੀ ਸਾਹਿਬ ਨੂੰ ਕਹਿੰਦਾ ਵੀ ਤੁਹਾਡੀ ਬੜੀ ਮਿਹਰਬਾਨੀ ਜਿਹੜੇ ਤੁਸੀਂ 5-7 ਗਏ ਹੋ, ਤੇ ਫਿਰ ਪੰਜਾਬ ਦਾ ਕਰਜ਼ਾ ਮਾਫ਼ ਕਰਾ ਦਿਓ ਯਾਰ, ਫਿਰ ਪੰਜਾਬ ਨੂੰ ਚੰਡੀਗੜ੍ਹ ਹੀ ਦਵਾ ਦਿਓ ਯਾਰ, ਫਿਰ ਪੰਜਾਬ ਦਾ ਬਾਰਡਰ ਹੀ ਖੁਲਵਾ ਦਿਓ ਯਾਰ। ਕੀ ਅਕਾਲ ਤਖ਼ਤ ਤੇ ਸਮਾਗਮ ਮਨਾਉਣ ਨਾਲ, ਸਿੱਖਾਂ ਦੇ ਮਤਲਬ ਧਾਰਮਿਕ ਸਥਾਨਾਂ ਤੇ ਚਲੇ ਜਾਣ ਨਾਲ ਬੱਚਿਆਂ ਦਾ ਭਵਿੱਖ ਸੌਰ ਸਕਦਾ? ਬੱਚਿਆਂ ਨੂੰ ਰੋਜੀ ਰੋਟੀ ਮਿਲ ਸਕਦੀ ਹੈ? ਸਾਨੂੰ ਉਲਝਾ ਹੀ ਇਹਨਾਂ ਚੀਜ਼ਾਂ 'ਚ ਲਿਆ ਗਿਆ। ਹੁਣ ਜੋ ਮੋਦੀ ਸਾਹਿਬ ਬੰਗਾਲ ਗਏ ਸੀ ਤੇ ਉੱਥੇ ਧੋਤੀ ਬਣ ਲਈ, ਹਨਾ, ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਜਦਕਿ ਸਾਡੀਆਂ ਬੇਸਿਕ ਜਿਹੜੀਆਂ ਮੰਗਾਂ ਉਹਨਾਂ ਦੇ ਉੱਤੇ ਅਸੀਂ ਗੱਲ ਹੀ ਨਹੀਂ ਕਰ ਰਹੇ।
1: ਕੱਲ ਨੂੰ ਜੇ ਮੰਨੇ ਦੀ ਧੌਣ ਮਰੋੜ ਕੇ ਬੀਜੇਪੀ ਲੈ ਜਾਂਦੀ ਹੈ, ਮੰਨੇ ਨੂੰ ਵੀ ਲਿਜਾ ਸਕਦੀ ਹੈ?
0: ਸਿਮਰ, ਮੈਂ ਇੱਕ ਚੀਜ਼ ਕਹੀ ਸੀ, ਮੈਂ ਹੁਣ ਵੀ ਕਹਿੰਦਾ ਕਿ ਜਿੰਨੇ ਰਾਜ ਸਭਾ ਮੈਂਬਰ ਇਹਨਾਂ ਨੇ ਲੈ ਕੇ ਗਏ ਨੇ, ਮੈਂ ਇੱਕ ਗੱਲ ਸ਼ੁਰੂ ਤੋਂ ਕਹੀ ਸੀ ਜਦੋਂ ਇਹ ਬਣਾਏ ਗਏ ਸੀਗੇ ਕਿ ਇਹ ਬਹੁਤ ਵੱਡੇ ਕਾਰੋਬਾਰੀ ਨੇ, ਇਹ ਆਰਐਸਐਸ ਦੀ ਆਈਡੀਓਲੋਜੀ ਤੇ ਕੰਮ ਕਰਦੇ ਨੇ, ਉਹਨਾਂ ਦੀ ਮਰਜ਼ੀ ਨਾਲ ਹੀ ਚੁਣੇ ਗਏ ਨੇ, ਔਰ ਜਿੱਡੇ ਜਿੱਡੇ ਵੱਡੇ ਇਹਨਾਂ ਦੇ ਕਾਰੋਬਾਰ ਨੇ, ਇਹ ਕਿਸੇ ਵੇਲੇ ਵੀ ਉੱਧਰ ਸ਼ਾਮਲ ਹੋ ਜਾਣਗੇ। ਅੱਜ ਮੇਰਾ ਵੀ ਓਡਾ ਵੱਡਾ ਕਾਰੋਬਾਰ ਹੋਵੇ, ਮੇਰੇ ਤੇ ਵੀ ਕੋਈ ਜਿਹੀ ਬਿਪਤਾ ਆਵੇ, ਤੇ ਮੇਰਾ ਖਿਆਲ ਆ ਵੀ ਸਾਰਾ ਸਾਮਰਾਜ ਸਾਂਭਣ ਲਈ ਤੇ ਮੈਂ ਕਹਿਣਾ ਦੱਸੋ ਬੀਜੇਪੀ ਚ ਜਾਂਦਾ ਕੋਈ ਨੀ, ਮੈਂ ਤੁਹਾਨੂੰ ਇਹ ਵੀ ਦੱਸਦਾ। ਉਹ ਤੇ ਐਂ ਇਸ਼ਾਰਾ ਕਰਦੇ ਨੇ, ਸਿਮਰ ਆ ਜਾ, ਫਲਾਣੇ ਆ ਜਾ, ਤੇ ਕਿਸੇ ਦੀ ਹਿੰਮਤ ਨੀ ਹੈਗੀ ਨਾ ਕਰਨ ਦੀ। ਜੇ ਬੰਗਾਲ ਚ ਵੀ ਹੋਇਆ, ਤੁਸੀਂ ਵੇਖਿਆ ਉੱਥੇ ਕੀ ਹੈ, ਕਿੰਨਾ ਉਹ ਰੋਈ ਹੈ, ਕਿੰਨਾ ਉਹ ਪਿੱਟੀ ਹੈ। ਤੇ ਮੈਂ ਕਹਿੰਦਾ ਦੇਸ਼ ਦੀਆਂ ਜਿਹੜੀਆਂ ਏਜੰਸੀ ਸੀਗੀਆਂ, CBI, ਰਾਅ, ਤੁਹਾਡੀਆਂ ਇੰਟੈਲੀਜੈਂਸ, ਇਹਨੇ ਤੇ ਅੱਤਵਾਦ ਨਾਲ ਲੜਨਾ ਹੁੰਦਾ ਤੇ ਆਪਾਂ ਤੇ ਉਹਨੂੰ ਬਣਾ ਹੀ ਉਹ ਮਤਲਬ ਚੋਣਾਂ ਲੜ ਲਈ ਲਿਆ। ਤੁਸੀਂ ਮਿੱਤਲ ਦੇ ਉੱਤੇ ਜਿਹੜੀ ਰੇਡ ਹੁੰਦੀ ਹੈ, ਮਤਲਬ 4 ਦਿਨ ਪਹਿਲਾਂ ਮਿੱਤਲ ਬਹੁਤ ਕਰਪਟ ਹੈ, ਉਹਦੇ ਖਿਲਾਫ਼ ਜਿਹੜੇ ਮਤਲਬ ਉਹ ਸਕੈਂਡਲ ਕੱਢੇ ਜਾਣਗੇ ਉਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾਊਗਾ, ਤੇ 4 ਦਿਨਾਂ ਬਾਅਦ ਜਿਹੜਾ ਮਿੱਤਲ ਹੈ ਉਹ ਦੁੱਧ ਧੋਤਾ ਹੋ ਗਿਆ, ਅੱਜ ਤੁਹਾਡੇ ਜਾ ਕੇ ਤੇ ਮਤਲਬ ਉਹ ਪਾਕ ਸਾਫ਼ ਹੋ ਗਿਆ। ਫਿਰ ਹੈ ਕੀ ਹੈ, ਜਿੰਨੇ ਰਾਜ ਸਭਾ ਮੈਂਬਰ ਨੇ, ਮਿੱਤਲ ਹੈ, ਸਾਨੀ ਸਾਹਿਬ ਹੈ, ਆ ਤੁਹਾਡੇ ਜਿਹੜੇ ਨੇ
1: ਗੁਪਤਾ,
0: ਹਰ ਜਿਹੜੀ ਵੱਡੀ ਫਰਮ ਹੈ ਉਹਨੇ ਕੋਈ ਨਾ ਕੋਈ ਨਾਲ NGO ਬਣਾਈ ਹੁੰਦੀ ਆ, ਤੇ ਉਹਦੇ ਵਿੱਚ ਸਾਰਾ ਹੀ ਘਾਲਮਾਲ ਚੱਲਦਾ, ਤੇ ਜਿਹਨੂੰ ਮਰਜ਼ੀ ਉਹ ਡਰਾ ਰਹੇ ਨੇ, ਜਿਹਨੂੰ ਮਰਜ਼ੀ ਉਹ ਮਤਲਬ ਆਪਣੀ ਆਪਣੇ ਵੱਲ ਲੈ ਕੇ ਆ ਰਹੇ ਨੇ। ਕਿਹੜੀ ਗੱਲੋਂ ਗਏ? ਮੈਂ ਭਗਵੰਤ ਮਾਨ ਦੀ ਵੀ ਇੰਟਰਵਿਊ ਸੁਣਦਾ ਸੀਗਾ, ਉਹ ਇੱਕ ਦਿਨ ਆਪਣੀ

0: ਇੰਟਰਵਿਊ 'ਚ ਕਹਿ ਰਹੇ ਆ ਕਿਸੇ ਨੂੰ ਕਿ ਜਿਹੜਾ ਮਿੱਤਲ ਹੈ ਉਹਨੂੰ ਅਸੀਂ ਰਾਜ ਸਭਾ ਮੈਂਬਰ ਤਾਂ ਬਣਾਇਆ ਸੀਗਾ, ਬਹੁਤ ਐਜੂਕੇਸ਼ਨਿਸਟ ਜਿਹੜਾ ਬੰਦਾ ਸੀਗਾ, ਤੇ ਜਦੋਂ ਸਰਕਾਰ ਆਈ ਸੀਗੀ ਉਦੋਂ ਤੇ ਆਪਣੀ ਲੜਾਈ ਇਹ ਸੀਗੀ ਪ੍ਰਾਈਵੇਟ ਐਜੂਕੇਸ਼ਨ ਮਾਫੀਆ ਦੇ ਖਿਲਾਫ ਲੜਾਈ ਲੜਨੀ, ਤੇ ਉਸ ਤੋਂ ਬਾਅਦ ਆਪਾਂ ਨੂੰ ਦੁੱਧ ਉੱਤੇ ਲੱਗਣ ਲੱਗ ਪਏ, ਸਾਰਾ ਪੰਜਾਬ ਉਹਨੇ ਮਤਲਬ ਬੱਚੇ ਲੁੱਟ ਕੇ ਖਾ ਗਿਆ, ਮਤਲਬ ਇੰਨੀ ਇੰਨੀ ਫੀਸ ਹੈ ਉੱਥੇ, ਚੈਰੀਟੇਬਲ ਉਹ ਨਾਲ ਚਲਾਉਂਦੇ ਨੇ, ਮੈਨੂੰ ਫ੍ਰੀ ਬੱਚਾ ਪੜ੍ਹਦਾ ਵਿਖਾਓ ਉੱਥੇ ਕੋਈ, ਤੇ ਉਸ ਤੋਂ ਬਾਅਦ ਉਹਨੂੰ ਤੁਸੀਂ ਰਾਜ ਸਭਾ ਮੈਂਬਰ ਬਣਾ ਰਹੇ ਹੋ, ਉਹ ਕਿਹੜੀ ਗੱਲੋਂ ਫਿਰ ਆਪਾਂ ਆਪਣੀ ਮਤਲਬ ਉੱਥੋਂ ਭਟਕ ਹੀ ਗਏ ਤੇ ਅੱਜ ਉਹ ਬੀਜੇਪੀ ਚਲ ਗਿਆ, ਇਹਨਾਂ ਦਾ ਤੇ ਇੱਕ ਮੰਤਰੀ ਹੋਰ ਚੱਲ ਜਾਣਾ ਜਿਹੜਾ ਸੰਜੀਵ ਅਰੋੜਾ ਮੇਰੇ ਖਿਆਲ ਚ, ਕਿਉਂਕਿ ਕਾਰੋਬਾਰ ਉਹਦਾ ਵੀ ਵੱਡਾ, ਜਿੱਦਣ ਉਹਨੂੰ ਇਸ਼ਾਰਾ ਕਰਨਗੇ। ਮੇਰਾ ਸਵਾਲ ਇੱਕੋ ਹੀ ਹੈ ਭਾਜਪਾ ਨੂੰ ਵੀ ਜਦੋਂ ਤੁਹਾਡੇ ਚ ਆ ਗਿਆ ਉਦੋਂ ਦੁੱਧ ਧੋਤਾ ਹੋ ਜਾਂਦਾ, ਇੱਕ ਬੰਦਾ ਥੋੜੀ ਆ, ਹਿੰਮਤ ਬਿਸਵਾ, ਅਜੀਤ ਪਵਾਰ, ਮੇਰੇ ਕੋਲ ਤੇ ਇੱਕ ਲਿਸਟ ਸੀਗੀ 18-19 ਬੰਦਿਆਂ ਦੀ ਕਿ ਜਿਹਨਾਂ ਨੂੰ ਮਤਲਬ ਅਮਿਤ ਸ਼ਾਹ ਪ੍ਰੈਸ ਕਾਨਫਰੰਸ ਕਹਿੰਦੇ ਨੇ ਵੀ ਇਹ ਸਾਡੀ ਸਰਕਾਰ ਅਸੀਂ ਫੜ ਕੇ ਅੰਦਰ ਦੇ ਦਿਆਂਗੇ, ਹਰਿਆਣੇ ਵਾਲਾ ਨਵੀਨ ਜਿੰਦਲ, ਜਿਹਦੇ ਉੱਤੇ ਗ੍ਰਹਿ ਮੰਤਰੀ ਨੇ ਆਪ ਪੀਸੀ ਕੀਤੀਆਂ ਨੇ, ਪ੍ਰੈਸ ਕਾਨਫਰੰਸ ਕੀਤੀਆਂ ਨੇ, ਉਸ ਤੋਂ ਬਾਅਦ ਉਹ ਤੁਹਾਡੇ ਨਾਲ ਆਉਂਦੇ ਨੇ ਤੇ ਇੱਕਦਮ ਉਹ ਮਤਲਬ ਧੋਤੇ ਹੋ ਜਾਂਦੇ ਆ। ਉਹ ਕਿਸੇ ਨੇ ਬਹੁਤ ਖੂਬ ਲਿਖਿਆ, ਕਹਿੰਦੇ ਝੂਮਤੇ ਹੈ ਸਾਪ ਸਾਰੇ ਜਾਣੇ ਕੈਸੀ ਬੀਨ ਹੈ, ਝੂਮਤੇ ਹੈ ਸਾਂਪ ਸਾਰੇ ਜਾਣੇ ਕੈਸੀ ਬੀਨ ਹੈ, ਇਨਕਾ ਨਾ ਇਮਾਨ ਹੈ ਨਾ ਇਨਕਾ ਕੋਈ ਦੀਨ ਹੈ, ਔਰ ਜਿਸਕੋ ਵੀ ਦੇਖੋ ਵੋ ਧੁਲ ਕੇ ਹੀ ਨਿਕਲਤਾ ਹੈ, ਭਾਜਪਾ ਸਰਕਾਰ ਹੈ ਜਾਂ ਵਾਸ਼ਿੰਗ ਮਸ਼ੀਨ ਹੈ। ਵੀ ਤੁਹਾਡੇ ਚ ਸ਼ਾਮਿਲ ਹੋ ਗਿਆ ਤੇ ਆਪਾਂ ਦੁੱਧ ਧੋਤੇ ਹੋ ਗਏ ਯਾਰ। ਅੱਜ ਪੰਜਾਬ ਦੇ ਹਾਲਾਤ ਕੀ ਬਣਾ ਤੇ, ਤੁਸੀਂ 7 ਜਿਹੜੇ ਰਾਜ ਸਭਾ ਮੈਂਬਰ ਲੈ ਗਏ ਹੋ, ਅੱਜ ਸੀਐਮ ਵੀ ਮਿਲਣ ਗਿਆ ਉੱਥੇ ਆਪਦੇ ਐਮਐਲਏ ਨੂੰ ਲੈ ਕੇ ਰਾਸ਼ਟਰਪਤੀ ਨੂੰ, ਇਹਨਾਂ ਲੋਕਾਂ ਨੂੰ ਆਪਾਂ ਗਦਾਰ ਕਹਿ ਰਹੇ, ਇਹਨਾਂ ਗਦਾਰੀ ਕੀਤੀ ਪੰਜਾਬ ਨਾਲ, ਮੁੱਖ ਮੰਤਰੀ ਸਾਹਿਬ ਗਦਾਰੀ ਤੇ ਤੁਸੀਂ ਕੀਤੀ ਪੰਜਾਬ ਨਾਲ, ਜਦੋਂ ਪੰਜਾਬ ਦੀਆਂ ਵੋਟਾਂ ਦੇ ਨਾਲ ਤੁਹਾਨੂੰ ਐਮਐਲਏ ਦਿੱਤੇ ਬਣਾ ਕੇ ਸਾਰੇ 92-95, ਤੇ ਉਦੋਂ ਉਹਨਾਂ ਦੇ ਬਦਲੇ ਪੰਜਾਬ ਦੇ ਬੰਦੇ ਚੁਣਨੇ ਚਾਹੀਦੇ ਸੀ ਕਿ ਬਾਹਰ ਦੇ ਬੰਦੇ ਚੁਣਨੇ ਚਾਹੀਦੇ ਸੀ, ਗਦਾਰੀ ਤੇ ਤੁਸੀਂ ਸ਼ੁਰੂ ਕੀਤੀ ਹੈ। ਅੱਜ ਉਹਨਾਂ ਨੂੰ ਤੁਸੀਂ ਗਦਾਰ ਕਹਿ ਰਹੇ ਹੋ। ਜਦੋਂ ਹਰਭਜਨ ਸਿੰਘ ਸ਼ਾਮਿਲ ਹੋਏ ਸੀਗੇ, ਜਦੋਂ ਹਰਭਜਨ ਸਿੰਘ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਸੀ, ਮੈਂ ਸਿਮਰ ਉਦੋਂ ਵੀ ਇੱਕ ਗੱਲ ਕਹੀ ਸੀ ਕਿ ਹਰਭਜਨ ਸਿੰਘ ਨੂੰ ਬੀਜੇਪੀ ਜਦੋਂ ਚਾਹੂਗੀ ਆਪਣੇ ਵੱਲ ਲੈ ਜਾਊਗੀ, ਕਿਉਂਕਿ ਸਿੱਧੂ ਦਾ ਹਾਲ ਉਹਨੇ ਵੇਖਿਆ, ਕਮੈਂਟਰੀ ਬੰਦ ਹੋ ਜਾਣੀ ਹੈ, ਟੀਵੀ ਬੰਦ ਹੋ ਜਾਣਾ, ਐਡਸ ਬੰਦ ਹੋ ਜਾਣੀਆਂ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ, ਤੇ ਉਹ ਤੇ ਮਤਲਬ ਸਲੂਟ ਮਾਰਦਾ ਜਾਊਗਾ। ਆਪਾਂ ਨੂੰ ਚੁਣ ਲੱਗਿਆ ਨੀ ਪਤਾ ਕੀਤਾ, ਹੁਣ ਤੁਸੀਂ ਨਿੰਦਾ ਪ੍ਰਸਤਾਵ ਜਿਹੜਾ ਆਪਦੀ ਵਿਧਾਨ ਸਭਾ 'ਚ ਲੈ ਕੇ ਆਏ ਹੋ ਵੀ ਇਹ ਬੰਦੇ ਸਾਡੇ ਨਾਲ ਗਦਾਰੀ ਕਰਕੇ, ਤੁਸੀਂ ਤੇ 92-95 ਨੇ ਨਿੰਦਾ ਪ੍ਰਸਤਾਵ ਪਾਇਆ ਨਾ, ਫਿਰ ਸਾਨੂੰ ਤੇ 3 ਕਰੋੜ ਪੰਜਾਬੀ ਨੂੰ ਤੁਹਾਡੇ ਖਿਲਾਫ਼ ਨਿੰਦਾ ਪ੍ਰਸਤਾਵ ਪਾਉਣਾ ਚਾਹੀਦਾ ਕਿ ਤੁਸੀਂ ਧੋਖਾ ਕੀਤਾ, ਤੁਹਾਨੂੰ ਬੰਦੇ ਇੱਥੋਂ ਦੇ ਭੇਜਣੇ ਚਾਹੀਦੇ ਸੀ ਜਿਹੜੇ ਉੱਥੇ ਜਾ ਕੇ ਲੜਦੇ ਪੰਜਾਬ ਲਈ, ਮਰਦੇ ਪੰਜਾਬ ਦੇ ਕੰਮ ਆਉਣ ਵਾਲੇ ਨੇ।
1: ਸੀਐਮ ਕਹਿੰਦੇ ਕਿ ਅਸੀਂ ਕਿਹੜਾ ਕਿਸੇ ਦੇ ਦਿਲ 'ਚ ਵੜ ਕੇ ਵੇਖਿਆ ਹੁੰਦਾ ਕੌਣ ਕਿਵੇਂ ਕਰ ਜੂਗਾ, ਕਹਿੰਦੇ ਅਸੀਂ ਤਾਂ ਆਪਦੇ ਵੱਲੋਂ ਚੰਗੇ ਲੋਕ ਹੀ ਭੇਜੇ ਸੀਗੇ।
0: ਫਿਰ ਕਹਿਣ ਦੀਆਂ ਗੱਲਾਂ ਨੇ, ਇਹ ਚੰਗੇ ਲੋਕ ਕਿੱਧਰੋਂ ਸੀਗੇ? ਸਿਰਫ ਪੈਸੇ ਵੱਲੋਂ? ਬਿਕਰਮਜੀਤ ਸਿੰਘ ਸਾਹਨੀ, ਉਹਨੂੰ ਵੀ ਮੇਰੇ ਖਿਆਲ ਕੋਈ ਅਵਾਰਡ ਮਿਲਿਆ ਆ, ਦੇਸ਼ ਦੇ ਪ੍ਰਧਾਨ
1: ਪੰਜਾਬ ਦੇ ਨੇ,
0: ਪੰਜਾਬ ਦੇ ਇੱਕ ਵਾਰਡ ਮਿਲਿਆ। ਮੈਨੂੰ ਪੰਜਾਬ ਦੇ ਕਾਹਦੇ ਯਾਰ, ਤੁਹਾਡਾ ਕਾਰੋਬਾਰ ਬਾਹਰ ਸੈੱਟ ਹੈ, ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ, ਪੰਜਾਬ ਦੀ ਇੱਕ ਪਿਛਲੇ 4 ਸਾਲਾਂ 'ਚ ਆਵਾਜ਼ ਤੇ ਦੱਸ ਦਿਓ ਤੁਸੀਂ ਕੀ ਚੁੱਕੀ। ਰਾਘਵ ਚੱਡਾ ਨੇ ਬੋਲਣਾ ਉਦੋਂ ਸ਼ੁਰੂ ਕੀਤਾ ਜਦੋਂ ਇਹਨਾਂ ਤੋਂ ਕਿਨਾਰਾ ਕਰਨਾ ਸੀਗਾ, ਉਹ ਬੋਲਿਆ ਕਿ 28 ਦਿਨ ਦਾ ਪੈਕ ਇਹਨੂੰ 30 ਦਿਨ ਦਾ ਕੀਤਾ ਜਾਵੇ ਮੋਬਾਈਲ ਫੋਨ ਨੂੰ, ਤੇ ਉਹ ਪੈਕ ਕਰਾਉਂਦਾ ਕਰਾਉਂਦਾ ਆਪ ਹੀ ਪੋਰਟ ਹੋ ਗਿਆ ਕਿਸੇ ਕੰਪਨੀ ਦੇ ਵਿੱਚ। ਮਤਲਬ ਇਹ ਮੰਗਾਂ ਸੀਗੀਆਂ ਸਾਡੀਆਂ, ਉੱਥੇ ਪਾਣੀਆਂ ਦੀ ਮੰਗ ਕਿਉਂ ਨਹੀਂ ਚੁੱਕੀ ਜਿਹੜੀਆਂ ਭਾਜਪਾ ਨਾਲ ਰਿਲੇਟਡ ਸੀਗੀਆਂ, ਉੱਥੇ ਸਾਡੇ ਬਾਰਡਰ ਵਾਲੀ ਮੰਗ ਕਿਉਂ ਨਹੀਂ ਚੁੱਕੀ, ਉੱਥੇ ਸਮੋਸੇ ਸਸਤੇ ਕਰਾਉਣੇ ਸੀਗੇ ਆਪਾਂ, ਉੱਥੇ ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਦਾ ਜਿਹੜਾ ਪੁਰਾਣੇ ਕਾਲੇ ਦੌਰ ਦਾ ਚੜਿਆ ਆ ਉਹਨੂੰ ਮਾਫ਼ ਕਰਾਉਣ ਦੀ ਗੱਲ ਕਿਉਂ ਨਹੀਂ ਕੀਤੀ?
1: ਚੱਡਾ ਕਹਿੰਦੇ ਕਿ ਮੈਂ ਗੱਲ ਕੀਤੀ RDF ਦੀ ਵੀ ਗੱਲ ਕੀਤੀ, GST ਬਕਾਏ ਦੀ ਵੀ ਗੱਲ ਕੀਤੀ, ਜਾਂ ਮੈਂ ਹੋਰ ਵੀ ਪਾਣੀ ਦੀ ਗੱਲ ਕੀਤੀ, ਹੋਰ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਮੈਂ ਰੱਖੀਆਂ ਗਈਆਂ।
0: ਸਿਮਰ, ਜਿਹੜੀ RDF ਦੀ ਮੰਗ ਹੈ ਉਹ ਤੁਹਾਡੀ ਕਾਗਜ਼ੀ ਪੱਤਰੀ ਤੁਹਾਡੇ ਸਾਹਮਣੇ ਆ ਜਾਂਦੀ ਹੈ ਸਾਰੀ, ਵੀ ਤੁਹਾਡਾ ਕਿੰਨਾ ਬਕਾਇਆ ਦੇਣ ਵਾਲੇ ਆ, ਪੰਜਾਬ ਦੇ ਮੇਨ ਇਸ਼ੂ ਕੀ ਨੇ ਯਾਰ, ਪੰਜਾਬ ਦੇ ਸਿਰ ਤੇ 4 ਲੱਖ ਕਰੋੜ ਰੁਪਈਏ ਦਾ ਕਰਜ਼ਾ, ਹੁਣ ਤੁਸੀਂ 1000-1000 ਰੁਪਈਆ ਹੋਰ ਪੈ ਜਾਣਾ ਤੇ 5 ਲੱਖ ਕਰੋੜ ਰੁਪਈਏ ਦਾ ਹੋ ਜਾਣਾ, ਇਹਨੂੰ ਮਾਫ਼ ਕਰਾਉਣ ਦੀ ਗੱਲ ਕਿਉਂ ਨਹੀਂ ਕੀਤੀ ਤੁਸੀਂ? ਇਹ ਕਰਜ਼ਾ ਕਾਹਦਾ ਹੈ ਯਾਰ? ਜਦੋਂ ਕਾਲਾ ਦੌਰ ਸੀਗਾ ਇੱਥੇ ਸਾਡੀ ਕੰਪਨੀਜ਼ ਆਈਆਂ ਸੀ, CISF, BSF, ਮਤਲਬ ਇਹ ਕੰਪਨੀਜ਼ ਆਈਆਂ, ਉਹਨਾਂ ਦਾ ਖਰਚਾ ਉਦੋਂ ਬਣਿਆ 50,000 ਲੱਖ ਕਰੋੜ ਰੁਪਈਆ, ਜਿਹੜਾ ਖਰਚਾ ਸੀਗਾ ਸਾਡੇ ਉੱਤੇ ਕਰਜ਼ਾ ਚੜ ਗਿਆ, ਉਹ ਵੱਧਦਾ ਉਹ ਪੰਜਾਬ ਦਾ ਲੱਕ ਟੁੱਟ ਗਿਆ, ਉਹ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਉਹ ਦੇਸ਼ ਦੀ ਲੜਾਈ ਸੀ ਕਿ ਸਾਡੀ ਸੀਗੀ? ਤੁਸੀਂ ਜੇ ਉਹ ਲੜਾਈ ਹੁਣ ਫਿਰ ਸੰਧੂਰ ਵਾਲਾ ਖਰਚਾ ਵੀ ਸਾਡੇ ਮੱਥੇ ਮੜ ਦਿਓ, ਜਿਹੜੇ ਪੰਜਾਬ ਦੇ ਵਿੱਚ ਇੱਥੋਂ ਤੁਹਾਡੀ ਜੰਗ ਚੱਲਦੀ ਰਹੀ ਹੈ, ਇੱਥੋਂ ਇੰਨੀਆਂ ਮਿਜ਼ਾਈਲਸ ਆਉਂਦੀਆਂ ਰਹੀਆਂ ਨੇ, ਇੱਥੋਂ ਡਰੋਨ ਇੰਨੇ ਆਉਂਦੇ ਰਹੇ, ਤੇ ਇਹ ਵੀ ਖਰਚਾ ਫਿਰ ਸਾਡੇ ਸਿਰ ਤੇ ਪਾ ਦਿਓ ਵੀ ਪੰਜਾਬ ਦੇ ਵਿੱਚ ਮਤਲਬ ਹੋਇਆ ਸਾਰਾ ਕੁਝ, ਉਹਨੂੰ ਮਾਫ਼ ਕਰਾਉਣ ਦੀ ਗੱਲ ਕਿਹਨੇ ਕੀਤੀ ਹੈ? ਅੱਜ ਪੰਜਾਬ ਖੁਸ਼ਹਾਲ ਹੋ ਸਕਦਾ, ਸਾਡਾ ਬਾਰਡਰ ਖੋਲ੍ਹਣ ਦੀ ਗੱਲ ਕਿਉਂ ਨਹੀਂ ਕਰਦੇ? ਉਹਨਾਂ ਚੀਜ਼ਾਂ ਦੇ ਉੱਤੇ ਤਾਂ ਕੋਈ ਗੌਰ ਹੀ ਨਹੀਂ ਕਰ ਰਿਹਾ ਯਾਰ। ਮਤਲਬ ਅੱਜ ਤੁਸੀਂ ਇਹਨਾਂ ਦੀ ਸ਼ਮੂਲੀਅਤ ਦੀ ਗੱਲ ਕਰਦੇ ਜੇ ਨਾ, ਭਾਜਪਾ ਕਿਸ ਟੀਚੇ ਤੇ ਪੰਜਾਬ 'ਚ ਤੁਰੀ ਹੈ? ਇੱਕ ਨਾ ਹੋਸਟਲ 'ਚ 100 ਬੱਚੇ ਸੀਗੇ, ਉੱਥੇ ਰੋਜ਼ ਕੜੀ ਚੌਲ ਬਣਦੇ ਸੀਗੇ,
1: ਜੀ
0: ਵੀ ਰੋਜ਼ ਕੜੀ ਚੌਲ ਬਣਨੇ ਤੇ ਕੜੀ ਚੌਲ ਖਾਣ ਵਾਲੇ ਸਿਮਰ 20 ਸੀਗੇ 80 ਬੱਚਿਆਂ ਨੇ ਵਿਰੋਧ ਕੀਤਾ ਜਿੱਦਾਂ ਮਤਲਬ ਵੀ ਅਸੀਂ ਇਹ ਕੜੀ ਚੌਲ ਖਾਂਦੇ ਨਹੀਂ ਰੋਜ਼ ਇਹ ਕੋਈ ਬਣਦੇ ਨੇ ਤੁਸੀਂ ਸਬਜ਼ੀ ਬਦਲ ਕੇ ਕੋਈ ਨਹੀਂ

0: ਬਣਾਉਂਦੇ ਤੇ ਵਾਰਡਨ ਉਹ ਮੋਦੀ ਸਾਹਿਬ ਵਰਗਾ ਸੀਗਾ ਕੋਈ, ਉਹ ਕਹਿੰਦਾ ਜੀ ਵੋਟਾਂ ਪਵਾ ਲਓ। ਅਗਲੇ ਦਿਨ ਵੋਟਾਂ ਪੈਣੀਆਂ ਸੀਗੀਆਂ, 20 ਦੀਆਂ 20 ਜਿਹੜੀਆਂ ਮੋਦੀ ਸਾਹਿਬ ਨੇ ਡਰਾ ਲਈਆਂ ਉਹ ਕੜੀ ਚੌਲ ਵਾਲੀਆਂ ਕੜੀ ਚੌਲ ਨੂੰ ਪੈ ਗਈਆਂ। 80 ਵੋਟਾਂ ਇਕੱਠੀਆਂ ਹੀ ਨਹੀਂ ਹੋਈਆਂ, 5 ਭਿੰਡੀਆਂ ਨੂੰ, 5 ਰਾਜਮਾਂ ਨੂੰ, 5 ਗੋਭੀ ਨੂੰ, ਉਹ ਇਕੱਠੇ ਹੀ ਨਹੀਂ ਹੋ ਸਕੇ। 80 ਉਹ ਹਾਲ ਤੁਸੀਂ ਪੰਜਾਬ ਦਾ ਕਰਨਾ, ਉਹ ਆ ਉਸ ਪੈਟਰਨ ਦੇ ਉੱਤੇ ਤੁਸੀਂ ਚੱਲ ਰਹੇ ਹੋ, ਉਸ ਟੀਚੇ ਦੇ ਉੱਤੇ ਤੁਸੀਂ ਚੱਲ ਰਹੇ ਹੋ। ਕੱਲ ਤੁਸੀਂ ਸ਼ਰੇਆਮ ਹੀ ਕਹਿ ਦਿੱਤਾ ਵੀ ਅਗਲਾ ਟੀਚਾ ਹੀ ਸਾਡਾ, ਮਤਲਬ ਇਹ ਜੰਗ ਹੈ ਯਾਰ। ਜੇ ਤੁਸੀਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਪੰਜਾਬ ਦਾ ਕੋਈ ਸੁਧਾਰ ਤੇ ਕਰੋ ਯਾਰ, ਪੰਜਾਬ ਨੂੰ ਤੁਸੀਂ ਖੁਸ਼ਹਾਲੀ ਤੇ ਲੈ ਕੇ ਆਓ। ਪੰਜਾਬ ਮਰ ਰਿਹਾ, ਪੰਜਾਬ ਦੇ ਬੱਚੇ ਕ੍ਰਿਮੀਨਲ ਬਣ ਰਹੇ ਨੇ, ਪੰਜਾਬ ਦੇ ਬੱਚੇ ਜਿਹੜੇ ਉਹ ਡਰੱਗੀ ਬਣ ਰਹੇ ਨੇ, ਇਹਨਾਂ ਚੀਜ਼ਾਂ ਦੇ ਉੱਤੇ ਤੇ ਗੌਰ ਕੋਈ ਨਹੀਂ ਕਰਨ ਡਿਆ। ਹਾਂ ਧੱਕੇ ਨਾ ਜਿੱਤਣਾ, ਜਿੱਦਾਂ ਤੁਸੀਂ ਬੰਗਾਲ ਜਿੱਤ ਲਿਆ ਇਹਨੂੰ ਵੀ ਜਿੱਤ ਲੈਣਾ ਤੁਸੀਂ, 20-25 ਲੱਖ ਉੱਥੇ ਵੋਟ ਕੱਟ ਦਿੱਤੀ ਆ, ਇੱਥੇ ਵੋਟ ਕੱਟਣੀ ਨੀ ਗੀ, ਇੱਥੇ ਵੋਟ ਬਣਾਉਣੀ ਆ। ਤੁਸੀਂ ਅਗਲਾ ਟੀਚਾ ਲੈ ਲਓ, ਤੁਸੀਂ ਇੱਥੇ ਵੋਟ ਬਣਨੀ ਆ। ਔਰ ਜਿਹੜੇ ਆਊਟਸਾਈਡਰ ਆ ਗਏ, ਜਿਹੜੇ ਪ੍ਰਵਾਸੀ ਆ ਗਏ, ਜਿਹੜੇ ਝੁੱਗੀ ਵਾਲੇ ਆ ਗਏ, ਉੱਥੇ ਕੱਟੀ ਆ, ਇੱਥੇ ਬਣੂਗੀ, ਕਿਉਂਕਿ ਤੁਹਾਨੂੰ ਘੱਟ ਗਿਣਤੀ 'ਚ ਕਰਨਾ ਇਹਨਾਂ। ਉਸ ਚੀਜ਼ ਨੂੰ ਅਸੀਂ ਸਾਰੇ ਸਮਝ ਹੀ ਨਹੀਂ ਪਾ ਰਹੇ, ਉਹਦੇ ਉੱਤੇ ਅਸੀਂ ਕੋਈ ਗੌਰ ਹੀ ਨਹੀਂ ਕਰ ਰਹੇ, ਉਹਦੇ ਬਾਰੇ ਅਸੀਂ ਕੋਈ ਲੜਨਾ ਹੀ ਨਹੀਂ ਚਾਹੁੰਦੇ, ਉਹਦੇ ਉੱਤੇ ਅਸੀਂ ਕੋਈ ਚਰਚਾ ਹੀ ਨਹੀਂ ਕਰਨਾ ਚਾਹੁੰਦੇ।
1: ਇੱਕ ਗੱਲ ਜਿਹੜੀ ਤੁਸੀਂ ਕੀਤੀ ਕਿ ਅੰਮ੍ਰਿਤਪਾਲ ਨੂੰ 2026 ਦੇ ਵਿੱਚ ਲਾਸਟ ਦੇ ਵਿੱਚ ਲਿਆ ਕੇ ਜਿਹੜਾ ਵੋਟਾਂ ਨੂੰ ਵੰਡਣ ਦੇ ਲਈ ਜਾਂ ਹਿੰਦੂ ਨੂੰ ਪੋਲਰਾਈਜ਼ ਕਰਨ ਦੇ ਲਈ ਜਿਹੜੀ ਗੱਲ ਤੁਸੀਂ ਕੀਤੀ ਆ, ਤੁਹਾਨੂੰ ਕੀ ਲੱਗਦਾ ਵੀ ਅੰਮ੍ਰਿਤਪਾਲ ਜੋ ਕੰਸਪੀਰੇਸੀਜ਼ ਚੱਲ ਰਹੀਆਂ ਸੀਗੀਆਂ, ਅੰਮ੍ਰਿਤਪਾਲ ਏਜੰਸੀਆਂ ਲਈ ਕੰਮ ਕਰ ਰਿਹਾ ਜਾਂ ਅੰਮ੍ਰਿਤਪਾਲ ਕਿਸੇ ਧਿਰ ਲਈ ਕੰਮ ਕਰ ਰਿਹਾ, ਜਾਂ ਕੀ ਤੁਹਾਡੇ ਮਨ 'ਚ ਕੀ ਹੈ ਤੁਹਾਨੂੰ?
0: ਸਿਮਰ ਮੈਂ
1: ਮਤਲਬ ਇਹ ਗੱਲ ਕਿਉਂ ਵੀ
0: ਮੈਂ ਵੈਰੀ ਕਲੀਅਰ, ਇੱਕ ਹੁੰਦਾ ਕਿ ਏਜੰਸੀਜ਼ ਕਿਸੇ ਨਾਲ ਮੀਟਿੰਗ ਕਰਦੀਆਂ ਨੇ, ਸਰਕਾਰ ਕੋਲ ਨਾ ਬਹੁਤ ਸਾਰਾ ਤੰਤਰ ਹੁੰਦਾ। ਮੈਂ ਅੱਗੇ ਵੀ ਇੱਕ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਰਕਾਰ ਕੋਲ ਬਹੁਤ ਸਾਰਾ ਮਤਲਬ ਸੋਰਸਿਸ ਨੇ, ਸਰਕਾਰ ਕੋਲ ਬਹੁਤ ਸਾਰਾ ਤੰਤਰ ਹੈ, ਸਰਕਾਰ ਕਦੀ ਕਿਸੇ ਨਾਲ ਬਹਿ ਕੇ ਮੀਟਿੰਗ ਨਹੀਂ ਕਰਦੀ ਏਜੰਸੀਜ਼ ਵੀ ਉਹ ਸਿਮਰ ਨਾਲ ਮੀਟਿੰਗ ਕਰਨਗੇ, ਉਹ ਮੰਨੇ ਨਾਲ ਮੀਟਿੰਗ ਕਰਨਗੇ, ਕੱਲ੍ਹ ਨੂੰ ਸਾਨੂੰ ਕੋਈ ਫੜ ਲੂਗਾ, ਚਾਰ ਛਿੱਤਰ ਵੱਜਣਗੇ, ਅਸੀਂ ਕਹਾਂਗੇ ਜੀ ਹਾਂ ਸਾਨੂੰ ਫਲਾਣੇ ਨੇ ਸੱਦਿਆ ਸੀ ਜੀ। ਉਹ ਇਸ ਪੈਟਰਨ ਦੇ ਉੱਤੇ ਨਹੀਂ ਕੰਮ ਕਰਦੇ, ਉਹ ਪੁਰਾਣਾ ਟਾਈਮ ਹੋ ਗਿਆ। ਹੁਣ ਕਿਸ ਪੈਟਰਨ ਦੇ ਉੱਤੇ ਚੱਲਿਆ ਜਾਂਦਾ? ਮੰਨ ਲਓ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੋਲਿਆ, ਮੰਨ ਲਓ ਮੈਂ ਕਿਸੇ ਧਰਮ ਦੀ ਫੇਵਰ ਦੇ ਵਿੱਚ ਬੋਲ ਦਿੱਤਾ, ਮੈਨੂੰ ਸਰਕਾਰ ਨੇ ਵਰਤਣਾ ਹੈ, ਉਹਦੇ ਉੱਤੇ ਮੈਨੂੰ ਦੁਬਾਰਾ ਫੋਕਸ ਕਰਾਉਣਾ ਵੀ ਇਹ ਇਸੇ ਇਸ਼ੂ ਦੇ ਉੱਤੇ ਬੰਦਾ ਟਿਕਿਆ ਰਹੇ, ਮੇਰੀ ਉਹ ਪੋਸਟ ਜਿਹੜੀ ਹੈ ਉਹ ਰਿਲੇਟਡ ਜਿਹੜੇ ਲੋਕ ਹੋਣਗੇ, ਜਿਹੜੇ ਲਾਈਕ ਮਾਈਂਡਡ ਉਸ ਪੋਸਟ ਦੇ ਹੋਣਗੇ, ਉਹਨਾਂ ਤੱਕ ਪਹੁੰਚ ਕੀਤੀ ਜਾਊਗੀ ਉਹਦੀ, ਉਹਨਾਂ ਤੱਕ ਪਹੁੰਚਾਈ ਜਾਊਗੀ। ਉਹ ਥੱਲੇ ਮੈਨੂੰ ਲਿਖਣਗੇ ਵੈਰੀ ਗੁੱਡ, ਫਲਾਣਾ ਬੱਬਰ ਸ਼ੇਰ ਮਿਲ ਗਿਆ ਪੰਜਾਬ ਨੂੰ, ਜੇ ਉਹਨਾਂ ਮੇਰਾ ਮੋਰਾਲ ਡਾਊਨ ਕਰਨਾ, ਮੇਰੀ ਜਿਹੜੀ ਮੂਵਮੈਂਟ ਚੱਲ ਰਹੀ ਹੈ, ਮੇਰੀ ਜਿਹੜੀ ਲਹਿਰ ਚੱਲ ਰਹੀ ਹੈ ਉਹਨੂੰ ਠੱਪਣਾ, ਤੇ ਉਹਨਾਂ ਉਹਦੀ ਰੀਚ ਪਹੁੰਚਾਉਣੀ ਆ। ਉਹ ਜਿਹੜੇ ਐਂਟੀ ਲੋਕ ਦੇ ਹੋਣਗੇ ਉਹ ਮੈਨੂੰ ਕਹਿਣਗੇ ਗਾਲਾਂ ਕੱਢਣਗੇ ਗੰਦੀਆਂ, ਤੇ ਤੁਹਾਨੂੰ ਪਰਿਵਾਰ ਵੀ ਕਹੂ ਵੀ ਇਹ ਕਿਹੜੇ ਚੱਕਰ 'ਚ। ਏਜੰਸੀਜ਼ ਤੁਹਾਡਾ ਮਾਇੰਡ ਜਿਹੜਾ ਉਹ ਕ੍ਰੀਏਟ ਕਰਦੀਆਂ ਨੇ, ਮਾਇੰਡ ਸੈੱਟ ਕਰਦੀਆਂ ਨੇ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਦੋਂ ਵਰਤਿਆ ਜਾ ਰਿਹਾ। ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਇਸ਼ੂ ਤੇ ਬੋਲ ਦਿਓ, ਮੰਨ ਲਓ ਮੈਂ ਬੇਦਬੀ ਦੇ ਉੱਤੇ ਬੋਲ ਦਿੱਤਾ, ਮੰਨ ਲਓ ਮੈਂ ਕੋਈ ਵਿਧਾਨ ਸਭਾ 'ਚ ਬਿੱਲ ਪਾਸ ਹੋਇਆ ਉਹਦੇ ਉੱਤੇ ਬੋਲ ਦਿੱਤਾ, ਮੈਂ ਪੰਜਾਬ ਦੇ ਕਰਜ਼ੇ ਦੇ ਉੱਤੇ ਬੋਲ ਦਿੱਤਾ, ਜੇ ਤੇ ਮੇਰੀ ਉਹਨਾਂ ਪੰਜਾਬ 'ਚ ਪਕੜ ਹੋਰ ਮਜ਼ਬੂਤ ਕਰਾਉਣੀ ਆ, ਮੈਨੂੰ ਇੱਕ ਧੜੇ ਵਜੋਂ ਖੜਾ ਕਰਨਾ, ਤੇ ਉਹ ਮੇਰੀ ਪੋਸਟ ਲਾਈਕ ਮਾਈਂਡਡ ਲੋਕਾਂ ਤੱਕ ਜਾਊਗੀ, ਜਿਹੜੇ ਉਸ ਪੋਸਟ ਨੂੰ ਲਾਈਕ ਕਰਨਗੇ ਤੇ ਉਹ ਮੈਨੂੰ ਹਜ਼ਾਰਾਂ ਦੀ ਗਿਣਤੀ 'ਚ ਕਮੈਂਟ ਕਰਨਗੇ, ਹਜ਼ਾਰਾਂ ਦੀ ਗਿਣਤੀ ਸ਼ੇਅਰ ਕਰਨਗੇ। ਤੇ ਕਿਹੜਾ ਬੰਦਾ ਜਿਹੜਾ ਪਬਲਿਸਿਟੀ ਦਾ ਭੁੱਖਾ ਨਹੀਂ, ਕਿਹੜਾ ਬੰਦਾ ਜਿਹੜਾ ਆਪਦੀ ਸ਼ੋਭਾ ਦਾ ਭੁੱਖਾ ਨਹੀਂ ਇਸ ਦੁਨੀਆਂ 'ਚ ਹੈਗਾ? ਕੋਈ ਸੰਤ ਤੋਂ ਲੈ ਕੇ ਚੋਰ ਤੱਕ, ਪੀਣ ਤੋਂ ਲੈ ਕੇ ਤੇ ਉੱਤੇ ਪ੍ਰਧਾਨ ਮੰਤਰੀ ਤੱਕ, ਹਰ ਬੰਦਾ ਆਪਦੀ ਸ਼ੋਭਾ ਚਾਹੁੰਦਾ, ਉਹ ਦੁਬਾਰਾ ਉਹਦੇ ਉੱਤੇ ਕੰਮ ਕਰੂਗਾ ਕਿ ਯਾਰ ਇਹ ਬਹੁਤ ਵਧੀਆ, ਲੋਕ ਮੈਨੂੰ ਬੜਾ ਲਾਈਕ ਕਰਨ ਡਏ ਆ, ਤੇ ਜੇ ਉਹਨਾਂ ਮੈਨੂੰ ਉੱਤੋਂ ਮੇਰਾ ਧਿਆਨ ਹਟਾਉਣਾ ਤੇ ਮੇਰੀ ਉਹ ਪੋਸਟ ਦੀ ਰੀਚ ਮੇਰੇ ਉਹ ਐਂਟੀ ਲੋਕਾਂ ਤੱਕ ਪਹੁੰਚਾਉਣੀ ਹੈ। ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਜਿਹੜਾ ਇਸ ਟਾਈਮ ਲੀਡਰਲੈਸ ਹੈ, ਤੁਸੀਂ ਮੈਨੂੰ ਦੱਸੋ ਪੰਜਾਬ ਕੋਲ ਕਿਹੜਾ ਲੀਡਰ ਹੈ? ਕਾਂਗਰਸ 'ਚ ਕਿਹੜਾ ਹੈ? ਅਕਾਲੀ ਦਲ 'ਚ ਕਿਹੜਾ ਹੈ? ਕੋਈ ਮਤਲਬ ਝਾੜੂ 'ਚ ਕਿਹੜਾ ਹੈ? ਪੰਜਾਬ ਲੀਡਰਲੈਸ ਹੈ। ਜਿਹੜਾ ਆ ਕੇ ਇੱਥੇ ਜ਼ੋਰ ਨਾਲ ਬੜਕ ਮਾਰਦਾ ਹੈ ਨਾ, ਤੇ ਲੋਕ ਉਹਨੂੰ ਸਮਝ ਲੈਂਦੇ ਵੀ ਯਾਰ ਸਾਡਾ ਖੈਰ ਖਵਾਹ ਆ ਗਿਆ, ਲੋਕ ਦੇ ਮਗਰ ਲੱਗ ਜਾਂਦੇ ਨੇ। ਰਿਜ਼ਲਟ ਤੇ ਉੱਤੋਂ ਵਾਧਾ ਆਉਂਦੇ ਨੇ, ਹੁਣ ਵੀ ਆਏ ਨੇ ਨਾ 4 ਸਾਲ ਬਾਅਦ, ਸਾਨੂੰ ਵਰਤਿਆ ਜਾ ਰਿਹਾ, ਸਾਨੂੰ ਗੁੰਮਰਾਹ ਕੀਤਾ ਜਾ ਰਿਹਾ। ਇੱਥੇ ਇੱਕ ਧੋੜਾ ਥੋੜੀ ਹੋਣਾ, ਗੁਜਰਾਤ 'ਚ ਇਲੈਕਸ਼ਨ ਹੋਈ, ਝਾੜੂ ਦੀ ਗੋਂਦ ਹੈਗੀ ਸੀ, ਉੱਥੇ ਗਏ, ਉੱਥੇ 2-2, 4-4 ਹਜ਼ਾਰ ਵੋਟ ਲਈ, ਕਾਂਗਰਸ ਦਾ ਬੇੜਾ ਗਰਕ ਕਰਤਾ, ਮੋਦੀ ਸਾਹਿਬ ਜਿੱਤ ਗਏ, ਸੇਮ ਹਰਿਆਣੇ ਹੋਇਆ, ਕਿਹੜੀ ਸਟੇਟ 'ਚ ਨਹੀਂ ਜਾ ਰਹੇ? ਇੱਥੇ ਤੇ ਧੜੇ ਹੀ ਉਹਨਾਂ 8-10 ਖੜੇ ਕਰ ਦੇਣੇ, ਉਹ ਮੈਡਮ ਸਿੱਧੂ ਵੀ ਕਰੀ ਫਿਰਦੇ ਨੇ, ਆਪਾਂ ਜਿੰਨਾ ਮਰਜ਼ੀ ਲਾਈਟਲੀ ਲੈ ਲਈਏ। ਅੱਜ ਸਿੱਧੂ ਧੜੇ ਤੋਂ ਕੈਂਡੀਡੇਟ ਖੜੇ ਹੋ ਜਾਣਗੇ, ਮੰਨ ਲਓ, ਮੈਂ ਨਹੀਂ ਕਹਿੰਦਾ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ ਵੋਟ ਪਊਗੀ, 500-700 ਹਜ਼ਾਰ ਤੇ ਗਿਣਦੇ ਹੀ ਆ ਨਾ ਯਾਰ, 500-500 ਵੋਟ ਤੇ ਗਿਣਦੇ ਹੀ ਆ ਨਾ। ਤੁਸੀਂ ਉਹਨਾਂ ਦਾ ਪ੍ਰਚਾਰ ਕਿਹੜੇ ਤਰੀਕੇ ਕਰਨਾ, ਉਹਨਾਂ ਨੂੰ ਫੰਡਿੰਗ ਕਿਹੜੇ ਤਰੀਕੇ ਕਰਨੀ ਹੈ, ਉਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਉਲਝਾਇਆ ਜਾ ਰਿਹਾ, ਉਹਨਾਂ ਚੀਜ਼ਾਂ ਦੇ ਉੱਤੇ ਵਰਤਿਆ ਜਾ ਰਿਹਾ। ਔਰ ਮੈਂ ਕਿਹਾ ਸੀਗਾ ਕਿ 2026 ਦੇ ਵਿੱਚ ਉਹਨੂੰ ਉਹ ਬਾਹਰ ਲੈ ਕੇ ਆਉਣਗੇ।
1: ਮੰਨੀ ਨੂੰ ਖਦਸ਼ਾ ਅੰਮ੍ਰਿਤਪਾਲ ਵਰਤਿਆ ਜਾ ਰਿਹਾ?
0: ਮੈਂ, ਹੋ ਸਕਦਾ ਮੰਨਾ ਵੀ ਵਰਤਿਆ ਜਾ ਰਿਹਾ ਹੋਵੇ, ਬਹੁਤ ਸਾਰੇ ਚੈਨਲ ਨੇ, ਹੋ ਸਕਦਾ ਵਰਤੇ, ਮਤਲਬ ਸਾਡਾ, ਸਾਨੂੰ ਪਤਾ ਹੀ ਨਹੀਂ ਹੁੰਦਾ, ਸਾਡੀ ਸੋਚ ਪੰਜਾਬ ਲਈ ਕੁਝ ਹੋਰ ਹੋਊਗੀ, ਉਹਨਾਂ ਦਾ ਟੀਚਾ ਪਿੱਛੇ ਕੁਝ ਹੋਰ ਹੋਊਗਾ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ।

0: ਪੰਜ ਸਿਆਂ ਚ ਵੋਟ ਵੰਡੀ ਗਈ ਤਾਂ ਤੁਸੀਂ ਮੈਨੂੰ ਦੱਸ ਦਿਓ ਬੀਜੇਪੀ ਕਿਸ ਤਰ੍ਹਾਂ ਨਹੀਂ ਆਉਂਦੀ। ਜਿਹੜੇ ਬੰਦੇ 30 ਕਰੋੜ ਮੁਸਲਮਾਨ ਨੂੰ ਕੁਛ ਨਹੀਂ ਸਮਝ ਰਹੇ, ਉਹ ਸਾਨੂੰ 2-3 ਕਰੋੜ ਨੂੰ ਕੀ ਵੈਲਿਊ ਦੇਣਗੇ? ਜਦੋਂ ਬੀਜੇਪੀ ਆਈ ਸੀ ਨਾ ਪਹਿਲਾਂ, ਜਦੋਂ ਤੱਕ ਇੰਨਾ ਕਬਜ਼ਾ ਨਹੀਂ ਸੀ ਹੋਇਆ ਉਹਨਾਂ ਦਾ ਮੁਸਲਿਮ ਦੇ ਉੱਤੇ, ਉਦੋਂ ਮੁਸਲਮਾਨ ਮੰਤਰੀ ਸੀਗੇ, ਸ਼ਾਹਨਵਾਜ਼ ਹੁਸੈਨ ਰਹੇ, ਮੁਖਤਾਰ ਅਬਾਸ ਰਹੇ, ਕੀ ਨਾਂ ਸੀ ਉਹਨਾਂ ਦਾ? ਫਿਰ ਹੁਣ ਹੌਲੀ ਹੌਲੀ ਉਹਨਾਂ ਦਾ ਟੀਚਾ ਦਾ ਪਰੇ ਕਰਕੇ ਉਹ ਮਾਰੋ, ਅੱਜ ਕਿਉਂ ਨਹੀਂ ਹੈਗੇ? ਅੱਜ ਇੱਕ ਵੀ ਸੰਸਦ ਮੈਂਬਰ ਵਿਖਾ ਦਿਓ ਮੈਨੂੰ ਮੁਸਲਮਾਨ, ਕੀ ਗੱਲ? ਮਤਲਬ 30 ਕਰੋੜ ਬੰਦੇ ਦੀ ਲੋੜ ਹੀ ਨਹੀਂ ਹੈਗੀ? ਸਾਰੇ ਮੁਸਲਮਾਨ ਅੱਤਵਾਦੀ ਨੇ? ਆਪਾਂ ਜਾ ਕਿਹੜੇ ਪਾਸੇ ਰਹੇ ਹਾਂ? ਆਪਾਂ ਦੇਸ਼ ਨੂੰ ਤੋਰ ਕਿਹੜੇ ਪਾਸੇ ਰਹੇ ਹਾਂ? ਉਹਦੇ ਉੱਤੇ ਕੋਈ ਚਰਚਾ ਹੀ ਨਹੀਂ ਕਰਨਾ ਚਾਹੁੰਦਾ, ਉਹਦੇ ਉੱਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ, ਤੇ ਕਿਸੇ ਕੋਲ ਕੋਈ ਵਿਜ਼ਨ ਨਹੀਂ ਹੈਗਾ। ਅੱਜ ਪੰਜਾਬ ਦੇ ਵਿੱਚ ਜਿੰਨੀਆਂ ਆਪੋਜੀਸ਼ਨ ਪਾਰਟੀਆਂ, ਮੈਨੂੰ ਇੱਕ ਬੰਦਾ ਵਿਜ਼ਨ ਵਾਲਾ ਤੇ ਦੱਸੋ, ਸਿਵਾਏ ਗਾਲਾਂ ਕੱਢਣ ਤੋਂ ਸਟੇਜ ਤੋਂ, ਸਿਵਾਏ ਟਿੱਚਰਾਂ ਕਰਨ ਤੋਂ ਸਟੇਜ ਤੋਂ, ਸਿਵਾਏ ਇੱਕ ਦੂਜੇ ਦਾ ਮਜ਼ਾਕ ਉਡਾਉਣ ਤੋਂ, ਮੈਨੂੰ ਇਹ ਦੱਸੋ।
1: ਦਾਵਾ ਤਾਂ ਸਾਰੇ ਕਰਦੇ ਆ, ਕਾਂਗਰਸ ਕਹਿੰਦੀ ਸਾਡੇ ਕੋਲ ਵਿਜ਼ਨ ਹੈ, ਸੁਖਬੀਰ ਸਿੰਘ ਬਾਦਲ ਕਹਿੰਦੇ ਸਾਡੇ ਕੋਲ ਆ, ਸੁਨੀਲ ਜਾਖੜ ਕਹਿੰਦੇ ਸਾਡੇ ਕੋਲ, ਆਪੋਜੀਸ਼ਨ ਸਾਰੀ ਕਹਿ ਰਹੀ
0: ਹੈ ਵਿਜ਼ਨ ਉਹਨਾਂ ਦੇ ਸੀਏ ਕੋਲ ਹੈ, ਪਬਲਿਕ ਚ ਵਿਜ਼ਨ ਕਿਉਂ ਨਹੀਂ ਆ ਰਿਹਾ? ਵੀ ਸਾਨੂੰ ਲੈ ਆਓ ਯਾਰ, ਅਸੀਂ ਪੰਜਾਬ ਦੀ ਇਸ ਤਰੀਕੇ ਤਰੱਕੀ ਕਰਾਂਗੇ, ਅਸੀਂ ਪੰਜਾਬ ਦਾ ਕਿਸਾਨ ਇਸ ਤਰੀਕੇ ਖੁਸ਼ਹਾਲ ਕਰਾਂਗੇ, ਅਸੀਂ ਪੰਜਾਬ ਦੇ ਬੱਚਿਆਂ ਨੂੰ ਇਸ ਤਰੀਕੇ ਬਚਾਵਾਂਗੇ, ਅਸੀਂ ਪੰਜਾਬ ਦੇ ਬੱਚਿਆਂ ਨੂੰ ਡਰੱਗੀ ਹੋਣ ਤੋਂ ਬਚਾਵਾਂਗੇ। ਵਿਜ਼ਨ ਦੱਸਣ ਤੇ ਸਹੀ, ਮੈਂ ਕਹਿੰਦਾ ਕੋਈ ਪਬਲਿਕ ਪਲੇਟਫਾਰਮ ਦੇ ਉੱਤੇ ਬੰਦਾ ਕੋਈ ਲੈ ਕੇ ਵਿਜ਼ਨ ਆਇਆ, ਅੱਜ ਤੱਕ ਕਿਸੇ ਲੈਕਚਰ ਦੇ ਵਿੱਚ ਕਿਸੇ ਨੇ ਇਹ ਕਿਹਾ ਵੀ ਯਾਰ ਮੇਰੇ ਕੋਲ ਆਹ ਸੋਰਸ ਹੈ, ਮੈਂ ਇਸ ਤਰੀਕੇ ਪੰਜਾਬ ਨੂੰ ਖੁਸ਼ਹਾਲ ਕਰ ਸਕਦਾ, ਮੈਂ ਪੰਜਾਬ ਦਾ ਕਰਜ਼ਾ ਲਾ ਸਕਦਾ? ਇਹਨਾਂ ਕੋਲ ਇੱਕ ਵਿਜ਼ਨ ਹੈਗਾ ਜੇ ਚੋਣ ਕਰਨ ਤੇ? ਇਹ ਸਾਰੇ ਜਾਣੇ ਬੀਜੇਪੀ ਕੋਲ ਜਾਣ, ਸਾਰੇ ਜਾਣੇ ਪ੍ਰਧਾਨ ਮੰਤਰੀ ਕੋਲ ਜਾਣ, ਸਾਰੇ ਜਾਣੇ ਗ੍ਰਹਿ ਮੰਤਰੀ ਕੋਲ ਜਾਣ ਕਿ ਸਾਡਾ ਬਾਰਡਰ ਖੋਲ ਦਿਓ ਯਾਰ, ਸਾਡਾ ਤੇ ਸਾਰਾ ਪੰਜਾਬ ਇੱਥੋਂ ਰੋਟੀ ਖਾ ਲਓ।
1: ਜਿਹੜੀਆਂ ਸਟੇਟਮੈਂਟਸ ਆਉਂਦੀਆਂ ਨੇ, ਜਿਵੇਂ ਪ੍ਰਤਾਪ ਬਾਜਵਾ ਦੀ ਵੀ ਸਟੇਟਮੈਂਟ ਆਉਂਦੀ ਹੈ ਬਾਰਡਰ ਖੋਲ੍ਹਣਾ ਚਾਹੀਦਾ, ਸੁਖਬੀਰ ਬਾਦਲ ਦੀ ਵੀ ਸਮਟਾਈਮਸ ਇਹ ਸਟੇਟਮੈਂਟ ਆਈ ਵੀ ਬਾਰਡਰ ਖੋਲ੍ਹਣਾ ਚਾਹੀਦਾ, ਜਿਹੜਾ ਸਾਡਾ ਵਪਾਰ ਆ ਵਾਗੇ ਰਾਹੀਂ ਹੋਣਾ ਚਾਹੀਦਾ ਗਾ, ਵੱਖ ਵੱਖ
0: ਇਹ ਸਭ ਤੋਂ ਪਹਿਲਾਂ ਸਿਮਰ ਮੈਂ ਬੋਲਿਆ ਨੇ, ਸਭ ਤੋਂ ਪਹਿਲਾਂ ਮੈਂ ਕਹਿਣਾ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਸਾਰ ਨਵਜੋਤ ਸਿੰਘ ਸਿੱਧੂ ਨੇ ਸਟੇਟਮੈਂਟ ਦਿੱਤੀ, ਉਹਨਾਂ ਦੀ ਮਜਬੂਰੀ ਬਣ ਗਈ। ਪਰ ਉੱਥੇ ਜਾਓ ਤੇ ਸਹੀ, ਕੋਈ ਪਲਾਨ ਤੇ ਦਓ ਵੀ ਯਾਰ ਸਾਡੇ ਕੋਲ ਆ, ਮੇਰੇ ਕੋਲ ਤਾਂ ਫੋਨ 'ਚ ਹੈਗਾ, ਮੈਂ ਤੁਹਾਨੂੰ ਭੇਜ ਦਾਂਗਾ ਸਾਫਤਾ ਸਮਝੌਤਾ ਹੈ ਸਾਡਾ ਜਿਹੜਾ ਇਹਨਾਂ ਦੇਸ਼ਾਂ ਦਾ ਆ, ਕਿੰਨੀਆਂ ਆਈਟਮਸ ਇੱਧਰ ਆ ਸਕਦੀਆਂ ਨੇ, ਕਿੰਨੀਆਂ ਆਈਟਮਸ ਉੱਧਰ ਜਾ ਸਕਦੀਆਂ ਨੇ। ਕਈ ਵਾਰ ਗੱਲਾਂ ਨਾਲ ਕੀ ਆ ਯਾਰ, ਤੁਹਾਡੇ ਕੋਲ ਤੇ ਵੱਡਾ ਪਲੇਟਫਾਰਮ ਹੈ, ਤੁਹਾਡੇ ਕੋਲ ਤੇ MPs ਨੇ ਲੋਕ ਸਭਾ 'ਚ ਗੱਲ ਕਰ ਲਈ, ਤੁਹਾਡੇ ਕੋਲ ਤੋਂ ਰਾਜ ਸਭਾ ਮੈਂਬਰ ਨੇ, ਭੈਣ ਜੀ ਹਰਸਿਮਰਤ ਮੈਂਬਰ ਨੇ, ਉੱਥੇ ਡਿਟੇਲ ਨਾਲ ਸਮਝਾਓ ਤੇ ਸਹੀ ਯਾਰ, ਸਾਨੂੰ ਪੰਜਾਬ ਨੂੰ ਆਹ ਫਾਇਦਾ ਹੋ ਸਕਦਾ, ਸਾਡੇ ਪੰਜਾਬ ਦਾ ਆਹ ਵਪਾਰ ਚੱਲ ਸਕਦਾ। ਆਪਾਂ ਸਾਰੀ ਉਮਰ MSP ਲਈ ਰੋਂਦੇ ਮਰ ਗਏ ਹਾਂ, ਸਾਡੀ ਤੇ ਸਾਰੀ ਫਸਲ ਹੀ ਪਾਰ ਵਿਕ ਸਕਦੀ ਹੈ।
1: ਜਿਹੜੀ ਗੱਲ ਮਨਦੀਪ ਮੰਨਾ ਹੋਰਾਂ ਨੇ ਆਖੀ ਹੈ ਕਿ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਕਿਵੇਂ ਵਰਤੇ ਜਾਂਦੇ
0: ਹਾਂ,
1: ਫਿਰ ਤਾਂ ਸਾਰੇ ਵਰਤੇ ਜਾ ਰਹੇ ਆ।
0: ਮੈਂ ਤਾਂ ਕਹਿੰਦਾ ਇੱਕ
1: ਫਿਰ ਇਹ ਗੱਲ ਫਿਰ ਕਿਵੇਂ ਆ ਗਈ, ਮਤਲਬ ਜਿਵੇਂ ਤੁਸੀਂ ਕਹਿ ਕੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਵਰਤੇ ਜਾਂਦੇ,
0: ਇੱਕ ਚੀਜ਼
1: ਕਿਉਂਕਿ ਸਟੇਟ ਇਸ ਤਰੀਕੇ ਨਾਲ ਰੂਲ ਕਰਦੀ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ, ਜਿਵੇਂ ਤੁਸੀਂ ਕਿਹਾ ਕਿ ਰੀਚ ਉਹਨਾਂ ਦੇ ਅਕੋਰਡਿੰਗ ਚੱਲਦੀ ਆ।
0: ਉਸੇ ਗੱਲ ਦੇ ਉੱਤੇ ਮਤਲਬ ਤੁਹਾਡੀ ਤੇ ਆਉਣ ਲੱਗਾ, ਤੁਸੀਂ ਕੋਈ ਵੀ ਆਪਾਂ ਕਿਸੇ ਦੀ ਇੰਟਰਵਿਊ ਕਰਦੇ ਆ ਜਾਂ ਕੁਛ ਵੀ ਆ, ਜਦੋਂ ਆਪਾਂ ਨੂੰ ਪਬਲਿਕ ਇੱਕ ਰਿਸਪੌਂਸ ਦਿੰਦੀ ਹੈ, ਆਪਾਂ ਦੁਬਾਰਾ ਉਹਦੇ ਉੱਤੇ ਪਹਿਰਾ ਦਿੰਦੇ ਹਾਂ, ਦੁਬਾਰਾ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਟੀਚਾ ਜਿਹੜਾ ਤੁਹਾਡਾ ਟੀਚਾ ਉਹ ਪੰਜਾਬ ਲਈ ਸੁਹਿਰਦ ਹੋ ਸਕਦਾ, ਹਨਾ, ਵੀ ਅਸੀਂ ਪੰਜਾਬ ਦਾ ਭਲਾ ਕਰਨਾ। ਅੱਜ ਆਪਾਂ ਸਾਰੇ ਜਾਣੇ, ਮੇਰਾ ਖਿਆਲ ਆ ਵੀ ਬਹੁਤ ਸਾਰੇ ਬਲਕ 'ਚ ਚੈਨਲ, ਮਤਲਬ ਭਗਵੰਤ ਮਾਨ ਦੇ ਦੁਆਲੇ ਹੋ ਜਾਓ, ਸੁਖਬੀਰ ਬਾਦਲ ਦੇ ਦੁਆਲੇ ਹੋ ਜਾਓ, ਤੁਸੀਂ ਮਤਲਬ ਕਾਂਗਰਸ ਦੇ ਦੁਆਲੇ ਹੋ ਜਾਓ, ਜਿਹਨਾਂ ਨਾਲ ਲੜਾਈ ਲੜਨੀ ਆ ਉਹ ਤੇ ਸਾਡੀ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਹੀ ਨਹੀਂ ਰਹੀ, ਉਹਦੇ ਵਿੱਚ ਤੇ ਸਾਡੇ ਬੰਦੇ ਧੜਾ ਧੜ ਸ਼ਾਮਿਲ ਹੋ ਰਹੇ ਨੇ, ਜਿਹਨਾਂ ਤੋਂ ਸਾਨੂੰ ਮੇਜਰ ਖਤਰਾ ਹੈ। ਹੋਰ ਆਪਾਂ ਕਿਸ ਤਰ੍ਹਾਂ ਵਰਤੇ ਜਾਵਾਂਗੇ? ਹੋਰ ਆਪਾਂ ਨੂੰ ਕਿਸ ਤਰ੍ਹਾਂ ਸਮਝ ਆਊਗੀ ਵੀ ਆਪਾਂ ਵਰਤੇ ਜਾ ਰਹੇ? ਆਪਾਂ ਲੜਾਈ ਆਪਣੇ ਬੰਦਿਆਂ ਦੇ ਨਾਲ ਹੀ ਬਣਾ ਲਈ ਹੈ, ਤੇ ਆਪਣੇ ਨੇ ਨਾ, ਚਾਹੇ ਸੁਖਬੀਰ ਹੈ, ਚਾਹੇ ਪ੍ਰਤਾਪ ਬਾਜਵਾ ਹੈ, ਚਾਹੇ ਭਗਵੰਤ ਮਾਨ ਹੈ, ਚਾਹੇ ਅੰਮ੍ਰਿਤਪਾਲ ਹੈ, ਇਹ ਤੇ ਆਪਣੇ ਹੋ ਗਏ। ਤੇ ਜਿਹੜੇ ਸਾਨੂੰ ਖੋਰਾ ਲਾ ਰਹੇ ਆ ਉਹਨਾਂ ਦਾ ਸਾਰਾ ਕੰਟਰੋਲ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦਾ ਸਾਰਾ। ਤੁਸੀਂ ਇਹ ਵੇਖੋ ਕਿ ਜਦੋਂ ਉਹਨਾਂ ਦੀ ਮਰਜ਼ੀ ਤੋਂ ਉਲਟ ਸੋਸ਼ਲ ਮੀਡੀਆ ਚੱਲਦਾ ਤੇ ਕਈ ਲੋਕਾਂ ਦੇ ਪੇਜ ਬੰਦ ਹੋ ਜਾਂਦੇ ਨੇ, ਕਈ ਲੋਕਾਂ ਦੇ ਉੱਤੇ ਪਰਚੇ ਦਰਜ ਹੋ ਜਾਂਦੇ ਨੇ। ਆਪਾਂ ਨੂੰ ਸਮਝ ਆ ਹੀ ਨਹੀਂ ਰਹੀ ਸਾਨੂੰ ਵਰਤਿਆ ਕਿਸ ਤਰੀਕੇ ਜਾ ਰਿਹਾ।
1: ਪੰਜਾਬ ਦੀ ਲੀਡਰਸ਼ਿਪ ਹੈ, ਜਿਵੇਂ ਤੁਸੀਂ ਕਿਹਾ ਕਿ ਪ੍ਰਤਾਪ ਬਾਜਵਾ ਤਾਂ ਆਪਣਾ, ਫਤਿਹ ਬਾਜਵਾ ਆਪਣਾ ਨਹੀਂ ਆ ਫਿਰ?
0: ਨਹੀਂ ਨਹੀਂ, ਮੈਂ ਇੱਕ ਗੱਲ ਕਹਿ ਰਿਹਾ, ਮੈਂ ਟੋਟਲ ਪੰਜਾਬੀਆਂ ਨੂੰ ਕਹਿ ਰਿਹਾ, ਮੈਂ ਤੇ ਮੇਨ ਆਗੂ ਤੁਹਾਨੂੰ ਦੱਸ ਦਿੱਤੇ ਨਾ ਵੀ ਸਾਡੀ ਲੜਾਈ 5-6 ਹਿੱਸਿਆਂ 'ਚ ਪਾ ਕੇ ਰੱਖ ਦਿੱਤੀ। ਕੋਈ ਅੰਮ੍ਰਿਤਪਾਲ ਨਾਲ ਲੜ ਰਿਹਾ ਇੱਕ ਦੂਜੇ ਨਾਲ, ਕੋਈ ਪ੍ਰਤਾਪ ਬਾਜਵੇ ਨਾਲ ਲੜ ਰਿਹਾ, ਜਿਹੜੇ ਜਿਹੜੇ ਪਾਰਟੀਆਂ ਦੀ ਅਗਵਾਈ ਕਰਦੇ ਨੇ, ਕੋਈ ਸੁਖਬੀਰ ਬਾਦਲ ਨਾਲ ਲੜ ਰਿਹਾ, ਕੋਈ ਮਤਲਬ ਹੋਰ ਭਗਵੰਤ ਮਾਨ ਨਾਲ ਲੜ ਰਿਹਾ, ਪਰ ਜਿਹੜੇ ਬੰਦੇ ਸਾਨੂੰ ਮੇਜਰ ਖੋਰਾ ਲਾ ਰਹੇ ਆ, ਜਿਹਨਾਂ ਬਾਕੀ ਸਾਰੇ ਦੇਸ਼ ਦੇ ਉੱਤੇ ਮਤਲਬ ਧੱਕੇ ਨਾਲ ਕਬਜ਼ਾ ਕਰ ਲਿਆ, ਤੁਸੀਂ ਤੁਹਾਨੂੰ ਲੱਗਦਾ ਦੇਸ਼ 'ਚ ਕੋਈ ਲੋਕਤੰਤਰ ਰਹਿ ਗਿਆ? ਤੁਸੀਂ ਅੱਜ ਸ਼ਾਮਿਲ ਨਹੀਂ ਹੁੰਦੇ, ਅੱਜ ਭਾਜਪਾ ਨੂੰ ਤੁਹਾਡੀ ਲੋੜ ਹੈ, ਤੁਹਾਡੇ ਉੱਤੇ ਰੇਡ ਹੋ ਜਾਂਦਾ, ਕੀ ਹੈ ਲੋਕਤੰਤਰ?
1: ਪੰਜਾਬ 'ਚ ਵੀ ਤਾਂ ਇੱਦਾਂ ਹੀ ਹੁੰਦਾ।
0: ਮੈਂ ਉਹੀ ਤਾਂ ਕਹਿ ਰਿਹਾ,
1: ਪੰਜਾਬ 'ਚ ਪੋਲਿਊਸ਼ਨ ਕੰਟਰੋਲ ਬੋਰਡ ਚਲਾ।
0: ਅੱਜ ਤੁਸੀਂ ਰਾਘਵ ਚੱਡਾ ਮੈਂ ਬੋਲਦਾ ਸੀਗਾ ਜਦੋਂ ਰਾਸ਼ਟਰਪਤੀ ਨੂੰ ਮਿਲ ਕੇ ਨਿਕਲਿਆ, ਤੇ ਇਹ ਪਿਰਤ

0: ਕਿ ਵਿਜੀਲੈਂਸ ਦੀ ਵਰਤੋਂ ਹੋ ਰਹੀ ਹੈ, ਇਹਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ, ਤੇ ਜਿੰਨਾ ਤੂੰ ਚੱਲ ਗਿਆ ਉਹਨਾਂ ਦੀਆਂ ਏਜੰਸੀਆਂ ਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ, ਉਹ ਕਿਸ ਤਰ੍ਹਾਂ ਕਰ ਰਹੇ ਨੇ, ਫਿਰ ਹਰ ਬੰਦਾ ਵੇਖਦਾ। ਸਭ ਤੋਂ ਪਹਿਲਾਂ ਦੇਸ਼ ਦੇ ਚੈਨਲਸ ਦੇ ਉੱਤੇ ਕਬਜ਼ਾ ਕਿਹਨੇ ਕੀਤਾ? ਕਾਂਗਰਸ ਵੇਲੇ ਤੇ ਨਹੀਂ ਸੀ, ਮਨਮੋਹਨ ਸਿੰਘ ਵੇਲੇ ਤੇ ਇੰਨਾ ਘਾਤਕ ਜਿਹੜਾ ਨਹੀਂ ਸੀਗਾ। ਇਹ ਭਾਜਪਾ ਦੇ ਰਾਜ ਹੀ ਹੋਇਆ ਨਾ ਕਿ ਸਾਰੇ ਚੈਨਲ ਅਡਾਨੀ ਅਬਾਨੀ ਵੱਡੇ ਚੈਨਲ, ਤੇ ਉਸ ਤੋਂ ਬਾਅਦ ਸਾਡੇ ਵਾਲਿਆਂ ਵੀ ਉਹ ਪੈਟਰਨ ਅਪਣਾ ਲਿਆ ਵੀ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ, ਜੇ ਕੋਈ ਬੋਲਦਾ ਤੇ ਉਹਦਾ ਚੈਨਲ ਬੰਦ ਕਰਾ ਦਿਓ। ਇਹ ਸਿੱਖਿਆ ਕਿੱਥੋਂ? ਇਹ ਦੇਸ਼ ਚ ਲੈ ਕੇ ਕੌਣ ਆਇਆ ਜਿੱਥੇ ਰਾਘਵ ਚੱਡਾ ਜੀ ਚੱਲ ਗਏ ਨੇ? ਇਹਨੂੰ ਕਿੰਨੇ ਪੈਟਰਨ ਨੇ, ਕਿੰਨੇ ਤੋਰਿਆ, ਇਹ ਲੀ ਕਿੰਨੇ ਤੋਰੀ ਹੈ ਕਿ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ? ਆਪਾਂ ਉਹਨਾਂ ਚੀਜ਼ਾਂ ਤੋਂ, ਆਪਾਂ ਪੰਜਾਬੀ, ਮੈਂ ਤੁਹਾਨੂੰ ਫਿਰ ਕਹਿੰਦਾ ਕਿ ਅਸੀਂ ਬੜੀ ਨਾ ਜੁਝਾਰੂ ਕੌਮ ਗਿਣੇ ਜਾਂਦੇ ਸੀ ਪੰਜਾਬੀ, ਜਿਹੜਾ ਪੰਜਾਬ ਬੈਲਟ ਹੀ ਬੜੀ ਜੁਝਾਰੂਆਂ ਦੀ ਹੈ, ਅੱਜ ਸਾਨੂੰ ਤੇ ਰੋਟੀ ਦੇ ਲਾਲੇ ਪਏ ਨੇ ਯਾਰ। ਮੈਂ ਤੇ ਅੱਗੇ ਗੱਲ ਕਹਿੰਦਾ ਕਿ ਜਦੋਂ ਪੰਜਾਬ ਦੇ ਵਿੱਚ ਮੋਰਚੇ ਲੱਗਦੇ ਸੀ, ਪੰਜਾਬੀ ਮੋਰਚਾ, ਪੰਜਾਬੀ ਸੂਬਾ, ਉਦੋਂ ਹੁੰਦਾ ਕੀ ਸੀਗਾ? ਮੋਰਚੇ ਕਿਸ ਤਰ੍ਹਾਂ ਕਾਮਯਾਬ ਹੁੰਦੇ ਸੀ ਕਿ ਸਭ ਤੋਂ ਵੱਡੀ ਜਿਹੜੀ ਸਪੋਰਟ ਹੁੰਦੀ ਆ ਮੋਰਚਿਆਂ ਦੇ ਵਿੱਚ, ਉਹ ਕਿਸਾਨਾਂ ਦੀ ਹੁੰਦੀ ਸੀ ਕਿ ਕਿਸਾਨ ਨੇ ਫਸਲ ਬੀਜ ਲਈ, ਉਹਦੇ ਕੋਲ 2-3 ਮਹੀਨੇ ਦਾ ਟਾਈਮ ਹੈ ਜਦੋਂ ਉਹਦੀ ਵਾਢੀ ਹੋਣੀ ਹੈ। ਉਸ ਦੌਰਾਨ ਉਹ ਪੰਜਾਬ ਦੇ ਹੱਕਾਂ ਲਈ ਲੜਦੇ ਸੀਗੇ, ਚਾਹੇ ਪੰਜਾਬੀ ਸੂਬਾ ਮੋਰਚਾ, ਚਾਹੇ ਕੁਛ ਵੀ, ਪਾਣੀਆਂ ਦਾ ਮਸਲਾ, ਉਹਦੇ ਉੱਤੇ ਫਿਰ ਮੋਰਚੇ ਲੱਗਦੇ ਸੀ, ਉਹਦੇ ਉੱਤੇ ਜੇਲ੍ਹਾਂ ਭਰੀਆਂ ਜਾਂਦੀਆਂ ਸੀ। ਸਾਨੂੰ ਸਾਜਿਸ਼ ਦੇ ਨਾਲ ਪਹਿਲਾਂ ਸਾਡਾ ਕਿਸਾਨ ਭੁੱਖਾ ਕਰ ਦਿੱਤਾ, ਅੱਜ ਜੇਲ੍ਹ ਜਾਣ ਤੋਂ ਪਹਿਲਾਂ 20 ਵਾਰੀ ਸੋਚਣਾ ਪੈਂਦਾ ਵੀ ਯਾਰ ਮੇਰੇ 10 ਦਿਨ ਅੰਦਰ ਲੱਗਣੇ ਨੇ, ਮੇਰੇ ਮਗਰ ਬੱਚਿਆਂ ਦੀ ਫੀਸ ਹੈਗੀ ਆ, ਮੇਰੇ ਘਰ ਦੇ ਵਿੱਚ ਰੋਟੀ ਹੈਗੀ ਆ, ਮੇਰੇ ਬੈਂਕ ਦੀ ਕਿਸ਼ਤ ਜਾਣ ਵਾਲੀ ਹੈ। ਇੱਕ ਪਲਾਨ ਦੇ ਤਹਿਤ ਤੁਹਾਨੂੰ ਖਤਮ ਕੀਤਾ ਯਾਰ, ਤੁਹਾਡੇ ਬੱਚੇ ਸਾਰੇ ਬਾਹਰ ਕੱਢ ਦਿੱਤੇ ਗਏ, ਤੁਹਾਡੇ ਬੱਚੇ ਮਾਰ ਦਿੱਤੇ ਗਏ। ਇੱਕ ਕਾਲਾ ਦੌਰ ਸਾਡੇ 78 ਤੋਂ ਲੈ ਕੇ ਜੋ 92 ਤੱਕ ਆਇਆ, ਉਹ ਚ ਕੱਲਾ ਸਿੱਖ ਥੋੜੀ ਮਰਿਆ, ਹਿੰਦੂ ਵੀ ਮਰੇ, ਪੁਲਿਸ ਵਾਲੇ ਵੀ ਮਰੇ, ਉਹ ਕੌਣ ਸੀਗੇ? ਪੰਜਾਬੀ ਸੀ ਨਾ? ਤੁਹਾਡੀ ਤੇ ਨਸਲ ਹੀ ਖਰਾਬ ਕਰ ਦਿੱਤੀ ਗਈ ਯਾਰ। ਅੱਜ ਤੁਸੀਂ ਇੱਥੇ ਫਿਰ ਰਹੇ ਹੋ, ਮਤਲਬ ਆਪਾਂ ਪੌਸ਼ ਏਰੀਆ ਗਿਣਿਆ ਜਾਂਦਾ, ਮੈਨੂੰ ਥੱਲੇ ਵੇਖਿਓ ਹਾਂ ਵੀ ਮਤਲਬ ਆਪਾਂ ਗਿਣਤੀ ਕਰਨੀ ਹੈ ਕਿ ਪੱਗਾਂ ਵਾਲਿਆਂ ਦੇ ਤੇ ਪੰਜਾਬੀਆਂ ਦੇ ਮੁਕਾਬਲੇ ਬਾਹਰੀਆਂ ਦੇ ਕੰਮ ਕਿੰਨੇ ਨੇ ਥੱਲੇ। ਇਹਨੂੰ ਕਿੰਨੇ ਕਿੰਨੇ ਇਹਦੇ ਬਾਰੇ ਸੋਚਣਾ, ਕਿੰਨੇ ਇਹਦੇ ਬਾਰੇ ਕੰਮ ਕਰਨਾ ਸੀ, ਕਿੰਨੇ ਇਹਦੇ ਉੱਤੇ ਚਰਚਾ ਕਰਨੀ ਸੀ, ਕਿੰਨੇ ਇਹਦੇ ਉੱਤੇ ਵਿਚਾਰ ਕਰਨਾ ਸੀਗਾ? ਤੁਹਾਡੇ ਵਿੱਚ ਬੰਦੇ ਵਾੜ ਦਿੱਤੇ ਗਏ ਯਾਰ। ਆਹ ਰਣਜੀਤ ਹੈ, ਇਹਨੂੰ ਮੇਰੇ ਖਿਆਲ 7 ਤੁਹਾਨੂੰ ਇੱਥੇ IVF ਸੈਂਟਰ ਮਿਲ ਜਾਣਗੇ। ਆਪਾਂ ਗੱਲਾਂ ਨਸ਼ਾ ਬੰਦ ਕਰਨ ਦੀਆਂ ਕਰਦੇ ਹਾਂ, ਸਾਡੇ ਕੋਲ ਦੁੱਧ ਨਹੀਂ ਨਕਲੀ ਬੰਦ ਹੁੰਦਾ, ਸਾਡੇ ਕੋਲ ਘਿਓ ਨਹੀਂ ਨਕਲੀ ਬੰਦ ਹੁੰਦਾ, ਸਾਡੇ ਕੋਲ ਖੋਆ ਨਹੀਂ ਨਕਲੀ ਬੰਦ ਹੁੰਦਾ, ਇਹ ਕਾਹਦੇ ਨਹੀਂ IVF ਸੈਂਟਰ ਕਿ ਸਾਡੀ ਜਿਹੜੀ ਮਤਲਬ ਬੱਚੇ ਪੈਦਾ ਕਰਨ ਦੀ ਸ਼ਕਤੀ ਖਤਮ ਕਰ ਦਿੱਤੀ ਗਈ ਸਾਨੂੰ, ਸਾਡੀ ਤੇ ਨਸਲ ਕੁਸ਼ੀ ਕੀਤੀ ਇਕੱਲੀ, ਮਤਲਬ 84 ਥੋੜੀ ਹੋਈ ਆ, ਕੱਲਾ ਜਿਹੜਾ 25-50 ਹਜ਼ਾਰ ਬੰਦਾ ਇਹ ਕਾਲੇ ਦੌਰ 'ਚ ਥੋੜੀ ਮਰਿਆ, ਅੱਜ ਤੱਕ ਮਰੀ ਜਾ ਰਹੇ ਨੇ ਯਾਰ, ਅੱਜ ਤੱਕ ਤੁਹਾਡਾ ਨੁਕਸਾਨ ਕੀਤਾ ਜਾ ਰਿਹਾ। ਇਹਦੇ ਬਾਰੇ ਚਰਚਾ ਕੌਣ ਕਰ ਰਿਹਾ, ਇਹਦੇ ਬਾਰੇ ਸੋਚ ਕੌਣ ਰਿਹਾ? ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ, ਤੁਸੀਂ ਵਿਜ਼ਨ ਕਿਹਾ ਨਾ ਮੈਨੂੰ, ਇਹ ਸਾਰੇ ਕਹਿੰਦੇ ਵਿਜ਼ਨ ਹੈਗਾ ਸਾਡੇ ਕੋਲ, ਕੀ ਵਿਜ਼ਨ ਹੈ ਇਹਨਾਂ ਕੋਲ ਕਿ ਜੇ ਭਗਵੰਤ ਮਾਨ 20 ਕਿਲੋ ਆਟਾ ਦੇਣ ਡਿਆ, ਸਾਡੀ ਸਰਕਾਰ ਲੈ ਉਹ ਅਸੀਂ 25 ਕਿਲੋ ਦੇਵਾਂਗੇ, ਤੀਜੀ ਪਾਰਟੀ ਕਹੋ ਅਸੀਂ 30 ਕਿਲੋ ਦੇਵਾਂਗੇ, ਜੇ 200 ਯੂਨਿਟ ਬੱਤੀ ਦਿੰਦਾ ਤੇ ਅਸੀਂ 225 ਦੇਵਾਂਗੇ, ਇਹ ਵਿਜ਼ਨ ਹੈ ਯਾਰ। ਹਜ਼ਾਰ ਰੁਪਈਆ ਭਗਵੰਤ ਮਾਨ ਨੇ ਅਨਾਊਂਸ ਕੀਤਾ ਕੇਜਰੀਵਾਲ ਨੇ, ਤੇ ਬਾਕੀ ਵਿਰੋਧੀ ਪਾਰਟੀਆਂ ਦੇ ਬਿਆਨ ਕੀ ਸੀਗੇ ਕਿ ਪਿਛਲਾ 48,000 ਰੁਪਈਆ ਵੀ ਦਿਓ। ਲਾਣ ਤਾਂ ਯਾਰ ਇਹਨਾਂ ਦੇ ਉੱਤੇ, ਜੇ ਤੇ ਉਹ ਪ੍ਰੋਫਿਟ ਨਾਲ ਪੈਸੇ ਦਿੰਦਾ ਹੁੰਦਾ ਤਾਂ ਤੁਸੀਂ ਉਹਦੀ ਮੰਗ ਕਰਦੇ, ਤੁਸੀਂ ਉਲਟਾ ਪੰਜਾਬ ਨੂੰ 8-10 ਲੱਖ ਕਰੋੜ ਦੇ ਮਤਲਬ ਕਰਜ਼ਾਈ ਬਣਾਉਣ ਜਾ ਰਹੇ ਹੋ ਯਾਰ। ਤੁਹਾਡੇ ਕੋਲ ਤੇ ਵਿਜ਼ਨ ਹੀ ਹੋਣਾ ਚਾਹੀਦਾ ਵੀ ਯਾਰ ਯਾਰ ਦੇਣ ਦੀ ਲੋੜ ਹੀ ਨੀ ਯਾਰ, ਬੱਚਿਆਂ ਨੂੰ ਕੰਮ ਦਿਓ ਇੱਜ਼ਤ ਮਾਣ ਵਾਲਾ, ਬੱਚਿਆਂ ਨੂੰ ਮਤਲਬ ਇੱਜ਼ਤ ਮਾਣ ਵਾਲੀ ਰੋਟੀ ਦਿਓ ਵੀ 1,000 ਰੁਪਈਆ ਉਹ ਕਮਾ ਸਕਣ ਘਰ ਬੈਠੀਆਂ ਵੀ। ਆਪਾਂ ਕਿਹੜੇ ਪਾਸੇ ਤੁਰ ਪਏ ਆ, ਸਾਡੇ ਕੋਲ ਵਿਜ਼ਨ ਕੀ ਹੈ?
1: ਮੈਨੂੰ ਲੱਗਦਾ ਲੋਕ ਵੀ ਮੰਗ ਕਰ ਰਹੇ ਆ, ਜਿਵੇਂ ਆਸੇ ਪਾਸੇ ਦੇਖਾਂ ਚੰਗੇ ਜਿਹੜੇ ਵਧੀਆ ਪਰਿਵਾਰ ਨੇ ਉਹ ਸਾਰੇ ਫਾਰਮ ਭਰ ਰਹੇ ਆ ਵੀ ਹਾਂ ਵੀ ਸਾਨੂੰ 1,000 ਰੁਪਏ।
0: ਮੈਨੂੰ ਨਾ ਸਿਮਰ ਇੱਕ ਬੰਦਾ ਮਿਲਿਆ ਤੇ ਮੈਨੂੰ ਕਹਿੰਦਾ ਕਿ ਭਾਜੀ ਬੜਾ ਤੁਸੀਂ ਮਤਲਬ ਚਰਚਾ ਕਰਦੇ ਹੋ, ਗੱਲਾਂ ਬੜੀਆਂ ਵਧੀਆ ਕਰਦੇ ਹੋ, ਸੁਣਦਾ ਕੋਈ ਨੀ। ਮੈਂ ਕਿਹਾ ਸੁਣਦਾ ਤੋਂ ਭਾਵ ਪੋਲੀਟੀਸ਼ਨ ਸਰਕਾਰ, ਉਹਨਾਂ ਨਾਲ ਤੇ ਮੈਂ ਫੇਰ ਗਿਲਾ ਕਰਾਂ ਜੇ ਪਬਲਿਕ ਨੀ ਸੁਣਦੀ। ਤੁਸੀਂ ਮੇਰੇ ਬੋਲਣ ਤੋਂ ਬਾਅਦ ਕਿੰਨੇ ਕੁ ਬੰਦਿਆਂ ਕਿਹਾ ਵੀ ਅਸੀਂ 1,000 ਰੁਪਈਆ ਨਹੀਂ ਲੈਣਾ? ਮੇਰੇ ਬੋਲਣ ਤੋਂ ਬਾਅਦ ਕਿੰਨੇ ਕੁ ਬੰਦਿਆਂ ਕਿਹਾ ਅਸੀਂ 200-200 ਰੁਪਈਆ ਨਹੀਂ ਲੈਣਾ? ਜਦੋਂ ਪਬਲਿਕ ਨੀ ਸੁਣਦੀ ਤੇ ਉਹਨਾਂ ਕੀ ਸੁਣਨਾ ਯਾਰ? ਪਬਲਿਕ ਲਾਲਚੀ ਕਰ ਦਿੱਤੀ ਹੈ, ਪਬਲਿਕ ਅੰਨੀ ਕਰ ਦਿੱਤੀ ਹੈ ਵੀ ਸਵਾਏ ਜੋ ਮਿਲਦਾ ਮੁਫ਼ਤ ਦਾ ਉਹ ਲੈ ਲਿਆ ਜਾਵੇ। ਇਹਦੇ ਤੋਂ ਬਿਨਾਂ ਪਬਲਿਕ ਦੀ ਸੋਚ ਸ਼ਕਤੀ ਖਤਮ ਹੀ ਕਰ ਦਿੱਤੀ ਗਈ ਹੈ। ਪਬਲਿਕ ਤੁਸੀਂ ਮੈਨੂੰ ਦੱਸੋ 1,000-1,000 ਲਈ ਤੁਸੀਂ ਧਰਨੇ ਲਾ ਰਹੇ ਹੋ? ਕਦੀ ਮੈਨੂੰ ਵਿਰੋਧੀ ਪਾਰਟੀ ਨੇ ਕਿਸੇ ਸਕੂਲ ਲਈ ਧਰਨਾ ਲੱਗਾ ਵਿਖਾ ਦਿਓ ਵੀ ਆਹ ਸਕੂਲ ਹੈ, ਇਹਦੇ ਚ ਟੀਚਰ ਘੱਟ ਨੇ, ਇਹਦੇ ਚ ਵਰਦੀਆਂ ਨੀ ਆਈਆਂ, ਇਹਦੇ ਚ ਕਿਤਾਬਾਂ ਘੱਟ ਨੇ, ਉਹਦੇ ਲਈ ਧਰਨਾ ਲਾਇਆ ਕਿਸੇ ਕਾਂਗਰਸੀ ਨੇ, ਉਹਦੇ ਲਈ ਧਰਨਾ ਲਾਇਆ ਕਿਸੇ ਅਕਾਲੀ ਦਲ ਨੇ? ਸਾਡੀ ਤੇ ਸੋਚ ਸਮਝ ਤੁਸੀਂ ਖਤਮ ਕਰ ਦਿੱਤੀ ਹੈ ਯਾਰ, ਸਾਨੂੰ ਤੇ ਤਬਾਹ ਕਰਕੇ ਰੱਖ ਦਿੱਤਾ। ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਉਹਦੇ ਉੱਤੇ ਕੋਈ ਗੌਰ ਹੀ ਨਹੀਂ ਕਰ ਰਿਹਾ, ਉਹਦੇ ਉੱਤੇ ਕੋਈ ਚਰਚਾ ਹੀ ਨਹੀਂ ਕਰਨਾ ਚਾਹੁੰਦਾ, ਉਲਟੇ ਤੁਸੀਂ ਲਾਰੇ ਲਾ ਰਹੇ ਹੋ ਵੀ ਯਾਰ ਅਸੀਂ ਇਹਨਾਂ ਨੂੰ ਵੱਧ ਦੇਵਾਂਗੇ। ਤੁਸੀਂ ਦੱਸ ਦਿਓ ਕਿੱਥੋਂ ਦਿਓਗੇ? ਸਰ ਆ CM ਸਾਹਿਬ ਇੱਕ ਇੰਟਰਵਿਊ 'ਚ ਬੋਲਦੇ ਸੀਗੇ, ਉਹਨੇ ਨੂੰ ਪੁੱਛਿਆ ਪੱਤਰਕਾਰ ਨੇ, ਮੈਂ ਚੈਨਲ ਦਾ ਚਲੋ ਨਾਂ ਨਹੀਂ ਲੈਣਾ, ਕਿਸੇ ਵੇਲੇ ਕੋਈ ਦੂਜਾ ਚੈਨਲ ਵਾਲਾ ਚਲਾਉਂਦਾ ਨਹੀਂ, ਉਹ ਕਹਿੰਦਾ ਜੀ ਤੁਸੀਂ ਕਰਜ਼ਾ ਬਹੁਤ ਚੁੱਕ ਲਿਆ।

0: 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ, 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ, ਤੇ ਸੀਐਮ ਸਾਹਿਬ ਅੱਗੋਂ ਪਤਾ ਕੀ ਕਹਿੰਦੇ ਨੇ ਕਿ ਕਰਜ਼ਾ ਤੇ ਫਿਰ ਯੂਪੀ ਦੇ ਉੱਤੇ ਵੀ ਬੜਾ, ਕਰਜ਼ਾ ਤੇ ਬਿਹਾਰ ਦੇ ਉੱਤੇ ਵੀ ਬੜਾ, ਸੁਣਿਆ ਤੁਸੀਂ?
1: ਇੰਡੀਆ ਤੇ ਵੀ ਹੈ।
0: ਤੇ ਉਹ ਪੱਤਰਕਾਰ ਨੂੰ ਅੱਗੋਂ ਗੱਲ ਨਹੀਂ ਮਤਲਬ ਕਰਨੀ ਆਈ ਤੇ ਉਹਨੂੰ ਮੈਂ ਪੁੱਛਣਾ ਚਾਹੁੰਦਾ ਸੀ ਵੀ ਪਰ ਬੰਦਾ ਕਰਜ਼ਾ ਕਿੰਨਾ,

0: ਕਰ ਰਹੇ ਹੋ?
1: ਫਿਰ ਮੈਂ ਉਹ ਮੈਨੂੰ ਸ਼ੌਂਕ ਸੀਗਾ, ਮੈਂ ਪੜ੍ਹਿਆ ਕਿ ਸਿੰਗਾਪੁਰ ਦਾ ਰੈਵਨਿਊ ਕਿੰਨਾ ਤੇ ਸਿੰਗਾਪੁਰ ਦਾ ਰੈਵਨਿਊ ਜਿਹੜਾ ਮੇਰੇ ਖਿਆਲ ਉਹ 8-9 ਲੱਖ ਕਰੋੜ ਰੁਪਈਏ ਦਾ, ਤੇ ਫਿਰ ਤੁਸੀਂ ਸੀਐਮ ਸਾਹਿਬ ਉਹਦੇ ਨਾਲ ਤੁਲਨਾ ਕਰ ਲਓ ਵੀ ਉਹ ਪੰਜਾਬ ਦਾ ਰੈਵਨਿਊ ਉਹਦੇ ਜਿੰਨਾ, ਉੱਥੇ ਤੇ ਵੱਧ ਹੀ 25-30 ਲੱਖ ਹੈ। ਆਪਾਂ ਗੱਲਾਂ ਕਿਹੜੀਆਂ ਕਰਦੇ ਹਾਂ? ਤੁਸੀਂ ਸੀਐਮ ਹੋ ਯਾਰ, ਬੜੇ ਏਡੇ ਰੁਤਬੇ ਵਾਲੀ ਕੁਰਸੀ ਤੇ ਬੈਠੇ ਹੋ, ਤੁਹਾਡੀਆਂ ਗੱਲਾਂ ਚ ਫੈਕਟ ਹੋਣੇ ਚਾਹੀਦੇ ਨੇ। ਬਿਹਾਰ ਦੀ ਵਾਦੀ ਵੇਖੋ, ਯੂਪੀ ਦੀ ਵਾਦੀ ਵੇਖੋ, ਤੇ ਉੱਥੇ ਫਿਰ ਵੀ 30,000 ਰੁਪਈਆ ਕਰਜ਼ਾ, ਤੇ ਸਾਡੇ ਤੁਸੀਂ 1.5-1.5 ਲੱਖ ਰੁਪਈਆ ਕਰਜ਼ਾ ਚੜਾ ਕੇ ਉੱਤੋਂ ਤੁਸੀਂ ਲੋਕਾਂ ਨੂੰ ਕਹਿਣ ਡੇ ਅਸੀਂ ਤੁਹਾਨੂੰ ਫੈਸਿਲਿਟੀ ਦੇ ਰਹੇ ਹਾਂ, ਅਸੀਂ ਤੁਹਾਨੂੰ ਆਟਾ ਦਾਲ ਦੇ ਰਹੇ ਹਾਂ। ਮੈਂ ਕਹਿੰਦਾ ਵੀ ਲੀਡਰਾਂ ਦੀ ਛੱਡੋ, ਮੇਰਾ ਫਿਰ ਗਿਲਾ ਕਿ ਪਬਲਿਕ ਹੀ ਨਹੀਂ ਸੁਣਦੀ। ਉਹਨਾਂ ਨੂੰ ਮੈਂ ਸਮਝਾ ਸਮਝਾ ਮਰ ਗਿਆ ਕਿ ਇਹ ਜਿਹੜੇ ਪੈਸੇ ਨੇ, ਜਿਹੜਾ ਆਟਾ ਦਾਲ ਤੁਹਾਨੂੰ ਮਿਲਦਾ, ਇਹ ਜਿਹੜੀ ਤੁਹਾਨੂੰ ਬਿਜਲੀ ਮਿਲਦੀ ਹੈ, ਇਹ ਤੁਹਾਡੇ ਹੀ ਪੈਸੇ ਦੀ ਤੁਹਾਨੂੰ ਮਿਲ ਰਹੀ ਹੈ। ਇਹਦੇ ਬਦਲੇ ਤੇਲ ਮਹਿੰਗਾ, ਇਹਦੇ ਬਦਲੇ ਹੋਰ ਸਮਾਨ ਮਹਿੰਗਾ, ਇਹਦੇ ਬਦਲੇ ਤੁਹਾਡੇ ਘਰ ਦਾ ਰਾਸ਼ਨ ਮਹਿੰਗਾ ਆਟੇ ਦਾਲ ਨੂੰ ਛੱਡ ਕੇ। ਪਬਲਿਕ ਸਮਝਦੀ ਨਹੀਂ ਯਾਰ, ਜੇ ਪਬਲਿਕ ਨਹੀਂ ਸੁਣਨਾ ਚਾਹੁੰਦੀ, ਪਬਲਿਕ ਨਹੀਂ ਸਮਝਣਾ ਚਾਹੁੰਦੀ, ਤੇ ਉਤਲੇ ਤੇ ਫਿਰ ਬੇਵਕੂਫ ਬਣਾ ਹੀ ਰਹੇ ਨੇ ਲੋਕਾਂ ਨੂੰ, ਕਰਾਂਗੇ ਕੀ ਇਹਨਾਂ ਚੀਜ਼ਾਂ ਦੇ ਉੱਤੇ? ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਦੇਸ਼ ਦੇ ਵਿੱਚ ਲੋਕਤੰਤਰ ਨੂੰ ਖਤਰਾ, ਪੰਜਾਬ ਦੇ ਵਿੱਚ ਤੁਹਾਡੇ ਧਰਮ ਨੂੰ ਖਤਰਾ ਪੈਦਾ ਹੋ ਰਿਹਾ, ਤੁਹਾਡੇ ਵਿੱਚ ਆਊਟਸਾਈਡਰ ਆ ਰਹੇ ਨੇ, ਸਾਰਾ ਕਾਰੋਬਾਰ ਤੁਹਾਡਾ ਉਹਨਾਂ ਨੇ ਸਾਂਭ ਲਿਆ, ਪਿੰਡਾਂ ਦੇ ਵਿੱਚ ਚਲ ਜਾਓ, ਜਿਹੜੇ ਬੰਦੇ ਤੁਹਾਡੇ ਮਤਲਬ ਕੰਮ ਕਰਦੇ ਸੀਗੇ ਪ੍ਰਵਾਸੀ, ਅੱਜ ਉਹ ਹੀ ਤੁਹਾਡੀ ਪੈਲੀ ਠੇਕੇ ਤੇ ਲੈ ਕੇ ਬਾਹਰ ਰਹੇ ਨੇ, ਤੁਹਾਡੇ ਬੱਚੇ ਸਾਰੇ ਹੀ ਬਾਹਰ ਨੇ। ਇਸ ਚੀਜ਼ ਦੇ ਉੱਤੇ ਕਿੰਨੇ ਚਰਚਾ ਕਰਨੀ ਹੈ? ਜੇ ਆਪਾਂ 5-7 ਧੜੇ ਬਣਾ ਲਏ, ਮਤਲਬ ਵਾਰਸ ਪੰਜਾਬ ਦੇ ਖੜੇ ਹੋ ਗਏ, ਸੁਖਬੀਰ ਬਾਦਲ ਦਾ ਖੜਾ ਹੋ ਗਿਆ, ਕਾਂਗਰਸ ਖੜੀ ਹੋ ਗਈ, ਝਾੜੂ ਵਾਲੇ ਖੜੇ ਹੋ ਗਏ, ਗਿਆਨੀ ਹਰਪ੍ਰੀਤ ਦਾ ਖੜਾ ਹੋ ਗਿਆ, ਤੇ ਆਪਾਂ ਫਿਰ ਜਾਵਾਂ ਕਿੱਥੇ? ਫਿਰ ਤੇ ਉਹ ਮਤਲਬ ਤੁਹਾਨੂੰ ਕੁੱਟ ਕੇ ਵੀ ਤੁਹਾਡੀ ਸਰਕਾਰ ਬਣਾ ਲੈਣਗੇ। ਜੇ ਉੱਥੇ ਐਡੀ ਸਟਰੋਂਗ ਲੇਡੀ ਸੀਗੀ, ਜੇ ਉਹਨੂੰ ਰਾ ਲਿਆ, ਅਜੇ ਉੱਥੇ ਤੁਸੀਂ ਵੇਖਿਆ ਵੀ ਜੇ CBI ਜਾਂ ਕੋਈ ED ਰੇਡ ਕਰਦੀ ਸੀ ਤੇ ਉਹ ਵੇਰਦੀ ਸੀ ਪੂਰੀ, ਉਹ ਫੜ ਲੈਂਦੀ ਸੀ ਵੀ ਮੈਂ ਨੀ ਜਾਣ ਦਿੰਦੀ, ਤੇ ਸਾਡੇ ਵਾਲਿਆਂ ਚ ਇੰਨਾ ਦਮ ਹੈਗਾ।
0: ਆਪਾਂ ਲੋਕ ਸਭਾ ਦੀ ਗੱਲ ਕਰ ਲਈਏ, ਲੋਕ ਸਭਾ ਦੇ ਵਿੱਚ ਇੰਡੀਆ ਅਲਾਇੰਸ ਹੁੰਦਾ, ਸਾਰੀਆਂ ਪਾਰਟੀਆਂ BJP ਦੇ ਖਿਲਾਫ, NDA ਦੇ ਖਿਲਾਫ ਇਕੱਠੀਆਂ ਹੁੰਦੀਆਂ, ਇੰਡੀਆ ਗੱਠਜੋੜ ਬਣਦਾ, ਪਰ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਗਈ, ਜਾਂ ਜਿਵੇਂ ਮਰਜ਼ੀ ਕਹਿ ਲਈਏ, NDA ਸਰਕਾਰ ਬਣਾਉਂਦਾ।
1: ਦੇਖੋ ਪਤਾ ਕੀ ਹੈ,
0: ਜਿਹੜੀ ਗੱਲ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਵੰਡੇ ਜਾਣਗੇ, ਵੋਟਾਂ ਵੰਡੀਆਂ ਜਾਣਗੀਆਂ, ਧੜੇ ਵੰਡੇ ਜਾਣਗੇ।
1: ਮੈਂ ਨਾ ਸਿਮਰ, ਇੱਕ ਬਹੁਤ ਵੱਡੇ ਕਾਂਗਰਸ ਦੇ ਲੀਡਰ ਨੇ, ਉਹਨਾਂ ਕੋਲ ਇੱਕ ਦਿਨ ਚਲੇ ਗਿਆ, ਵਧੀਆ ਨੇ, ਮੈਨੂੰ ਥੋੜਾ ਵਧੀਆ ਵੀ ਲੱਗਦੇ ਨੇ, ਪੜ੍ਹੇ ਲਿਖੇ ਨੇ, ਸਪੋਰਟਸ ਪਰਸਨ ਰਹੇ ਨੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡਾ ਪ੍ਰਧਾਨ ਜਿਹੜਾ ਉਹ ਬਹੁਤ ਫਜ਼ੂਲ ਬੋਲ ਜਾਂਦਾ ਤੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ, ਤੇ ਤੁਸੀਂ ਉਹਨੂੰ ਚੇਂਜ ਕਿਉਂ ਨਹੀਂ ਕਰਦੇ? ਉਹ ਕਹਿੰਦੇ ਜੀ ਉਹਨੂੰ ਚੇਂਜ ਅਸੀਂ ਨਹੀਂ ਕਰ ਸਕਦੇ, ਉਹਨੂੰ ਚੇਂਜ ਜਿੱਦਣ ਮੋਦੀ ਸਾਹਿਬ ਕਹਿਣਗੇ ਜਾਂ ਅਮਿਤ ਸ਼ਾਹ ਕਹਿਣਗੇ ਉਦਣ ਹੀ ਚੇਂਜ ਹੋਣਾ। ਮੈਨੂੰ ਗੱਲ ਨਹੀਂ ਸਮਝ ਆਈ। ਮੈਂ ਕਿਹਾ ਯਾਰ ਤੁਹਾਡਾ ਜਿਹੜਾ ਮੇਨ ਪ੍ਰਧਾਨ ਹੈ ਉਹ ਤਾਂ ਲੜਦਾ ਰਹਿੰਦਾ ਰਾਹੁਲ ਗਾਂਧੀ, ਉਹ ਆਉਂਦਾ ਜੀ ਉਹ ਇਕੱਲਾ ਹੀ ਲੜਦਾ ਨਾ, ਆਲਾ ਦੁਆਲਾ ਸਾਰਾ ਹੀ ਉਹਨਾਂ ਦੇ ਕਬਜ਼ੇ 'ਚ ਹੈ, ਕਾਂਗਰਸ ਦੇ ਪੁਰਾਣੇ ਲੀਡਰ ਸਾਰੇ ਹੀ ਕਾਰੋਬਾਰੀ ਨੇ, ਸਾਰੇ ਮੋਦੀ ਸਾਹਿਬ ਤੋਂ ਡਰਦੇ ਨੇ, ਸਾਰੇ ਏਜੰਸੀਜ਼ ਤੋਂ ਡਰਦੇ ਨੇ, ਉਹ ਜੋ ਚਾਹੁਣਗੇ ਉਹ। ਉਹ ਕਹਿੰਦੇ ਜੀ ਮੈਨੂੰ ਇੱਕ ਸਟੇਟ ਦੇ ਵਿੱਚ ਇੰਚਾਰਜ ਲਾ ਦਿੱਤਾ ਤੇ ਉੱਥੋਂ ਕਾਂਗਰਸ 2-3 ਸੀਟਾਂ ਜਿੱਤਦੀ ਸੀਗੀ ਲੋਕ ਸਭਾ ਦੀਆਂ, ਤੇ ਕਹਿੰਦੇ ਮੇਰੇ ਆਖੇ ਸੀਟਾਂ ਨਹੀਂ ਦਿੱਤੀਆਂ, ਜਿਹਨੂੰ ਜਿਹਨੂੰ ਭਾਜਪਾ ਨੇ ਇਸ਼ਾਰਾ ਕੀਤਾ ਸੀਟਾਂ ਉਹਨਾਂ ਨੂੰ ਦਿੱਤੀਆਂ ਤੇ ਭਾਜਪਾ ਜਿੱਤੀ
0: ਜੀ।
1: ਤੇ ਇਹ ਹਾਲ ਹੈ, ਮਤਲਬ ਤੁਸੀਂ ਮੈਨੂੰ ਕਾਂਗਰਸ ਦੀ ਇੱਕ ਲੀਡਰਸ਼ਿਪ ਚੇਂਜ ਹੋਣ ਦੀ ਲੋੜ ਹੈ। ਮੈਂ ਤੇ ਹੁਣ ਵੀ ਕਹਿੰਦਾ ਕਿ ਸਾਡੀ ਆਵਾਜ਼ ਉੱਥੋਂ ਤੱਕ ਜਾਂਦੀ ਜਾਂ ਨਹੀਂ ਜਾਂਦੀ, ਰਾਹੁਲ ਗਾਂਧੀ ਮੋਦੀ ਦਾ ਬਦਲ ਨਹੀਂ ਹੈ, ਲੋਕ ਉਹਨੂੰ ਉਹਦੇ ਬਦਲ ਦੇ ਰੂਪ ਦੇ ਵਿੱਚ ਵੇਖਣਾ ਨਹੀਂ ਚਾਹੁੰਦੇ। ਤੁਸੀਂ ਕੋਈ ਦੁਕਾਨ ਫੇਲ ਕਰਨੀ ਹੋਵੇ ਨਾ ਤੇ ਉਹਦੇ ਬਰਾਬਰ ਦੀ ਦੁਕਾਨ ਤੇ ਖੋਲੋਗੇ? ਤੁਸੀਂ ਕਿਸੇ ਐਕਟਰ ਨੂੰ ਫੇਲ ਕਰਨਾ ਹੋਵੇ ਤੇ ਉਹਦੇ ਬਰਾਬਰ ਦਾ ਐਕਟਰ ਤੇ ਲਓਗੇ ਫਿਲਮ ਦੇ ਵਿੱਚ? ਉਹ ਮੋਦੀ ਦਾ ਤੇ ਰਾਹੁਲ ਦਾ ਕੋਈ ਮੇਲ ਹੀ ਨਹੀਂ ਹੈਗਾ। ਤੇ ਮੇਰੇ ਮਨ ਦੇ ਵਿੱਚ ਇਹ ਸੀਗਾ,
0: ਕਿਉਂ ਲੱਗਦਾ?
1: ਕਿਉਂਕਿ ਮੈਨੂੰ ਉਹ ਬੰਦੇ ਦੀਆਂ ਹਰਕਤਾਂ ਹੀ ਨਹੀਂ ਚੰਗੀਆਂ ਲੱਗਦੀਆਂ। ਮੈਂ ਤੇ ਉਹਦੀ ਤੁਲਨਾ ਕਰਦਾ ਜਿੱਦਾਂ ਮਿਸਟਰ ਬੀਨ ਨਹੀਂ ਹੁੰਦਾ ਫਿਲਮਾਂ ਦੇ ਵਿੱਚ, ਇਹੋ ਜਿਹੀਆਂ ਹਰਕਤਾਂ ਮਤਲਬ ਇਹ ਸ਼ੋਭਾ ਦਿੰਦੀਆਂ ਨੇ ਤੁਹਾਨੂੰ ਯਾਰ। ਮੈਨੂੰ ਨਹੀਂ, ਇੱਕ ਮਨ ਦੇ ਵਿੱਚ ਨਾ ਪਿਕਚਰ ਹੀ ਨਹੀਂ ਸੈੱਟ ਹੁੰਦੀ, ਤੁਹਾਡੇ ਇਮੇਜ ਹੀ ਨਹੀਂ ਸੈੱਟ ਹੁੰਦੀ ਵੀ ਇਹ ਯਾਰ ਮੋਦੀ ਦਾ ਤੋੜ ਹੈ। ਹਾਂ, ਮਮਤਾ ਲੜੀ ਉੱਥੇ, ਉਹ ਇਸ ਤਰੀਕੇ ਲੜੀ ਜਿਵੇਂ ਇਰਾਨ ਅਮਰੀਕਾ ਨਾਲ ਲੜਦਾ, ਹੈਨਾ। ਮੇਰਾ ਮਤਲਬ ਸਾਡੀ ਆਵਾਜ਼ ਉੱਥੋਂ ਤੱਕ ਜਾਵੇ ਨਾ ਜਾਵੇ, ਉਸ ਮਤਲਬ ਦੀਦੀ ਤੱਕ, ਉਸ ਭੈਣ ਤੱਕ, ਉਹਨੂੰ ਚਾਹੀਦਾ ਕਿ ਦੇਸ਼ ਦੀ ਅਗਵਾਈ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਯੋਗਦਾਨ ਪਾਵੇ, ਇੱਕ ਪਲੇਟਫਾਰਮ ਇਕੱਠਾ ਕਰੇ। ਕਿਉਂਕਿ ਰਾਹੁਲ ਮੋਦੀ ਨੂੰ ਆਪਾਂ ਨੂੰ 15 ਸਾਲ ਤੇ ਹੋ ਗਏ ਵੇਖਦਿਆਂ ਨੂੰ ਯਾਰ, ਉਹ ਬੰਦੇ ਦਾ ਸੁਪਨਾ ਮੈਂ ਪ੍ਰਧਾਨ ਮੰਤਰੀ ਬਣਨਾ, ਉਹਦਾ ਸੁਪਨਾ ਮੈਂ ਲੱਥਣਾ ਨਹੀਂ ਜਿੰਨਾ ਚਿਰ ਮੈਂ ਜੀਣਾ ਵਾਂ, ਤੇ ਲਾਊ ਕੌਣ? ਜਦੋਂ ਕਾਂਗਰਸ ਸਾਰੀ ਤੁਹਾਡੀ, ਕੀ ਰਾਹੁਲ ਨੂੰ ਨਹੀਂ ਦੱਸਦਾ ਵੀ ਪੰਜਾਬ 'ਚ ਬੇੜਾ ਗਰਕ ਹੋ ਗਿਆ ਯਾਰ ਕਾਂਗਰਸ ਦਾ? ਵੀ ਇੱਕ ਬਦਲ ਸੀਗਾ, ਜੇ ਝਾੜੂ ਦੇ ਵਿਰੋਧ ਦੇ ਵਿੱਚ ਸਰਕਾਰ ਬਣ ਸਕਦੀ ਸੀ ਤੇ ਅੱਜ ਕਾਂਗਰਸ ਹੀ ਸਾਰੀ ਤੁਹਾਡੀ 5-7-10 ਧੜਿਆਂ 'ਚ ਵੰਡੀ ਗਈ, ਤੇ ਫਿਰ ਉਹਨੂੰ ਕਾਹਦਾ ਲੀਡਰ ਗਿਣਦੇ ਹੋ ਤੁਸੀਂ? ਜਿਹੜਾ ਬੰਦਾ ਪੰਜਾਬ ਨਹੀਂ ਸਮੇਟ ਸਕਦਾ, 2 ਕਰੋੜ ਦੀ ਆਬਾਦੀ ਵਾਲਾ, 3 ਕਰੋੜ ਦੀ ਆਬਾਦੀ ਵਾਲਾ, ਉਹ ਦੇਸ਼ ਸਮੇਟ ਸਕਦਾ? ਇਹ ਚੀਜ਼ ਕਾਂਗਰਸ ਨੂੰ ਵੀ ਸਮਝ ਆਉਣੀ ਚਾਹੀਦੀ ਹੈ। ਇਹਦੇ ਉੱਤੇ ਕੋਈ ਮਤਲਬ ਸੋਚੇ ਵਿਚਾਰੇ ਤੇ ਸਹੀ, ਜੇ ਉਹ ਨਹੀਂ ਮੰਨ ਰਿਹਾ ਤੇ ਬਾਕੀ ਇਹ ਸਾਰੇ ਇਕੱਠੇ ਹੋਣ ਯਾਰ, ਮਮਤਾ ਹੈ, ਅਖਿਲੇਸ਼ ਹੈ, ਮਤਲਬ ਫਾਰੂਕ ਅਬਦੁੱਲਾ, ਇਹ ਸਾਰੇ ਲੋਕ ਇਕੱਠੇ ਹੋਣ ਵਿਰੋਧੀ ਪਾਰਟੀ।

0: ਨੇ ਜਿਹੜੀਆਂ
1: ਆਪਾਂ ਲਾਲੂ ਦੇ ਉੱਤੇ ਬਹੁਤ ਮਤਲਬ ਆਪਾਂ ਸੁਣਦੇ ਨੇ, ਉਹ ਝਾਰਾ ਘਟਾਲਾ ਫਲਾਣਾ, ਉਹਦਾ ਬੇਟਾ ਬੜਾ ਮਤਲਬ ਕਾਬਲ ਲੀਡਰ ਹੈ, ਤੇ ਸਾਰੇ ਇਕੱਠੇ ਹੋ ਨਾ ਯਾਰ, ਦੇਸ਼ ਦੀ ਭਲਾਈ ਲਈ ਇਕੱਠੇ ਹੋ। ਨਹੀਂ ਰਾਹੁਲ ਅਗਵਾਈ ਦੀ ਅਗਵਾਈ ਜਿਹੜੀ ਲੋਕ ਮੰਨਦੇ ਨਹੀਂ ਉਹਨੂੰ ਮਤਲਬ ਚੰਗਾ ਸਮਝਦੇ, ਅੱਜ ਰਾਹੁਲ ਗਾਂਧੀ ਖਲੋਜੇ ਤੇ ਮੋਦੀ ਖਲੋਜੇ ਤੇ ਮੈਂ ਇਹਨਾਂ ਵੋਟਾਂ ਮੋਦੀ ਨੂੰ ਪੈਣੀਆਂ ਨੇ। ਜਦੋਂ ਆਪਾਂ ਇਹ ਚੀਜ਼ ਸਮਝ ਚੁੱਕੇ ਹਾਂ ਵੀ ਇਹ ਉਹਦਾ ਤੋੜ ਨਹੀਂ ਹੈਗਾ, ਤੇ ਫਿਰ ਆਪਾਂ ਉੱਥੇ ਚਿਹਰਾ ਬਦਲਦੇ ਕਿਉਂ ਨਹੀਂ? ਕਿਉਂਕਿ ਪੂਰੇ ਤੌਰ ਦੇ ਉੱਤੇ ਜਿਹੜਾ ਕਬਜ਼ਾ ਹੈ, ਜਿਹੜਾ ਕੈਪਚਰ ਹੈ, ਉਹ ਭਾਜਪਾ ਨੇ ਕੀਤਾ ਆ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਵੀ, ਵਿਰੋਧੀ ਜਿਹੜੀ ਅਫਸਰਸ਼ਾਹੀ ਉਹਦੇ ਉੱਤੇ ਵੀ। ਮਮਤਾ, ਮੈਂ ਤੁਹਾਨੂੰ ਗੱਲ ਕਰਦਾ, ਵੇਰ ਜਾਂਦੀ ਸੀ ਸਾਡੇ ਪੁਲਿਸ ਅਫਸਰਾਂ ਦੀ, ਸਾਡੇ ਚੀਫ ਸੈਕਟਰੀ ਦੀ ਹਿੰਮਤ ਹੈਗੀ ਆ ਕਿ ਉਹ ਮਤਲਬ ਭਾਜਪਾ ਅੱਗੇ ਵੇਰ ਜਾਣ। ਇੱਥੇ ਤੇ ਪੂਰਨ ਤੌਰ ਦੇ ਉੱਤੇ ਕਬਜ਼ਾ ਉਹਨਾਂ ਦਾ। ਅੱਜ ਤੁਸੀਂ ਭਾਜਪਾ ਜੁਆਇਨ ਕਰੋ, ਤੁਹਾਨੂੰ ਪੰਜ ਚਾਰ ਗੰਨਮੈਨ ਉਸੇ ਵੇਲੇ DGP ਭੇਜ ਦਿੰਦੇ ਨੇ, ਫਿਰ ਕਿਸ ਤਰ੍ਹਾਂ ਲੜਾਈ ਲੜਨੀ ਹੈ ਤੁਸੀਂ ਉਹਨਾਂ ਨਾਲ? ਇਨਡਾਇਰੈਕਟਲੀ ਅੱਜ ਵੀ ਪੰਜਾਬ ਦੇ ਉੱਤੇ ਭਾਜਪਾ ਦਾ ਕਬਜ਼ਾ ਹੋ ਚੁੱਕਾ।
2: ਫਿਰ ਤੁਹਾਨੂੰ ਲੱਗਦਾ ਵੀ ਜਿਹੜੀ ਆਪਾਂ ਚਰਚਾ ਕਰ ਰਹੇ ਹਾਂ, ਮਤਲਬ ਇਹਦਾ ਕੋਈ ਉਹ ਨਹੀਂ ਗਾ, ਕਰਨੀ ਹੋਈ ਨਹੀਂ ਚਾਹੀਦੀ ਜੋ ਗੱਲਬਾਤ ਆਪਾਂ ਕਰ ਰਹੇ ਹਾਂ?
1: ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ। ਆਪਾਂ ਇੱਕ ਮਾਧਿਅਮ ਆ ਸਿਮਰ, ਆਪਾਂ ਆਪਣਾ ਪੱਖ, ਸਾਡੀ ਗੱਲ ਚੰਗੀ ਲੱਗੇਗੀ ਤੇ ਲੀਡਰ ਉਹਨੂੰ ਅਪਣਾ ਲੈਣ, ਪਬਲਿਕ ਉਹਨੂੰ ਅਪਣਾ ਲੈ, ਨਹੀਂ ਲੱਗਦੀ ਤੇ ਉਹ ਆਪਣਾ ਜਿਹੜਾ ਉਹਨਾਂ ਕੋਲ ਵਿਜ਼ਨ ਹੈ ਜਾਂ ਆਪਣੀ ਸੋਚ ਹੈ ਉਹਦੇ ਉੱਤੇ ਕੰਮ ਕਰਨ। ਪਰ ਆਪਾਂ ਚਰਚਾ ਤੇ ਕਰ ਸਕਦੇ ਹਾਂ ਨਾ, ਆਪਾਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ? ਉਹ ਕਹਿੰਦੇ ਆ ਨਾ ਵੀ ਉਹ ਇੱਕ ਜੰਗਲ 'ਚ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝ ਭਰ ਕੇ ਤੇ ਪਾਣੀ ਜਿਹੜਾ ਉਹਦੇ ਵਿੱਚ ਸੁੱਟ ਆਉਂਦੀ ਸੀ, ਤੇ ਉਹਨੂੰ ਬੜੇ ਮਤਲਬ ਲੱਗ ਗਏ। ਲੋਕ ਕਹਿੰਦੇ ਸੀ ਵੀ ਕੀ ਫਾਇਦਾ ਤੇਰੀ ਚੁੰਝ ਨਾਲ ਅੱਗ ਬੁੱਝ ਜਾਣੀ ਆ। ਉਹ ਕਹਿੰਦੇ ਨਹੀਂ, ਮੇਰੀ ਚੁੰਝ ਨਾਲ ਅੱਗ ਬੁੱਝਣੀ ਨਹੀਂ, ਮੇਰੀ ਤੁਪਕੇ ਨਾਲ ਅੱਗ ਬੁੱਝਣੀ ਨਹੀਂ ਗੀ, ਪਰ ਮੇਰਾ ਨਾਂ ਤੇ ਬੁਝਾਉਣ ਵਾਲਿਆਂ 'ਚ ਆਊਗਾ, ਸਾਡਾ ਨਾਂ ਤੇ ਸਿਰਦ ਚਰਚਾ ਵਾਲਿਆਂ 'ਚ ਆਊਗਾ ਵੀ ਯਾਰ ਪੰਜਾਬ ਦੇ ਦਰਦੀ ਨੇ। ਅੱਜ ਮੇਰਾ ਦਿਲ ਨਹੀਂ ਕਰਦਾ ਵੀ ਮੈਂ ਭਾਜਪਾ ਜਾ ਕੇ ਹੋਣੇ ਤਾਕਤਵਰ ਹੋ ਜਾ, ਮੈਂ ਮੇਰੇ ਨਾਲ ਵੀ ਥੱਲੇ ਜਿਪਸੀ ਜੁਪਸੀ ਲੱਗ ਜੇ, ਕੀ ਕਿਹਦਾ ਦਿਲ ਨਹੀਂ ਕਰਦਾ? ਜਿਹੜਾ ਬੰਦਾ ਪੋਲੀਟੀਕਲੀ ਤੁਰਿਆ ਫਿਰਦਾ ਉਹਦਾ ਟੀਚਾ ਕੀ ਹੁੰਦਾ ਕਿ ਮੈਂ ਤਾਕਤ ਚਾਹਾਂ, ਪਰ ਇਸ ਕਦਰ ਤੇ ਵੀ ਤਾਕਤ ਨਹੀਂ ਚਾਹੀਦੀ ਇਸ ਕੀਮਤ ਦੇ ਉੱਤੇ ਵੀ ਆਪਦੇ ਸੂਬੇ ਦਾ ਨੁਕਸਾਨ ਕਰਕੇ, ਆਪਦੇ ਸੂਬੇ ਦੀ ਹੱਤਿਆ ਕਰਕੇ, ਆਪਦੇ ਸੂਬੇ ਦਾ ਗਲਾ ਘੁੱਟ ਕੇ, ਇਹੋ ਜਿਹੀ ਤਾਕਤ ਨਹੀਂ ਚਾਹੀਦੀ। ਇਹਦੇ ਉੱਤੇ ਕੋਈ ਕੰਮ ਹੀ ਨਹੀਂ ਕਰ ਰਿਹਾ, ਆਪਾਂ ਚਰਚਾ ਨਹੀਂ ਕਰਾਂਗੇ ਇਹਨਾਂ ਦੇ ਦਿਮਾਗ 'ਚ? ਇਹ ਤੇ ਏਡੇ ਮੰਦਬੁੱਧੀ ਨੇ, ਇਹਨਾਂ ਨੂੰ ਤੇ ਚੀਜ਼ਾਂ ਇਹਨਾਂ ਦੇ ਦਿਮਾਗ 'ਚ ਨਹੀਂ ਆਉਂਦੀਆਂ। ਪੋਲੀਟੀਸ਼ੀਅਨ ਤੇ ਇਹਨਾਂ ਦੀ ਤੇ ਸੋਚ ਇੱਕ ਹੁੰਦੀ ਆ, ਮੇਰੇ ਗੰਨਮੈਨ ਹੋਰ ਵਧਾ ਦਿਓ। ਆਪਾਂ ਬਿੱਟੂ ਨੂੰ ਲੈ ਰਿਹਾ, ਆਪਾਂ ਗੱਲ ਉਹਦੀ ਛੇੜੀ ਸੀਗੀ, ਬਿੱਟੂ ਦਾ ਟੀਚਾ ਸ਼ੁਰੂ ਤੋਂ ਕੀ ਰਿਹਾ ਕਿ ਗਰਮ ਬੋਲਣਾ ਤੇ ਮੇਰੀ ਸਿਕਿਉਰਿਟੀ ਜਿਹੜੀ ਉਹ ਬਣੀ ਰਹੇ? ਇਸ ਤੋਂ ਵੱਧ ਉਹਦਾ ਮੰਤਵ ਕੀ ਅੱਜ ਤੱਕ ਮੈਨੂੰ ਦੱਸ ਦਿਓ? ਕਿੰਨੀ ਕੁ ਭਾਜਪਾ 'ਚ ਉਹਦੀ ਪੁੱਛ ਪ੍ਰਤੀਤ ਹੈ?
2: ਮਿਨਿਸਟਰ ਨੇ ਉਹ, ਮਿਨਿਸਟਰ ਆਫ ਸਟੇਟ ਨੇ,
1: ਤੇ ਫਿਰ ਆ ਰਾਘਵ ਚੱਡੇ ਤੋਂ ਭਾਵੇਂ ਇਹ ਹੀ ਲਈ ਨਾ ਕਿੰਨੀ ਕੁ ਪੁੱਛ ਪ੍ਰਤੀਤ?
2: ਉਹ ਤਾਂ ਕਹਿ ਰਹੇ ਆ, ਕਹਿੰਦੇ ਬਾਅਦ 'ਚ ਵੀ, ਕਹਿੰਦੇ ਹੁਣ ਜਦੋਂ ਮਿੰਨਤਾਂ ਕਰਨ ਲੱਗ ਗਏ ਬੰਦੇ, ਤਰਲੇ ਕਰਨ ਲੱਗ ਗਏ, ਕਹਿੰਦੇ ਜੁਆਇਨ ਕਰਾਉਣੀ ਸੀ।
1: ਮੈਂ ਕਹਿੰਦਾ ਫਿਰ ਆਪਦਾ ਬੰਦਾ ਜਿਹੜਾ ਬੋਲ ਚੁੱਕਾ ਵਾ ਕੰਮ ਸੇ ਕੰਮ, ਉਹਨੂੰ ਤੇ ਵਿੱਚ ਪਾਉਣਾ ਚਾਹੀਦਾ ਕਿ ਨਹੀਂ? ਉਹਨੂੰ ਨਾਲ ਤੇ ਤੁਹਾਨੂੰ ਰੱਖਣਾ ਚਾਹੀਦਾ ਨਾ। ਭਾਜਪਾ ਨੇ ਐਕਚੁਅਲੀ ਦੇ ਵਿੱਚ ਜਿਹੜੇ, ਮੈਂ ਤੁਹਾਨੂੰ ਇੱਕ ਚੀਜ਼ ਭਾਜਪਾ ਦੀ ਹੋਰ, ਮਤਲਬ ਭਾਜਪਾ ਨੇ ਲੰਮਾ ਸਮਾਂ ਰਾਜ ਕਰਨਾ, ਉਹਦੀ ਇੱਕ ਥਿਊਰੀ ਆ ਕਿ ਜਿੱਥੇ ਕਿਤੇ ਵੀ ਸਟੇਟ ਦੇ ਵਿੱਚ ਪਾਵਰਫੁਲ ਬੰਦਾ ਹੁੰਦਾ ਉਹਨੂੰ ਅੱਗੇ ਹੀ ਨਹੀਂ ਆਉਣ ਦਿੰਦੇ, ਕਿਸੇ ਵੀ ਸਟੇਟ ਦੇ ਵਿੱਚ, ਚਾਹੇ ਤੁਸੀਂ ਰਾਜਸਥਾਨ 'ਚ ਚਲੇ ਜਾਓ
2: ਫੋਰ ਐਗਜ਼ਾਮਪਲ,
1: ਚਾਹੇ ਤੁਸੀਂ ਮੱਧ ਪ੍ਰਦੇਸ਼ 'ਚ ਚਲੇ ਜਾਓ। ਤੁਸੀਂ ਹੁਣ ਦਿੱਲੀ ਦੇ ਵਿੱਚ ਕੌਣ ਸਟਰੋਂਗ ਸੀਗਾ? ਪ੍ਰਵੇਸ਼ ਵਰਮਾ, ਆਪਾਂ ਰੇਖਾ ਗੁਪਤਾ ਕੱਢ ਦਿੱਤੀ ਨਾ। ਤੁਸੀਂ ਹੁਣ ਬਿਹਾਰ 'ਚ ਚਲ ਜਾਓ, ਕੌਣ ਹੋਰ? ਬਹੁਤ ਲੋਕ, ਨਿਤਿਸ਼ ਕੁਮਾਰ ਮਾੜਾ ਲੀਡਰ ਸੀਗਾ, ਹਨਾ, ਆਪਾਂ ਉੱਥੇ ਦੇ ਦਿੱਤਾ। ਉਹ ਇਹੋ ਜਿਹਾ ਮੌਕਾ ਹੀ ਨਹੀਂ ਆਉਣ ਦੇਣਾ ਚਾਹੁੰਦੇ ਵੀ ਕੋਈ ਬੰਦਾ ਵਿਦਰੋਹ ਕਰ ਜਾਵੇ ਤੇ ਉਹਦੀ ਉਨੀ ਵੈਲਿਊ ਹੋਵੇ। ਤੁਸੀਂ ਹੁਣ ਬੰਗਾਲ 'ਚ ਕਿੰਨੇ ਇਲੈਕਸ਼ਨ ਲੜੀ ਹੈ ਪੂਰੀ ਮਮਤਾ ਦੇ ਮੁਕਾਬਲੇ, ਕੌਣ ਜਿੱਤਿਆ, ਮਤਲਬ ਕਿੰਨੇ? ਉਹ ਸ਼ੁਭੇਂਦੂ ਹੈ ਨਾ ਅਧਿਕਾਰੀ, ਮੇਰਾ ਮੰਨਣਾ ਉਹ ਸ਼ੁਭੇਂਦੂ ਨੂੰ ਮੁੱਖ ਮੰਤਰੀ ਨਹੀਂ ਬਣਾਉਣਗੇ,
2: ਸ਼ੁਭੇਂਦੂ ਅਧਿਕਾਰੀ ਨੂੰ
1: ਨਹੀਂ ਬਣਾਉਣਗੇ। ਉਹ ਪਾਵਰਫੁਲ ਬੰਦੇ ਨੂੰ, ਉਹਨਾਂ ਕੋਈ ਇੱਕੋ ਗਲਤੀ ਹੋਈ ਆ ਯੂਪੀ ਦੇ ਵਿੱਚ ਯੋਗੀ ਬਣ ਗਿਆ, ਉਸ ਤੋਂ ਬਾਅਦ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਇਹੋ ਜਿਹੀ। ਤੁਸੀਂ ਉਹ ਜਿਹੜਾ ਹਰਿਆਣੇ ਵਾਲਾ ਮੁੱਖ ਮੰਤਰੀ ਹੈ ਨਾਇਬ ਸਿੰਘ ਸੈਣੀ, ਆਪਦੀ ਵਾਈਫ ਉਹਨਾਂ ਦੀ ਮੇਰੇ ਖਿਆਲ ਜ਼ਿਲ੍ਹਾ ਪ੍ਰੀਸ਼ਦ ਆ ਰਹੀ ਹੈ, ਆਪਾਂ ਨਾਇਬ ਸਿੰਘ ਸੈਣੀ ਜਿਹੜੇ ਦੇ ਦਿੱਤੇ। ਤੁਸੀਂ ਇੱਕ ਚੀਜ਼ ਚੈੱਕ ਕਰਿਓ ਵੀ ਜਿੱਥੇ ਜਿੱਥੇ ਵੀ ਇਹ ਬੰਦਾ ਬਣਾਉਂਦੇ ਨੇ। ਹੁਣ ਬਿੱਟੂ ਕੋ ਪੰਜਾਬ 'ਚ ਲਿਆ, ਕੀ ਪੰਜਾਬ 'ਚ ਹੋਰ ਬਹੁਤ ਸਾਰੇ ਅਗਰੈਸਿਵ ਲੀਡਰ ਨਹੀਂ ਸੀ ਹੈਗੇ? ਕਿਉਂਕਿ ਬਿੱਟੂ ਸੂਟ ਕਰਦਾ ਮੰਦਬੁੱਧੀ ਬੰਦਾ, ਹਨਾ, ਉਹਨੂੰ ਸਿਰਫ ਆਪਦੀ ਸਿਕਿਉਰਿਟੀ ਨਾਲ ਟੌਟ ਪੱਕੇ ਨਾਲ ਮਤਲਬ ਹੈ, ਇਸ ਤੋਂ ਉੱਤੇ ਉਹਦਾ ਟੀਚਾ ਹੀ ਕੋਈ ਨਹੀਂ ਹੈਗਾ। ਕੀ ਬਿੱਟੂ ਪੰਜਾਬ ਲਈ ਕਰ ਰਿਹਾ? ਕੀ ਬਿੱਟੂ ਨੇ ਹੁਣ ਤੱਕ ਪੰਜਾਬ ਦਾ ਕਰਜ਼ਾ ਮਾਫ਼ ਕਰਾਤਾ?
2: ਉਹ ਤਾਂ ਕਹਿੰਦੇ ਫੂਡ ਪ੍ਰੋਸੈਸਿੰਗ ਯੂਨਿਟ ਲੈ ਕੇ ਆ ਰਿਹਾ,
1: ਕਿੱਥੇ ਆ ਰਿਹਾ ਨਾ, ਕਿੱਥੇ ਆ ਰਿਹਾ ਤੁਹਾਨੂੰ? ਅੱਜ ਤੁਸੀਂ ਫੂਡ ਪ੍ਰੋਸੈਸਿੰਗ ਯੂਨਿਟ ਜੇ ਤੇ ਪ੍ਰਾਈਵੇਟ ਤੌਰ ਦੇ ਉੱਤੇ ਆਉਣਾ ਤੇ ਉੱਥੇ ਤੇ ਧਮਕੀ ਆ ਜਾਂਦੀ, ਬੰਦਾ ਤੁਹਾਡੇ ਕੋਲ ਇੰਡਸਟਰੀ ਲਾਉਣਾ ਹੀ ਨਹੀਂ ਚਾਹੁੰਦਾ ਯਾਰ। ਆਪਣੇ ਤੇ ਇਹ ਮਤਲਬ ਆਮ ਕਹਾਵਤ ਹੈ ਕਿ ਪੰਜਾਬ 'ਚ ਜਿਹਨੇ ਇੰਡਸਟਰੀ ਲਾਉਣੀ ਆ ਉਹ ਡੀਸੀ ਡੂਸੀ ਤੇ ਬਾਅਦ ਦੀ ਗੱਲ, ਉਹਨੂੰ ਪਟਵਾਰੀ ਪੜ੍ਹਨੇ ਪਾ ਦਿੰਦਾ, ਕੋਈ ਪੇਪਰ ਹੀ ਨਹੀਂ ਦਿੰਦਾ ਉਹਨੂੰ। ਜੇ ਤੁਸੀਂ ਇੰਡਸਟਰੀ ਲਿਆਉਣੀ ਹੈ, ਤੁਸੀਂ ਕਾਰੋਬਾਰੀ ਲਿਆਉਣੇ ਆ ਤੇ ਉਹਨਾਂ ਨੂੰ ਮਾਹੌਲ ਵੀ ਤੇ ਸੁਹਿਰਦ ਚਾਹੀਦਾ ਨਾ। ਕਿੱਥੇ ਆ ਗਈ ਇੰਡਸਟਰੀ ਯਾਰ, ਆਉਣੀ ਕਦੋਂ ਹੈ? ਮਤਲਬ ਜਦੋਂ 2027 ਦੇ ਵਿੱਚ ਤੁਸੀਂ ਰਾਜ ਭਾਗ ਤਾਕਤ ਦੇ ਨਾਲ ਲੈ ਲਿਆ, ਉਸ ਤੋਂ ਬਾਅਦ ਲੈ ਕੇ ਆਓਗੇ? ਪਹਿਲਾਂ ਕੀ ਦੇ ਰਹੇ ਹੋ ਪੰਜਾਬ ਨੂੰ? ਪੰਜਾਬ ਲਈ ਕਰ ਕੀ ਰਹੇ ਹੋ? ਕਿ ਪੰਜਾਬ ਨੂੰ ਕੋਈ ਪੈਕੇਜ ਨਹੀਂ ਮਿਲਣਾ ਚਾਹੀਦਾ, ਪੰਜਾਬ ਦੇ ਲੋਕਾਂ ਦਾ ਕੋਈ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ, ਪੰਜਾਬ ਦੇ ਲੋਕ ਗਰੀਬ

0: ਦੀ ਸੁਰੱਖਿਆ ਵਾਸਤੇ ਤੇ ਸਾਨੂੰ ਡਿਫੈਂਸ ਹੀ ਰੱਖ ਲਓ, ਸਾਡੇ ਉੱਤੇ ਪੈਸੇ ਤੇ ਦਿਓ ਨਾ, ਮਤਲਬ ਸਾਡੇ ਲੋਕਾਂ ਨੂੰ ਖੁਸ਼ਹਾਲ ਤੇ ਕਰੋ ਯਾਰ। ਸਾਡੇ ਲੋਕਾਂ ਕੋਲ ਹੈ ਕੀ ਹੈ, ਬਿਮਾਰੀਆਂ ਹਨਾ, ਗੰਦਾ ਖਾਣਾ, ਮਤਲਬ ਕ੍ਰਾਈਮ ਤੇ ਡਰੱਗ, ਸਾਡੇ ਕੋਲ ਬਚਿਆ ਕੀ ਹੈ ਯਾਰ। ਸਾਡੇ ਬੱਚੇ ਕਿੰਨੇ ਕੁ ਦਿਸਦੇ ਤੁਹਾਨੂੰ ਕਾਰੋਬਾਰਾਂ ਦੇ ਉੱਤੇ। ਅੱਜ ਇੱਥੇ ਇਹ ਹੱਬ ਹੈ ਰੈਸਟੋਰੈਂਟਸ ਦੀ ਜਿਹੜੀ ਆ ਸਾਰੀ, ਕਿਸੇ ਰੈਸਟੋਰੈਂਟ ਚ ਵੜ ਜਾਓ, ਮੈਨੂੰ ਕੋਈ ਉੱਥੇ ਸ਼ੈਫ ਪੰਜਾਬੀ ਵਿਖਾ ਦਿਓ, ਮੈਨੂੰ ਉੱਥੇ ਕੋਈ ਕੰਮ ਕਰਨ ਵਾਲੇ ਪੰਜਾਬੀ ਵਿਖਾ ਦਿਓ ਯਾਰ।
1: ਜੇ ਕਿਸੇ ਨੂੰ ਸ਼ੌਂਕ ਹੋਊਗਾ ਤਾਂ ਓਬਵੀਅਸਲੀ ਗੱਲ ਹੈ ਸ਼ੈਫ ਵੀ ਹੋਊਗਾ।
0: ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਸਾਡੇ ਲੋਕਾਂ ਨੂੰ ਉਲਝਾ ਦਿੱਤਾ ਗਿਆ।
1: ਸਾਡੇ ਕਈ ਮੁੰਡੇ, ਮੇਰੇ ਸਰਕਲ ਦੇ ਕਈ ਮੁੰਡੇ ਹੋਟਲ ਮੈਨੇਜਮੈਂਟ ਦੇ ਵਿੱਚ ਗਏ, ਉਹ ਕਈ ਗੋਆ ਦੇ ਵਿੱਚ ਨੇ, ਕੋਈ ਕੈਨੇਡਾ ਦੇ ਵਿੱਚ ਕਰ ਰਹੇ ਆ
0: ਪੰਜਾਬੀ। ਮੈਂ ਸਿਮਰ ਤੁਹਾਨੂੰ ਦੱਸਦਾ, ਗੋਆ ਦੇ ਵਿੱਚ ਤੁਸੀਂ ਚਲ ਜਾਓ, ਪੰਜਾਬ ਦੇ ਵਿੱਚ ਮੈਂ ਅੱਗੇ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਕਿ ਮੰਨ ਲਓ ਮੈਂ ਕੋਈ ਆਈਟੀ ਦਾ ਕੰਮ ਕਰ ਲਿਆ, ਮੈਂ ਕੋਰਸ ਕਰ ਲਿਆ, ਮੈਨੂੰ ਤੁਸੀਂ ਕਹੋ ਕਿ ਤੇਰੀ ਪੰਜਾਬ ਦੇ ਵਿੱਚ 50,000 ਰੁਪਇਆ ਤਨਖਾਹ ਹੈ, 1,00,000 ਰੁਪਇਆ ਤੇਰੀ ਤਨਖਾਹ ਹੈ, ਤੈਨੂੰ ਗੁੜਗਾਓਂ ਜਿਹੜਾ ਉਹ 75,000 ਮਿਲੂਗਾ, 25,000 ਘੱਟ, ਤੇ ਬੱਚੇ ਪ੍ਰੈਫਰ ਕਰਦੇ ਨੇ ਮੈਂ ਉੱਥੇ ਜਾਣਾ, ਬੱਚੇ ਪ੍ਰੈਫਰ ਕਰਦੇ ਨੇ ਮੈਂ ਹੈਦਰਾਬਾਦ ਜਾਣਾ। ਤੁਹਾਨੂੰ ਮਾਹੌਲ ਵੀ ਤੇ ਚਾਹੀਦਾ ਨਾ, ਇੱਕ ਸਿਪਾਹੀ ਤੱਕ ਤੁਹਾਨੂੰ ਰੋਕ ਕੇ ਜਲੀਲ ਕਰ ਦਿੰਦਾ ਯਾਰ, ਹਨਾ, ਤੁਹਾਡੇ ਕੋਲ ਕੋਈ ਖੋਹ ਕੇ ਲੈ ਜਾਂਦਾ ਤੇ ਤੁਹਾਡੇ ਕੋਲ ਮਾਹੌਲ ਨਹੀਂ ਹੈਗਾ ਸਿਖਾਵਾਂ। ਲੋਕ ਘੱਟ ਪੈਸੇ ਚ ਵੀ ਬਾਹਰ ਕੰਮ ਕਰਨ ਨੂੰ ਤਿਆਰ ਨੇ। ਸਾਡੇ ਬੱਚਿਆਂ ਦੀ ਇੱਕ ਸਾਈਕੀ ਸੈੱਟ ਕਰ ਦਿੱਤੀ, ਸਾਡਾ ਮਤਲਬ ਸੁਪਨੇ ਹੀ ਏਡੇ ਵੱਡੇ ਸਾਨੂੰ ਸ਼ੁਰੂ ਤੋਂ ਵਿਖਾ ਦਿੱਤੇ ਗਏ ਕਿ ਸਾਡੇ ਬੱਚੇ ਹੁਣ ਕੋਈ ਛੋਟਾ ਕੰਮ ਕਰਨਾ ਹੀ ਨਹੀਂ ਚਾਹੁੰਦੇ। ਇਹ ਕਿੰਨੇ ਮਤਲਬ ਮੋਟੀਵੇਟ ਕਰਨਾ ਸੀ, ਇਹ ਕਿੰਨੇ ਸਕੂਲਾਂ ਦੇ ਵਿੱਚ ਲੈਕਚਰ ਦੇਣੇ ਸੀਗੇ, ਇਹ ਕਿੰਨੇ ਬੱਚਿਆਂ ਨੂੰ ਪਾਠ ਪੜ੍ਹਾਉਣਾ ਸੀਗਾ, ਕੋਈ ਮਤਲਬ ਇਹਦੇ ਉੱਤੇ ਕੋਈ ਫੋਕਸ ਸੀ। ਤੁਹਾਨੂੰ ਵਰਕਸ਼ਾਪ ਲਾਉਣੀਆਂ ਚਾਹੀਦੀਆਂ ਨੇ ਯਾਰ, ਕਿ ਕੋਈ ਕੰਮ ਛੋਟਾ ਨਹੀਂ ਹੁੰਦਾ। ਜੇ ਬਾਹਰੋਂ ਲੋਕ ਇੱਥੇ ਆ ਕਰਦੇ ਨੇ, ਤੁਸੀਂ ਕੈਨੇਡਾ ਜਾ ਕੇ ਕਰਦੇ ਹੋ, ਤਾਂ ਇੰਡੀਆ 'ਚ ਵੀ ਕੀਤਾ ਜਾ ਸਕਦਾ। ਮੈਂ ਇੱਥੇ ਸਾਡੇ ਨਾ ਇੱਕ ਰੈਸਟੋਰੈਂਟ ਹੈ ਜੀ ਹਲਦੀਰਾਮ
1: ਜੀ,
0: ਇੱਕ ਬੱਚਾ ਮੇਰੇ ਕੋਲ ਆਇਆ ਕਿ ਮੈਂ ਕੰਮ ਕਰਨਾ ਹੈ ਅਤੇ ਮੈਨੂੰ ਉੱਥੇ ਕਹਿ ਦਿਓ ਜੀ ਤੁਸੀਂ, ਅਤੇ ਮੈਂ ਜਿਹੜੇ ਬਿਲਡਿੰਗ ਦੇ ਓਨਰ ਨੇ ਉਹਨਾਂ ਨੂੰ ਕਿਹਾ ਕਿ ਇਹਨੂੰ ਉੱਥੇ ਕੰਮ 'ਤੇ ਲਵਾ ਦਿਓ। ਮਤਲਬ ਸਾਡੇ ਬੱਚਿਆਂ ਦੀ ਸੋਚ ਸ਼ਕਤੀ ਵੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਕੀ ਹੈ, ਕਿਹੜੇ ਪਾਸੇ ਤੁਰ ਪਏ। ਉਹਨਾਂ ਕਿਹਾ ਜੀ ਤੁਹਾਡੇ ਕੋਲੋਂ ਬੰਦਾ ਆਉਂਦਾ, ਇਹਨੂੰ ਕੰਮ ਦੇ ਉੱਤੇ ਰੱਖ ਲਓ, ਅਤੇ ਇਹਨੂੰ ਕਾਊਂਟਰ ਦੇ ਉੱਤੇ ਉਹਨਾਂ ਨੌਕਰੀ ਦਿੱਤੀ ਉਹਨੂੰ ਵੀ ਤੂੰ ਬਿੱਲ ਕੱਟਣੇ ਨੇ। ਅਤੇ ਉਹ ਬੰਦਾ 15 ਮਿੰਟਾਂ 'ਚ ਮੇਰੇ ਕੋਲ ਵਾਪਸ ਆ ਗਿਆ, ਉਹ ਬੱਚਾ, ਮੈਂ ਨਹੀਂ ਕੰਮ ਕਰਨਾ ਜੀ। ਮੈਂ ਕਿਹਾ ਕਿਉਂ, ਇੱਥੇ ਕਹਿੰਦਾ ਮੈਨੂੰ ਸਾਰੇ ਜਾਣਦੇ ਆਉਂਦੇ ਨੇ ਜੀ। ਆਪਾਂ ਕੰਮ ਨੂੰ ਵੀ ਛੋਟਾ ਸਮਝਣ ਲੱਗ ਪਏ ਯਾਰ। ਇਹ ਸਾਡੇ ਗੁਰੂਆਂ ਨੇ ਸਿਖਾਇਆ ਸੀਗਾ, ਇਹ ਬੱਚਿਆਂ ਨੂੰ ਕਿੰਨੇ ਸਿਖਾਉਣਾ ਸੀਗਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ। ਮਤਲਬ ਮੇਰੇ ਮਨ 'ਚ ਤਾਂ ਕਿਸੇ ਵੇਲੇ ਆਉਂਦਾ ਵੀ ਯਾਰ ਰੱਬ ਮੈਨੂੰ ਕਿਤੇ ਮਤਲਬ ਥੋੜ੍ਹੀ ਬਹੁਤੀ ਤਾਕਤ ਦਿੰਦਾ ਜਾਂ ਕੁਛ ਕਰਦਾ, ਅਤੇ ਮੈਂ ਤਾਂ ਆਪ ਇੱਕ ਦਿਨ ਰੈਸਟੋਰੈਂਟ 'ਚ ਲਾਉਂਦਾ ਕੋਈ ਮਤਲਬ ਸਵੀਪਿੰਗ ਦਾ ਕੰਮ, ਕੋਈ ਭਾਂਡ, ਲੋਕਾਂ ਨੂੰ ਇਹ ਦੱਸਣ ਲਈ ਵੀ ਯਾਰ ਕੰਮ ਕੋਈ ਛੋਟਾ ਨਹੀਂ ਹੁੰਦਾ, ਇਹ ਕੰਮ ਵੀ ਕਰ ਲੈਣੇ ਚਾਹੀਦੇ ਨੇ, ਘਰ ਦੇ ਵਿੱਚ ਇੱਜ਼ਤ ਮਾਣ ਵਾਲੀ ਰੋਟੀ। ਆਪਾਂ ਕੰਮ ਹੀ ਇਹਨੇ ਛੋਟੇ ਕਰ ਦਿੱਤੇ ਲੋਕਾਂ ਦੇ ਸਾਹਮਣੇ, ਉਹਨਾਂ ਦੀ ਸੋਚ ਹੀ ਖਤਮ ਕਰ ਦਿੱਤੀ। ਇਹਦੇ ਬਾਰੇ ਕਿੰਨੇ ਸਾਨੂੰ ਸਿਖਾਉਣਾ ਸੀ, ਕਿੰਨੇ ਸਾਨੂੰ ਸਮਝਾਉਣਾ ਸੀਗਾ। ਮੈਂ ਅੱਗੇ ਅੱਜ ਹੱਸਦਾ ਸੀ ਕਿਸੇ ਨਾਲ, ਆਪਾਂ ਗੱਲਾਂ ਪੰਥ ਦੀਆਂ ਕਰਦੇ ਹਾਂ ਵੀ ਸਾਡੇ ਪੰਥਕ ਆਗੂ ਗਵਾਹੀ ਕਰਦੇ ਨੇ ਸਾਡੇ, ਹੁਣ ਮੈਂ ਨਾਂ ਨਹੀਂ ਲੈਣੇ, ਚਲੋ ਮਤਲਬ ਵੀ ਬਹੁਤ ਵੱਡੇ ਅਕਾਲੀ ਦਲ ਦੇ ਲੀਡਰ ਲਾ ਲਓ ਜਿਹੜੇ ਪੰਥ ਦੀ ਅਗਵਾਈ ਕਰਦੇ ਨੇ, ਅਤੇ ਸਭ ਤੋਂ ਵੱਧ ਮੌਲੀਆਂ ਅਤੇ ਮੁੰਦਰੀਆਂ ਉਹਨਾਂ ਪਾਈਆਂ ਹੁੰਦੀਆਂ, ਉਹ ਪੰਥ ਦੇ ਆਗੂ ਨੇ। ਸਾਡੀ ਸੋਚ, ਸਾਡੀ ਸ਼ਕਤੀ ਰਹਿ ਕਿੱਥੇ ਗਈ ਯਾਰ? ਮਤਲਬ ਅਸੀਂ ਸੱਤਾ 'ਚ ਆਉਣਾ, ਸਾਡਾ ਟੀਚਾ ਹੀ ਇਹ ਰਹਿ ਗਿਆ, ਸਾਡੇ ਵੱਲੋਂ ਪਬਲਿਕ ਢੱਠੇ ਖੂਹ 'ਚ ਜਾਵੇ, ਸਾਨੂੰ ਕਿਸੇ ਵੀ ਕਦਰ ਕੀਮਤ ਦੇ ਉੱਤੇ ਪੰਥ ਦਾ ਘਾਣ ਕਰਨਾ ਪਵੇ, ਕੌਮ ਦਾ ਘਾਣ ਕਰਨਾ ਪਵੇ, ਸਾਨੂੰ ਸੱਤਾ ਚਾਹੀਦੀ ਹੈ ਯਾਰ। ਮੈਂ ਉਹ ਗੱਲ, ਮੈਂ ਹੋ ਸਕਦਾ ਮੈਂ ਵੀ ਬੰਨ ਲੈਂਦਾ ਹਾਂ, ਮੈਂ ਮੰਦਰ ਚੱਲ ਜਾਂਦਾ ਹਾਂ, ਮੇਰਾ ਮਤਲਬ ਮੈਂ ਇਹੋ ਜਿਹਾ, ਪਰ ਮੈਂ ਕਹਿੰਦਾ ਵੀ ਜਿਹੜੇ ਕੌਮ ਦੀ ਅਗਵਾਈ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਸ਼ੋਭਦੀਆਂ ਨੇ, ਫਿਰ ਬੱਚੇ ਕੀ ਕਰਨਗੇ। ਮੈਂ ਅੱਜ ਉਹ ਬੰਦਿਆਂ ਨਾਲ ਹੱਸਦਾ ਸੀਗਾ, ਮੇਰੇ ਨਾਲ SGPC ਮੈਂਬਰ ਬੈਠੇ ਸੀਗੇ, ਮੈਂ ਕਿਹਾ ਜੀ ਤੁਹਾਡੇ, ਅਸੀਂ ਜਦੋਂ ਅਕਾਲੀ ਦਲ ਦੇ ਵਿੱਚ ਆਏ ਹਾਂ, ਦਾੜੀ ਮੇਰੀ ਮਤਲਬ ਕੱਟੀ ਸੀਗੀ
1: ਜੀ,
0: ਹਨਾ, ਯੂਥ ਅਕਾਲੀ ਦਲ ਦੇ ਵਿੱਚ, ਔਰ ਸਾਡੇ ਸੁਖਬੀਰ ਜੀ ਨੇ ਸਾਨੂੰ ਕਹਿਣਾ ਬਹੁਤ ਸਾਡਾ ਉਹਨਾਂ ਨਾਲ ਪਿਆਰ ਰਿਹਾ ਵੀ ਪਿੰਡਾਂ ਦੇ ਵਿੱਚ ਮੈਂਬਰ ਬਣਾਓ ਯਾਰ, ਤੇ ਅਸੀਂ ਉਹਨਾਂ ਨੂੰ ਕਹਿਣਾ ਕਿ ਸੁਖਬੀਰ ਜੀ ਬੱਚਿਆਂ ਦੀ ਨਾ ਬਹੁਤੇ ਵਾਲ ਤੇ ਦਾੜੀ ਕੱਟੀ ਹੈ ਤੇ ਉਹ ਮੈਂਬਰ ਬਣਨਾ ਨਹੀਂ ਚਾਹੁੰਦੇ, ਵੀ ਤੁਹਾਡੇ ਨਾਲ ਆ ਕੇ ਦਾੜੀ ਰੱਖਣੀ ਪੈਣੀ, ਤੇ ਮੈਨੂੰ ਕਹਿੰਦੇ ਤੁਹਾਨੂੰ ਖੁੱਲੀ ਛੁੱਟੀ ਯਾਰ, ਤੁਸੀਂ ਮੈਂਬਰ ਬਣਾਓ ਬਸ। ਤੇ ਜੇ ਇਹੋ ਆਪਾਂ ਸਖਤੀ ਕੀਤੀ ਹੁੰਦੀ, ਹਰ ਬੱਚਾ ਸੋਚਦਾ ਜਿਹੜਾ ਪੋਲੀਟਿਕਸ 'ਚ ਆਉਂਦਾ ਜਾਂ ਜਿਵੇਂ ਮੈਂ ਸੋਚਦਾ ਵਾਂ ਕਿ ਯਾਰ ਮੈਂ MLA ਬਣਨਾ, ਮੈਂ MP ਬਣਨਾ, ਤੇ ਮੈਨੂੰ ਪਹਿਲੇ ਦਿਨ ਤੋਂ ਪਤਾ ਹੁੰਦਾ ਵੀ ਜੇ ਅਕਾਲੀ ਦਲ ਦੀ ਟਿਕਟ ਹੈ ਤੇ ਉਹ ਸਿੱਖੀ ਸਰੂਪ ਵਾਲੇ ਨੂੰ ਮਿਲਣੀ ਹੈ, ਤੇ ਮੈਂ ਕਦੀ ਵੀ ਨਾ ਘਟਾਉਂਦਾ। ਜਦੋਂ ਸਾਡੇ ਲੀਡਰਾਂ ਹੀ ਇਹ ਘਾਣ ਕਰ ਦਿੱਤਾ, ਖੁੱਲ੍ਹ ਦੇ ਦਿੱਤੀ ਜਿਹੜੇ ਸਾਡੇ ਵਾਰਸ ਸੀਗੇ ਕੌਮ ਦੇ, ਤੇ ਫਿਰ ਇਹ ਕੌਮ, ਮੈਂ ਤੇ ਅੱਜ ਚੈਲੰਜ ਕਰਦਾ ਕਿ ਜਿੰਨੇ SGPC ਮੈਂਬਰ ਨੇ, ਇਹਨਾਂ ਦੇ ਪੋਤੇ, ਇਹਨਾਂ ਦੇ ਬੱਚੇ ਵੇਖ ਲਓ ਵੀ ਸਿੱਖੀ ਸਰੂਪ 'ਚ ਹੈਗੇ ਨੇ, ਜਿਹਨਾਂ ਕੌਮ ਨੂੰ ਸੇਧ ਦੇਣੀ ਹੈ, ਜਿਹਨਾਂ ਕੌਮ ਦੀ ਬਾਂਹ ਫੜਨੀ ਹੈ, ਜਿਹਨਾਂ ਕੌਮ ਦੀ ਅਗਵਾਈ ਕਰਨੀ ਹੈ। ਸੋ ਇਹ ਕਿੰਨੇ ਦੱਸਣਾ ਸੀਗਾ ਲੋਕਾਂ ਨੂੰ? ਆਪਾਂ ਗੁਰੂ ਘਰਾਂ ਦੇ ਵਿੱਚ ਤੇ ਮਤਲਬ ਲੰਗਰ ਵਰਤਾ ਸਕਦੇ ਹਾਂ ਮੰਦਰਾਂ ਦੇ ਵਿੱਚ, ਤੇ ਜੇ ਇਹੋ ਕਿਸੇ ਰੈਸਟੋਰੈਂਟ 'ਚ ਆਪਾਂ ਨੂੰ ਕਿਸੇ ਦੇ ਅੱਗੇ ਭਾਂਡੇ ਪਰੋਸਣੇ ਪੈ ਜਾਣ ਲੰਗਰ, ਤਾਂ ਉਹਨੂੰ ਆਪਾਂ ਛੋਟਾ ਸਮਝਦੇ? ਇਹ ਚੀਜ਼ਾਂ 'ਚੋਂ ਕਿੰਨੇ ਬੱਚਿਆਂ ਨੂੰ ਕੱਢਣਾ ਸੀਗਾ? ਕੋਈ ਕੱਢਣਾ ਹੀ ਨਹੀਂ ਚਾਹੁੰਦਾ, ਕੋਈ ਇਸ ਚੀਜ਼ ਦੇ ਉੱਤੇ ਪੰਜਾਬ ਦੀ ਖੁਸ਼ਹਾਲੀ ਵੱਲ, ਪੰਜਾਬ ਦੀ ਪ੍ਰੋਗਰੈਸ ਵੱਲ ਕੋਈ ਧਿਆਨ ਹੀ ਨਹੀਂ ਦੇਣਾ ਚਾਹੁੰਦਾ ਵੀ ਬੱਚਿਆਂ ਦਾ ਧਿਆਨ ਲਾਇਆ ਜਾਵੇ ਯਾਰ, ਬੱਚਿਆਂ ਨੂੰ ਕੰਮ ਕਰ ਦਿੱਤਾ ਜਾਵੇ ਯਾਰ। ਅੱਜ ਕ੍ਰਾਈਮ ਕਿਉਂ ਹੈ? ਅੱਜ ਨਸ਼ਾ

0: ਕਿ ਜਦੋਂ ਕਿਸੇ ਬੱਚੇ ਨੂੰ ਕੰਮ ਨਹੀਂ ਮਿਲਦਾ ਇੱਜ਼ਤ ਮਾਣ ਵਾਲਾ, ਅੱਜ ਕਿਸੇ ਦੀ ਦੁਕਾਨ ਵਧੀਆ ਚੱਲਦੀ ਹੋਵੇ, ਦਿਹਾੜੀ 2-4 ਹਜ਼ਾਰ ਰੁਪਈਆ ਦੁਕਾਨ ਤੋਂ ਇੱਜ਼ਤ ਮਾਣ ਵਾਲੀ ਰੋਟੀ ਖਾਂਦਾ ਹੋਵੇ, ਉਹ ਨਸ਼ਾ ਕਰੂਗਾ, ਉਹ ਕ੍ਰਾਈਮ ਕਰਨ ਵਾਲੇ ਪਾਸੇ ਜਾਊਗਾ। ਤੁਸੀਂ ਕਾਰੋਬਾਰ ਹੀ ਖੋਲੇ ਯਾਰ ਸਾਰੇ, ਇੱਕ ਪ੍ਰੋਸੈਸਿੰਗ ਯੂਨਿਟ ਲੈ ਵੀ ਆਓਗੇ ਤਾਂ ਉਹਦੇ ਨਾਲ ਪੰਜਾਬ ਦੇ ਬੱਚੇ ਖੁਸ਼ਹਾਲ ਹੋ ਜਾਣਗੇ, ਅੱਧਾ ਪੰਜਾਬ ਤੋਂ ਤੁਸੀਂ ਬਾਹਰ ਕੱਢ ਦਿੱਤਾ ਯਾਰ, ਅੱਜ ਉਹ ਕੈਨੇਡਾ ਵਿਚਾਰੇ ਧੱਕੇ ਖਾਂਦੇ ਫਿਰਦੇ ਨੇ। ਤੁਸੀਂ ਸਾਜਿਸ਼ ਨਾ ਮਾਰਿਆ ਸਾਨੂੰ, ਤੁਸੀਂ ਸਾਨੂੰ ਲੜਕੇ ਨਹੀਂ ਸੀ ਮਾਰ ਸਕਦੇ, ਤੁਸੀਂ ਸਾਨੂੰ ਪਲੈਨਿੰਗ ਦੇ ਨਾਲ ਅੱਜ ਕਬਜ਼ਾ ਹੋਇਆ। ਮੈਂ ਤਾਂ ਕਹਿੰਦਾ ਵੀ ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਅਖੀਰ ਤੁਹਾਡੇ ਤੇ ਕਬਜ਼ਾ ਹੋ ਗਿਆ ਯਾਰ। ਬੰਗਾਲ ਤੋਂ ਬਾਅਦ ਤਾਂ ਵੇਖ ਕੇ ਵੈਸੇ ਹੀ ਲੱਗਦਾ ਵੀ ਤੁਹਾਨੂੰ ਤਾਂ ਕੁੱਟ ਕੇ ਲੈ ਜਾਣਾ ਯਾਰ ਪੰਜਾਬ। ਹਰ ਅਫਸਰ ਉਹਨਾਂ ਦਾ, ਹਰ ਅੱਜ ਤੁਸੀਂ ਸੈਕਟਰੀਏਟ ਜਾਓ ਤੁਹਾਨੂੰ ਕਿੰਨੇ ਕੁ ਪੰਜਾਬੀ ਅਫਸਰ ਲੱਭਦੇ ਨੇ। ਮੈਂ ਕੱਲੇ ਸਿੱਖ ਨਹੀਂ ਕਰਦਾ ਵੀ ਦਾੜੇ ਵਾਲੇ ਜਾਂ ਮਤਲਬ ਪੰਜਾਬੀ ਅਫਸਰ, ਪੰਜਾਬੀ ਗੁਪਤਾ, ਪੰਜਾਬੀ ਅਰੋੜਾ, ਪੰਜਾਬੀ ਬਰਾੜ, ਪੰਜਾਬੀ ਸ਼ਰਮਾ ਹੈਗੇ ਨੇ, ਤੁਹਾਡੇ ਕਲਚਰ ਵਾਲੇ ਤਾਂ ਬੰਦੇ ਹੀ ਨਹੀਂ ਹੈਗੇ ਯਾਰ, ਤੁਹਾਡੇ ਇਮੋਸ਼ਨ ਵਾਲੇ, ਤੁਹਾਡੇ ਧਰਮ ਵਾਲੇ, ਤੁਹਾਡਾ ਸੱਭਿਆਚਾਰ ਸਮਝਣ ਵਾਲੇ ਤਾਂ ਲੋਕ ਹੀ ਨਹੀਂ ਹੈਗੇ, ਤੁਹਾਨੂੰ ਚਲਾਉਣ ਵਾਲੇ ਲੋਕ ਨਹੀਂ ਹੈਗੇ ਯਾਰ। ਸੀ ਐਮ ਸਾਹਿਬ ਤੋਂ ਮੈਂ ਇੱਕ ਦਿਨ ਹੱਸਦਾ ਸੀਗਾ ਕਿ ਜਿੱਦਣ ਉਹ ਭਾਖੜਾ ਡੈਮ ਵਾਲਾ, ਇਹਨਾਂ ਕਿਹਾ ਜੀ ਉਹ ਪਾਣੀਆਂ ਦੇ ਬਾਰੇ ਗੱਲ ਜਿਹੜੇ ਉਹ ਸਾਡੇ ਸੈਕਟਰੀ ਕਰਨਗੇ, ਤੇ ਸੈਕਟਰੀ ਕੌਣ ਨੇ ਪਾਣੀਆਂ ਦੇ ਇਰੀਗੇਸ਼ਨ ਦੇ? ਸ਼੍ਰੀ ਕ੍ਰਿਸ਼ਨ ਕੁਮਾਰ ਜਿਹੜੇ ਖੁਦ ਹਰਿਆਣੇ ਤੋਂ ਨੇ, ਬਹਾਦਰਗੜ੍ਹ ਤੋਂ, ਉਹ ਹਰਿਆਣੇ। ਆਪਾਂ ਤੁਹਾਡੀ ਮੇਰੀ ਡਿਊਟੀ ਤਾਮਿਲਨਾਡੂ ਲੱਗ ਜੇ, ਕਿਤੇ ਨਾ ਕਿਤੇ ਦਰ ਤੇ ਆਪਾਂ ਪੰਜਾਬ ਦਾ ਰੱਖਾਂਗੇ ਕਿ ਨਹੀਂ ਰੱਖਾਂਗੇ, ਮੂੰਹ ਮੋੜ ਜਾਂਗੇ ਆਪਾਂ। ਤੇ ਤੁਸੀਂ ਉਹਨਾਂ ਨੂੰ ਤੇ ਸੈਕਟਰੀ ਬਣਾ ਕੇ ਫੈਸਲੇ ਕਰਨ ਭੇਜ ਰਹੇ ਹੋ, ਜਿਹਨਾਂ ਦਾ ਬਰਥੀ, ਮੈਂ ਨੀ ਕਹਿੰਦਾ ਉਹ ਬੰਦਾ ਮਾੜਾ ਹੋਊਗਾ, ਵੀ ਜਿਹਦਾ ਬਰਥੀ ਹਰਿਆਣੇ ਦੇ ਵਿੱਚ ਹੋਇਆ, ਜਿਹਦਾ ਦਰਦੀ ਹਰਿਆਣੇ ਦੇ ਨਾਲ ਹੈ, ਜਿਹੜਾ ਮਤਲਬ ਹਰਿਆਣੇ ਨਾਲ ਹੀ ਉਹਦਾ ਤੇ ਹੈ, ਤੇ ਇਹ ਆਪਾਂ ਨੂੰ ਪੰਜਾਬ ਨੂੰ ਚਲਾਉਣ ਕੌਣ ਡਿਆ ਯਾਰ? ਫਿਰ
1: ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ।
0: ਧੰਨਵਾਦ ਸਿਮਰ,
1: ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and I have also met their clients. I think they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444.
10: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, ਗਿਗ ਐਕਸਪ੍ਰੈਸ।
11: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ

0: ਸਕਿਓ। ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
1: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
2: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
3: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
4: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ, ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸਟੀ ਟੋਇੰਗ।
5: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਘਰ ਦੀਆਂ ਕੰਧਾਂ ਜੰਗਾਂ ਦੀਆਂ ਦਾਸਤਾਨਾਂ ਨਾਲ ਗੂੰਜਦੀਆਂ ਤੇ ਉਹ ਕਹਾਣੀਆਂ ਬੱਚੇ ਦੀਆਂ ਅੱਖਾਂ ਵਿੱਚ ਚਮਕ ਬਣ ਕੇ ਵਸ ਗਈਆਂ। ਸਿਰਫ 7 ਸਾਲ ਦੀ ਉਮਰ ਤੇ ਕਿਸਮਤ 'ਚ ਕੁਝ ਹੋਰ ਹੀ ਲਿਖਿਆ ਸੀ। ਉਹਨਾਂ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ ਪਰ ਮਾਂ ਧਰਮ ਕੌਰ ਨੇ ਅਡੋਲਤਾ ਨਾਲ ਪੁੱਤ ਨੂੰ ਸੰਭਾਲਿਆ। ਉਹ ਰੋਈ ਨਹੀਂ, ਟਹਿ ਕੇ ਨਹੀਂ ਬੈਠੀ, ਉਸਨੇ ਪੁੱਤ ਦੇ ਦਿਲ ਵਿੱਚ ਹਿੰਮਤ ਦੇ ਬੀਜ ਬੀਜੇ। ਮਾਂ ਪੁੱਤ ਨੂੰ ਪੇਕੇ ਕਰ ਲੈ ਗਈ। ਇੱਥੇ ਸ਼ੁਰੂ ਹੋਇਆ ਇੱਕ ਹੋਰ ਸਫ਼ਰ। ਗੁਰੂਮੁਖੀ ਦੀ ਲਿਪੀ, ਫਾਰਸੀ ਦੀ ਭਾਸ਼ਾ, ਦੀ ਸਖ਼ਤ ਤਲੀਮ।
1: ਹਰੀ ਪੁੱਤਰ ਏਦਾਂ ਹੀ ਮਨ ਲਾ ਕੇ ਲਿਖਿਆ ਪੜਿਆ
2: ਜੀ। ਗੁਰੂ ਜੀ,
0: ਉਮਰ 10 ਸਾਲ ਦੀ ਹੋਈ ਤੇ ਹਰੀ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਲੈ ਲਿਆ। ਇਹ ਸਿਰਫ ਰਸਮ ਨਹੀਂ ਸੀ, ਇਹ ਉਹਨਾਂ ਦਾ ਦੂਜਾ ਜਨਮ ਸੀ। ਵਿਸ਼ਵਾਸ ਅਤੇ ਅਨੁਸ਼ਾਸਨ ਦੀ ਲਕੀਰ ਜਿਸਨੇ

0: ਉਹਨਾਂ ਦੀ ਰੂਹ ਨੂੰ ਰਖਵਾਲੇ, ਯੋਧੇ ਅਤੇ ਸੇਵਾ ਨਾਲ ਜੋੜਿਆ।
1: ਹਰੀ ਸਿੰਘ, ਹੁਣ ਤੂੰ ਗੁਰੂ ਦਾ ਸਿੰਘ ਬਣ ਗਿਆ ਹੈ, ਸਦਾ ਹੀ ਚਰਬੀ ਕਲਾ ਵਿੱਚ ਰਹਿਣਾ ਹੈ।
0: ਕੇਵਲ 12 ਸਾਲ ਦੀ ਉਮਰ ਤੇ ਮੋਢਿਆਂ ਉੱਤੇ ਜਾਇਦਾਦ ਦਾ ਹਿਸਾਬ, ਪਰਿਵਾਰ ਦੀ ਜ਼ਿੰਮੇਵਾਰੀ, ਘਰ ਦੀ ਇੱਜ਼ਤ ਦਾ ਭਾਰ। ਹਰੀ ਸਿੰਘ ਜੀ ਹੁਣ ਬੱਚਾ ਨਹੀਂ, ਪਰਿਵਾਰ ਦਾ ਸਹਾਰਾ ਤੇ ਨੇਤਰਤਵ ਦੀਆਂ ਨੀਹਾਂ ਰੱਖਦਾ ਇੱਕ ਨੌਜਵਾਨ ਬਣ ਚੁੱਕਾ ਸੀ।

0: ਹਰੀ ਪੁੱਤਰ ਕੀ ਹਾਲ ਨੇ ਤੇਰੇ? ਠੀਕ ਹੈ? ਹੋਰ ਤੇਰੇ ਮਾਪਾ ਲਈ ਕਿੱਦਾਂ? ਠੀਕ ਨੇ?
1: ਹਾਂਜੀ ਬਜ਼ੁਰਗੋ, ਠੀਕ ਹੈ ਸਭ। ਤੁਸੀਂ ਸੁਣਾਓ?
0: ਠੀਕ ਹੈ ਪੁੱਤਰ।
1: ਚਲੋ ਮੈਂ ਚੱਲਦਾ, ਫਿਰ ਮਿਲਦੇ ਹਾਂ।
2: ਹਾਂ ਹਰੀ ਪੁੱਤਰ ਆ ਗਿਆ।
1: ਮਾਪਾ ਜੀ ਆ ਗਿਆ। ਅੱਜ ਕੀ ਬਣਾ ਰਹੇ ਹੋ?
2: ਪੇਰੀ ਪਸੰਦ ਦੀ ਸਬਜ਼ੀ ਹੈ।
3: ਪਰ ਜ਼ਿੰਦਗੀ ਦਾ ਸਫ਼ਰ ਇੱਥੇ ਵੀ ਸੌਖਾ ਨਹੀਂ ਸੀ। ਜ਼ਮੀਨ ਦਾ ਇੱਕ ਝਗੜਾ ਭੜਕ ਉੱਠਿਆ। ਮਾਂ ਦੀਆਂ ਅੱਖਾਂ 'ਚ ਚਿੰਤਾ ਸੀ, ਪਰ ਹਰੀ ਸਿੰਘ ਦੀ ਨਜ਼ਰ ਵਿੱਚ ਸਿਰਫ ਸੱਚ। ਉਸਨੇ ਫੈਸਲਾ ਕੀਤਾ, ਲਾਹੌਰ ਜਾਵਾਂਗਾ, ਸ਼ੇਰੇ ਪੰਜਾਬ ਦੇ ਦਰਬਾਰ ਵਿੱਚ ਸੱਚਾਈ ਨੂੰ ਸਾਬਿਤ ਕਰਾਂਗਾ।
1: ਮਾਤਾ ਜੀ, ਹੁਣ ਸਮਾਂ ਆ ਗਿਆ ਲਾਹੌਰ ਜਾਣ ਦਾ।

0: ਜਵਾਨੋ ਪਹਿਲੀ ਵਾਰ ਆਇਆ ਲੱਗਦਾ ਲਾਹੌਰ
1: ਹਾਂਜੀ ਬਾਬਾ ਜੀ ਮੈਂ ਮਹਾਰਾਜਾ ਜੀ ਨੂੰ ਮਿਲਣ ਆਇਆ
0: ਅੱਛਾ ਇੰਨੀ ਜਲਦੀ ਮਿਲਣਾ ਤਾਂ ਮੁਸ਼ਕਿਲ ਹੈ ਤੇਰੀ ਪਤਾ ਨਹੀਂ ਕਦੋਂ ਵਾਰੀ ਆਵੇ ਵੇ ਪੁੱਤਰਾ ਵੈਸੇ ਵੇਖਣ ਨੂੰ ਤੂੰ ਘੋੜ ਸਵਾਰ ਵਧੀਆ ਲੱਗ ਰਿਹਾ ਲੱਗਦਾ ਤਲਵਾਰਬਾਜ਼ੀ ਵੀ ਆਉਂਦੀ ਹੋਵੇਗੀ ਕੱਲ ਬਸੰਤ ਪੰਚਮੀ ਨੂੰ ਮਹਾਰਾਜਾ ਜੀ ਦਰਬਾਰ ਲਗਾਉਣਗੇ ਯੋਧਿਆਂ ਦੇ ਕਰਤੱਵ ਵੇਖਣਗੇ ਤੂੰ ਵੀ ਹਿੱਸਾ ਲੈ ਲਈ ਜੇ ਤੂੰ ਵਧੀਆ ਰਿਹਾ ਨਾ ਤੇ ਫਿਰ ਮਿਲਾਪ ਜਲਦੀ ਹੋਜੂ
1: ਧੰਨਵਾਦ ਬਾਬਾ ਜੀ ਬੜੀ ਨੇਕ ਗੱਲ ਕੀਤੀ ਤੁਸੀਂ ਫਿਰ ਮਿਲਦੇ ਹਾਂ ਰੱਬ ਰਾਖਾ

0: ਮੇਰਾ ਨਾਮ ਹਰੀ ਸਿੰਘ ਤੇ ਮੇਰੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਜੀ।
1: ਸਰਦਾਰ ਗੁਰਦਿਆਲ ਸਿੰਘ ਸ਼ੁਕਰ ਚੱਕੀਆਂ ਮਿਸਲ ਵਾਲੇ, ਉਹਨੇ ਤਾਂ ਬਹੁਤ ਸੇਵਾ ਕੀਤੀ, ਪਰ ਤੂੰ ਕਿਉਂ ਖੇਡਾਂ ਵਿੱਚ ਭਾਗ ਲੈਣਾ ਚਾਹੁੰਦਾ ਹੈ?
0: ਮੈਂ ਮਹਾਰਾਜਾ ਜੀ ਨੂੰ ਮਿਲਣ ਆਇਆ ਹਾਂ, ਪਰ ਪਹਿਲਾਂ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਾਂਗਾ।
1: ਸਹੀ ਹੈ ਜਵਾਨਾ
0: ਜੀ, ਧੰਨਵਾਦ।

ਹੁਣ ਸਿਰਫ ਇੱਕ ਰਾਤ ਬਾਕੀ ਸੀ। ਬਸੰਤ ਪੰਚਮੀ ਦਾ ਸਵੇਰ ਆਉਣ ਵਾਲਾ ਸੀ। ਹਰੀ ਸਿੰਘ ਜੀ ਦੇ ਦਿਲ 'ਚ ਸਿਰਫ ਇੱਕ ਉਮੀਦ ਸੀ ਕਿ ਬਸ ਸਵੇਰਾ ਹੋਵੇ ਅਤੇ ਮੈਂ ਆਪਣਾ ਖੇਡ ਪ੍ਰਦਰਸ਼ਨ ਕਰਕੇ ਮਹਾਰਾਜਾ ਜੀ ਦੇ ਦਰਬਾਰ 'ਚ ਹਾਜ਼ਰੀ ਭਰਾਂ।

ਫਿਰ ਆਈ ਹਰੀ ਸਿੰਘ ਜੀ ਦੀ ਵਾਰੀ। ਮੈਦਾਨ 'ਚ ਜਦੋਂ ਉਤਰੇ ਤਾਂ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਛਾਈ। ਤਲਵਾਰਬਾਜ਼ੀ ਹੋਵੇ ਜਾਂ ਘੋੜ ਸਵਾਰੀ, ਹਰ 'ਚ ਸ਼ੌਹਰਤ ਦੀ ਚਮਕ ਸੀ।

0: ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹ, ਉਹ ਪੁੱਤਰਾ ਬੜਾ ਹੀ ਵਧੀਆ ਖੇਡਿਆ।
1: ਮਾਮਾ ਜੀ, ਤੁਸੀਂ ਕਦੋਂ ਆਏ? ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ।
0: ਪੁੱਤਰਾ, ਮੈਂ ਬੜਾ ਫਿਕਰ ਕਰ ਰਹੀ ਸੀ ਤੇਰਾ। ਮੈਨੂੰ ਕਹਿੰਦੀ ਵੀਰੇ, ਲਾਹੌਰ ਜਾਓ ਤੁਸੀਂ ਵੀ।
1: ਅੱਛਾ ਮਾਮਾ ਜੀ, ਚਲੋ ਕੋਈ ਨਾ, ਵਧੀਆ, ਤੁਸੀਂ ਵੀ ਆ ਗਏ। ਅੱਗੇ ਤੋਂ ਮਾਤਾ ਜੀ ਨੂੰ ਵੀ ਨਾਲ ਲੈ ਕੇ ਆਵਾਂਗੇ।
2: ਹਰੀ ਸਿੰਘ, ਰੁਕੋ ਬਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੀ ਸਿੰਘ, ਤੇਰੇ ਖੇਡ ਪ੍ਰਦਰਸ਼ਨ ਤੋਂ ਮਹਾਰਾਜਾ ਜੀ ਬੜੇ ਖੁਸ਼ ਹੋਏ ਨੇ।

0: ਜਿਗਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਹਰੀ ਸਿੰਘ, ਅੱਜ ਤੇਰੇ ਜਵਾਨੀ ਦੇ ਜੋਸ਼ ਨੇ ਸਾਡਾ ਸਿਰ ਉੱਚਾ ਕਰ ਦਿੱਤਾ। ਲਾਹੌਰ ਦੀ ਧਰਤੀ ਤੇ ਤੇਰਾ ਨਾਮ ਅੱਜ ਹਰ ਜ਼ਬਾਨ ਤੇ ਆ ਗਿਆ। ਦੱਸ, ਇਹ ਜਿੱਤ ਤੇਰੇ ਲਈ ਕੀ ਮਤਲਬ ਰੱਖਦੀ ਹੈ?
1: ਮਹਾਰਾਜ, ਇਹ ਸਨਮਾਨ ਮੇਰੇ ਲਈ ਨਹੀਂ, ਸਾਰੇ ਪੰਜਾਬ ਦੀ ਸ਼ਾਨ ਲਈ ਹੈ।
0: ਜੇਕਰ ਨੌਜਵਾਨ ਵਿੱਚ ਦਲੇਰੀ ਤੇ ਵਫਾਦਾਰੀ ਹੋਵੇ, ਉਸ ਤੋਂ ਵੱਡੀ ਤਾਕਤ ਹੋਰ ਕੋਈ ਨਹੀਂ। ਤੂੰ ਜਿੱਤ ਕੇ ਸਾਬਤ ਕਰ ਦਿੱਤਾ ਕਿ ਸਾਡਾ ਨੌਜਵਾਨ ਲਈ ਗੁਰੂਆਂ ਦੇ ਰਸਤੇ ਉੱਤੇ ਚੱਲ ਰਹੇ। ਤੇਰੇ ਵਰਗੇ ਸੂਰਮੇ ਖਾਲਸੇ ਦੀ ਸ਼ਾਨ ਹਨ। ਅਸੀਂ ਤੈਨੂੰ ਸਨਮਾਨਿਤ ਕਰਦੇ ਹਾਂ ਇਸ ਜਿੱਤ ਦੀ ਖੁਸ਼ੀ ਵਿੱਚ, ਅਤੇ ਖਾਲਸਾ ਰਾਜ ਦੀ ਸੇਵਾ ਦਾ ਅਵਸਰ ਤੈਨੂੰ ਸੌਂਪਦੇ ਹਾਂ।

ਉਹਨਾਂ ਨੇ ਹਰੀ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਖਾਲਸਾ ਰਾਜ ਦੀ ਸੇਵਾ ਦਾ ਮਾਣ ਭਰਿਆ ਅਵਸਰ ਦਿੱਤਾ। ਫਿਰ ਹਰੀ ਸਿੰਘ ਜੀ ਨੇ ਵੀ ਆਪਣੇ ਘਰ ਦੀਆਂ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ ਜੋ ਉਹਨਾਂ ਦੇ ਮਨ ਨੂੰ ਚੁੰਬ ਰਹੀਆਂ ਸਨ। ਮਹਾਰਾਜਾ ਜੀ ਨੇ ਸਭ ਕੁਝ ਸੁਣ ਕੇ ਉਹ ਮਾਮਲੇ ਸੁਲਝਾ ਦਿੱਤੇ। ਹੁਣ ਹਰੀ ਸਿੰਘ ਜੀ ਜੋਸ਼ ਤੇ ਭਰੋਸੇ ਨਾਲ ਖਾਲਸਾ ਰਾਜ ਦੀ ਸੇਵਾ 'ਚ ਜੁੱਟ ਗਏ।

0: ਹਾਂ ਬਈ ਸਿੰਘਾ ਕੀ ਹੋਇਆ?
1: ਵੀਰ ਜੀ, ਮੈਂ ਵੀ ਤੁਹਾਡੇ ਵਰਗਾ ਬਣਨਾ ਹੈ। ਦਿਲੇਰੀ ਵਾਲਾ, ਸੱਚਾ ਤੇ ਲੋਕਾਂ ਦੀ ਸੇਵਾ ਕਰਨ ਵਾਲਾ।
0: ਅੱਛਾ, ਸ਼ਾਬਾਸ਼ ਪੁੱਤਰਾ, ਪਹਿਲਾਂ ਤੂੰ ਗੁਰਬਾਣੀ ਨਾਲ ਜੁੜ ਤੇ ਨਿਤਨੇਮ ਕਰਿਆ ਕਰ, ਗੁਰੂ ਮਹਾਰਾਜ ਕਿਰਪਾ ਕਰਨਗੇ।
2: ਆ ਜਾ ਹਰੀ ਸਿੰਘ, ਅੱਜ ਮਹਾਰਾਜਾ ਜੀ ਦੇ ਨਾਲ ਸ਼ਿਕਾਰ ਵਾਸਤੇ ਜੰਗਲ ਵਿੱਚ ਜਾਣਾ ਹੈ।
0: ਜੀ ਖਾਲਸਾ ਜੀ, ਆ ਰਿਹਾ ਹਾਂ। ਹਾਂ ਚੱਲ ਠੀਕ ਆ ਪੁੱਤਰਾ, ਹੁਣ ਤੂੰ ਘਰੇ ਚੱਲ, ਧਿਆਨ ਨਾਲ ਹੈ।

0: ਵਾਹ ਹਰੀ ਸਿੰਘ, ਰਾਜਾ ਨਲ ਬਾਰੇ ਮੈਂ ਸੁਣਿਆ ਸੀ ਕਿ ਉਹ ਆਪਣੇ ਹੱਥਾਂ ਨਾਲ ਬਾਗ ਦੇ ਜਬਾੜੇ ਪਾੜ ਦਿੰਦਾ ਸੀ ਜਾ, ਪਰ ਅੱਜ ਮੈਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ। ਤੇਰੇ ਵਿੱਚ ਉਹੀ ਦਮ, ਉਹੀ ਦਲੇਰੀ, ਤੂੰ ਰਾਜੇ ਨਲ ਤੋਂ ਘੱਟ ਨਹੀਂ। ਅੱਜ ਤੋਂ ਤੂੰ ਹਰੀ ਸਿੰਘ ਨਲੂਆ।
1: ਮਹਾਰਾਜ, ਤੁਹਾਡਾ ਖਿਤਾਬ ਸਿਰ ਮੱਥੇ, ਜੋ ਕੁਛ ਵੀ ਹੈ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਹੈ।
2: ਜੰਗਲ ਵਿੱਚ ਸ਼ਿਕਾਰ ਕਰਨ ਗਏ ਮਹਾਰਾਜਾ ਰਣਜੀਤ ਸਿੰਘ ਉੱਤੇ ਹਮਲਾ ਕਰਨ ਵਾਲੇ ਬਾਗ ਦੇ ਜਬਾੜੇ ਪਾੜ ਮਾਰ ਕੇ ਹਰੀ ਸਿੰਘ ਜੀ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਇਹ ਦ੍ਰਿਸ਼ ਆਪਣੇ ਅੱਖੀ ਵੇਖਿਆ, ਕਿਹਾ, ਕਹਾਣੀਆਂ 'ਚ ਸੁਣਿਆ ਸੀ ਕਿ ਰਾਜਾ ਨਲ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਮਾਰ ਦਿੰਦਾ ਸੀ, ਪਰ ਅੱਜ ਮੈਂ ਆਪਣੇ ਅੱਖੀ ਉਹੀ ਸ਼ੂਰਵੀਰਤਾ ਦੇਖ ਲਈ। ਅੱਜ ਤੋਂ ਤੂੰ ਹਰੀ ਸਿੰਘ ਨਹੀਂ, ਤੂੰ ਹੈ ਹਰੀ ਸਿੰਘ ਨਲੂਆ। ਅਤੇ ਇਸ ਬੇਮਿਸਾਲ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਅਗਲੇ ਹੀ ਦਿਨ ਹਰੀ ਸਿੰਘ ਨਲੂਏ ਨੂੰ ਰਾਜ ਦੀ ਸਭ ਤੋਂ ਬਹਾਦਰ ਸ਼ੇਰ ਦਿਲ ਪਲਟਨ 800 ਘੋੜ ਸਵਾਰ ਸੂਰਵੀਰਾਂ ਦਾ ਸਰਵੋੱਚ ਅਫਸਰ ਨਿਯੁਕਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਨਮੀ ਸਿੱਖ ਇਤਿਹਾਸ ਦੀ ਸਭ ਤੋਂ ਦਲੇਰੀ ਪਰੀ ਸ਼ਖਸੀਅਤ ਹਰੀ ਸਿੰਘ ਨਲੂਆ ਜੀ।

0: ਲਾਹੌਰ ਦੇ ਨੇੜੇ ਹੋਣ ਕਰਕੇ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਲੰਮਾ ਕੰਡਾ ਬਣਿਆ ਹੋਇਆ ਸੀ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਸਰਦਾਰ ਜੋਧ ਸਿੰਘ ਰਾਮਗੜੀਆ ਜੀ ਨੇ ਕਸੂਰ ਦੀ ਮੁਹਿੰਮ ਦੀ ਅਗਵਾਈ ਆਪਣੇ ਹੱਥੀਂ ਲਈ। ਕਸੂਰ ਦਾ ਹਾਕਮ ਕੁਤਬ ਉਦੀਨ ਨਾ ਸਿਰਫ ਬਗਾਵਤ ਦੇ ਸੰਕੇਤ ਦੇ ਚੁੱਕਾ ਸੀ, ਬਲਕਿ ਉਸਨੇ ਮੁਲਤਾਨ ਦੇ ਸ਼ਾਸਕ ਮੁਜ਼ੱਫਰ ਖਾਨ ਨਾਲ ਮਿਲ ਕੇ ਸਿੱਖ ਰਾਜ ਵਿਰੁੱਧ ਜਹਾਦ ਦਾ ਐਲਾਨ ਕਰ ਦਿੱਤਾ। ਸਾਲਾਨਾ ਕਰ ਦੇਣ ਤੋਂ ਇਨਕਾਰ ਨੇ ਇਹ ਤਣਾਅ ਹੋਰ ਵੀ ਗੰਭੀਰ ਕਰ ਦਿੱਤਾ।
1: ਰਣਜੀਤ ਸਿੰਘ ਨੂੰ ਕਹਿ ਦੇਣਾ ਕੁਤਬ ਉਦੀਨ ਨਾ ਕਿਸੇ ਅੱਗੇ ਚੁੱਕਿਆ ਸੀ ਨਾ ਅੱਜ ਚੁੱਕੇਗਾ।
0: ਉਸ ਸਮੇਂ ਹਰੀ ਸਿੰਘ ਨਲੂਆ ਜੀ ਨੂੰ ਸਿੱਖ ਫੌਜ ਵਿੱਚ ਸੇਵਾ ਕਰਦੇ ਸਿਰਫ 3 ਸਾਲ ਹੋਏ ਸਨ, ਪਰ ਉਹਨਾਂ ਦੀ ਬਹਾਦਰੀ ਸਾਰੇ ਪੰਥ ਲਈ ਜਾਣੀ ਜਾਂਦੀ ਸੀ। ਇਹ ਕਸੂਰ ਦੀ ਲੜਾਈ ਉਹਨਾਂ ਦੀ ਪਹਿਲੀ ਵੱਡੀ ਜੰਗ ਸੀ ਜਿਸ ਵਿੱਚ ਉਹਨਾਂ ਨੇ ਸੁਤੰਤਰ ਦਲ ਦੀ ਕਮਾਨ ਸੰਭਾਲੀ।

0: ਪਰ ਇਤਿਹਾਸ ਹਮੇਸ਼ਾ ਨਵੇਂ ਇਮਤਿਹਾਨ ਲਿਆਉਂਦਾ ਹੈ। ਅਤੇ ਫਿਰ ਸਮਾਂ ਆਇਆ ਇੱਕ ਅਜਿਹੀ ਜੰਗ ਦਾ ਜੋ ਸਿਰਫ ਇੱਕ ਕਿਲੇ ਲਈ ਨਹੀਂ ਸੀ, ਇਹ ਸੀ ਹਕੂਮਤ ਅਤੇ ਸ਼ਕਤੀ ਦੀ ਲੜਾਈ। ਸਨ 1818 ਮੁਲਤਾਨ ਇੱਕ ਨਵਾਂ ਮੈਦਾਨ।
1: ਹਰੀ ਸਿੰਘ, ਅਸੀਂ ਦੁਸ਼ਮਣ ਨੂੰ ਪਹਿਲੀਆਂ ਜੰਗਾਂ ਵਿੱਚ ਕਾਫੀ ਕਮਜ਼ੋਰ ਕਰ ਦਿੱਤਾ। ਅਸੀਂ ਕੱਲ ਹੀ ਮੁਲਤਾਨ ਵੱਲ ਕੂਚ ਕਰਾਂਗੇ। ਹੁਣ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਵਾਰ ਜਿੱਤ ਸਾਡੀ ਹੀ ਹੋਵੇਗੀ।
0: ਸਾਲ 1818 ਪੰਜਾਬ ਦੀ ਤਪਦੀ ਧਰਤੀ ਤੇ ਇੱਕ ਅਜਿਹੀ ਜੰਗ ਲੜੀ ਗਈ ਜਿਸਨੇ ਇਤਿਹਾਸ ਦਾ ਰੁੱਖ ਹੀ ਬਦਲ ਦਿੱਤਾ। ਮੁਲਤਾਨ ਇੱਕ ਅਜਿਹਾ ਕਿਲਾ ਜੋ ਸਿੱਖ ਸਾਮਰਾਜ ਲਈ ਸਾਲਾਂ ਤੋਂ ਇੱਕ ਚੁਣੌਤੀ ਬਣਿਆ ਹੋਇਆ ਸੀ। 6 ਵਾਰ ਹਮਲੇ ਹੋਏ ਪਰ ਹਰ ਵਾਰ ਜਿੱਤ ਦੂਰ ਰਹੀ। ਪਰ ਇਸ ਵਾਰ ਜੰਗ ਸਿਰਫ ਜਿੱਤ ਲਈ ਨਹੀਂ ਸੀ, ਇਹ ਸਨਮਾਨ ਤੇ ਹਕੂਮਤ ਦੀ ਜੰਗ।

ਮਜ਼ਬੂਤ ਤੇ ਜ਼ਿੱਦੀ ਹਾਕਮ। ਉਸ ਦੇ ਸਾਧਨ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਸਨ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਦੀਆਂ ਮੁਹਿੰਮਾਂ ਵਿੱਚ ਉਸਦੀ ਤਾਕਤ ਨੂੰ ਤੋੜ ਚੁੱਕੇ ਸਨ। ਪਰ ਫਿਰ ਵੀ ਮੁਲਤਾਨ ਅਜੇ ਵੀ ਉਸਦੇ ਕਬਜ਼ੇ ਵਿੱਚ ਸੀ ਅਤੇ ਹੁਣ ਇੱਕ ਅਖੀਰਲਾ ਫੈਸਲਾ ਲਿਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਮੁਲਤਾਨ ਵੱਲ ਕੂਚ ਕਰਨ ਦਾ। 15,000 ਸਿੱਖ ਸਿਪਾਹੀ ਇੱਕ ਮਕਸਦ ਨਾਲ ਨਿਕਲੇ। ਉਹਨਾਂ ਦੀਆਂ ਅੱਖਾਂ ਵਿੱਚ ਅੱਗ ਸੀ ਅਤੇ ਦਿਲ ਵਿੱਚ ਜਿੱਤ ਦਾ ਵਿਸ਼ਵਾਸ। ਪਰ ਸਾਹਮਣੇ ਸੀ 40,000 ਅਫਗਾਨਾਂ ਦੀ ਵੱਡੀ ਫੌਜ। ਇਹ ਕੋਈ ਆਮ ਜੰਗ ਨਹੀਂ ਸੀ, ਇਹ ਟਕਰਾਅ ਸੀ ਦੋ ਤਾਕਤਾਂ ਦਾ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे? मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तीर्थ लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहाँ से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।